0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Richard Chadda and you're hearing me on Radio Hanji 1674 AM.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Imran Hashmi and you're listening to me on Radio Haji.
3: Hey man, Sadbir Ojala, Geet MP3.
4: Sara Seher Hame Loin Ke Naam Se Jaanta Hai, Mona Darling.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM

0: ਜੋ ਹਾਂਜੀ 1674
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 492 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ ਆਈਐਮਈ ਐਡਵਾਈਜ਼ਰ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186, 190, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
1: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
2: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਲਰੀ, ਡਾਇਮੰਡ ਜੁਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਹਾਏ, ਮੈਂ ਹੂੰ ਕਪਿਲ ਸ਼ਰਮਾ ਔਰ ਆਪ ਸੁਣ ਰਹੇ ਹੈ ਰੇਡੀਓ ਹਾਂਜੀ 1674 AM। ਔਰ ਇਹ ਜਿਨ੍ਹਾਂ ਨੇ ਰੇਡੀਓ ਇਹ ਖੋਲ੍ਹਾ ਹੈ ਉਹ ਮੇਰੇ ਦੋਸਤ ਹੈ, ਬੜੇ ਅੱਛੇ ਲੋਕ ਹੈ, ਬੜੇ ਅੱਛੇ ਅੱਛੇ ਗਾਣੇ ਚਲਾਏਂਗੇ। ਐਕਚੁਲੀ ਮੈਂ ਆਪਕੋ ਬਤਾ ਦੂੰ ਕਿ ਇਹ ਜੋ ਵੀ ਚਲਾਏਂਗੇ ਬਹੁਤ ਅੱਛਾ ਚਲਾਏਂਗੇ ਔਰ ਆਪਕੋ ਬਹੁਤ ਮਜ਼ਾ ਆਏਗਾ। ਸੁਣਦੇ ਰਹੀਏ ਰੇਡੀਓ ਹਾਂਜੀ 1674 AM। ਥੈਂਕ ਯੂ।

0: thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184812.
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ ਪੀਆਰ ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ ਆਈਐਮਈ ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ ਆਈਐਮਈ ਐਡਵਾਈਜ਼ਰ

ਦੋਸਤੋ, ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM ਤੇ।

0: is now the ultimate power in the universe.
1: Radio Haji 1674.

0: 요하지 쏘나소 쥐하타리
1: 어제 거 호기야 패를 너를 호기주로 내꺼

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਰਨ ਅੱਜ ਦਿਨ ਸੋਮਵਾਰ ਦਾ ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਗਾਣਾ ਤੁਸੀਂ ਸੁਣ ਰਹੇ ਸੀ ਮਹਿਸੂਸ ਹੋਇਆ ਫਿਲਮ ਬੋਲ ਭਾਵੇਂ ਨਾ ਬੋਲ ਸੋ ਫਿਲਹਾਲ ਫਿਲਮ ਇਸ ਸ਼ੁੱਕਰਵਾਰ ਦੇ ਦਿਨ ਰਿਲੀਜ਼ ਹੋਈ ਆ ਅਤੇ ਜਿਨ੍ਹਾਂ ਜਿਨ੍ਹਾਂ ਨੇ ਵੇਖ ਲਈ ਆ ਉਹ ਤੁਸੀਂ ਆਪਣੇ ਵਿਚਾਰ ਜ਼ਰੂਰ ਦੱਸਿਓ ਤਾਂ ਕਿ ਬਾਕੀਆਂ ਨੂੰ ਵੀ ਪਤਾ ਲੱਗ ਜਾਣ ਮੇਰੇ ਨਾਲ ਨਹੀਂ ਜਸ਼ਪ੍ਰੀਤ
1: ਹਾਂਜੀ ਬਿਲਕੁਲ ਮੂਵੀ ਤਾਂ ਮਤਲਬ ਮੈਂ ਨਹੀਂ ਦੇਖ ਪਾਈ ਅਜੇ ਤੱਕ ਪਰ ਜਿੰਨਾ ਇੱਕ ਮੈਂ ਸੁਣਿਆ ਜਿੰਨਾ ਇੱਕ ਮੈਂ ਰਿਵਿਊਜ਼ ਦੇਖ ਰਹੀ ਹਾਂ ਅਤੇ ਜਿੰਨਾ ਇੱਕ ਪ੍ਰੋਮੋ ਅਤੇ ਥੋੜ੍ਹੇ ਬਹੁਤੇ ਗਾਣਿਆਂ ਤੋਂ ਪਤਾ ਲੱਗਿਆ ਨਾ ਮੂਵੀ ਬੜੀ ਵਧੀਆ ਲੱਗ ਰਹੀ ਹੈ ਅਤੇ ਮੈਂ ਛੇਤੀ ਛੇਤੀ ਆਵੇ ਵੀਕਐਂਡ ਅਤੇ ਮੈਂ ਵਾਪਸ ਜਾਵਾਂ ਅਤੇ ਦੇਖੀਏ ਮੂਵੀ ਤੁਹਾਨੂੰ ਕਿੱਦਾਂ ਲੱਗੀ
0: ਵੇਖੋ ਮੈਂ ਇਨ ਸ਼ੋਰਟ ਮੈਂ ਇਹੋ ਕਹੂੰਗਾ ਵੀ ਮੈਂ ਪੰਜਾਬੀ ਸਿਨੇਮੇ ਦੇ ਵਿੱਚ ਓਵਰਆਲ ਹੀ ਬਾਕੀ ਤਾਂ ਬਹੁਤ ਵਧੀਆ ਵਧੀਆ ਫਿਲਮਾਂ ਵੀ ਬਣੀਆਂ ਨੇ ਕੋਈ ਕੰਸੈਪਟ ਕੋਈ ਜਾਂ ਕਿੱਦਾਂ ਆਪਾਂ ਕਿਸੇ ਚੀਜ਼ ਨੂੰ ਕ੍ਰਿਟਰਾਈਜ਼ ਆਪਾਂ ਚਲੋ ਰਿਦਮ ਬੋਇਜ਼ ਦੀ ਰਿਦਮ ਬੋਇਜ਼ ਨਾਲ ਹੀ ਜੇ ਕੰਪੈਰੀਜ਼ਨ ਕਰੀਏ ਮੈਨੂੰ ਲੱਗਦਾ ਰਿਦਮ ਬੋਇਜ਼ ਦੀਆਂ ਜਿਹੜੀਆਂ ਕੋਈ ਦੋ ਚਾਰ ਗਿਣਤੀ ਚੁਣਤੀ ਦੀਆਂ ਕੋਈ ਫਿਲਮਾਂ ਉਹਨਾਂ ਦੇ ਵਿੱਚੋਂ ਇੱਕ ਫਿਲਮ ਆ ਕਈਆਂ ਪੱਖਾਂ 'ਚ ਤਾਂ ਸਭ ਤੋਂ ਮੈਂ ਬਿਹਤਰ ਕਹੂੰਗਾ ਪਹਿਲੀਆਂ ਨਾਲੋਂ
1: ਤੁਸੀਂ ਲਾਸਟ ਟਾਈਮ ਅੰਗਰੇਜ਼ ਨਾਲ ਕੰਪੇਅਰ ਕਰ ਰਹੇ ਸੀਗੇ ਤੇ ਉਹ ਮੂਵੀ ਵਨ ਆਫ ਦਾ ਬੈਸਟ ਹੈ ਨਾ ਉਹ ਜਦੋਂ ਯਾਦ ਕਰਦਾ ਹੈ ਕਿ ਮਤਲਬ ਹੁਣ ਵੀ
0: ਆਪਣੇ ਟਾਈਮ ਦੀ
1: ਆਪਣੇ ਹੁਣ ਵੀ ਲਾ ਕੇ ਦੇਖ ਲਈਏ ਉਹਨੂੰ ਵੇਖਣ 'ਚ ਹੁਣ ਵੀ ਮਜ਼ਾ ਆਉਂਦਾ ਭਾਵੇਂ ਕਿੰਨੀ ਵਾਰੀ ਆਪਾਂ ਵੇਖ ਚੁੱਕੇ ਹਾਂ ਨਾ ਤੇ ਜੇ ਉਸ ਟੱਕਰ ਦੀ ਮੂਵੀ ਹੈ ਤਾਂ ਵਾਕਈ ਬਾਕਮਾਲ ਹੋਣੀ
0: ਕਿਉਂਕਿ ਉਹ ਆਪਣੇ ਟਾਈਮ ਦੀ ਇੱਕ ਬਾਕਮਾਲ ਫਿਲਮ ਸੀ ਖੈਰ ਆਪਾਂ ਜਿਹੜਾ ਲਾਸਟ ਟਾਈਮ ਕੰਪੇਅਰ ਕਰ ਰਹੇ ਹਾਂ ਉਹ ਕਿਸੇ ਹੋਰ ਲਿਹਾਜ਼ ਦੇ ਨਾਲ
1: ਉਹ ਤੇ ਹਾਂ ਤੁਸੀਂ ਕਿਹਾ ਸੀਗਾ ਮੈਨੂੰ ਇਦਾਂ ਦੀ ਮਤਲਬ ਉਹ ਫੀਲਿੰਗ ਹੀ ਆ ਰਹੀ ਹੈ ਕਿ ਉਸ ਲੈਵਲ ਦਾ ਮਤਲਬ ਹਾਂ ਉਹ ਤੁਸੀਂ ਕੰਪੈਰੀਜ਼ਨ ਐਜ਼ ਅ ਮਤਲਬ ਮੈਨੂੰ ਲੱਗਦਾ ਐਕਟਰ ਕੀਤਾ ਸੀਗਾ
0: ਐਕਟਰ ਵੀ ਨਹੀਂ ਮਤਲਬ ਨਵੇਂਪਨ ਦੇ ਨਾਲ
1: ਨਵੇਂਪਨ
0: ਹਾਂ ਕਿਉਂਕਿ ਬੜਾ ਔਖਾ ਹੋ ਜਾਂਦਾ ਵਾ ਕਿ ਇਹਨੂੰ ਸਮਝਣਾ ਕੋਈ ਅੰਗਰੇਜ਼ ਵੀ ਇੱਕ ਐਸੀ ਫਿਲਮ ਸੀ ਜਿਹੜੀ ਓਪਨਿੰਗ ਕੋਈ ਖਾਸ ਵਧੀਆ ਨਹੀਂ ਹੋਈ ਅਤੇ ਉਸ ਤੋਂ ਬਾਅਦ ਫਿਰ ਸੋਮਵਾਰ ਜਾ ਕੇ ਅਪ ਹੋਈ ਸੀ ਫਿਲਮ
1: ਮੈਨੂੰ ਲੱਗਦਾ ਇੱਕ ਨਾ ਇੱਕ ਇਹ ਲੋਕਾਂ ਦੀ ਮਤਲਬ ਕਹਿ ਲਓ ਇੱਕ ਮਾਹੌਲ ਇਸ ਤਰੀਕੇ ਦਾ ਹੁੰਦਾ ਕਿ ਜਿਹੜੀ ਚੀਜ਼ ਚੱਲ ਰਹੀ ਹੁੰਦੀ ਨਾ ਜਿਵੇਂ ਮਤਲਬ ਕੌਮੇਡੀ ਆ ਰਹੀ ਹੈ ਅਤੇ ਸਾਰੀ ਕੌਮੇਡੀ ਕੌਮੇਡੀ ਲੀਕ ਤੋਂ ਹਟ ਕੇ ਜਿਹੜੀ ਚੀਜ਼ ਹੁੰਦੀ ਨਾ ਇੱਕਦਮ ਤੋਂ ਐਕਸੈਪਟੈਂਸ ਨਹੀਂ ਮਿਲਦੀ ਫਿਰ ਧੀਰੇ ਧੀਰੇ ਸਲੋਲੀ ਸਲੋਲੀ ਫਿਰ ਉਹ ਇੱਕਦਮ ਖਿੱਚਦੀ ਹੈ ਕੰਮ
0: ਹਾਂ ਕਹਿ ਲਓ ਬੜੇ ਸਾਰੇ ਫੈਕਟਰ ਚਲੋ ਆਪਾਂ ਇਸ 'ਤੇ ਗੱਲ ਕਰ ਲੈਂਦੇ ਪਹਿਲਾਂ ਕਿ ਬੜੇ ਸਾਰੇ ਫੈਕਟਰ ਇਸ ਚੀਜ਼ ਦੇ ਵਿੱਚ ਇਨਵੋਲਵ ਨੇ ਮੈਂ ਤਾਂ ਜਦੋਂ ਇਹਨੂੰ ਅਨੈਲਿਸਿਸ ਕਰਦਾ ਕਿਤੇ ਨਾ ਕਿਤੇ ਆਪਾਂ ਵੀ ਉਸੇ ਚੀਜ਼ ਦਾ ਪਾਰਟ ਹਾਂ ਕਿ ਆਪਾਂ ਸਾਰੇ ਜਾਂ ਆਪਾਂ ਵੀ ਜਿੰਨੇ ਵੀ ਪ੍ਰਮੋਸ਼ਨ ਦੇ ਵਿੱਚ ਜੁਟੇ ਹੁੰਦੇ ਨੇ ਕਿਉਂਕਿ ਵੇਖੋ ਜਦੋਂ ਜਿੰਨਾ ਚਿਰ ਫਿਲਮ ਆਈ ਨਹੀਂ ਹੁੰਦੀ ਕੋਈ ਵੀ ਐਨੀ ਔਫ ਅਤੇ ਉਦੋਂ ਆਪਾਂ ਹਰ ਇੱਕ ਫਿਲਮ ਨੂੰ ਪ੍ਰਮੋਟ ਕਰਨਾ ਹੁੰਦਾ ਵਾ ਅਤੇ ਹਰ ਇੱਕ ਫਿਲਮ ਦਾ ਇਹੋ ਦਾਅਵਾ ਹੁੰਦਾ ਵੀ ਇਹ ਆਮ ਨਾਲੋਂ ਹਟ ਕੇ ਆ ਇਹ ਵੱਖਰਾ ਕੰਸੈਪਟ ਆ ਇੱਦਾਂ ਦਾ ਤੁਸੀਂ ਪਹਿਲਾਂ ਕਿਤੇ ਕੁਛ ਨਹੀਂ ਵੇਖਿਆ ਇਹਦੇ ਉੱਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਗਈ ਆ ਹੁਣ ਮੰਨ ਲਓ ਤੁਸੀਂ ਇੱਕ ਦੇ ਉੱਤੇ ਕੀਤੀ ਗਈ ਆ ਇੱਕ ਦੇ ਉੱਤੇ ਬਿਲਕੁਲ ਨਹੀਂ ਕੀਤੀ ਗਈ ਤੁਸੀਂ ਇਸ ਚੀਜ਼ ਨੂੰ ਕਿਸੇ ਵੀ ਤਰੀਕੇ ਦੇ ਨਾਲ ਮੁੜ ਕੇ ਉਹਨੂੰ ਤੁਸੀਂ ਜਸਟੀਫਾਈ ਨਹੀਂ ਕਰ ਸਕਦੇ ਕਿਉਂਕਿ ਸ਼ੁਰੂਆਤ ਉੱਥੋਂ ਹੀ ਹੋਣੀ ਹੁੰਦੀ ਆ ਰਹੀ ਗੱਲ ਮੁੜ ਕੇ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਪਰਫਾਰਮੈਂਸ ਤੋਂ ਬਾਅਦ ਦੀ ਫਿਰ ਵੀ ਉਹੀ ਮਜਬੂਰੀਆਂ ਨੇ ਹੁਣ ਮੰਨ ਲਓ ਜਿਹੜਾ ਬੰਦਾ ਵੇਖ ਰਿਹਾ ਵਾ ਉਹਨੇ ਉਹਨੂੰ ਇਹੋ ਹੀ ਕਹਿਣਾ ਵਾ ਵੀ ਹਾਂਜੀ ਬਹੁਤ ਵਧੀਆ ਜਿਹੜੀ ਬਹੁਤ ਵਧੀਆ ਵਾ ਉਹਦੇ ਲਈ ਵੀ ਉਹੀ ਆ ਕਿ ਬਹੁਤ ਵਧੀਆ ਫਰਕ ਜਾ ਕੇ ਸਿਰਫ ਇੱਕ ਚੀਜ਼ ਦਾ ਮੈਨੂੰ ਲੱਗਦਾ ਫਰਕ ਇੱਕ ਚੀਜ਼ ਦਾ ਪੈਂਦਾ ਵਾ ਆਪਾਂ ਜਿੰਨੇ ਵੀ ਮੀਡੀਆ ਹਾਊਸਿਸ ਨੇ ਜਿੰਨੀਆਂ ਅੱਜ ਕੱਲ੍ਹ ਪੋਡਕਾਸਟ ਹੁੰਦੀਆਂ ਨੇ ਪ੍ਰਮੋਸ਼ਨ ਦੇ ਲਈ ਜਿੰਨੇ ਵੀ ਸੋਰਸਿਸ ਵਰਤੇ ਜਾਂਦੇ ਨੇ ਇਨਫਲੂਐਂਸਰਸ ਨੇ ਜੋ ਵੀ ਸੋ ਉੱਥੇ ਮੰਨ ਲਓ ਜਿੱਥੇ ਪੈਸਾ ਇਨਵੋਲਵ ਹੋ ਗਿਆ ਉੱਥੇ ਹੁਣ ਕੋਈ ਇਹ ਥੋੜ੍ਹੀ ਕਹੂਗਾ ਵੀ ਨਹੀਂ
1: ਉਹ ਤਾਂ ਹੈ
0: ਪਰ ਇੱਕ ਚੀਜ਼ ਦਾ ਫਰਕ ਜ਼ਰੂਰ ਹੈ ਹੁਣ ਇਸ ਚੀਜ਼ ਨੂੰ ਆਪਾਂ ਆਈਡੈਂਟੀਫਾਈ ਕਿੱਦਾਂ ਕਰ ਸਕਦੇ ਮੰਨ ਲਓ ਹੁਣ ਜੇ ਆਪਾਂ ਵੀ ਪ੍ਰਮੋਟ ਕਰਨੇ ਤਾਂ ਆਪਾਂ ਇਹ ਨਹੀਂ ਕਹਿ ਸਕਦੇ ਵੀ ਹਾਂਜੀ ਆਪਾਂ ਵਧੀਆ ਹੀ ਕਹਾਂਗੇ ਪਰ ਇੱਕ ਚੀਜ਼ ਦਾ ਫਰਕ ਜ਼ਰੂਰ ਹੈ ਹੁਣ ਜਿੱਦਾਂ ਇਸ ਫਿਲਮ ਵਾਰੀ ਵੀ ਮੈਂ ਵੇਖ ਰਿਹਾ ਕਿ ਜਿਹੜੀ ਆਮ ਲੋਕਾਂ ਦੀ ਆਵਾਜ਼ ਹੈ ਜਾਂ ਆਮ ਲੋਕਾਂ ਦੇ ਜੋ ਰਿਵਿਊ ਨੇ ਉਹਨਾਂ ਦੇ ਜੋ ਕਮੈਂਟਸ ਨੇ ਉਹਨਾਂ ਦੇ ਫਿਲਮ ਦੇ ਗਾਣਿਆਂ ਥੱਲੇ ਜਾਂ ਜਿਹੜੇ ਰਿਵਿਊਜ਼ ਵਗੈਰਾ ਦੇ ਥੱਲੇ ਆਈ ਥਿੰਕ ਉਹ ਤੁਹਾਨੂੰ ਸਹੀ ਇੱਕ ਦੇ ਦਿੰਦੇ ਆ
1: ਉਹ ਤੇ ਈਵਨ ਨਾ ਤੁਹਾਨੂੰ ਪਤਾ ਲੱਗ ਜਾਂਦਾ ਵੈਸੇ ਰਿਵਿਊ ਵੀ ਆਪਾਂ ਦੇਖਦੇ ਹਾਂ ਮਤਲਬ ਆਪਾਂ ਲੈਂਦੇ ਵੀ ਹਾਂ ਲੇਕਿਨ ਦੇਖਦੇ ਵੀ ਹਾਂ ਕਿ ਤੁਸੀਂ ਤੁਹਾਨੂੰ ਦੇਖ ਕੇ ਪਤਾ ਲੱਗ ਜਾਂਦਾ ਹੈ ਬੰਦੇ ਦੇ ਐਕਸਪ੍ਰੈਸ਼ਨਸ ਔਰ ਸਭ ਤੋਂ ਜ਼ਿਆਦਾ ਬੱਚੇ ਅੱਗੇ ਵੱਧ ਵੱਧ ਕੇ ਦੇ ਰਹੇ ਹੈ ਨਾ ਰਿਵਿਊ ਅਤੇ ਬੱਚੇ ਤਾਂ ਨਹੀਂ ਫੇਕ ਹੋ ਸਕਦੇ ਨਾ ਉਹ ਮਤਲਬ ਉਹਨਾਂ ਨੂੰ ਜੋ ਮਨ 'ਚ ਆਉਂਦਾ ਉਹ ਕਹਿੰਦੇ ਨੇ ਬੱਚੇ
0: ਨਹੀਂ ਉਹ ਜਿਹੜਾ ਕਹਿ ਰਹੇ ਨੇ ਨਾ ਮੈਂ ਉਹਦੀ ਗੱਲ ਨਹੀਂ ਕਰ ਰਿਹਾ ਉਹ ਕਹਿ ਰਹੇ ਨੇ ਉਹ ਹਰ ਇੱਕ ਦਾ ਹੀ ਬਾਇਸਡ ਹੋ ਸਕਦਾ ਆਈ ਅੰਡਰਸਟੈਂਡ ਕਿਉਂਕਿ ਉੱਥੇ ਬਾਇਸਡ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ ਕਿਉਂਕਿ ਜਿਹੜੀ ਮੈਂ ਚੀਜ਼ ਇਹ ਵੇਖਦਾ ਕਿ ਹਰ ਇੱਕ ਦੇ ਵਿੱਚ ਹੁਣ ਕੋਈ ਕਹੂਗਾ ਕੀ ਹੈ ਨਾ ਤੁਸੀਂ ਉਹ ਇਹੋ ਹੀ ਕਹੂਗਾ ਕਿਉਂਕਿ ਇੱਕ ਸਲੀਕਾ ਹੁੰਦਾ ਵਾ ਇੱਕ ਸਦਾਚਾਰ ਹੁੰਦਾ ਵਾ ਕੋਈ ਇੱਦਾਂ ਤੁਹਾਨੂੰ ਨਹੀਂ ਕਹਿ ਸਕਦਾ ਵੀ ਨਹੀਂ ਯਾਰ ਤੁਸੀਂ ਅੱਗੇ ਮਾਈਕ ਕੀਤਾ ਤੇ ਕੋਈ ਤੁਹਾਨੂੰ ਕਹੂਗਾ ਯਾਰ ਇਹ ਨਹੀਂ ਬਿਲਕੁਲ ਨਹੀਂ ਚੰਗੀ ਇੱਦਾਂ ਨਹੀਂ ਕੋਈ ਵੀ ਕਹਿ ਸਕਦਾ ਹਾਂ ਕਈ ਬੰਦੇ ਮੈਚਿਓਰ ਹੁੰਦੇ ਆ ਉਹਨਾਂ ਦੇ ਕਹਿਣ ਤੋਂ ਪਤਾ ਲੱਗ ਜਾਂਦਾ ਪਰ ਚਲੋ ਐਨੀਵੇ ਮਤਲਬ ਬਈ ਉਹ ਕੁਛ ਇੱਕ ਫਰਕ ਨੇ ਕੁਛ ਇੱਕ ਚੰਗੇ ਮਾੜੇ ਨੇ ਜਿਹਦੇ ਵਿੱਚ ਹਰ ਇੱਕ ਨੂੰ ਭੁਗਤਣਾ ਪੈਣਾ ਪਰ ਹਾਂ ਇੱਕ ਚੀਜ਼ ਜ਼ਰੂਰ ਕਿ ਫਿਲਮ ਵਾਕਈ ਬਹੁਤ ਸੋਹਣੀ ਬਣੀ ਪੰਜਾਬੀ ਸਿਨੇਮੇ ਦੇ ਵਿੱਚ ਮੈਂ ਕਹੂੰਗਾ ਕਿ ਅੱਜ ਤੱਕ ਕੋਈ ਇੱਦਾਂ ਦੀ ਫਿਲਮ ਨਹੀਂ ਹੋਊਗੀ ਜਿਹਦੇ ਵਿੱਚ ਪਹਿਲੀ ਹੀ ਫਿਲਮ ਹੋਵੇ ਕਿਸੇ ਦੀ ਅਤੇ ਤੁਹਾਨੂੰ ਐਕਟਿੰਗ ਪੱਖੋਂ ਤੁਹਾਨੂੰ ਕੋਈ ਵੀ ਤੁਹਾਨੂੰ ਕਿਸੇ ਕਿਸਮ ਦੀ ਵੀ ਕੋਈ ਕਮੀ ਪੇਸ਼ੀ ਲੱਗੇ ਵੀ ਜਿਹੜੀ ਈਵਨ ਆਪਾਂ ਪੰਜਾਬੀ ਫਿਲਮਾਂ 'ਚ ਤਾਂ ਚਲੋ ਇਹ ਚੀਜ਼ ਹੈ ਨਹੀਂ ਆ ਭਾਵੇਂ ਹੁਣ ਚਲੋ ਮੈਂ ਆਪਾਂ ਨਾਂ 'ਤੇ ਕੀ ਲੈਣੇ ਪਰ ਜਿਹੜੇ ਜਿਹੜੇ ਅਸਟੈਬਲਿਸ਼ ਜਿਹੜੇ ਐਕਟਰ ਨੇ ਜਿਹਨਾਂ ਦੀਆਂ ਫਿਲਮਾਂ ਆਪਾਂ ਭੱਜ ਭੱਜ ਕੇ ਵੇਖਣ ਜਾਂਦੇ ਹਾਂ ਈਵਨ ਉਹਨਾਂ ਦੇ ਕੋਲੋਂ ਵੀ ਬੜੀਆਂ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਫੋਰ ਐਗਜ਼ਾਮਪਲ ਕਿਸੇ ਕੋਲੋਂ ਸੀਰੀਅਸ ਅਦਾਕਾਰੀ ਵਧੀਆ ਹੋ ਜਾਂਦੀ ਹੈ ਅਤੇ ਕੌਮੇਡੀ 'ਚ ਮਾਰ ਖਾ ਜਾਂਦਾ ਜਦਕਿ ਪੰਜਾਬੀ ਦੇ ਵਿੱਚ ਜ਼ਿਆਦਾਤਰ ਵੈਸੇ ਵਾਜਬ ਗੱਲ ਇਹ ਆ ਵੀ ਬਹੁਤੇ ਕੌਮੇਡੀ ਜਾਂ ਫਿਰ ਜਿਹੜੀਆਂ ਸਾਦੇ ਸਾਦੇ ਜਿਹੜੇ ਕਰੈਕਟਰ ਨੇ ਸਿੱਧੇ ਸਿੱਧੀ ਜੀ ਉੱਥੋਂ ਤੱਕ ਠੀਕ ਆ ਪਰ ਇਮੋਸ਼ਨਸ ਦੇ ਵਿੱਚ ਸਾਰੇ ਮਾਰ ਖਾਂਦੇ ਆ ਜਿਹੜੀ ਲਵ ਸਟੋਰੀ ਆ ਉਹਨੂੰ ਬਿਆਨ ਕਰਨਾ ਜੇ ਉੱਥੇ ਇਮੋਸ਼ਨ ਨਹੀਂ ਆ ਜੇ ਉੱਥੇ ਕੈਮਿਸਟਰੀ ਨਹੀਂ ਆ ਤੇ ਉਹ ਲਵ ਸਟੋਰੀ ਖਤਮ ਡਨ ਹੋ ਗਈ
1: ਮੇਨ ਤੇ ਕੈਮਿਸਟਰੀ ਦੀ ਗੱਲ ਹੁੰਦੀ
0: ਮੇਨ ਕੈਮਿਸਟਰੀ ਦੀ ਹੁਣ ਤੁਸੀਂ ਇੱਕ ਚੀਜ਼ ਵੇਖੋ ਕਿ ਜਿੰਨੀਆਂ ਵੀ ਲਵ ਸਟੋਰੀਜ਼ ਨੇ ਆਪਣੀਆਂ ਉਹ ਸਾਰੀਆਂ ਕੌਮਿਕ ਵੇ ਦੇ ਵਿੱਚ ਹੀ ਮਤਲਬ ਹਲਕਾ ਟੱਚ ਉਹੋ ਜਿਹਾ ਦਿੱਤਾ ਗਿਆ ਵੀ ਉਹ ਕਵਰ ਹੋ ਜਾਏ
1: ਹਾਂ ਕਵਰ ਅਪ ਕਰਨ ਵਾਸਤੇ ਕਿਉਂਕਿ ਉਹਨਾਂ ਨੇ ਮਤਲਬ ਆਮ ਜ਼ਿੰਦਗੀ ਤੋਂ ਲਈ ਜਾਂਦੀ ਨਾ ਜ਼ਿਆਦਾਤਰ ਕਾਲਜ ਦੇ ਮੁੰਡਾ ਕੁੜੀ ਹੁੰਦੇ ਨੇ ਲਵ ਸਟੋਰੀਜ਼ ਦੇ ਵਿੱਚ ਜਾਂ ਫਿਰ ਕੁਛ ਫਨੀ ਵੇ 'ਚ ਪਰ ਸੀਰੀਅਸਨੈਸ ਵਾਲੀ ਲਵ ਸਟੋਰੀਜ਼ ਮਤਲਬ ਘੱਟ ਹੈ ਪੰਜਾਬੀ ਸਿਨੇਮਾ
0: ਨਿਭਾਉਣੀਆਂ ਔਖੀਆਂ ਈਵਨ ਆਪਾਂ ਜੇ ਬਾਲੀਵੁੱਡ ਦੇ ਵਿੱਚ ਵੀ ਵੇਖੀਏ ਜਾਸੀ ਬਾਲੀਵੁੱਡ ਦੇ ਵਿੱਚ ਵੀ ਮੈਨੂੰ ਮੇਰਾ ਪਰਸਨਲ ਵਿਊ ਸੋਰੀ ਜੇ ਕਿ ਕੋਈ ਗਲਤ ਲੱਗੇ ਮਤਲਬ ਮੈਂ ਬਹੁਤ
1: ਹਾਂ
0: ਮਤਲਬ ਐਕਸਪਰਟ ਇਸ ਚੀਜ਼ ਦੇ ਵਿੱਚ ਟੈਕਨੀਕੈਲਿਟੀਜ਼ ਵਿੱਚ ਮੈਂ ਬਹੁਤਾ ਉਹ ਨਹੀਂ ਹਾਂ ਐਕਸਪਰਟ ਪਰ ਮੈਨੂੰ ਮੇਰੇ ਵਿਚਾਰੇ ਨੇ ਕਿ ਯਸ਼ ਚੋਪੜਾ ਤੋਂ ਬਾਅਦ ਕਿਸੇ ਕੋਲੋਂ ਅੱਜ ਤੱਕ ਬਣੀ ਨਹੀਂ ਕੋਈ ਵੀ ਲਵ ਸਟੋਰੀ ਤੇ ਈਵਨ ਮੈਂ ਇੱਥੋਂ ਤੱਕ ਮਹਿਸੂਸ ਕਰਦਾ ਜੇ ਕੋਈ ਮਤਲਬ ਉਸ ਢੰਗ ਦੇ ਨਾਲ ਵੇਖਣਾ ਚਾਹੁੰਦਾ ਤਾਂ ਫਿਰ ਦੁਬਾਰਾ ਤੋਂ ਤੁਸੀਂ ਉਹ ਫਿਲਮ ਵੇਖ ਕੇ ਤੇ ਫਿਰ ਉਹਦੇ 'ਚ ਮਹਿਸੂਸ ਕਰਕੇ ਵੇਖਿਓ ਕਿ ਇਹ ਚੀਜ਼ ਵਾਕਈ ਮੈਨੂੰ ਇਕੱਲੇ ਨੂੰ ਫੀਲ ਹੋਈ ਜਾਂ ਤੁਹਾਨੂੰ ਵੀ ਜਿਹੜੀ ਫਿਲਮ ਦੇ ਵਿੱਚ ਯਸ਼ ਚੋਪੜਾ ਆਈ ਥਿੰਕ ਅੱਧ ਕੁ ਤੱਕ ਸ਼ੂਟ ਕਰਾ ਕੇ ਤੇ ਫਿਰ ਉਹ ਸੰਸਾਰ ਤੋਂ ਚਲੇ ਗਏ ਸੀ ਕਿਹੜੀ ਫਿਲਮ ਸੀ ਉਹ
1: ਜਬ ਤੱਕ ਹੈ ਜਾਨ
0: ਸ਼ਾਇਦ ਜਬ ਤੱਕ ਹੈ ਜਾਨ ਤੁਸੀਂ ਉਹ ਹਾਂ ਤੁਸੀਂ ਤੁਸੀਂ ਨੂੰ ਉਦੋਂ ਹੁਣ ਦੁਬਾਰਾ ਕਿਤੇ ਮੌਕਾ ਮਿਲੂਗਾ ਤੇ ਤੁਸੀਂ ਫਿਲਮ ਵੇਖਿਓ ਤੁਹਾਨੂੰ ਸਾਫ਼ ਫੀਲ ਹੋ ਜਾਊਗਾ ਵੀ ਯਸ਼ ਜੀ ਇੱਥੋਂ ਕੁ ਤੱਕ ਸ਼ਾਇਦ ਨਿਭਾ ਕੇ ਗਏ ਆ ਤੁਹਾਨੂੰ ਸਾਫ਼ ਦੇਖਣਾ ਸ਼ੁਰੂ ਹੋ ਜਾਂਦਾ ਵੀ ਯਾਰ ਆ ਇੱਥੋਂ ਕਿਉਂ ਜਾ ਕੇ ਉਹਨਾਂ ਦੀ ਕੈਮਿਸਟਰੀ ਢਿੱਲੀ ਪੈ ਗਈ
1: ਐਵੇਂ ਨਹੀਂ ਕਹਿੰਦੇ ਸੀਗੇ ਉਹਨਾਂ ਨੂੰ ਕਿ ਹਾਂ ਮਤਲਬ ਰਾਜ ਕਪੂਰ ਦੇ ਬਾਅਦ ਯਸ਼ ਇਹਨਾਂ ਦਾ ਨਾਂ ਸੀਗਾ ਕਿ ਹਾਂ ਇਹ ਹੈ ਬੰਦਾ
0: ਖਾਸ ਤੌਰ ਤੇ ਜਿਹੜੀ ਲਵ ਸਟੋਰੀ ਜੀ ਮਤਲਬ ਕਿੱਦਾਂ ਕਿੱਦਾਂ ਦੀਆਂ ਦਿਲ ਵਾਲੇ ਦੁੱਲੇ ਨੇ ਲੈ ਜਾਏਗੇ ਵੀਰ ਯਾਰਾ ਜਾਂ ਹੋਰ ਕਿੰਨੀਆਂ
1: ਵੀਰ ਯਾਰਾ ਤਾਂ ਕਿੰਨੀ ਆਈਕੋਨਿਕ ਹੈ
0: ਫਿਲਮਾਂ ਤੁਸੀਂ ਜੇ ਵੇਖੋਗੇ ਤੇ ਤੁਹਾਨੂੰ ਉਹਦੇ ਵਿੱਚ ਲੱਗਦਾ ਵਾ ਵੀ ਹਾਂ ਵਾਕਈ ਜਿਹੜਾ ਬੰਦਾ ਵੇਖਦਾ ਵਾ ਜਿਹੜਾ ਬਾਹਰੋਂ ਬੈਠਾ ਉਹਨੂੰ ਉਹਨੂੰ ਇਹ ਚੀਜ਼ ਮਹਿਸੂਸ ਹੋਣ ਲੱਗ ਪੈਂਦੀ ਹੈ ਵਿਚਾਰੇ ਮਿਲ ਕੇ ਨਹੀਂ ਜਾਂਦੇ
1: ਹਾਂ ਉਹੀ ਤੇ ਇਮੋਸ਼ਨਸ ਹੈ ਨਾ ਕਿ ਤੁਸੀਂ ਕਨੈਕਟ ਕਰ ਗਏ ਇਹ ਨਹੀਂ ਕਿ ਤੁਹਾਡੇ ਦਿਲ ਤੱਕ ਉਹ ਚੀਜ਼ ਪਹੁੰਚੇ ਕਿ ਤੁਸੀਂ ਤੁਹਾਨੂੰ ਇਦਾਂ ਲੱਗੇਗਾ ਕਿ ਤੁਸੀਂ ਉਹੀ ਉੱਥੇ ਕਿੱਥੇ ਬਹਿ ਕੇ ਉਹਨਾਂ ਨੂੰ ਮਤਲਬ ਹੈ ਨਾ ਤੁਸੀਂ ਇੰਨੇ ਲਾਈਵ ਹੋ ਜਾਂਦੇ ਕੈਰੈਕਟਰ ਉਹਨਾਂ ਦੀ ਫਿਲਮਾਂ ਦੇ ਵਿੱਚ
0: ਉਹ ਪ੍ਰੋਬਲਮ ਹੈ ਚਲੋ ਐਨੀਵੇ ਪ੍ਰੋਗਰਾਮ ਨੂੰ ਆਪਾਂ ਅੱਗੇ ਵਧਾਉਂਦੇ ਇਨ ਸ਼ਾਰਟ ਮੈਂ ਇਹੋ ਹੀ ਬੇਨਤੀ ਕਰੂੰਗਾ ਆਪਣੇ ਸੁਣਨ ਵਾਲਿਆਂ ਦੇ ਲਈ ਕਿ ਤੁਸੀਂ ਫਿਲਮ ਜ਼ਰੂਰ ਵੇਖ ਆਇਓ ਤੁਸੀਂ ਬਿਲਕੁਲ ਵੀ ਡਿਸਪੁਆਇੰਟ ਨਹੀਂ ਹੋਵੋਗੇ ਤੁਹਾਡੇ ਪੈਸੇ ਦੀ ਫੁੱਲ ਔਨ ਵਸੂਲੀ ਹੋਊਗੀ ਇਹ ਸਾਡੀ ਮਤਲਬ ਬੜਾ ਔਖੇ ਹੋ ਜਾਂਦਾ ਵਾ ਸਿਨੇਮੇ ਦੇ ਵਿੱਚ ਇਹ ਕਹਿਣਾ ਕਿਉਂਕਿ ਹਰ ਇੱਕ ਬੰਦੇ ਦੀ ਚੋਇਸ ਅਲੱਗ ਆ ਪਰ ਇਹਦੇ ਬਾਰੇ ਆਪਾਂ ਇੰਨਾ ਕੁ ਕਹਿ ਸਕਦਾ ਮੈਂ ਕਿ ਤੁਸੀਂ ਡਿਸਪੁਆਇੰਟ ਨਹੀਂ ਹੋਵੋਗੇ ਤੁਹਾਨੂੰ ਪਸੰਦ ਆਊਗੀ ਤੁਹਾਨੂੰ ਫਿਲਮ ਕਿਉਂਕਿ ਫਿਲਮ ਮੈਨੂੰ ਬੜੇ ਚਿਰ ਬਾਅਦ ਇਹ ਲੱਗਾ ਈਵਨ ਅੰਗਰੇਜ਼ ਨਾਲ ਫਿਰ ਮੈਂ ਕੰਪੈਰੀਜ਼ਨ ਕਿਉਂਕਿ ਸਾਡੀ ਇੰਟਰਨਲ ਉਹ ਮੈਂ ਇਸ ਕਰਕੇ ਕਹਿੰਦਾ ਹਾਂ ਕਿਉਂਕਿ ਸਾਡੀਆਂ ਇੰਟਰਨਲ ਬੈਕ ਐਂਡ ਦੇ ਉੱਤੇ ਬੜੀਆਂ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਇਹਦੇ ਨਾਲ ਸਿਮਿਲਰ ਚੱਲ ਰਹੀਆਂ ਸੀ ਬੜੀਆਂ ਦੱਸੀਆਂ
1: ਫਲੈਸ਼ਬੈਕ ਜੋ ਹੋਈ ਜਾਂਦਾ ਨਾ ਇਨਸਾਨ ਨੂੰ ਜਿਵੇਂ ਕਿ ਆਪਾਂ ਨਵਾਂ ਨਵਾਂ ਤੁਸੀਂ ਕਹਿੰਦੇ ਸੀ ਕਿ ਪਹਿਲੀ ਵਾਰੀ ਮੈਂ ਮਤਲਬ ਰਿਵਿਊ ਕੀਤਾ ਸੀਗਾ ਉਦੋਂ ਅੰਗਰੇਜ਼ ਬਣੀ ਸੀਗੀ ਉਸ ਟਾਈਮ ਹੈ ਨਾ ਐਵੇਂ ਕੁਛ
0: ਬੜਾ ਬੜਾ ਕੁਛ ਹੈ ਚਲੋ ਐਨੀ ਤੇ ਫਿਰ ਕਿਤੇ ਆਪਾਂ
1: ਮੈਨੂੰ ਪਤਾ ਨਹੀਂ ਇਹ ਦੇ ਨਾਲ ਕੰਬੀਨੇਸ਼ਨ ਜਦੋਂ ਆਪਾਂ ਗੱਲਾਂ ਕਰ ਰਹੇ ਹਾਂ ਤੇ ਉਸ ਦਿਨ ਵੀ ਆਪਾਂ ਗੱਲ ਕਰ ਰਹੇ ਸੀ ਤੇ ਅੱਜ ਵੀ ਮੈਨੂੰ ਪਤਾ ਨਹੀਂ ਕਿਉਂ ਕਹੋ ਨਾ ਪਿਆਰ ਹੈ ਜਦੋਂ ਆਈ ਸੀਗੀ ਪਹਿਲੀ ਫਿਲਮ ਸੀਗੀ ਉਸਦੀ ਕੀ ਨਾ ਰਿਤਿਕ ਦੀ ਤੇ ਉਦੋਂ ਵੀ ਸੀਗਾ ਕਿ ਹਾਂ ਮਤਲਬ ਪਹਿਲੀ ਫਿਲਮ ਦੋਨਾਂ ਦੀ ਸੀਗੀ ਤੇ ਸੀਗਾ ਕਿ ਇੰਨੀ ਜਸਟੀਫਿਕੇਸ਼ਨ ਮਿਲੇਗੀ ਕਿ ਨਹੀਂ ਕਿਸ ਤੇ, ਪਰ ਉਹ ਬੜੀ ਚੱਲੀ ਸੀਗੀ ਮੂਵੀ ਆਡੀਅੰਸ ਨੂੰ ਖਿੱਚਣਾ ਥੀਏਟਰ ਲਈ ਮਤਲਬ ਬਹੁਤ ਵੱਡੀ ਗੱਲ ਹੁੰਦੀ
0: ਹੈ। ਬੜਾ ਔਖਾ ਵਾ ਤੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਨਹੀਂ ਉਹ ਫਿਲਹਾਲ ਹਾਲੇ ਤੱਕ ਕਾਮਯਾਬ ਨਹੀਂ ਹੋ ਸਕਿਆ ਮੁੰਡਾ, ਕਿਉਂਕਿ ਆਪਾਂ ਵਾਰ ਵਾਰ ਆਪਾਂ ਸੱਟ ਖਾਧੀ ਆ, ਲੋਕਾਂ ਦਾ ਕੋਈ ਕਸੂਰ ਨਹੀਂ ਹੈ ਵੇਖਣ ਵਾਲਿਆਂ ਦਾ, ਅਸੀਂ ਚਲੋ ਉਹਨਾਂ 'ਚ ਹੀ ਹਾਂ, ਵਿਊਅਰਸ ਵਿੱਚੋਂ ਹੀ ਹਾਂ, ਆਪਾਂ ਵਾਰ ਵਾਰ ਸੱਟ ਖਾਧੀ ਆ, ਪਤਾ ਨਹੀਂ

0: ਅਸੀਂ ਤੇ ਇਹ ਹੁੰਦਾ ਚਲੋ
1: ਫੁੱਲੇ ਖਾ ਲੈ ਚਲੋ। ਸੋ ਇਸ ਤਰੀਕੇ ਦੇ ਨਾਲ ਆਪਾਂ ਆਪਣੇ ਜਸਟੀਫਾਈ ਆਪਣੇ ਆਪ ਨੂੰ ਕਰਦੇ, ਪਰ ਜਿਹੜੇ ਸਿਨੇਮਾ ਨੂੰ ਪਿਆਰ ਕਰਦੇ ਨੇ, ਮੈਨੂੰ ਇਹਦੇ 'ਚ ਕਹਿਣ 'ਚ ਇੱਥੋਂ ਤੱਕ ਵੀ ਕਹਿਣ 'ਚ ਕੋਈ ਉਹ ਅਤਕਥਨੀ ਨਹੀਂ ਹੋਊਗੀ, ਕਿਉਂਕਿ ਆਸ ਪਾਸ ਬਹੁਤ ਵੱਡੀਆਂ ਵੱਡੀਆਂ ਫਿਲਮਾਂ ਵੀ ਚੱਲ ਰਹੀਆਂ ਨੇ, ਅਤੇ ਇਹ ਵੀ ਹੋ ਸਕਦਾ ਕਿ ਤੁਹਾਨੂੰ ਆਪਣੇ ਆਸ ਪਾਸ, ਕਿਉਂਕਿ ਆ ਦੋ ਦਿਨ ਬੁੱਧਵਾਰ ਦੇ ਦਿਨ ਫਿਰ ਦੁਬਾਰਾ ਜਿਹੜੀ ਅਪਡੇਟ ਹੁੰਦੀ ਹੈ ਲਿਸਟਿੰਗ, ਅਤੇ ਬਹੁਤ ਸਾਰੇ ਲੋਕ ਜਿਹੜੇ ਹਾਲੇ ਤੱਕ ਟਰਨ ਅਪ ਨਹੀਂ ਹੋਏ ਫਸਟ ਵੀਕੈਂਡ, ਨੋ ਡਾਊਟ। ਬੜੀ ਵਾਰੀ ਇਹ ਚੀਜ਼ਾਂ ਲੁਕਾਈਆਂ ਜਾਂਦੀਆਂ ਨੇ, ਪਰ ਮੈਂ ਓਨੈਸਟਲੀ ਕਹੂੰਗਾ ਵੀ ਰਿਸਪੋਂਸ ਜਿਹੜਾ ਵਾ ਪਹਿਲੇ ਵੀਕੈਂਡ ਦਾ ਬਹੁਤ ਢਿੱਲਾ ਸੀ, ਪਰ ਜਿੰਨੀ ਜ਼ਿਆਦਾ ਮੂਵੀ ਵਧੀਆ ਵਾ ਉਨਾ ਜ਼ਿਆਦਾ ਲੋਕਾਂ ਨੂੰ ਉਹ ਚੀਜ਼ ਜਿਹੜੀ ਔਖੀ ਹੋਈ। ਹਾਂ, ਕੱਲ੍ਹ ਦੇ ਦਿਨ ਤੋਂ ਜ਼ਰੂਰ ਗ੍ਰਾਫ ਅਪ ਜਾਣਾ ਸ਼ੁਰੂ ਹੋਇਆ ਵਾ, ਪਰ ਜਿਹੜੇ ਸਿਨੇਮੇ ਦੇ ਪ੍ਰੇਮੀ ਨੇ, ਤੁਸੀਂ ਜੇ ਵੇਖਣਾ ਚਾਹੁੰਦੇ ਹੋ ਵੱਡੇ ਪਰਦੇ 'ਤੇ ਵੇਖਣਾ ਚਾਹੁੰਦੇ ਹੋ, ਕਿਉਂਕਿ ਰਿਦਮ ਬੋਇਜ਼ ਦੀ ਇੱਕ ਹੋਰ ਆ, ਤੁਸੀਂ ਅੱਗੇ ਵੀ ਬਹੁਤ ਵਾਰੀ ਮੁੜ ਕੇ ਮੈਸੇਜ ਆਉਂਦੇ ਵੀ ਸਾਨੂੰ ਮੁੜ ਕੇ ਉਹ ਇੱਥੇ ਨਹੀਂ ਲੱਭੀ ਡੱਬੇ, ਆਪਾਂ ਵੇਖ ਨਹੀਂ ਸਕੇ ਜਾਂ ਕਿੱਦਾਂ,
0: ਕੋਵਿਡ ਕਰਕੇ ਨਹੀਂ ਮਿਲੀ ਸੀ।
1: ਹਾਂ, ਸੋ ਉਹਦੇ ਵਿੱਚ ਇਹ ਜ਼ਰੂਰੀ ਹੋ ਜਾਂਦਾ ਕਿ ਜੇਕਰ ਤੁਸੀਂ ਅੱਜ ਕੱਲ੍ਹ ਦੇ ਵਿੱਚ ਜਾ ਕੇ ਤੁਸੀਂ ਵੇਖੋ ਤਾਂ ਜ਼ਿਆਦਾ ਬਿਹਤਰ ਹੋਊਗਾ, ਕਿਉਂਕਿ ਨੋ ਡਾਊਟ ਅਗਲੇ ਹਫ਼ਤੇ ਤੋਂ ਜੇ ਨਹੀਂ ਰਿਸਪੋਂਸ ਆਉਂਦਾ ਇਹਨਾਂ ਅੱਜ ਕੱਲ੍ਹ ਪਰਸੋਂ ਦਾ ਮਿਲਾ ਕੇ, ਅਤੇ ਅਗਲੇ ਹਫ਼ਤੇ ਤੋਂ ਹੋ ਸਕਦਾ ਤੁਹਾਡੇ ਇਲਾਕੇ ਦੇ ਵਿੱਚੋਂ ਲਿਸਟਿੰਗ ਉੱਡ ਜੇ, ਜੇ ਤੁਹਾਡੇ ਇਲਾਕੇ 'ਚੋਂ ਨਹੀਂ ਰਿਸਪੋਂਸ ਮਿਲਿਆ। ਸੋ ਇਸ ਕਰਕੇ ਅੱਜ ਅਤੇ ਕੱਲ੍ਹ ਬੇਨਤੀ ਆ ਕਿ ਤੁਸੀਂ ਜਾ ਕੇ ਤਾਂ ਜ਼ਰੂਰ ਵੇਖੋ, ਇੰਨੀ ਗਰੰਟੀ ਜ਼ਰੂਰ ਆ ਵੀ ਤੁਸੀਂ ਡਿਸਪੋਇੰਟ ਨਹੀਂ ਹੋ ਗਏ। ਦੂਸਰੀ ਚੀਜ਼, ਜਿਨ੍ਹਾਂ ਨੇ ਵੇਖ ਲਈ ਆ, ਜਿਨ੍ਹਾਂ ਨੇ ਵੀ ਵੇਖੀ ਆ, ਉਹ ਆਪਣੇ ਤੁਸੀਂ ਵਿਚਾਰ ਜ਼ਰੂਰ ਤੁਸੀਂ ਦੇ ਸਕਦੇ ਹੋ, ਜਿਹੜੀ ਚੀਜ਼ ਨਹੀਂ ਚੰਗੀ ਲੱਗੀ ਉਹ ਦੱਸ ਸਕਦੇ ਹੋ, ਜਿਹੜੀ ਚੰਗੀ ਲੱਗੀ ਉਹ ਤੁਸੀਂ ਦੱਸ ਸਕਦੇ ਹੋ, ਕਿਉਂਕਿ ਇਸ ਕਰਕੇ ਥੋੜ੍ਹਾ ਜਿਹਾ ਮਤਲਬ ਇਹ ਨਹੀਂ ਕਿ ਕੋਈ ਟੀਮ ਵੱਲੋਂ ਜਾਂ ਕਿੱਦਾਂ, ਪਰਸਨਲ ਲੈਵਲ ਦੇ ਉੱਤੇ ਮੈਨੂੰ ਇਹ ਲੱਗਦਾ ਕੋਈ ਵੀ ਹੋਵੇ, ਰਿਗਾਰਡਲੈਸ ਕਿਸੇ ਦਾ ਵੀ ਪ੍ਰੋਜੈਕਟ ਹੋਵੇ, ਕਿਸੇ ਦਾ ਵੀ ਬੱਚਾ, ਜੇ ਇੰਨੀ ਕੁ ਜ਼ਿਆਦਾ ਮਿਹਨਤ ਕਿਸੇ ਨੇ ਉਹਦੀ ਜੇ ਦਿਖ ਰਹੀ ਆ, ਕੋਈ ਉਸ ਲਾਈਨ ਦੇ ਵਿੱਚ ਡਿਜ਼ਰਵਿੰਗ ਆ, ਕਿਉਂਕਿ ਮੈਂ ਬੜੇ ਚਿਰ ਦਾ ਮੇਰੇ ਮਨ 'ਚ ਆ ਕਿ ਪੰਜਾਬੀ ਸਿਨੇਮੇ ਦੇ ਵਿੱਚ ਕੋਈ ਚੰਗਾ ਘੈਂਟ ਐਕਟਰ ਕਿਉਂ ਨਹੀਂ ਆ,
0: ਇੱਕਦਮ ਜਿਵੇਂ ਤੁਹਾਨੂੰ ਲੱਗੇ ਕਿ ਹਾਂ ਯਾਰ ਇਹ ਗੱਲ ਬਣੀ,
1: ਹਾਂ ਕੋਈ ਘੈਂਟ ਐਕਟਰ ਕਿਉਂ ਨਹੀਂ ਆ, ਕੋਈ ਘੈਂਟ ਡਾਇਰੈਕਟਰ ਕਿਉਂ ਨਹੀਂ, ਅਸੀਂ ਬੜੀ ਵਾਰੀ ਇਹ ਗੱਲਾਂ ਕਰਦੇ ਹਾਂ। ਸੋ ਨੋ ਡਾਊਟ ਡਾਇਰੈਕਸ਼ਨ ਦੇ ਪੱਖੋਂ ਇਸ ਵਾਰੀ ਇੱਕ ਨਵਾਂ ਤੁਹਾਨੂੰ ਰੰਗ ਦਿਖੂਗਾ, ਐਕਟਰ ਨੋ ਡਾਊਟ ਤੁਹਾਨੂੰ ਲੱਗੂਗਾ ਨਹੀਂ ਕਿ ਤੁਸੀਂ ਆ ਯਾਰ ਮਤਲਬ ਪਹਿਲੀ ਵਾਰ ਵਾਲਾ ਕੋਈ ਉਹ ਆ। ਸੋ ਉਹ ਸਾਰੀਆਂ ਚੀਜ਼ਾਂ ਭਾਵੇਂ ਕੁੜੀ ਆ ਭਾਵੇਂ ਮੁੰਡਾ ਵਾ ਜਾਂ ਜਿੰਨੇ ਵੀ ਨਵੇਂ ਕਰੈਕਟਰ ਨੇ ਸਾਰੇ, ਬੇਸਿਕਲੀ ਸਾਰਾ ਕੁਛ ਨਵਾਂ। ਇਸ ਲਾਇਕ ਜਿੱਦਾਂ ਮੰਨ ਲਓ ਇੱਕ ਵਾਰੀ ਆਸ਼ਕੀ ਆਈ ਸੀ, ਸਾਰੇ ਨਵੇਂ ਨਵੇਂ ਜਿਹੇ ਸੀ, ਅਤੇ ਪਰ ਇਹ ਆ ਕਿ ਤੁਸੀਂ ਇੱਕ ਵਾਰੀ ਵੇਖੋਗੇ ਅਤੇ ਵੇਖ ਕੇ ਆਪਣੇ ਵਿਚਾਰ ਜ਼ਰੂਰ ਦਿਓ, ਅਤੇ ਆਪਾਂ ਅੱਗੇ ਵੱਧਦੇ ਹਾਂ। ਜਿਨ੍ਹਾਂ ਨੇ ਵੇਖੀ ਆ ਉਹ ਤੁਸੀਂ ਦੱਸ ਸਕਦੇ।
0: ਬਿਲਕੁਲ, ਵੀਕਐਂਡ 'ਤੇ ਚਲੋ ਇੱਕ ਤਾਂ ਆਪਾਂ ਗੱਲ ਕਰ ਹੀ ਲਈ ਕਿ ਹਾਂ ਚਲੋ ਮੂਵੀ ਆਈ ਹੈ ਨਾ, ਬੋਲ ਪਾਵੇ ਨਾ ਬੋਲ, ਉਹਦੇ ਇਲਾਵਾ
1: ਅੱਛਾ ਸੋਰੀ ਮਿਰਜ਼ਾਪੁਰ ਵੀ ਬਹੁਤ ਵਧੀਆ।
0: ਹਾਂ, ਮਿਰਜ਼ਾਪੁਰ ਦੀ ਵੀ ਬੜੀ ਤਾਰੀਫ ਹੋ ਰਹੀ ਹੈ
1: ਇਸ ਮਤਲਬ 4 ਤਰੀਕ ਨੂੰ ਜਿੱਥੇ ਮਤਲਬ ਪ੍ਰੋਜੈਕਟ ਜਿਹੜੇ ਦੋ ਲਾਂਚ ਹੋਏ ਦੋਵੇਂ ਹੀ ਕਮਾਲ ਦੇ।
0: ਹਾਂ, ਉਹਦਾ ਵੀ ਮਤਲਬ ਆਪਾਂ ਗੱਲ ਕਰਕੇ ਹਟੇ ਸੀਗੇ ਕਿ ਇੱਕ ਜਿਹੜਾ ਆਲਰੇਡੀ ਕਨਸੈਪਟ ਤੁਹਾਡੇ ਅੱਖਾਂ ਦੇ ਉੱਤੇ ਜਿਹੜਾ ਸਭ ਨੇ ਵੇਖ ਲਿਆ ਹੈ ਨਾ ਇੱਕ ਓ ਟੀ ਟੀ ਪਲੈਟਫਾਰਮ ਦੇ ਥਰੂ, ਉਹਨੂੰ ਕੰਬਾਈਂਡ ਕਰਕੇ ਇੱਕ ਵਾਪਿਸ ਤੋਂ ਸੇਮ ਚੀਜ਼ ਦੀ ਮੂਵੀ ਕ੍ਰੀਏਟ ਕਰਨਾ, ਇਟ ਵਾਜ਼ ਅ ਚੈਲੰਜ ਹੈ ਨਾ ਕਿ ਕਿਵੇਂ ਮਤਲਬ, ਕਿਉਂਕਿ ਜਿਹੜੀ ਚੀਜ਼ ਆਲਰੇਡੀ ਦੇਖੀ ਹੋਈ ਹੈ ਉਹ ਕਿਉਂ ਦੇਖੇ ਕੋਈ, ਹੈ ਨਾ। ਪਰ ਉਹਦਾ ਉਸ ਟਾਈਮ 'ਤੇ ਓ ਟੀ ਟੀ 'ਤੇ ਇੰਨਾ ਜ਼ਿਆਦਾ ਮਤਲਬ ਉਹਦਾ ਸੀਗਾ ਕਹਿ ਲਓ ਕਿ ਹਰ ਇੱਕ ਇਨਸਾਨ ਨੂੰ ਵਧੀਆ ਲੱਗੀ ਸੀਗੀ, ਅਤੇ ਹਾਲਾਂਕਿ ਇੰਨੀ ਜ਼ਿਆਦਾ ਕਹਿ ਲਓ ਡਾਰਕ ਔਰ ਕਿੰਨਾ ਜ਼ਿਆਦਾ ਵਾਇਲੈਂਸ ਸਾਰਾ ਕੁਛ ਉਸਦੇ ਵਿੱਚ ਸੀਗਾ, ਲੇਕਿਨ ਸਟਿਲ ਬੜੀ ਮਤਲਬ ਆਡੀਅੰਸ ਪੱਖੋਂ ਵਧੀਆ ਲੱਗੀ ਸੀਗੀ, ਅਤੇ ਹੁਣ ਕਹਿ ਰਹੇ ਕਿ ਉਸ ਲੈਵਲ 'ਤੇ ਹੈ ਮਿਰਜ਼ਾਪੁਰ।
1: ਆਈ ਥਿੰਕ ਜਿਹੜੀ ਯਾਸ਼ੀ ਹੈ ਨਾ ਕਿ ਵਾਇਲੈਂਸ ਜਾਂ ਮਤਲਬ ਕਈ ਲੋਕ ਨਾ ਬਹੁਤ ਇਹਨੂੰ ਲਾਈਟਲੀ ਜਾਂ ਫਿਰ ਬੜੀ ਮੈਂ ਕਹੂੰਗਾ ਇਮਚਿਓਰ ਜੀ ਕੋਟ ਕਰ ਜਾਂਦੇ ਆ ਗੱਲ ਇਹ ਕਿ ਉਹ 'ਚ ਵਾਇਲੈਂਸ ਹੀ ਗਾਲੀ ਗਲੋਚ ਹੀ ਤਾਂ ਕਰਕੇ ਲੋਕਾਂ ਨੇ ਪਸੰਦ ਕਰ ਲਿਆ,
0: ਬੜੇ ਲੋਕ ਨੇ ਉਹਦੇ ਕਰਕੇ ਵੀ ਮਤਲਬ ਉਹਦੇ ਕਰ
1: ਨਹੀਂ, ਮੈਂ ਓਵਰਆਲ ਗੱਲ ਕਰ ਰਿਹਾ, ਤੁਹਾਡੀ ਨਹੀਂ ਗੱਲ ਕਰ ਰਿਹਾ, ਮੈਂ ਓਵਰਆਲ ਕਰ ਰਿਹਾ, ਆਮ ਸੁਣ ਨੂੰ ਤਾਂ ਮਿਲ ਜਾਂਦਾ, ਪਰ ਤੁਸੀਂ ਇਹ ਵਾਲਾ ਜੇ ਪ੍ਰੋਜੈਕਟ ਵੇਖੋਗੇ ਨਾ ਮਤਲਬ ਮਿਰਜ਼ਾਪੁਰ ਹੋ ਗਿਆ ਜਾਂ ਪਤਾਲ ਲੋਕ ਵੀ ਈਵਨ ਵਧੀਆ ਸੀ ਪਹਿਲਾ ਸੀਜ਼ਨ, ਅਤੇ ਇਹ ਸਿਰਫ ਅਤੇ ਸਿਰਫ ਇੱਥੋਂ ਤੱਕ ਸੀਮਤ ਨਹੀਂ ਗੇ, ਉਹਦੇ ਵਿੱਚ ਕਿੰਨੀ ਉਹਨਾਂ ਦੀ ਕ੍ਰੀਏਟੀਵਿਟੀ ਕਿੰਨੀ ਆ, ਉਹਨਾਂ ਦੀ ਕਲਾਕਾਰੀ, ਉਹਨਾਂ ਦੀ ਕ੍ਰੀਏਟੀਵਿਟੀ, ਉਹਨਾਂ ਨੇ ਹੋਰ ਚੀਜ਼ਾਂ ਜੇ ਟੈਕਨੀਕਲ ਪੱਖ ਤੋਂ ਵੇਖੋ ਤਾਂ ਬਹੁਤ ਜ਼ਬਰਦਸਤ ਨੇ। ਉਸ ਤੋਂ ਬਾਅਦ ਵੀ ਬੜੀਆਂ ਫਿਲਮਾਂ ਵਾਲੇ ਅਤੇ ਬੜੀਆਂ ਸੀਰੀਜ਼ ਵਾਲੇ ਉਹਨਾਂ ਨੇ ਸਿਰਫ ਇਹੋ ਦੋ ਚੀਜ਼ਾਂ ਲੈ ਕੇ ਗਾਲੀ ਗਲੋਚ ਵਾਇਲੈਂਸ ਗੰਦ ਪਲੰਗ ਇਹ ਸਭ ਕੁਛ ਪਾ ਕੇ ਉਹਨਾਂ ਨੇ ਵੇਖ ਲਿਆ, ਪਰ ਉਹ ਨਹੀਂ ਚੱਲੀਆਂ, ਕਿਉਂਕਿ ਓਵਰਆਲ ਜਦੋਂ ਆਪਾਂ ਵੇਖਦੇ ਹਾਂ ਤਾਂ ਉਹ ਇੱਕ ਵੇਖਣ 'ਚ ਇੱਕ ਤੁਹਾਡੀ ਬਣਦੀ ਆ ਨਾ ਜੁੜਤ ਬਣਦੀ ਆ ਅੱਗੇ ਤੋਂ ਅੱਗੇ, ਵੀ ਇੱਕ ਐਪੀਸੋਡ

0: ਗੁੜ ਵੇਖ ਲਿਆ ਯਾਰ ਅੱਜ ਮਕਾ ਕੇ ਹੀ ਸੋਵਾਂਗੇ, ਉਹ ਵਾਲੀ ਜੁੜਤ ਨੀ ਕੋਈ ਬਣਾ ਪਾਉਂਦਾ, ਉਹ ਇਹਨਾਂ ਨੇ ਬਣਾਈ
1: ਨਾ ਭੁੱਖ ਕੀ ਹਾਂ ਬਸ ਅਗਲਾ ਦੇਖਣਾ ਹੈ। ਤੇ ਇੱਕ ਉਹ ਵੀ ਹੈ ਕਿ ਸਾਰੇ ਹੀ ਕੈਰੇਕਟਰ ਜਿੰਨੇ ਵੀ ਐਕਟਰ ਸੀਗੇ ਸਾਰੇ ਮੰਜੇ ਹੋਏ ਕੈਰੇਕਟਰ ਹੈ ਉਹਦੇ ਵਿੱਚ ਨਾ, ਮਤਲਬ ਜਿੰਨੇ ਵੀ ਐਕਟਰਸ ਮਤਲਬ ਸਾਰੇ ਥੀਏਟਰ ਵਾਲੇ ਕਹਿ ਲਓ ਇੱਕ ਤੋਂ ਇੱਕ ਜਿਨ੍ਹਾਂ ਦੇ ਕੈਰੇਕਟਰ ਤੋਂ ਉਹਨਾਂ ਨੂੰ ਪਹਿਚਾਣਿਆ ਜਾ ਰਿਹਾ। ਹੁਣ ਕਹਿ ਲਓ ਭਾਵੇਂ ਇਹਨਾਂ ਦੀ ਪੰਕਜ ਤ੍ਰਿਪਾਠੀ ਦੀ ਗੱਲ ਕਰ ਲਓ, ਭਾਵੇਂ ਕਿਉਂਕਿ ਹਰ ਕੋਈ ਇਹਨਾਂ ਨੂੰ ਕਾਲਿਨ ਭਈਆ ਹੈ ਨਾ, ਕਾਲਿਨ ਦਾ ਕੰਮ ਹੁੰਦਾ ਉਹਦੇ ਵਿੱਚ, ਤੇ ਉਹ ਕਿੰਨੇ ਜ਼ਿਆਦਾ ਮਤਲਬ ਉਹ ਹਜੇ ਤੱਕ ਵੀ ਕਿ ਤੁਹਾਡਾ ਕੈਰੇਕਟਰ ਇੰਨਾ ਜ਼ਿਆਦਾ ਕਿ ਉਹ ਲਾਈਵ ਹੋ ਗਿਆ ਕੈਰੇਕਟਰ, ਤੇ ਉਹ ਵਾਕਈ ਵਧੀਆ ਹੀ ਚੀਜ਼ ਹੋਣੀ।
0: ਨੇ ਬਾਕੀ ਉਹ ਚੀਜ਼ਾਂ ਜਿਹੜੀਆਂ ਨੇ ਉਹ ਵੈਸੇ ਵੀ ਦੌਰ ਹੁੰਦੇ ਆ, ਤੇ ਆਈ ਥਿੰਕ ਹਿੰਦੀ ਪੰਜਾਬੀ ਸਿਨੇਮੇ ਦਾ ਇੱਕ ਉਹ ਦੌਰ ਚੱਲ ਰਿਹਾ ਪਿੱਛੇ ਜੇ, ਇੱਕ ਦੌਰ ਹੀ ਸਾਊਥ ਦੌਰ, ਲੜਾਈ ਝਗੜੇ ਵਾਲਾ ਫਾਈਟ ਐਕਸ਼ਨ ਦੌਰ ਹੈ ਨਾ, ਉਸ ਤੋਂ ਪਹਿਲਾਂ ਮੰਨ ਲਓ ਪੰਜਾਬੀ ਸਿਨੇਮੇ ਦਾ ਕੌਮੇਡੀ ਦੌਰ, ਹੁਣ ਮੈਂ ਕਹੂੰਗਾ ਦੋਵਾਂ ਦਾ ਕੰਬਾਈਂਡ ਅੱਜ ਕੱਲ੍ਹ ਚੱਲ ਰਿਹਾ ਸੀਰੀਜ਼ ਦੌਰ, ਓ ਟੀ ਟੀ ਤੋਂ ਸ਼ਿਫਟ ਕਰਕੇ ਉਹਨਾਂ ਨੂੰ ਫਿਲਮਾਂ ਦੇ ਵਿੱਚ ਪ੍ਰੈਜੈਂਟ ਕੀਤਾ ਜਾ ਰਿਹਾ।
1: ਕਿਉਂਕਿ ਉਸ ਟਾਈਮ ਤੇ ਇੱਕ ਮਤਲਬ ਪਹਿਲਾਂ ਜਦੋਂ ਕੋਵਿਡ ਦਾ ਟਾਈਮ ਆਇਆ ਸੀ ਕੋਈ ਥੀਏਟਰ ਨਹੀਂ ਜਾ ਸਕਦਾ ਸੀਗਾ, ਪਲੱਸ ਮਹਿੰਗਾਈ ਜ਼ਿਆਦਾ ਵੱਧ ਗਈ ਸੀਗੀ ਕਿ ਲੋਕਾਂ ਨੂੰ ਲੱਗਦਾ ਸੀਗਾ ਕਿ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਥੀਏਟਰ ਜਾਣਾ ਸਿਰਫ ਟਿਕਟ ਖਰੀਦ ਕੇ, ਕਿਉਂਕਿ ਉਸਦੇ ਇਲਾਵਾ ਵੀ ਤਾਂ ਆਪਾਂ ਖਾਂਦੇ ਹਾਂ ਸਾਰਾ ਕੁਛ, ਫਿਰ ਉਹਦੇ ਬਾਅਦ ਵੀ ਬਾਹਰ ਆਪਾਂ ਡਿਨਰ ਕਰਦੇ ਹਾਂ, ਓਵਰਆਲ ਲੋਕਾਂ ਨੂੰ ਲੱਗਿਆ ਸੀਗਾ ਕਿ ਇਹ ਘਾਟੇ ਦਾ ਸੌਦਾ ਹੈ, ਕਿਸੇ ਨਾ ਕਿਸੇ ਦਿਨ ਆਪਾਂ ਨੂੰ ਔਨਲਾਈਨ ਮਿਲ ਹੀ ਜਾਣੀ ਹੈ ਸੋਸ਼ਲ ਮੀਡੀਆ, ਅਤੇ ਉਹੀ ਚੀਜ਼ ਫਿਰ ਓ ਟੀ ਟੀ ਆਇਆ ਕਿ ਹਾਂ ਘਰੇ ਬੈਠੇ ਤੁਸੀਂ ਦੇਖ ਸਕਦੇ ਹੋ। ਇੱਕ ਟਾਈਮ 'ਤੇ ਤਾਂ ਇਹ ਸੀਗਾ ਕਿ ਹਾਂ ਨੈੱਟਫਲਿਕਸ 'ਤੇ ਜਿਹੜੀ ਕਿਸੇ ਪਿੱਟੀ ਚੀਜ਼ਾਂ ਉਹ ਆਉਣਗੀ, ਪਰ ਹੁਣ ਨੈੱਟਫਲਿਕਸ ਜਾਂ ਹੋਰ ਬਾਕੀ ਸਾਰੇ ਜਿੰਨੇ ਵੀ ਪਲੈਟਫਾਰਮਸ ਹੈ ਉਹਨਾਂ ਨੇ ਚੁਣ ਕੇ ਪ੍ਰੋਜੈਕਟ ਲੈ ਕੇ ਆਉਂਦੇ ਕਿ ਹਾਂ ਤੁਸੀਂ, ਮਤਲਬ ਕਈ ਵਾਰੀ ਇਹ ਹੁੰਦਾ ਕੁਛ ਇੱਕ ਓ ਟੀ ਟੀ ਪਲੈਟਫਾਰਮ ਇੱਦਾਂ ਦੇ ਜੇ ਸਿਰਫ ਇੱਕ ਵੈਬ ਸੀਰੀਜ਼ ਦੇਖਣ ਲਈ ਤੁਸੀਂ ਉਹਦਾ ਸਬਸਕ੍ਰਿਪਸ਼ਨ ਲੈਂਦੇ ਹੋ, ਕਿਉਂਕਿ ਤੁਹਾਨੂੰ ਪਤਾ ਕਿ ਇਹ ਤੇ ਬੜਾ ਵਧੀਆ ਹੋਣਾ ਹੈ ਜਿਹੜਾ ਇਹ ਆਣਾ ਵੈਬ ਸੀਰੀਜ਼।
0: ਇੱਕ ਫੈਕਟ ਹੋਰ ਹੈ ਜਿਹੜਾ ਮੈਨੂੰ ਲੱਗਦਾ
1: ਜੀ,
0: ਓ ਟੀ ਟੀ ਤੇ ਇੱਕ ਤੇ ਕੋਵਿਡ ਵਾਲਾ ਚਲੋ ਹੈ ਹੀ ਆ ਫੈਕਟਰ, ਪਰ ਇੱਕ ਹੋਰ ਜਿਹੜੀ ਚੀਜ਼ ਸੀਗੇ ਜਿਹੜੀਆਂ ਚੀਜ਼ਾਂ ਸਿਨੇਮੇ ਦੇ ਵਿੱਚ ਓਲਾ ਹੁੰਦੀਆਂ ਸੀ ਵੀ ਆ ਇਸ ਕੈਟੇਗਰੀ 'ਚ ਜਾਊਗੀ, ਇਹ ਪਰਿਵਾਰਾਂ ਤੱਕ ਨਹੀਂ ਪਹੁੰਚਣੀ ਚਾਹੀਦੀ, ਇਹ 'ਤੇ ਕੱਟ ਲੱਗਣਾ ਚਾਹੀਦਾ, ਉਹ ਫਿਰ ਚੁੱਕੇ ਅਤੇ ਓ ਟੀ ਟੀ ਦੇ ਉੱਤੇ ਲੈ ਕੇ ਜਾਣੀਆਂ ਸ਼ੁਰੂ ਹੋ ਗਈਆਂ ਵੀ ਉੱਥੇ ਗਾਲੀ ਗਲੋਚ ਨੂੰ ਕੋਈ ਨਹੀਂ ਰੋਕੂਗਾ, ਉੱਥੇ ਨੰਗੇਜ ਨੂੰ ਕਤਲੇਆਮ ਨੂੰ ਉੱਥੇ ਕੋਈ ਨਹੀਂ ਰੋਕੂਗਾ, ਸੋ ਅਸੀਂ ਕੱਟ ਨਹੀਂ ਲਾਉਣੇ, ਸਾਡਾ ਸਾਡੀ ਕ੍ਰੀਏਟੀਵਿਟੀ ਮਰਦੀ, ਉਹਨਾਂ ਨੇ ਉੱਥੇ ਲਾਂਚ ਕੀਤੀਆਂ, ਉੱਥੇ ਲੋਕਾਂ ਨੇ ਵੇਖੀਆਂ। ਸਰਪ੍ਰਾਈਜ਼ਿੰਗਲੀ ਮੈਨੂੰ ਪਤਾ ਨਹੀਂ ਕਿ ਮਤਲਬ ਇਹ ਕਿੱਦਾਂ ਹੋਇਆ, ਕਿਹੜੀਆਂ ਚੀਜ਼ਾਂ ਹੋਈਆਂ, ਕਿਸੇ ਹੱਦ ਤੱਕ ਮੈਨੂੰ ਲੱਗਦਾ ਵੱਡੇ ਪਰਦੇ ਨੇ ਕੰਪਰੋਮਾਈਜ਼ ਕਰ ਲਿਆ। ਹੁਣ ਪਿਛਲੇ ਸਮੇਂ ਦੀਆਂ ਤੁਸੀਂ ਵੇਖੋ ਫਿਲਮਾਂ, ਐਨੀਮਲ ਵੇਖ ਲਓ ਤੁਸੀਂ, ਆ ਧੁਨੰਦਰ ਵੇਖ ਲਓ, ਜਾਂ ਤੁਸੀਂ ਹੋਰ ਜਿੰਨੀਆਂ ਵੀ ਆ ਈਵਨ ਸਾਊਥ ਦੀਆਂ ਜਿਹੜੀਆਂ ਵੀ ਫਿਲਮਾਂ ਆਈਆਂ ਨੇ, ਪੁਸ਼ਪਾ ਹੋ ਗਈ ਜਾਂ ਕੋਈ ਵੀ ਲਾ ਲਓ, ਹੁਣ ਹਾਂ ਟੌਕਸਿਕ ਵੀ ਮੈਨੂੰ ਉਹਦਾ ਪਾਰਟ ਲਾ ਲਓ ਹੈ ਨਾ, ਅਤੇ ਉਹ ਸਾਰੀਆਂ ਹੁਣ ਇੱਧਰ ਵਾਲਿਆਂ ਨੇ ਥੋੜ੍ਹਾ ਜਿਹਾ ਜਾਂ ਢਿੱਲਾ ਛੱਡਿਆ ਜਾਂ ਕੀ ਹੋਇਆ, ਪਹਿਲਾਂ ਇਸ ਟਾਈਪ ਦਾ ਮਟੀਰੀਅਲ ਇੱਧਰਲੇ ਪਾਸੇ ਨਹੀਂ ਆਉਂਦਾ ਹੁੰਦਾ।
1: ਸੈਂਸਰ ਬੋਰਡ, ਹੁਣ ਸੈਂਸਰ ਬੋਰਡ ਦਾ ਕਿੰਨਾ ਹੁੰਦਾ ਸੀਗਾ ਕਿ ਹਰ ਇੱਕ ਮਤਲਬ ਮੂਵੀ ਬਣ ਗਈ, ਉਸਦੇ ਬਾਅਦ ਜਿਹੜੇ ਮਤਲਬ ਮੂਵੀ ਬਣਾਉਂਦੇ ਸੀਗੇ ਉਹਨਾਂ ਦੇ ਡਰ ਹੀ ਹੁੰਦਾ ਸੀਗਾ ਕਿੰਨੀ ਇੱਕ ਮੂਵੀ ਬਚਣੀ ਹੈ, ਕਿਉਂਕਿ ਸੈਂਸਰ ਬੋਰਡ ਇੰਨਾ ਜ਼ਿਆਦਾ ਸਟ੍ਰਿਕਟ ਹੁੰਦਾ ਸੀਗਾ ਇੱਕ ਟਾਈਮ 'ਤੇ, ਮਤਲਬ ਮਾੜੀ ਜਿਹੀ ਵੀ ਹੈ ਨਾ, ਭਾਵੇਂ ਵਾਇਲੈਂਸ ਹੋਏ, ਭਾਵੇਂ ਅਬਿਊਸਿਵ ਲੈਂਗੁਏਜ ਹੋਏ ਕੁਛ ਵੀ, ਜਾਂ ਕਹਿ ਲਓ ਵਲਗੈਰਿਟੀ ਹੋਏ, ਉਹਨਾਂ ਨੇ ਕੱਟ ਮਾਰ ਮਾਰ ਕੇ ਕਈ ਵਾਰੀ ਤਾਂ ਬਚਦੀ ਨਹੀਂ ਸੀ ਮੂਵੀ, ਜਾਂ ਫਿਰ ਉਹ ਸਰਟੀਫਾਈਡ ਹੋ ਜਾਂਦਾ ਸੀਗਾ ਕਿ ਤੁਹਾਨੂੰ ਯੂਜ਼।
0: ਹਾਂ, ਕਿਉਂਕਿ ਸਾਡਾ ਜਿਹੜਾ ਇੱਕ
1: ਹੁਣ ਐਕਸੈਪਟੈਂਸ ਆ ਗਈ ਹੈ, ਮਨ
0: ਹਾਂ ਐਕਸੈਪਟੈਂਸ, ਉੱਥੋਂ ਥੋੜ੍ਹਾ ਫਿਲਟਰ ਹੋਣੀਆਂ, ਫਿਲਟਰ ਜਿਹੜਾ ਉਹ ਛਾਨਣੀ ਜਿਹੜੀ ਮੋਟੀ ਕਰਤੀ ਉਹਨਾਂ, ਪਲੱਸ ਜਿਹੜਾ ਇੱਕ ਮੈਨੂੰ ਲੱਗਦਾ ਜਿਹੜਾ ਇਹਨਾਂ ਦਾ ਸਿਨੇਮੇ ਦਾ ਜਿਹੜਾ ਮੂੰਹ ਮਹਾਂਦਰਾ ਹੈ ਨਾ, ਉਹ ਬਾਕੀ ਕਮਿਊਨਿਟੀਜ਼ ਦੇ ਲਈ ਜਾਂ ਫਿਰ ਗੋਰੀ ਕਮਿਊਨਿਟੀ ਲਈ ਕੁਛ ਹੋਰ ਆ, ਸਾਡੇ ਲਈ ਥੋੜ੍ਹਾ ਜਿਹਾ ਹੋਰ ਇੱਦਾਂ ਆ ਵੀ ਮੈਨੂੰ ਨਹੀਂ ਲੱਗਦਾ ਅਸੀਂ ਬਹੁਤੀ ਜਾਣੀ ਉਹਦੀ ਕੈਟੇਗਰੀ ਚੈੱਕ ਕਰਕੇ ਜਾਂਦੇ ਹਾਂ, ਅਸੀਂ ਸਿਰਫ ਰੌਲਾ ਰੱਪਾ ਵੇਖ ਕੇ ਜਾਂਦੇ ਹਾਂ ਵੀ ਆਹ ਫਿਲਮ ਇੰਨੇ ਕੁ ਰੌਲੇ ਰੱਪੇ ਵਾਲੀ ਆ, ਐਸ ਹੀ ਰੋਦੀ ਆ, ਚਲੋ ਚੱਲੀਏ ਬੱਚੇ ਵੀ ਨਾਲ ਚੁੱਕ ਕੇ ਚੱਲਦੇ ਹਾਂ, ਜਦਕਿ ਜਿਹੜੇ ਮੈਂ ਨਹੀਂ ਕਹਿੰਦਾ ਸਾਰੇ ਗੋਰੇ, ਆਪਣੇ ਵੀ ਸਾਰੇ ਨਹੀਂ, ਪਰ ਉਹ ਵੇਖਦੇ ਆ ਕਿ ਆਪਾਂ ਕਿਹੜੀ ਫਿਲਮ ਵੇਖਣ ਚੱਲੇ, ਇਹ ਕਿਹੜੀ ਕੈਟੇਗਰੀ 'ਚ ਆ, ਇਹ ਵਾਇਲੈਂਸ ਵਾਲੀ ਆ, ਇਹ ਅਡਲਟ ਕੰਟੈਂਟ ਹੈ ਇਹਦੇ ਵਿੱਚ, ਇਹ ਅੰਡਰ 15 ਆ, ਇਹ ਕਿਹੜੀ ਆ ਨਾ, ਜੋ ਵੀ ਹੁੰਦਾ ਵਾ MPG ਜਿਹੜੇ ਵੀ ਹੈ ਨਾ, ਮਤਲਬ ਆਈ ਡੋਂਟ ਥਿੰਕ ਸੋ ਆਪਣੇ ਬਹੁਤੇ ਵੇਖ ਕੇ ਜਾਂਦੇ ਆ, ਆਪਾਂ ਕਿੰਨਾ ਕੁ ਵੇਹਨੇ ਉਸ ਚੀਜ਼ ਨੂੰ, ਆਪਾਂ ਸਿਰਫ ਐਕਟਰ ਦੀ ਜਿਹੜੀ ਜਾਂ ਫਿਰ ਮੇਕਰਸ ਦੀ ਪ੍ਰੋਡਕਸ਼ਨ ਹਾਊਸ ਦੀ ਸਿਰਫ ਰੈਪੋ ਦੇ ਉੱਤੇ ਫਿਲਮ ਵੇਖਣ ਚੱਲ ਜਾਂਦੇ ਆ।
1: ਈਵਨ ਐਨੀਮਲ ਕਿੰਨੀ ਜ਼ਿਆਦਾ ਮਤਲਬ ਉਹ ਸੀਗੀ, ਮਤਲਬ ਕਿੰਨਾ ਰੋ ਦੇ ਵਿੱਚ, ਕਿੰਨਾ ਪਰ ਸਾਰੇ ਬੱਚਿਆਂ ਨੂੰ ਲੈ ਕੇ ਆਏ ਹੋਏ ਸੀਗੇ ਲੋਕੀ
0: ਹੁਣ ਕਿੱਥੇ ਛੱਡ ਕੇ ਜਾਣ ਗੱਲ ਕਿੱਥੇ ਛੱਡ ਕੇ ਜਾਣ ਗੱਲ ਤੁਸੀਂ ਵੇਖਣੀ ਵੇਖਣੀ ਆ ਗੱਲ ਆ ਵੀ ਰੌਲਾ ਇੰਨਾ ਵਾ ਤੁਸੀਂ ਲੈਫਟ ਆਊਟ ਜਾਂ ਫੀਲ ਕਰਦੇ ਹੋ ਵੀ ਜਾਂ ਤੁਹਾਨੂੰ ਜੇ ਕੋਈ ਕੱਲ੍ਹ ਨੂੰ ਪਾਰਟੀ 'ਤੇ ਜਾਣਾ ਕਿਸੇ ਨੇ ਪੁੱਛ ਲਿਆ ਐਨੀਮਲ ਵੇਖੀ ਅਸੀਂ ਕੀ ਕਹਾਂਗੇ
1: ਕਿਹੜੀ ਸੀਗੀ ਮੂਵੀ ਜਿਹੜੀ ਮੈਂ ਨਹੀਂ ਵੇਖੀ ਸੀਗੀ ਜਿਹੜੀ ਰਣਵੀਰ ਸਿੰਘ ਦੀ ਆਈ ਸੀਗੀ ਉਹਦੇ ਦੋ ਪਾਰਟ ਉਹ ਮੈਨੂੰ ਤਾਂ ਇੱਦਾਂ ਫਿਰ ਮੈਨੂੰ ਸਮਾਜ ਅਪਣਾਏਗਾ ਕਿਹੜੀ ਜਿਹੜੀ ਦੋ ਪਾਰਟ ਆਏ ਸੀਗੇ ਬੜੀ ਐਨੀਮਲ ਦੇ ਬਾਅਦ ਬੜੀ
0: ਆਪਣੇ ਦਿਮਾਗ ਦੀ
1: ਨਹੀਂ ਕਿਉਂਕਿ ਇੰਨਾ ਜ਼ਿਆਦਾ ਹਰ ਕਿਤੇ ਉਹੀ ਉਹੀ ਉਹੀ ਮਤਲਬ ਉਹ ਮਿਊਜ਼ਿਕ ਉਹ ਸਾਰੇ ਕਿਤੇ ਕੁਛ ਵੀ ਭਾਵੇਂ ਤੁਸੀਂ ਸੋਸ਼ਲ ਮੀਡੀਆ ਖੋਲ ਲਓ ਉਹ ਬੈਕਗ੍ਰਾਉਂਡ ਮਿਊਜ਼ਿਕ ਇੰਨਾ ਜ਼ਿਆਦਾ ਮਤਲਬ ਉਹ ਸੀਗਾ ਡੋਮੀਨੇਟਿੰਗ ਉਸ ਟਾਈਮ
0: ਨਹੀਂ ਚਲੋ ਖੈਰ ਇਹ ਇਸ ਟਾਈਮ ਦੇ ਤੇ
1: ਮੇਰਾ ਫੇਵਰੇਟ ਟੌਪਿਕ ਹੈ ਮੈਨੂੰ ਸਾਰਾ ਦਿਨ ਬਹਿ ਕੇ ਗੱਲਾਂ ਕਰਾਈ ਜਾਓ
0: ਇਸ ਸੂਰਤ ਹਾਲ ਨੇ ਸੋ ਖੈਰ ਮੈਂ ਇੱਥੇ ਕਹਿ ਕੇ ਫਿਰ ਨਿਬੇੜੂੰਗਾ ਕਿ ਅੱਜ ਦੋਨੋਂ ਤੁਸੀਂ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੋ ਕੀ ਤੁਹਾਡੇ ਮਨਸੂਬੇ ਹੁੰਦੇ ਆ ਉਸ ਚੀਜ਼ ਨੂੰ ਲੈ ਕੇ ਪਰ ਜੇ ਤੁਸੀਂ ਕੁਛ ਪਲੈਨ ਤੁਹਾਡਾ ਹੈਗਾ ਵਾ ਕਿਤੇ ਆਊਟਿੰਗ ਦਾ ਤੁਹਾਡਾ ਪਰਿਵਾਰ ਦੇ ਨਾਲ ਤੇ ਇੱਕ ਵਾਰੀ ਬੋਲ ਭਾਵੇਂ ਨਾ ਬੋਲ ਜ਼ਰੂਰ ਵੇਖਿਓ ਤੁਸੀਂ ਡਿਸਪੁਆਇੰਟ ਨਹੀਂ ਹੋਵੋਗੇ ਤੁਸੀਂ ਇੱਕ ਤਰ੍ਹਾਂ ਦੇ ਨਾਲ ਤੁਸੀਂ ਵਧੀਆ ਮਹਿਸੂਸ ਕਰੋਗੇ ਕਿ ਆਪਾਂ ਕੁਛ ਐਟਲੀਸਟ ਠੀਕ ਵੇਖ ਕੇ ਆਏ ਆਪਾਂ ਜਿੱਦਾਂ ਇੱਕ ਦੌਰ ਸੀ ਨਾ ਜੀ ਆਇਆਂ ਨੂੰ ਜਦੋਂ ਆਈ ਤੇ ਬੜੇ ਖੁਸ਼ ਹੋਏ ਪੰਜਾਬੀ ਵੀ ਹਾਂ ਵੀ ਕੁਛ ਨਵਾਂ ਐਂਗਲ ਮਿਲ ਗਿਆ ਪੰਜਾਬੀ ਸਿਨੇਮੇ ਨੂੰ ਅੰਗਰੇਜ਼ ਆਈ ਤੇ ਬੜਾ ਖੁਸ਼ ਹੋਏ ਵੀ ਅੱਛਾ ਇੱਦਾਂ ਦਾ ਵੀ ਉਹ ਹੁੰਦਾ ਵਾ ਸਿਨੇਮਾ ਇਹ ਮੈਂ ਇਸ ਪੱਖੋਂ ਕਹੂੰਗਾ ਕਿਉਂਕਿ ਨੌਨ ਸਿੰਗਰ ਮਤਲਬ ਫਸਟ ਟਾਈਮਰ ਇੱਕ ਐਕਟਰ ਮਤਲਬ ਆਪਾਂ ਅਕਸਰ ਜਿਹੜੀ ਗੱਲ ਕਰਦੇ ਹਾਂ ਵੀ ਸਾਡੇ ਕੋਲ ਐਕਟਰ ਨਹੀਂ ਹੈਗੇ ਸਾਨੂੰ ਕੰਪਰੋਮਾਈਜ਼ ਕਰਨਾ ਪੈਂਦਾ
1: ਸਿੰਗਰ ਟੂ ਐਕਟਰ ਹੀ ਹੈ ਸਾਰੇ
0: ਬੜੀਆਂ ਚੀਜ਼ਾਂ 'ਚ ਕੰਪਰੋਮਾਈਜ਼ ਕਰਨਾ ਪੈਂਦਾ ਉਸ ਪੱਖੋਂ ਧੰਨਵਾਦ ਤੁਹਾਡਾ ਅਤੇ ਹੁਣ ਆਪਾਂ ਅੱਗੇ ਤੋਰਦੇ ਹਾਂ ਪ੍ਰੋਗਰਾਮ ਨੂੰ ਕਿਉਂਕਿ ਹੁਣ ਆ ਗਈ ਆ ਸਪਰਿੰਗ ਹਾਂਜੀ ਸਪਰਿੰਗ ਚੜ੍ਹ ਗਏ ਨੇ ਆਪਣਾ ਆ ਗਿਆ ਸਤੰਬਰ ਸ਼ੁਰੂ ਹੋ ਚੁੱਕਾ ਅਤੇ ਇਸ ਵਾਰੀ ਸਤੰਬਰ ਦੇ ਸ਼ੁਰੂ ਦੇ ਵਿੱਚ ਹੀ ਆਪਾਂ ਵੇਖਦੇ ਹਾਂ ਕਾਫੀ ਮੌਸਮ ਦਾ ਬਦਲਾ ਹੈ ਨਾ
1: ਇੱਕਦਮ ਤੋਂ ਹੀ ਮਤਲਬ ਐਵੇਂ ਲੱਗਦਾ ਕਿ ਜਿਵੇਂ ਮੌਸਮ ਦੇ ਕੋਲ ਵੀ ਹੈ ਨਾ ਕੈਲੰਡਰ ਦੀ ਤਾਰੀਖਾਂ ਹੈ ਕਿ ਹਾਂ ਚਲੋ ਅਗਸਤ ਖਤਮ ਅਤੇ ਨਾਲ ਦੇ ਨਾਲ ਹੀ ਆਪਾਂ ਨੂੰ ਫਸਟ ਵੀਕ ਆਫ ਸੈਪਟੈਂਬਰ ਤੋਂ ਹੀ ਪਤਾ ਲੱਗ ਗਿਆ ਕਿ ਹਾਂ ਮੌਸਮ 'ਚ ਚੇਂਜਸ ਆਉਣੇ ਸ਼ੁਰੂ ਹੋ ਗਏ ਹੈ ਨਾ ਦਿਨ ਜੇ
0: ਸੋਹਣਾ ਸਵਿਚ ਹੋਇਆ ਵੈਸੇ ਤਾਂ ਚਲੋ ਹੋ ਹੀ ਜਾਂਦਾ ਵਾ ਸਤੰਬਰ 'ਚ ਪਰ ਥੋੜ੍ਹਾ ਥੋੜ੍ਹਾ ਇਹਨਾਂ ਦਿਨਾਂ ਦੇ ਵਿੱਚ ਮੀਂਹ ਥੋੜ੍ਹਾ ਹਵਾ ਤੇਜ਼ ਹਨੇਰੀਆਂ ਅਤੇ ਤੇਜ਼ ਹਵਾ ਹੈ ਨਾ ਚਲੋ ਹਵਾ ਤੱਕ ਨਹੀਂ ਆਪਾਂ ਰੱਖਦੇ ਅਤੇ ਇੱਦਾਂ ਦਾ ਮੌਸਮ ਅਕਸਰ ਰਹਿੰਦਾ ਵਾ ਇਹਨਾਂ ਦਿਨਾਂ ਦੇ ਵਿੱਚ ਸੋ ਇਸ ਮੌਸਮ ਦੇ ਲਿਹਾਜ਼ ਦੇ ਨਾਲ ਕੁਛ ਗੱਲਾਂ ਬਾਤਾਂ ਹੋਣਗੀਆਂ ਗਾਰਡਨਿੰਗ ਬਾਰੇ ਵੀ ਸਾਡੀਆਂ ਚੱਲਦੀਆਂ ਰਹਿੰਦੀਆਂ ਕਿਉਂਕਿ ਇਹਨਾਂ ਦਿਨਾਂ 'ਚ ਹੁਣ ਆਪਾਂ ਬੜਾ ਕੁਛ ਬੀਜ ਸਕਦੇ ਹਾਂ ਕਿਉਂਕਿ ਹੁਣ ਪੰਗਾਰਾ ਸਿਆਲ ਤੋਂ ਬਾਅਦ ਇੱਕਦਮ ਜਦੋਂ ਮਤਲਬ ਖਿੜਦੇ ਨੇ ਦਿਨ ਅਤੇ ਸਾਰੀ ਕੁਦਰਤ ਫਲਦੀ ਫੁੱਲਦੀ ਆ ਆਪਾਂ ਵੇਖਦੇ ਹਾਂ ਵੀ ਰੁੱਖਾਂ ਦੇ ਉੱਤੇ ਫੁੱਲਾਂ ਬੂਟਿਆਂ ਦੇ ਉੱਤੇ ਘਾਹ ਦੇ ਉੱਤੇ ਸਾਰੀ ਦੀ ਸਾਰੀ ਜਿੰਨੀ ਵੀ ਆਪਾਂ ਵੇਖਦੇ ਹਾਂ ਕੁਦਰਤ ਉਹਦੇ ਉੱਤੇ ਇੱਕ ਨਵਾਂ ਰੰਗ ਦਿਖਣਾ ਸ਼ੁਰੂ ਹੋ ਜਾਂਦਾ ਕਰੂੰਬਲਾਂ ਫੁੱਟਣੀਆਂ ਅੱਖਾਂ ਫੁੱਟਣੀਆਂ ਸ਼ੁਰੂ ਹੋ ਜਾਂਦੀਆਂ ਸੋ ਇੱਕ ਫਰੈਸ਼ਨੈਸ ਜੀ ਲੱਗਦੀ ਹੈ ਮੈਨੂੰ ਲੱਗਦਾ ਬੰਦੇ ਦੇ ਸੁਭਾਅ 'ਤੇ ਵੀ ਅਸਰ ਪੈਂਦਾ ਸੀ
1: ਹਰ ਇੱਕ ਚੀਜ਼ ਦਾ ਡੈਫੀਨੇਟਲੀ ਮੌਸਮ ਮੈਨੂੰ ਲੱਗਦਾ ਕਿ ਡੈਫੀਨੇਟਲੀ ਹਰ ਇੱਕ ਚੀਜ਼ ਦੇ ਵਿੱਚ ਮੌਸਮ ਦਾ ਬੜਾ ਵੱਡਾ ਹੱਥ ਹੁੰਦਾ ਹੈ ਜੇ ਬਹੁਤ ਜ਼ਿਆਦਾ ਗਰਮੀ ਹੋ ਗਈ ਤਾਂ ਆਪਣੇ ਆਪ ਹੀ ਆਟੋਮੈਟਿਕ ਆਪਾਂ ਚਿੜਚਿੜੇ ਜੇ ਟਾਇਰਡ ਖਿਜੇ ਖਿਜੇ ਜੇ ਕੁਛ ਜ਼ਿਆਦਾ ਖਾਣ ਦਾ ਵੀ ਜੀਅ ਨਹੀਂ ਕਰਦਾ ਮੌਸਮ ਕਰਕੇ ਅਤੇ ਉੱਤੋਂ ਇੱਦਾਂ ਦਾ ਮੌਸਮ ਹੁੰਦਾ ਆਪਣੇ ਆਪ ਦਾ ਬਹੁਤ ਦਿਲ ਕਰਦਾ ਵਧੀਆ ਜਿਹਾ ਖਾਈਏ ਫਰੈਸ਼ਨੈਸ ਹੁਣ ਜਿਵੇਂ ਆਪਾਂ ਫੁੱਲਾਂ ਦੀ ਗੱਲ ਕੀਤੀ ਹੈ ਪਿਛਲੇ ਦਿਨੋਂ ਕਿਵੇਂ ਦਾ ਸੀਗਾ ਸਾਰੇ ਪਾਸੇ ਨਾ ਮਤਲਬ ਭੱਜੜ ਕਰਕੇ ਕਿੱਥੇ ਕੋਈ ਪੱਤੀਆਂ ਨਹੀਂ ਕੁਛ ਨਹੀਂ ਮਤਲਬ ਬੜਾ ਇੱਕ ਤੁਹਾਨੂੰ ਖੁਦ ਨੂੰ ਹੀ ਨੈਗੇਟਿਵ ਜਿਹਾ ਫੀਲ ਹੁੰਦਾ ਠੰਡ ਕਰਕੇ ਘਰਾਂ ਦੇ ਵਿੱਚ ਹੀ ਵੜੇ ਰਹਿਣਾ ਹੁਣ ਤੁਸੀਂ ਦੇਖੋ ਪਾਰਕਾਂ ਦੇ ਵਿੱਚ ਵੀ ਰੌਣਕ ਵਧਣੀ ਹੈ ਅਤੇ ਸਾਰਿਆਂ ਨੇ ਗਾਰਡਨਿੰਗ ਅਤੇ ਔਫਕੋਰਸ ਮੈਲਬਰਨ ਮਤਲਬ ਆਸਟ੍ਰੇਲੀਆ ਦੀ ਆਪਾਂ ਗੱਲ ਕਰੀਏ ਸਾਰਿਆਂ ਨੇ ਗਾਰਡਨਿੰਗ ਵੱਲ ਜਾਣਾ ਹੈ ਕਿ ਹਾਂ ਹੁਣ ਕਿਹੜਾ ਬੂਟਾ ਲਾਈਏ ਕਿਉਂਕਿ ਠੰਡ ਦੇ ਵਿੱਚ ਸਾਰਿਆਂ ਦਾ ਰੁਝਾਨ ਘੱਟ ਜਾਂਦਾ ਮੈਨੂੰ ਲੱਗਦਾ ਹੈ ਨਾ ਜਿਨ੍ਹਾਂ ਨੂੰ ਸ਼ੌਕ ਹੁੰਦਾ ਉਹ ਤਾਂ ਹੈ ਲੇਕਿਨ ਕਈ ਵਾਰੀ ਇੱਦਾਂ ਹੁੰਦਾ ਕਿ ਹਾਂ ਚਲੋ ਹੁਣ ਨਵਾਂ ਟਾਈਮ ਆ ਗਿਆ ਅਤੇ ਈਵਨ ਜਿੱਥੇ ਸ਼ੋਪਿੰਗ ਸੈਂਟਰ ਵੀ ਜਾਓ ਤਾਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਹੁਣ ਵੈਦਰ ਚੇਂਜ ਹੋ ਰਿਹਾ ਸਪਰਿੰਗ ਦਾ ਸਪਰਿੰਗ ਸੇਲ ਜਾਂ ਸਪਰਿੰਗ ਕਲੈਕਸ਼ਨ ਚੇਂਜ ਚੇਂਜ ਉਹਨਾਂ ਨੇ ਡਿਸਪਲੇ ਵੀ ਮਤਲਬ ਤੁਹਾਨੂੰ ਦੇਖੇਗਾ ਕਿ ਹਾਂ ਚੇਂਜ ਹੁੰਦੇ ਨਜ਼ਰ ਆਣਗੇ ਹੈ ਨਾ
0: ਹਾਂ ਲੀੜੇ ਕੱਪੜਿਆਂ ਦਾ ਐਵਰੀਵੇਅਰ ਹੁਣ ਤੇ ਗੱਡੀਆਂ ਤੇ ਵੀ ਚੇਂਜ ਹੋਣ ਲੱਗ ਪਿਆ ਹੈ ਨਾ ਮੌਸਮ ਚੇਂਜ ਹੁੰਦਾ ਤੇ ਨਾਲ ਗੱਡੀਆਂ ਦੇ ਵੀ ਕਲਰ ਟ੍ਰੈਂਡ ਆਉਣੇ ਸ਼ੁਰੂ ਹੋ ਗਏ ਹੁਣ ਗੱਡੀਆਂ ਹੀ ਥੋੜੀਆਂ ਕਿਤੇ ਇੰਨੀਆਂ ਕੁ ਗੱਡੀਆਂ ਇੰਨੀਆਂ ਕੁ ਕੰਪਨੀਆਂ ਪਹਿਲਾਂ ਚਾਰ ਕੁ ਦਿਖਦੀਆਂ ਹੁੰਦੀਆਂ ਹੁਣ ਤੇ ਮਤਲਬ ਕੋਈ ਫੀਨੀ ਗੱਡੀ ਕੋਈ ਤਿੱਖੀ ਗੱਡੀ ਕੋਈ ਚੌੜੀ ਗੱਡੀ ਕੋਈ ਉੱਚੀ ਗੱਡੀ ਕੋਈ ਪਿੱਡਲ ਗੱਡੀ
1: ਕਲਰਸ ਵੀ ਆਪਾਂ ਨੂੰ ਹੁੰਦਾ ਸੀ ਗੱਡੀ ਚ ਆਪਾਂ ਜ਼ਿਆਦਾ ਮਤਲਬ ਲੋਕੀ ਐਕਸਪੈਰੀਮੈਂਟ ਨਹੀਂ ਕਰਦੇ ਸੀ ਪਰ ਹੁਣ ਲੋਕੀ ਵੀ ਨਾ ਬੋਰਡ ਲਈ ਕਲਰ ਡਿਫਰੈਂਟ ਡਿਫਰੈਂਟ ਲੈ ਰਹੇ ਨੇ
0: ਹਾਂ ਬੜੇ ਬੜੇ ਤੁਸੀਂ ਵੇਖੋਗੇ ਵੀ ਅੱਗੇ ਗੱਡੀ ਕੋਈ ਵੀ ਸ਼ੇਪ ਨਾ ਇੱਕੋ ਜਿਹੀ ਤਰ੍ਹਾਂ ਦੀ ਲੱਗਦੀ ਹੁੰਦੀ ਸੀ ਮਤਲਬ ਬੇਸਿਕ ਅਦਰਵਾਈਜ਼ ਇੱਕ ਫਰਕ ਤੇ ਹੁੰਦਾ ਸੀ ਪਛਾਣੀ ਜਾਂਦੀ ਪਰ ਹੁਣ ਵੇਖੋ ਤੁਸੀਂ ਕਿੰਨੀ ਤਰ੍ਹਾਂ ਦੀਆਂ ਆ ਗਈਆਂ ਖਾਸ ਤੌਰ ਦੇ ਉੱਤੇ ਆ ਜਿਹੜੀਆਂ ਈਵੀ ਗੱਡੀਆਂ ਨੇ ਤੇ ਉਹਨਾਂ ਦੀ ਬਿਲਕੁਲ ਹੀ ਉਹਨਾਂ ਦੇ ਅੱਗੇ ਸਾਹ ਲੈਣ ਵਾਲੀ ਵੀ ਥਾਂ ਜੀ ਨਹੀਂ ਹੁੰਦੀ ਇੱਕ ਮੈਨੂੰ ਲੱਗਦਾ ਨੱਕ ਹੀ ਨਹੀਂ ਹੈਗਾ ਉਹਨਾਂ ਦਾ ਸੋ ਬੜੀਆਂ ਤਰ੍ਹਾਂ ਤਰ੍ਹਾਂ ਚਲੋ ਖੈਰ ਉਹ ਵੀ ਸਾਨੂੰ ਅਲੱਗ ਦੇਖਣ ਨੂੰ ਮਿਲਦਾ ਜਦੋਂ ਤੁਸੀਂ ਗਾਰਡਨਿੰਗ ਦੀ ਗੱਲ ਕੀਤੀ ਨਾ ਯਾਰ ਜੀ ਗਾਰਡਨਿੰਗ ਦੇ ਵਿੱਚ ਮੈਨੂੰ ਇੱਦਾਂ ਮਹਿਸੂਸ ਹੁੰਦਾ ਵੀ ਜਦੋਂ ਸਿਆਲ ਹੁੰਦਾ ਤੇ ਸਿਆਲ 'ਚ ਨਾ ਤਰੇਲ ਤਰੂਲ ਜੀ ਪਈ ਹੁੰਦੀ ਹੈ ਠੰਡ ਹੁੰਦੀ ਹੈ ਤੇ ਸਾਡਾ ਹੱਥ ਮਾਰਨ ਨੂੰ ਜੀ ਨਹੀਂ ਕਰਦਾ ਗਾਰਡਨ 'ਚ ਮਿੱਟੀ 'ਚ ਨਾ ਉੱਦਾਂ ਟੀਚੇ ਜਿਹੇ ਹੋ ਰਹੇ ਦੇ ਤੇ ਹੁਣ ਜਿੱਦਾਂ ਹੀ ਆਹ ਵਾਲਾ ਮੌਸਮ ਆਉਂਦਾ ਤੁਸੀਂ ਆਪਣੇ ਆਪ ਹੀ ਮਿੱਟੀ ਵੱਲ ਨੂੰ ਗਾਰਡਨ ਵੱਲ ਨੂੰ ਤੁਸੀਂ ਖਿੱਚੇ ਚਲੇ ਜਾਂਦੇ ਹੋ ਤੁਹਾਡਾ ਜੀ ਕਰਦਾ ਵਾ ਵੀ ਮੈਂ ਬੂਟੀ ਘਾਹ ਮੈਂ ਪੁੱਟਦਾ ਤੁਹਾਡਾ ਜੀ ਕਰਦਾ ਵੀ ਹੁਣ ਪੁਰਾਣੀ ਪੁਰਾਣੀ ਕਰਕੇ ਹੈ ਨਾ ਜੋ ਵੀ ਪੱਤੇ ਪੁੱਤੇ ਸੁੱਕੇ ਤੁਹਾਡਾ ਜੀ ਕਰਦਾ ਵਾ ਵੀ ਮੈਂ ਖਾਦ ਪਾਉਣਾ ਅੱਛਾ ਤੁਹਾਡਾ ਜੀ ਕਰਦਾ ਕਿ ਤੁਹਾਡੇ ਗਾਰਡਨ 'ਚ ਫੁੱਲ ਹੋਣ ਤੁਹਾਡਾ ਜੀ ਕਰਦਾ ਹੈ ਨਾ ਕਿ ਉੱਥੇ ਸਬਜ਼ੀਆਂ ਉੱਗਣ ਤੁਹਾਡਾ ਜੀ ਕਰਦਾ ਵੀ ਕੱਲ੍ਹ ਨੂੰ ਤੁਸੀਂ ਬਾਹਰ ਨਿਕਲੋ ਪਾਣੀ ਪਾਓ ਸੋ ਇਹ ਵੇਖ ਲਓ ਮੌਸਮ ਦੀਆਂ ਗੱਲਾਂ
1: ਇੱਕ ਅਲੱਗ ਜੀ ਤਾਜ਼ਗੀ ਹੈ ਨਾ ਤਾਂ ਹੀ ਸਪਰਿੰਗ ਹੈ ਹੁਣ ਦੇਖ ਲਓ ਤੁਸੀਂ ਹੁਣ ਅੱਜ ਵੀ ਮੈਂ ਜਦੋਂ ਸਵੇਰੇ ਆ ਰਹੀ ਸੀਗੀ ਤੇ ਕਿੰਨੀ ਜਗ੍ਹਾ ਡੇਜ਼ੀ ਵਾਲੇ ਫਲਾਵਰਸ ਬੜੇ ਸਾਰੇ ਖਿਲੇ ਖਿਲੇ ਹੁਣ ਆ ਗਏ ਨੇ ਹੁਣ ਤੋਂ ਹੀ ਹੈ ਨਾ ਅੱਜ ਦੀ ਦੂਜਾ ਹੀ ਹਫ਼ਤਾ ਹੈ ਸਪਰਿੰਗ ਦਾ ਤੇ ਇਹ ਬੜਾ ਮਤਲਬ ਐਟਮੋਸਫੇਅਰ ਵੀ ਚੇਂਜ ਹੋ ਜਾਂਦਾ ਹੈ ਜਿਵੇਂ ਮੌਸਮ ਚੇਂਜ ਹੁੰਦਾ ਹੈ
0: ਹਾਂ ਥੈਂਕਸ ਟੂ ਟੈਕਨੋਲੋਜੀ ਜਾਂ ਫਿਰ ਤਰੱਕੀ ਕਿ ਪਹਿਲੀਆਂ ਦੇ ਵਿੱਚ ਕੀ ਸੀਗਾ ਕਿ ਆਪਾਂ ਮਤਲਬ ਥੋੜ੍ਹਾ ਜਿਹਾ ਮੌਸਮ ਠੀਕ ਹੋਇਆ ਜੇ ਕੋਈ ਬਹੁਤ ਜ਼ਿਆਦਾ ਉੱਦਮੀ ਸੀ ਤੇ ਉਹਨੇ ਮੰਨ ਲਓ ਮਹੀਨਾ ਕੁ ਪਹਿਲਾਂ ਪਨੀਰੀ ਲਾ ਦੇਣੀ ਹੁੰਦੀ ਅੰਦਰ ਰੱਖ ਕੇ ਕਿਤੇ ਪਰ ਅਦਰਵਾਈਜ਼ ਸਾਡੇ ਵਰਗੇ ਨੂੰ ਹੋਸ਼ ਆਉਂਦੀ ਆ ਵੀ ਹਾਂ ਠੀਕ ਹੋਇਆ ਮੌਸਮ ਆਪਾਂ ਮੰਨ ਲਓ ਪਨੀਰੀ ਬੀਜਤੀ ਬੀਜ ਸੁੱਟਤੇ ਉਹ ਉੱਗਦੇ ਉੱਗਦੇ ਉੱਗਣੇ ਨਾ ਸਤੰਬਰ ਲਾਸਟ ਆ ਜਾਣਾ ਪਰ ਹੁਣ ਆਪਾਂ ਕਹਿ ਲਓ ਕਿ ਮਾਰਕੀਟ ਇੱਦਾਂ ਦੀ ਆ ਮਤਲਬ ਬਿਜ਼ਨਸ ਇੱਦਾਂ ਦੇ ਹੋ ਗਏ ਆ ਹੁਣ ਉੱਗੇ ਉਗਾਏ ਤੁਹਾਨੂੰ ਪਨੀਰੀ ਤੁਹਾਨੂੰ ਫੁੱਲ ਤੁਸੀਂ ਸਿਰਫ ਲਿਆ ਕੇ ਤੇ ਗੱਡਣੇ ਹੀ ਆ ਬਸ ਤੇ ਆਪਣੇ ਆਪ ਸਾਰਾ ਕੁਛ
1: ਸਾਡੇ ਵਰਗੇ ਲਈ ਤੇ ਬਹੁਤ ਸੌਖਾ ਹੋ ਗਿਆ ਜਿਹਨੂੰ ਊੜਾ ਐੜਾ ਹੀ ਨਹੀਂ ਪਤਾ ਗਾਰਡਨਿੰਗ
0: ਦਾ ਤੁਸੀਂ ਵੇਖੋ ਵੀ ਹੁਣ ਕਿੱਡਾ ਸੌਖਾ ਵਾ ਵੀ ਤੁਸੀਂ ਚਾਰ ਛੇ ਫੇਰੇ ਮੰਨ ਲਓ ਤੁਸੀਂ ਆਪਣੇ ਘਰ ਤੱਕ ਲਾਓ ਤੁਸੀਂ ਤੇ ਤੁਸੀਂ ਇੱਕ ਦਿਨ ਚ ਤੁਸੀਂ ਘਰ ਤੁਹਾਡਾ ਚੇਂਜ ਹੋ ਗਿਆ
1: ਹਾਂ ਬਿਲਕੁਲ
0: ਤੁਹਾਡਾ ਬਾਗ ਚੇਂਜ ਹੋ ਗਿਆ
1: ਇੱਕਦਮ ਹੀ ਮਤਲਬ ਮੈਂ ਤੇ ਖੁਦ ਦੇਖਿਆ ਨਾ ਜਿਵੇਂ ਫਰੰਟ ਦੀ ਮੈਂ ਗੱਲ ਕਰਾਂ ਮਤਲਬ ਜਿਵੇਂ ਇੱਕਦਮ ਪਲੇਨ ਹੁੰਦਾ ਜੇ ਤੁਸੀਂ ਇੱਕ ਵੀ ਬੂਟਾ ਲਾ ਦਿੰਦੇ ਹੋ ਉਸ 'ਚ ਇੱਕ ਵੀ ਫੁੱਲ ਇੱਕ ਅਲੱਗ ਹੀ ਨਾ ਉਸਦੀ ਨਾ ਟੌਰ ਹੀ ਚੇਂਜ ਜਾਂਦੀ ਘਰ ਦੀ
0: ਇੱਕ ਹੀ ਨਵਾਂ ਜੀ ਆ ਗਿਆ
1: ਬਹੁਤ ਮਤਲਬ ਵਾਕਈ
0: ਨਵਾਂ ਫਿਰ ਜੁੜੇ ਵਾਲਾ ਹੋਣਾ ਨਾ ਨਵਾਂ ਫਿਰ ਸੋਹਣਾ ਬਣ ਥਣ ਕੇ ਆਉਣਾ ਵਾ ਬਣਿਆ ਬਣਾਇਆ ਫੁੱਲ ਹਰਿਆ ਹੋਣਾ ਵਾ ਪੂਰੀ ਉਹਨੂੰ ਖੁਰਾਕ ਕਿੰਨੀ ਉਹਦੀ ਜੜ੍ਹਾਂ ਤੱਕ ਖੁਰਾਕ ਚੰਬੜੀ ਹੁੰਦੀ ਹੈ ਉਹਦੇ ਮਰਦਾ ਮਰਦਾ ਵੀ ਥੋੜੇ ਦਿਨ ਕੱਢ ਜਾਂਦਾ
1: ਐਵੇਂ ਨੀ ਕਹਿੰਦੇ ਆਪਾਂ ਮਤਲਬ ਬੂਟੇ ਵੀ ਹੈ ਨਾ ਆਪਾਂ ਉਹਨਾਂ ਨੂੰ ਜੀ ਤਾਂ ਜਾਗਦਾ ਹੀ ਮੰਨਦਾ ਨਾ ਤੇ ਇਹੀ ਚੀਜ਼ ਹੈ ਨਾ ਕਿ ਉਹ ਤੁਹਾਡੇ ਅੰਦਰ ਵੀ ਉਹਨਾਂ ਦੀ ਐਨਰਜੀ ਟ੍ਰਾਂਸਫਰ ਹੁੰਦੀ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਬੰਦਿਆਂ ਦੀ ਐਨਰਜੀ ਪਰ ਇਹ ਪੇੜ ਪੌਦੇ ਫੁੱਲ ਫਲ ਇਹਨਾਂ ਦੀ ਵੀ ਐਨਰਜੀ ਆਪਣੇ ਤੱਕ ਪਹੁੰਚਦੀ ਹੈ
0: ਤਾਂ ਨਹੀਂ ਖੈਰ ਤੁਸੀਂ ਗਾਰਡਨਿੰਗ ਦਾ ਇਹੋ ਕਹੋਗੇ ਕਿ ਤੁਸੀਂ ਇਹਨਾਂ ਦਿਨਾਂ ਦੇ ਵਿੱਚ ਫੁੱਲ ਬੂਟੇ ਸਬਜ਼ੀਆਂ ਤੁਸੀਂ ਹੁਣ ਲਾਉਣੀਆਂ ਸ਼ੁਰੂ ਕਰੋ ਗਾਰਡਨ ਆਪਣਾ ਸ਼ਿੰਗਾਰਨਾ ਸ਼ੁਰੂ ਕਰੋ ਉਹਦੇ ਵਿੱਚ ਤੁਸੀਂ ਖਾਦ ਖੂਦ ਪਾਉਣੀ ਸ਼ੁਰੂ ਕਰੋ ਇੰਪੋਰਟੈਂਟ ਚੀਜ਼ਾਂ ਇਹ ਨੇ ਕਿ ਜਿਹੜੀਆਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਹੁਣ ਤੁਹਾਡੇ ਬੂਟੇ ਜਿਹੜੇ ਬਚੇ ਨੇ ਜੇ ਕੋਈ ਮਤਲਬ ਮਿਰਚਾਂ ਦਾ ਬਚਿਆ ਸ਼ਿਮਲਾ ਮਿਰਚਾਂ ਦਾ ਬਚਿਆ ਵਾ ਤੁਹਾਡੇ ਹੋਰ ਜਿਹੜੇ ਵੀ ਤੁਸੀਂ ਬਚਾ ਲਏ ਨੇ ਹੈ ਨਾ ਜੇ ਤੁਸੀਂ ਈਵਨ ਕਈਆਂ ਨੇ ਬਤਾਉਣ ਦੇ ਵੀ ਬਚਾ ਲਏ ਹੁੰਦੇ ਆ ਹੈ ਨਾ ਸੋ ਜਿਹੜੇ ਜਿਹੜੇ ਵੀ ਤੁਸੀਂ ਬਚਾਏ ਨੇ ਉਹ ਸਾਰਿਆਂ ਨੂੰ ਤੁਸੀਂ ਵੇਖੋ ਚੰਗੀ ਤਰ੍ਹਾਂ ਨਾਲ ਉਹਨਾਂ ਦੇ ਜਿਹੜੇ ਸੁੱਕੇ ਛੇਦਾਂ ਵਾਲੇ ਪੀਲੇ ਬਹੁਤ ਜ਼ਿਆਦਾ ਉਹ ਪੱਤੇ ਜਿਹੜੇ ਆ ਉਹ ਕੋਸ਼ਿਸ਼ ਕਰੋ ਉਹ ਤੁਸੀਂ ਝਾੜ ਦਿਓ ਟਾਹਣੀਆਂ ਈਵਨ ਜਿਹੜੀਆਂ ਤੁਹਾਨੂੰ ਲੱਗਦਾ ਵਾ ਵੀ ਸੁੱਕੀਆਂ ਜਿਹੜੀਆਂ ਨਹੀਂ ਸਰਵਾਈਵ ਕਰਨੀਆਂ ਹੁਣ ਉਹ ਸਾਰੀਆਂ ਝਾੜ ਦਿਓ ਯਾਨੀ ਕਿ ਪ੍ਰੂਨਿੰਗ ਕਰ ਦਿਓ ਵੈਸੇ ਮੈਂ ਤਾਂ ਇੱਦਾਂ ਕਰੂੰਗਾ ਕਿ ਮੈਂ ਜਿੰਨੇ ਵੀ ਉੱਤੇ ਪੱਤੇ ਪੁੱਤੇ ਨੇ ਆ ਕਿਉਂਕਿ ਇਹਨਾਂ ਦਿਨਾਂ 'ਚ ਤੁਹਾਨੂੰ ਥੋੜ੍ਹੀ ਥੋੜ੍ਹੀ ਅੱਖਾਂ ਜਿਹੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਪੁੰਗਰਨਾ ਸ਼ੁਰੂ ਹੋ ਜਾਂਦਾ ਅਤੇ ਮੈਂ ਤਾਂ ਕੀ ਕਰਦਾ ਹੁੰਦਾ ਕਿ ਮੈਂ ਜਿਹੜੇ ਭਾਰੇ ਭਾਰੇ ਉੱਤੋਂ ਟਾਹਣੀਆਂ ਨੇ ਉਹ ਸਾਰੀਆਂ ਕੱਟ ਦੇਣੀਆਂ ਅਤੇ ਉਹਨਾਂ ਨੂੰ ਜਦੋਂ ਆਪਾਂ ਕੱਟ ਦਿੰਦੇ ਹਾਂ ਤੇ ਖੁਰਾਕ ਪਾ ਦਿੰਦੇ ਹਾਂ ਤੇ ਫਿਰ ਹੁਣ ਉਹ ਜਿਹੜੀਆਂ ਅੱਖਾਂ ਨੇ ਜਿਹੜਾ ਜ਼ੋਰ ਆ ਉਹ ਪੁਰਾਣੀਆਂ ਟਾਣੀਆਂ 'ਤੇ ਨਹੀਂ ਲੱਗਣਾ, ਉਹ ਹੁਣ ਨਵੀਆਂ ਫੁੱਟਣੀਆਂ ਨੇ ਅਤੇ ਜਿਹੜੀਆਂ ਨਵੀਆਂ ਫੁੱਟਦੀਆਂ ਨੇ ਉਹਨਾਂ ਨੂੰ ਫਲ ਜ਼ਿਆਦਾ ਲੱਗਦਾ।
1: ਅੱਛਾ,
0: ਫਲ ਜ਼ਿਆਦਾ ਵੀ ਲੱਗਦਾ ਪਲੱਸ ਉਹ ਟਾਣੀਆਂ ਜਿਹੜੀਆਂ ਨੇ ਇੱਕ ਟਾਣੀ ਤੋਂ ਤਿੰਨ ਤਿੰਨ ਚਾਰ ਚਾਰ ਨਿਕਲਣੀਆਂ। ਮੰਨ ਲਓ ਤੁਹਾਡਾ ਆਲਰੇਡੀ ਬੂਟਾ ਡਿਵੈਲਪ ਹੋਇਆ ਵਾ, ਹੈ ਨਾ, ਉਹ ਇੱਕ ਤੁਹਾਡੇ ਇੱਕ ਬੂਟੇ 'ਚੋਂ ਤਿੰਨ ਟਾਣੀਆਂ ਨਿਕਲੀਆਂ, ਮੰਨ ਲਓ ਉਹ ਤਿੰਨ ਤੁਸੀਂ ਜੇ ਤੁਸੀਂ ਉੱਤੋਂ ਕੱਟਤੀਆਂ ਉਹਨਾਂ ਤਿੰਨਾਂ 'ਚੋਂ ਤਿੰਨ ਤਿੰਨ ਗਾਂ ਨਿਕਲਾਉਣੀਆਂ, ਦੋ ਦੋ ਨਿਕਲਾਉਣੀਆਂ, ਸੋ ਉਹਨਾਂ ਬੂਟਾ ਜਿਹੜਾ ਉਹ ਜ਼ਿਆਦਾ ਹੈਵੀ ਜ਼ਿਆਦਾ ਸੰਘਣਾ ਹੋ ਜਾਂਦਾ, ਉਨੇ ਉਹਨੂੰ ਜ਼ਿਆਦਾ ਪੱਤੇ ਆਉਂਦੇ ਆ, ਉਹਨਾਂ ਜ਼ਿਆਦਾ ਉਹਨੂੰ ਫੁੱਲ, ਉਹਨੇ ਜ਼ਿਆਦਾ ਉਹਨੂੰ ਫਲ ਆਉਣਾ।
1: ਦੇਖੋ ਕੁਦਰਤ ਵੀ ਕਿੰਨੀ ਹੈ ਨਾ, ਮਤਲਬ ਉਸਦੇ ਵਿੱਚ ਵੀ ਕਿੰਨੀ ਟੈਕਨੋਲੋਜੀ ਹੈ, ਹੈ ਨਾ, ਕਿ ਇਹ ਚੀਜ਼ਾਂ ਕਰਕੇ ਕਿਵੇਂ ਬੈਲੈਂਸ ਆਪਾਂ ਜ਼ਿੰਦਗੀ ਨੂੰ ਬੈਲੈਂਸ ਕਰਦੇ ਹਾਂ। ਅਤੇ ਇਹ ਬੂਟੇ ਦਾ ਵੀ ਇਹੀ ਹੈ ਕਿ ਹਾਂ ਇੱਕ ਇਨਸਾਨ 'ਤੇ ਜੇ ਜ਼ਿਆਦਾ ਭਾਰ ਪਏਗਾ, ਹੈ ਨਾ, ਅਤੇ ਉਹਨੇ ਨਹੀਂ ਸਰਵਾਈਵ ਕਰਨਾ। ਇਸ ਤੋਂ ਬੈਟਰ ਹੈ ਕਿ ਉਹਦੇ ਮਤਲਬ ਤੁਸੀਂ ਡਿਵਾਈਡ ਕਰਦੇ ਨਾ।
0: ਹਾਂ, ਬੇਸਿਕਲੀ ਤੁਸੀਂ ਕੁਦਰਤ, ਤੁਸੀਂ ਇਹਨੂੰ ਦੁੱਖਾਂ ਨਾਲ ਆ ਸਕਦੇ ਹੋ, ਤੁਸੀਂ ਜੋੜ ਸਕਦੇ ਹੋ ਨਾ, ਇਨਸਾਨ ਦੇ ਉੱਤੇ ਦੁੱਖ ਪੈਂਦਾ ਅਤੇ ਸਾਨੂੰ ਲੱਗਦਾ ਵੀ ਹਾਏ ਟੁੱਟ ਗਏ ਕੱਟੇ ਗਏ, ਹੈ ਨਾ, ਵੀ ਮੰਨ ਲਓ ਕੋਈ ਰਿਸ਼ਤਾ ਕੱਟਿਆ ਗਿਆ, ਤੁਸੀਂ ਮੰਨ ਲਓ ਤੁਹਾਡੇ ਨਾਲ ਕੁਛ ਜੋ ਵੀ ਤੁਸੀਂ ਸੋਚਦੇ ਹੋ ਤੁਹਾਡੇ ਮੁਤਾਬਿਕ ਆ ਮਾੜਾ ਹੋਇਆ, ਪਰ ਯੂ ਨੈਵਰ ਨੋ, ਮਤਲਬ ਅੱਗੇ ਤੁਹਾਡੇ ਲਈ ਰੱਬ ਨੇ ਕੁਦਰਤ ਨੇ ਕੀ ਲਿਖਿਆ। ਹੁਣ ਬੂਟੇ ਤੋਂ ਵੇਖ ਲਓ ਤੁਸੀਂ, ਇੱਕ ਉਹਨੂੰ ਕੱਟਣਾ ਉਹਦੀ ਅਚੀਵਮੈਂਟ ਆ, ਉਹਨੂੰ ਕੱਟਣਾ ਮਤਲਬ ਉਹਨੂੰ ਵੀ ਸ਼ਾਇਦ ਲੱਗਦਾ ਹੋਊਗਾ ਵੀ ਹਾਏ ਮੇਰਾ ਚੰਗਾ ਭਲਾ, ਮੇਰਾ ਐਡੀ ਮੇਰੀ ਬਾਂਹ ਵਧੀ ਸੀ, ਹੈ ਨਾ, ਮੇਰਾ ਹਾਏ ਮੈਨੂੰ ਕੱਟ ਹੀ ਦਿੱਤਾ। ਜੇ ਜੜ੍ਹਾਂ ਮਜ਼ਬੂਤ ਨੇ ਖੁਰਾਕ ਆ, ਤੁਸੀਂ ਸਾਥ ਹਿੰਮਤ ਨਹੀਂ ਤੁਸੀਂ ਛੱਡੀ, ਤੇ ਫਿਰ ਉਸ ਕੁਦਰਤ ਨੇ ਜੜ੍ਹਾਂ ਨੇ ਪਾਣੀ ਨੇ ਸਭ ਕੁਛ ਨੇ ਤੁਹਾਡੀ ਮਦਦ ਕਰਨੀ ਆ। ਵੇਲੇ ਕੁ ਵੇਲੇ ਤੁਸੀਂ ਆਪਣਾ ਸਾਥ ਜ਼ਰੂਰ ਬਣਾ ਕੇ ਰੱਖਿਆ ਹੋਵੇ ਇਹੋ ਜਿਹੇ ਸਮਿਆਂ ਦੇ ਵਿੱਚ, ਉਹ ਸਾਥ ਜਿਹਨੇ ਤੁਹਾਡੀਆਂ ਜੜ੍ਹਾਂ ਨੂੰ ਪਾਣੀ ਦੇਣਾ, ਖੁਰਾਕ ਦੇਣੀ ਆ।
1: ਇਹਨੂੰ ਮੈਂ ਰਿਲੇਸ਼ਨਸ਼ਿਪ ਨਾਲ ਵੀ ਜੋੜ ਸਕਦੇ ਹਾਂ ਆਪਾਂ, ਕਿ ਕਈ ਵਾਰੀ ਵੀ ਜਦੋਂ ਟਾਈਮ ਇੱਦਾਂ ਹਾਰਡਸ਼ਿਪ ਆਪਾਂ,
0: ਹਰ ਰਿਲੇਸ਼ਨਸ਼ਿਪ ਇੱਦਾਂ ਨਹੀਂ ਵੀ ਮੰਨ ਲਓ ਇੱਕ ਨੂੰ ਤੁਸੀਂ ਤਲਾਕ ਦਿੱਤਾ ਤਾਂ ਕੋਈ ਤਿੰਨ ਨਿਕਲ ਆਉਣਾ ਇੱਦਾਂ,
1: ਤੁਸੀਂ ਸੋਚੋ ਕਿ ਹਾਂ ਮਤਲਬ ਹੁਣ ਇੱਥੇ
0: ਛੱਡੀਏ ਦੋ ਤਿੰਨ ਇਕੱਠੇ ਆਉਣਗੇ, ਮਤਲਬ ਇੱਦਾਂ ਕਿ ਤੁਸੀਂ ਮੰਨ ਲਓ ਜੇ 100 ਗਵਾਇਆ ਤੁਹਾਡਾ 300 ਉੱਗੂਗਾ,
1: ਮਤਲਬ ਤੁਸੀਂ ਇਹ ਕਿ ਉਸ ਟਾਈਮ ਤੁਸੀਂ ਤੁਹਾਡੀ ਜੜ੍ਹਾ ਕਿੰਨੀ ਮਜ਼ਬੂਤ ਹੈ, ਤੁਹਾਡਾ ਰਿਲੇਸ਼ਨਸ਼ਿਪ, ਤੁਹਾਡਾ ਬੌਂਡ ਕਿੰਨਾ ਜ਼ਿਆਦਾ ਸਟਰੋਂਗ ਹੈ। ਮੈਂ ਇੰਨਾ ਸੀਰੀਅਸ ਹੋ ਹੀ ਨਹੀਂ ਪਾ ਰਹੀ ਤੁਹਾਡੀ ਗੱਲ ਤੇ, ਕਰ ਮੈਂ ਚੰਗੀ ਭਲੀ ਇੰਨੀ ਵਧੀਆ ਗੱਲ ਮੇਰੇ ਕੋਲ ਆਈ ਸੀਗੀ, ਅੱਗੇ ਲੰਘ ਸਕਦਾ, ਮਤਲਬ ਇਹ ਨੀ ਹੈ ਕਿ ਤੁਹਾਨੂੰ ਲੱਗੇਗਾ ਕਿ ਹਾਂ ਇਹੀ ਟਾਈਮ ਰਹਿਣਾ, ਜੇ ਤੁਸੀਂ ਪੂਰੇ ਦੋਵੇਂ ਸਟਰੋਂਗ ਨਾਲ ਇੱਕ ਦੂਜੇ ਨਾਲ ਖੜੇ ਹੋ ਤੇ ਕਿਸੇ ਵੀ ਟਾਈਮ ਨੂੰ ਤੁਸੀਂ ਮਤਲਬ
0: ਕੁਛ ਵੀ ਅਚੀਵ ਕਰ ਲੋਗੇ ਤੁਸੀਂ। ਬਸ ਦੂਸਰਾ ਜਿਹੜਾ ਇਹਦੇ ਨਾਲ ਰਿਜ਼ੈਂਬਲੈਂਸ ਇਹ ਆ ਵੀ ਆਪਣੇ ਆਲੇ ਦੁਆਲੇ ਗੰਦਗੀ ਜੀ ਨਾ ਰਹਿਣ ਦਿਓ, ਹੈ ਨਾ, ਜੋ ਵੀ ਤੁਹਾਡੇ ਮੰਨ ਲਓ ਥੱਲੇ ਕੁਛ ਸੁੱਕੇ ਪੱਤੇ, ਹੈ ਨਾ, ਜਿਹੜੇ ਜਾਂ ਕੋਈ ਘਾਹ ਫੂਸ ਆ, ਹੈ ਨਾ, ਉਸ ਉੱਦਾਂ ਦੀਆਂ ਸਾਂਝਾਂ ਕੋਈ ਬੂਟੀ ਬਾਟੀ ਐਵੇਂ ਨਜਾਇਜ਼ ਉੱਗੀ ਆ, ਹੈ ਨਾ, ਸੋ ਤੁਹਾਡੀ ਜਿਹੜੀ ਧੁੱਪ ਆ ਉਹ ਤੁਹਾਡੇ ਜੜ੍ਹਾਂ ਤੱਕ ਪਹੁੰਚ ਜਾਵੇ, ਇੱਦਾਂ ਦਾ ਤੁਸੀਂ ਆਪਣੇ ਟਾਈਮ ਟੂ ਟਾਈਮ ਆਪਣੇ ਰਿਲੇਸ਼ਨ ਜਿਹੜੇ ਆ ਉਹ ਤੁਸੀਂ ਆਲਾ ਦੁਆਲਾ।
1: ਜਿਵੇਂ ਆਪਾਂ ਸ਼ੁਰੂਆਤ 'ਚ ਗੱਲ ਕੀਤੀ ਸੀਗੀ ਵੈਦਰ ਦੀ, ਕਿ ਵੈਦਰ ਆਪਣੇ ਨੇਚਰ 'ਚ, ਮੈਨੂੰ ਲੱਗਦਾ ਕਿ ਇਸ ਚੀਜ਼ ਨੂੰ ਵੀ ਜੋੜ ਸਕਦੇ ਹਾਂ ਆਪਾਂ ਕਿ ਇੱਕ ਹਰ ਇੱਕ ਚੀਜ਼ ਦਾ ਰੀਸੈਟ ਕਰਨ ਦਾ ਟਾਈਮ ਦੇ ਦਿੰਦਾ ਹੈ ਆਪਾਂ ਨੂੰ, ਚੇਂਜ ਆਫ ਵੈਦਰ। ਤੁਹਾਨੂੰ ਇੱਦਾਂ ਲੱਗਦਾ ਕਿ ਹਾਂ ਬਹੁਤ ਟਾਈਮ ਦੇ ਤੁਸੀਂ ਕੋਈ ਗ੍ਰਜਸ ਲੈ ਕੇ ਚੱਲ ਰਹੇ ਹੋ, ਇਟਸ ਨੋਟ ਅਬਾਊਟ ਹਸਬੈਂਡ ਵਾਈਫ, ਕਈ ਵਾਰੀ ਪਰਿਵਾਰ 'ਚ ਵੀ ਹੁੰਦਾ, ਭੈਣਾਂ 'ਚ ਵੀ ਹੁੰਦਾ, ਕਈ ਵਾਰੀ ਨੂੰਹ ਸੱਸ 'ਚ ਵੀ ਹੁੰਦਾ, ਕਿਸੇ ਦੇ ਵਿੱਚ ਵੀ ਐਕਸ ਵਾਈ ਜ਼ੈਡ, ਤੁਸੀਂ ਉਹ ਗ੍ਰਜਸ ਵੀ ਇਹਨਾਂ ਮਤਲਬ ਹੁਣ ਤੁਸੀਂ ਚੇਂਜ ਕਰ ਸਕਦੇ ਹੋ ਕਿ ਇਟਸ ਹਾਈ ਟਾਈਮ ਕਿ ਤੁਸੀਂ ਗੱਲ ਕਰਕੇ ਗੱਲ ਮੁਕਾ ਕੇ ਅੱਗੇ ਵੱਧ ਸਕਦੇ ਹੋ, ਹੈ ਨਾ, ਕਿ ਇਹਨੂੰ ਵੀ ਕਿਉਂਕਿ ਹਰ ਇੱਕ ਮੌਸਮ ਆਪਾਂ ਨੂੰ ਹਰ ਇੱਕ ਚੀਜ਼ ਨਾਲ ਜੋੜ ਕੇ ਆਪਾਂ ਨੂੰ ਸਿਖਾਉਂਦਾ ਹੈ
0: ਅੱਗੇ ਅੱਗੇ ਸਿਖਾਉਂਦਾ। ਨਹੀਂ, ਥੈਂਕ ਯੂ ਤੁਹਾਡਾ, ਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ। ਬ੍ਰੇਕ ਜਾਣ ਤੋਂ ਪਹਿਲਾਂ ਕੁਛ ਇੱਕ ਮੈਸੇਜ ਲੈਣ। ਹਰਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ IMDB ਦੇ ਉੱਤੇ ਬੋਲ ਭਾਵੇਂ ਨਾ ਬੋਲ ਦੀ ਰੇਟਿੰਗ 9.7 ਆ।
1: ਓ ਵਾਓ,
0: ਵਾਹ, ਅਤੇ ਗੁੱਡ ਸਟਾਰਟ, ਡਿਫਰੈਂਟ ਏਰਾ ਫੋਰ ਪੰਜਾਬੀ ਸਿਨੇਮਾ ਅਤੇ ਨੋਟ ਜਸਟ ਪੂਅਰ ਕੌਮੇਡੀ ਆਲ ਦਾ ਟਾਈਮ। ਥੈਂਕ ਯੂ ਤੁਹਾਡਾ ਹਰਪ੍ਰੀਤ ਜੀ, ਤੁਸੀਂ ਇਹ ਭੇਜਿਆ। ਅਤੇ ਤਰਲੋਚਨ ਸਿੰਘ ਜੀ ਵੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਅਸੀਂ ਕਹਿੰਦੇ ਫਰਾਈਵੀ ਡੇ ਮੂਵੀ ਦੇਖੀ ਸੀ, ਬੋਲ ਭਾਵੇਂ ਨਾ ਬੋਲ, ਬਹੁਤ ਵਧੀਆ ਮੂਵੀ ਆ, ਕਮਾਲ ਦੀ ਐਕਟਿੰਗ ਸਪੈਸ਼ਲੀ ਸਿੱਦਕ ਗਿੱਲ ਦੀ, ਅਤੇ ਲੱਗਾ ਨਹੀਂ ਕਿ ਮੁੰਡਾ ਪਹਿਲੀ ਵਾਰ ਮੂਵੀ ਦੇ ਵਿੱਚ ਆ ਮਸਟ ਵਾਚ ਮੂਵੀ। ਮਤਲਬ ਮੈਂ ਉਹੀ ਜਿੱਦਾਂ ਤੁਹਾਡੇ ਨਾਲ ਪਹਿਲਾਂ ਕਰ ਰਿਹਾ ਹਾਂ ਨਾ ਕਿ ਜਿਹੜੀ ਈਵਨ ਟ੍ਰੇਲਰ ਵੇਖ ਕੇ ਮੈਨੂੰ ਵੀ ਲੱਗਦਾ ਸੀ ਵੀ ਕੁੜੀ ਨੇ ਬਹੁਤ ਸੋਹਣੀ ਐਕਟਿੰਗ ਕੀਤੀ ਆ, ਹੈ ਨਾ, ਪਰ ਜਦੋਂ ਆਪਾਂ ਫਿਲਮ ਵੇਖਦੇ ਹਾਂ ਅਤੇ ਫਿਰ ਮਤਲਬ ਕੁੜੀ ਤਾਂ ਹੈ ਹੀ ਆ, ਮਤਲਬ ਕੁੜੀ ਨੂੰ ਤੁਸੀਂ ਇਗਨੋਰ ਨਹੀਂ ਕਰ ਪਾਉਂਦੇ, ਪਰ ਮਤਲਬ ਜਿਹੜੀ ਇੱਕ ਇੱਕ ਇੱਕ ਹੀਰੋ ਫੇਸ ਹੁੰਦਾ ਨਾ ਉਹ ਇਹ ਹੁੰਦਾ ਵਾ ਵੀ ਤੁਸੀਂ ਹੋਰ ਕਿਸੇ ਨੂੰ ਸਪੇਸ ਦੇ ਹੀ ਨਾ ਪਾਓ ਆਪਣੇ ਜੇਨ ਚ।
1: ਮੈਨੂੰ ਲੱਗਦਾ ਤੁਹਾਡੀ ਇੰਨੀ ਜ਼ਿਆਦਾ ਸਟਰੋਂਗ, ਤੁਹਾਡੀ ਮਤਲਬ
0: ਸਟਰੋਂਗ ਪ੍ਰੈਜ਼ੈਂਸ
1: ਇੰਨੀ ਜ਼ਿਆਦਾ ਤਕੜੀ ਹੁੰਦੀ ਹੈ ਕਿ ਸਾਰਾ ਕੁਝ ਬਲਰ ਹੋ ਜਾਂਦਾ ਆਲੇ ਦੁਆਲੇ ਵਾਲਾ।
0: ਉਹ ਤਾਂ ਹੀ ਹੁੰਦੀ ਹੈ ਜੇ ਤੁਸੀਂ ਉਸ ਕਰੈਕਟਰ ਚ ਤੁਸੀਂ
1: ਪੂਰੇ ਡੁੱਬ ਗਏ,
0: ਤੁਹਾਨੂੰ ਫੀਲ ਨਹੀਂ ਹੁੰਦਾ ਵੀ ਇਹ ਬੰਦਾ ਐਕਟਿੰਗ ਕਰ ਰਿਹਾ ਜਾਂ ਕਿਵੇਂ। ਸੋ ਓਵਰਆਲ ਜਿਹੜੇ ਸ਼ੌਕੀਨ ਨੇ ਸਿਨੇਮਾ ਦੇ ਉਹਨਾਂ ਦੇ ਅੱਗੇ ਬੇਨਤੀ ਆ ਵੀ ਤੁਸੀਂ ਜ਼ਰੂਰ ਜ਼ਰੂਰ ਵੇਖਿਓ ਅਤੇ ਵੇਖ ਅੱਜ ਕੱਲ੍ਹ ਦੇ ਵਿੱਚ ਜ਼ਰੂਰ ਲਿਓ। ਹੋ ਸਕਦਾ ਕਿ ਬਾਅਦ ਵਿੱਚ ਤੁਹਾਨੂੰ ਦੂਰ ਨੇੜੇ ਜਾਣਾ ਪਵੇ, ਮੈਂ ਇਹ ਕਹਿਣ 'ਚ ਮੈਨੂੰ ਕੋਈ ਹਰਜ ਨਹੀਂ ਹੈ ਕਿਉਂਕਿ ਸਿਨੇਮਾ ਪਰਫੋਰਮੈਂਸ ਦੇ ਉੱਤੇ ਚੱਲਦਾ ਵਾ। ਤੇ ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਰੇਡੀਓ, ਹਾਂਜੀ 1674।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
6: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ। ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ। ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618। ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
2: ਸੁਣੋ ਜੀ, ਗੱਡੀ ਅਕਸ਼ਾ ਜੁਐਲਰਸ ਵੱਲ ਲੈ ਲਓ।
3: ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੁਐਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅੱਜ ਦਿਨ ਸੋਮਵਾਰ ਦਾ 7 ਤਰੀਕ ਸਤੰਬਰ ਦਾ ਮਹੀਨਾ ਤੇ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਯਸ਼ਪ੍ਰੀਤ
1: ਹਾਂਜੀ ਬਿਲਕੁਲ ਸਵਾਗਤ ਹੈ ਇੱਕ ਵਾਰੀ ਸਭ ਦਾ ਫਿਰ ਤੋਂ ਤੇ ਗੱਲਾਂ ਹੋ ਰਹੀਆਂ ਸੀਗੀ ਸਪਰਿੰਗ ਦੀਆਂ ਹੈ ਨਾ ਸਪਰਿੰਗ ਸਭ ਤੋਂ ਵੱਡੀ ਆ ਗੱਲ ਸਪਰਿੰਗ ਤੇ ਇਹ ਕਿ ਅੱਜ ਦੀ ਗੱਲ ਨਹੀਂ ਆਪਾਂ ਨੂੰ ਇੱਕ ਹਿਸਾਬ ਨਾਲ ਕਿਸੇ ਨਾ ਕਿਤੇ ਬਚਪਨ ਵਿੱਚ ਜ਼ਰੂਰ ਲੈ ਕੇ ਜਾਂਦਾ ਇਹ ਮੌਸਮ ਕਿਸੇ ਲਈ ਮਤਲਬ ਸਭ ਨੂੰ ਇੱਦਾਂ ਲੱਗਦਾ ਕਿਸੇ ਲਈ ਸਪਰਿੰਗ ਜਾਂ ਬਸੰਤ ਕਹਿ ਲਓ ਕਿਸੇ ਨੂੰ ਪਿੰਡ ਦੇ ਖੇਤ ਯਾਦ ਆਉਂਦੇ ਹੈ ਪੀਲੇ ਪੀਲੇ ਫੁੱਲ ਯਾਦ ਆਉਂਦੇ ਹੈ ਕਿਸੇ ਨੂੰ ਸਕੂਲ ਦੀ ਛੁੱਟੀਆਂ ਯਾਦ ਆਉਂਦੀ ਹੈ ਕਿਸੇ ਨੂੰ ਕੋਠੇ 'ਤੇ ਚੜ੍ਹ ਕੇ ਪਤੰਗ ਉਡਾਉਣਾ ਯਾਦ ਆਉਂਦਾ ਹੈ ਅਤੇ ਹਰ ਇੱਕ ਦੀ ਕੋਈ ਨਾ ਕੋਈ ਯਾਦ ਇੱਕ ਤਾਜ਼ੀ ਹੋ ਜਾਂਦੀ ਹੈ ਸਪਰਿੰਗ ਨਾਲ ਜਾਂ ਬਸੰਤ ਨਾਲ ਅਤੇ ਤੁਸੀਂ ਵੀ ਆਪਣੀ ਯਾਦਾਂ ਤਾਜ਼ੀ ਕਰ ਸਕਦੇ ਹੋ ਅਤੇ ਤੁਸੀਂ ਦੱਸ ਸਕਦੇ ਹੋ ਫੋਨ ਕਰਕੇ ਕਿ ਤੁਹਾਡੇ ਲਈ ਸਪਰਿੰਗ ਦਾ ਮਤਲਬ ਕੀ ਹੈ ਫੁੱਲ ਪਿਕਨਿਕ ਸ਼ੋਪਿੰਗ ਗਾਰਡਨਿੰਗ ਜਾਂ ਬਸ ਕਿ ਹੁਣ ਹੀਟਰ ਨਹੀਂ ਚੱਲਦੇ ਤੁਸੀਂ ਫੋਨ ਕਰੋ ਅਤੇ ਸਾਨੂੰ ਦੱਸੋ ਕਿ ਤੁਹਾਡੇ ਲਈ ਸਪਰਿੰਗ ਦਾ ਮਤਲਬ ਕੀ ਹੈ
0: ਬਸੰਤ ਜੀ ਕਹਿੰਦੇ ਮੇਰੇ ਲਈ ਸਪਰਿੰਗ ਦਾ ਮਤਲਬ ਪਾਟਾ ਸੋਫਾ ਲੱਗਦਾ ਬਸੰਤ ਜੀ ਕੋਈ ਐਕਸੀਡੈਂਟ ਹੋ ਗਿਆ ਲੱਗਦਾ
1: ਮੈਨੂੰ ਲੱਗਦਾ ਮਤਲਬ ਆਪਾਂ ਬਸੰਤ ਤੋਂ ਇੱਕਦਮ ਪੀਲੇ ਫੁੱਲ ਯਾਦ ਆਉਂਦੇ ਨਾ ਤੇ ਇਹਨਾਂ ਦਾ ਨਾ ਦੇਖੋ ਮਤਲਬ ਨਾ ਇਹਨਾਂ ਦਾ ਬਸੰਤ ਪਿੱਛੇ ਲੱਗਿਆ ਲਾਲ ਲਾਲ ਪੀਲਾ
0: ਇਹ ਵੀ ਤੱਤ ਤੁਸੀਂ ਕੱਢਿਆ ਆ ਕੇ
1: ਮੈਨੂੰ ਤੇ ਪਹਿਲਾਂ ਇਹ ਲੱਗਦਾ ਸੀ ਨਾ ਦੋ ਬੰਦੇ ਤੇ ਹੁਣ
0: ਤੁਹਾਨੂੰ ਲੱਗਦਾ ਦੋ ਜਣੇ
1: ਹਾਂ ਬਸੰਤ ਅਲੱਗ ਹੈ ਲਾਲ ਜੀ ਅਲੱਗ ਹੈ
0: ਅੱਛਾ ਤੁਹਾਨੂੰ ਲੱਗਦਾ ਜਦੋਂ ਆਪਾਂ ਇੱਥੇ ਕਿੰਨੇ ਰੇਡੀਓ ਤੇ ਐਪੀਸੋਡ ਸਾਡੇ ਨਾਲ ਨੇ ਬਸੰਤ ਲਾਲ ਜੀ ਤੇ ਦੋ ਜਣੇ ਹੁੰਦੇ ਸੀ
1: ਸਾਕਸ਼ਾਤ ਵੇਖਿਆ ਮੈਂ ਕਿਹਾ ਅੱਛਾ ਇਹ ਤੇ
0: ਇੱਕ ਹੀ ਜਾਣਾ ਵਾਹ ਵੀ ਗੁੱਡ ਗੁੱਡ ਨੋ ਇਹ ਵੀ ਤੁਸੀਂ ਟਾਣੀ ਵਾਲੀ ਗੱਲ ਕੀਤੀ ਹੈ ਚਲੋ ਖੈਰ ਤੁਹਾਡੇ ਲਈ ਕੀ ਮਤਲਬ ਆ ਤੁਹਾਡਾ ਬਸੰਤ ਦਾ ਅਤੇ ਕੀ ਮਤਲਬ ਆ ਤੁਹਾਡੇ ਲਈ ਸੋਰੀ ਸਤੰਬਰ ਦੇ ਮਹੀਨੇ ਦਾ ਮੈਨੂੰ ਲੱਗਦਾ ਜਿਹੜੀਆਂ ਮੰਮੀਆਂ ਨੇ ਉਹਨਾਂ ਲਈ ਤੇ ਸਤੰਬਰ ਦਾ ਮਤਲਬ ਹੁੰਦਾ ਵੀ ਛੁੱਟੀਆਂ ਹੋਣੀਆਂ ਹੋਣਗਾ ਹੈ ਨਾ
1: ਮੈਂ ਹੁਣ ਸਵੇਰੇ ਤੁਹਾਨੂੰ ਕਿਹਾ ਸੀ ਨਾ ਹੁਣ ਫਿਰ ਛੁੱਟੀਆਂ ਆ ਜਾਣੀਆਂ ਇਹਨਾਂ ਦੀ ਫਿਰ ਹੁਣ ਮਨਦੀਪ ਜੀ ਵਰਗੇ ਉਹੀ ਫੋਨ ਕਰਦੇ ਨਾ ਜਿਹੜੇ ਛੁੱਟੀਆਂ ਦੇ ਵਿੱਚ ਕਰਦੇ ਮਹਿੰਦੀ ਜੀ ਨਾ ਭੁੱਲ ਰਿਹਾ ਉਹਨਾਂ ਦਾ ਕਿ ਉਹ ਹੀ ਹਮੇਸ਼ਾ ਮਤਲਬ ਕਹਿੰਦੇ ਨਾ ਮੈਂ ਛੁੱਟੀਆਂ ਚ ਕਾਲ ਕਰਦੇ ਇੱਕੋ ਇੱਕ ਮੰਮੀ ਜਿਹੜੀ ਖੁਸ਼ ਹੁੰਦੀ ਕਿਉਂਕਿ ਉਹਨਾਂ ਦੀ ਆਪ ਦੀ ਛੁੱਟੀਆਂ ਹੁੰਦੀਆਂ ਸਾਡੇ ਵਰਗੇ ਨੂੰ ਤਾਂ ਇਹ ਲੱਗਦਾ ਕਿ ਹਾਏ
0: ਤੁਹਾਨੂੰ
1: ਟਿਫਿਨ ਚ ਕੀ ਪਾਣਾ ਹੈ ਸਾਰਾ ਕੁਝ ਵਰਦੀ ਰੈਡੀ ਹੈ ਕਿ ਨਹੀਂ ਬੜਾ ਕੁਝ
0: ਖੈਰ ਮੈਨੂੰ ਤੇ ਗਾਰਡਨਿੰਗ ਦਾ ਹੀ ਲੱਗਦਾ ਵੇਖੋ ਜਿਹੜੇ ਇਹਨਾਂ ਦਿਨਾਂ ਦੇ ਵਿੱਚ ਨਾ ਤੁਸੀਂ ਬੜੇ ਚਿਰਾਂ ਤੋਂ ਨਾ ਇੱਕ ਸੋਚਿਆ ਹੁੰਦਾ ਵੀ ਇੱਥੇ ਇਸ ਜਗ੍ਹਾ ਦੇ ਉੱਤੇ ਮੈਂ ਫਲਾਣਾ ਬੂਟਾ ਲਾਊਂ ਹੈ ਨਾ ਆਹ ਚੀਜ਼ ਜਿਹੜੀ ਆ ਇਹਦੀ ਥਾਂ ਦੇ ਉੱਤੇ ਆਹ ਬੀਜੂ ਤੇ ਉਹ ਫਿਰ ਆਹ ਵਾਲੇ ਦਿਨ ਹੁੰਦੇ ਆ ਜਿਨ੍ਹਾਂ ਦੇ ਵਿੱਚ ਆਪਾਂ ਜ਼ਿਆਦਾਤਰ ਉਹ ਚੀਜ਼ਾਂ ਲਾ ਸਕਦੇ ਹੁੰਦੇ ਹਾਂ ਜਾਂ ਫਿਰ ਮੰਨ ਲਓ ਇੱਕ ਚੀਜ਼ ਹੋਰ ਤੁਹਾਨੂੰ ਸ਼ਾਇਦ ਮਹਿਸੂਸ ਹੁੰਦੀ ਹੋਵੇ ਅੱਜ ਕੱਲ੍ਹ ਤਾਂ ਚਲੋ ਫਿਰ ਵੀ ਬੇਭਾਰਾ ਸਭ ਕੁਛ ਮਿਲ ਜਾਂਦਾ ਹੈ ਨਾ ਗੋਦਾਮਾਂ 'ਚੋਂ ਆ ਜਾਂਦਾ ਜਾਂ ਫਿਰ ਗ੍ਰੀਨ ਹਾਊਸਿਸ 'ਚ ਪਰ ਵੈਸੇ ਵੇਖਿਆ ਜਾਵੇ ਤੇ ਇਹ ਜਿਹੜੀ ਬਹਾਰ ਆ ਇਹਦੇ ਵਿੱਚ ਸਾਨੂੰ ਬਹੁਤ ਸਾਰੀਆਂ ਸਬਜ਼ੀਆਂ ਯਾਦ ਆ ਜਾਂਦੀਆਂ ਕਿਉਂਕਿ ਹੋ ਪਾਉਂਦੀਆਂ ਸਿਆਲ ਦੇ ਵਿੱਚ ਬਹੁਤ ਲਿਮਿਟਿਡ ਜਿਹਾ ਫਿਰ ਹੋਰ ਹੁੰਦਾ ਵਾ ਨਾ ਤੇ ਆਪਾਂ ਬਹੁਤ ਧੱਕੇ ਦੇ ਨਾਲ ਤੁਸੀਂ ਜੋ ਮਰਜ਼ੀ ਖਾਈ ਜਾਓ ਅੱਜ ਕੱਲ੍ਹ ਤਾਂ ਕੱਦੂ ਵੀ ਮਿਲਦੇ ਰਹਿੰਦੇ ਤੁਹਾਨੂੰ ਸਦਾ ਬਹਾਰ ਹੀ ਆ ਪਰ ਫਿਰ ਵੀ ਇੱਕ ਨਵੀਂ ਰੁੱਤ ਤੇ ਉਹਦਾ ਮਤਲਬ ਇਹ ਹੁੰਦਾ ਵੀ ਹੁਣ
1: ਲੇਕਿਨ ਓਹਦਾ ਉਹ ਸਵਾਦ ਨੀ
0: ਹੁੰਦਾ
1: ਤੜਕੇ ਨਾਲ ਓਹਨੂੰ ਤੜਕੇ ਜਿਆਦਾ ਤੜਕਾ ਬਣਾ ਕੇ ਓਹਨੂੰ ਮਤਲਬ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਇਹ ਹੈ ਕਿ ਹਾਂ ਪਰ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੇਮੌਸਮ ਦੀ ਸਬਜ਼ੀ ਹੈ
0: ਕੰਬੀਨੇਸ਼ਨ ਇਹਨਾ ਚੱਜ ਨਾਲ ਬਣ ਪਾਉਂਦਾ ਤੁਸੀਂ ਇੱਕ ਚੀਜ਼ ਬਣਾ ਲਓਗੇ ਮੰਨ ਲਓ ਫੋਰ ਐਗਜ਼ਾਮਪਲ ਹੈ ਨਾ ਤੁਸੀਂ ਕੱਦੂ ਬਣਾ ਲਓਗੇ ਪਰ ਉਹਦੇ ਨਾਲ ਜਿਹੜੀ ਚਟਨੀ ਆ ਉਹ ਤੁਹਾਨੂੰ ਸਿਆਲ 'ਚ ਨਹੀਂ ਸੈੱਟ ਬਹਿੰਦੀ ਉਹ ਜਿੰਨਾ ਚਿਰ ਸਾਰਾ ਕੁਛ ਕੰਬੀਨੇਸ਼ਨ ਨਹੀਂ ਬਣਦਾ ਉਨਾ ਚਿਰ ਤੱਕ ਬੰਦਾ ਤੰਗ ਹੁੰਦਾ ਤੇ ਅੱਜ ਤੁਸੀਂ ਜੇ ਹਾਂਜੀ ਠੀਕ ਹੈ ਜੀ ਧੰਨਵਾਦ ਤੁਸੀਂ ਜੇ ਅੱਜ ਕੱਲ੍ਹ ਸੋਰੀ ਅੱਜ ਭੇਜਣੇ ਤੇ ਰਿਸ਼ਤੇ ਪਾਈ ਹੁਣੇ ਹੁਣੇ ਭੇਜ ਦਿਓ ਲੇਟ ਨਾ ਭੇਜੋ ਤੇ ਇਸੇ ਸੈਗਮੈਂਟ ਦੇ ਵਿੱਚ ਜਿਹੜੇ ਆ ਜਾਣਗੇ ਉਹ ਮੈਂ ਜਾਂਦਾ ਜਾਂਦਾ ਅਨਾਊਂਸ ਮੈਂ ਕਰ ਜਾਊਂਗਾ ਅਤੇ ਜੇ ਨਹੀਂ ਫੋਰਮੈਟ ਹੈਗਾ ਤਾਂ ਪਹਿਲਾਂ ਤੁਸੀਂ ਮੈਸੇਜ ਕਰ ਦਿਓ, ਇੱਦਾਂ ਨਾ ਭੇਜਿਓ ਤੁਸੀਂ। ਅਤੇ ਫਿਰ ਦੂਸਰੀ ਗੱਲ ਇਹ ਆ ਵੀ ਸੁਣਿਓ ਵੀ ਜ਼ਰੂਰ, ਹੈ ਨਾ, ਵਾਰ ਵਾਰ ਆਪਾਂ ਕਹਿੰਦੇ ਹਾਂ। ਅਤੇ ਜਿਨ੍ਹਾਂ ਨੂੰ ਤੁਸੀਂ ਗਾਂਹ ਦੱਸਦੇ ਹੁੰਦੇ ਹੋ ਉਹਨਾਂ ਨੂੰ ਇਹ ਚੀਜ਼ ਨਾਲ ਪਲੀਜ਼ ਦੱਸਦਿਆ ਕਰੋ ਵੀ ਤੁਹਾਨੂੰ ਸਵੇਰੇ ਸੁਣਨੇ ਵੀ ਪੈਣੇ।
1: ਹਾਂ, ਕਿਉਂਕਿ ਉਹੀ ਹੈ, ਫਿਰ ਬਾਅਦ ਚੋਂ ਫਿਰ ਤੁਸੀਂ ਪੁੱਛੋ ਔਖਾ ਫਿਰ ਸਾਨੂੰ ਸਮ ਕਈ ਵਾਰੀ ਫਿਰ ਕਨਫਿਊਜ਼ਨ ਵੀ ਹੋ ਜਾਂਦਾ ਨਾ ਕਿ ਤੁਸੀਂ ਜਿਵੇਂ ਆਪਾਂ ਰਿਸ਼ਤੇ ਨੰਬਰ 1-2 ਕਰਕੇ ਬੋਲਦੇ ਹਾਂ ਤਾਂ ਉਹ ਵੀ ਫਿਰ ਗੜਬੜ ਜਿਹੀ ਹੋ ਜਾਂਦੀ ਹੈ। ਜੇ ਤੁਸੀਂ ਲਾਈਵ ਸੁਣੋਗੇ ਤਾਂ ਹੀ ਤੁਸੀਂ ਸਹੀ ਸਾਡੇ ਤੋਂ ਪੁੱਛ ਸਕਦੇ ਹੋ ਮੁੜ ਕੇ ਇਨਕੁਆਇਰੀ।
0: ਜੀ ਬਿਲਕੁਲ, ਅਤੇ ਧੰਨਵਾਦ ਜੀ ਤੁਹਾਡਾ। ਅਤੇ ਦਲਜੀਤ ਜੀ ਕਹਿੰਦੇ ਨੇ ਕਿ ਅਸੀਂ ਵੇਖ ਕੇ ਆਏ ਪਰਿਵਾਰ ਸਮੇਤ ਫਿਲਮ, ਕਹਿੰਦੇ ਕੱਲ੍ਹ, ਅਤੇ ਬਹੁਤ ਮਜ਼ਾ ਆਇਆ, ਬਹੁਤ ਵਧੀਆ ਫਿਲਮ ਹੈ। ਅਤੇ ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਸੋ ਤੁਸੀਂ ਬਿਹਤਰ ਇਹ ਹੈ ਕਿ ਤੁਸੀਂ ਇਹਦੇ ਨਾਲ ਨਾਲ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਹੈਗੇ ਹੋ ਤਾਂ ਉੱਥੇ ਤੁਸੀਂ ਪਾ ਦਿਓ ਤਾਂ ਕਿ ਤੁਹਾਡੇ ਸਰਕਲ ਦੇ ਵਿੱਚ ਸਾਰਿਆਂ ਨੂੰ ਪਤਾ ਲੱਗ ਜਾਵੇ। ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਹਾਂਜੀ, 5656-656 ਤੁਸੀਂ ਆਉਂਦੇ ਰਹੋ।
2: ਰੋਜ
0: ਕਹਿ ਕੇ ਜਾਂਦੇ ਇਸੇ ਕਰਕੇ ਫਿਰ ਆ ਕੇ ਸੁਣਦੇ ਵੀ ਆ ਸ਼ਾਮ ਨੂੰ।
2: ਹਾਂਜੀ ਸੁਣਦੇ।
0: ਸੰਦੀਪ ਅੰਕਲ ਦਾ ਨੰਬਰ ਦੇਣਾ ਉਹਨਾਂ ਨੂੰ, ਮੈਨੂੰ ਲੱਗਦਾ ਇਹ ਸੋਹਣਾ ਡੰਡਾ ਚਾੜ ਕੇ ਰੱਖਣ।
1: ਵਧੀਆ ਚੀਜ਼ ਹੈ, ਮੈਨੂੰ ਲੱਗਦਾ ਸੀ ਸਿਰਫ ਆਰਜੀਸ ਤੱਕ ਕਹਾਣੀ।
2: ਨਹੀਂ
1: ਮੈਂ
0: ਤਵਨੀਤ ਨੂੰ ਨੰਬਰ ਦੇਣਾ ਮੈਂ,
2: ਸੁਣ ਸੁਣ ਲੈਣੇ ਉਹਦੀਆਂ, ਉਹਨਾਂ ਨੇ ਪਤਾ ਨੀ ਸੁਣਨੀਆਂ ਕਿ ਨੀ ਅੱਗੋਂ।
0: ਨਹੀਂ ਨਹੀਂ, ਬੜੇ ਬੜੇ ਘੈਂਟ ਬੰਦੇ ਹੋ,
1: ਸਾਰੀ ਟੀਮ ਬੜੀ।
2: ਕਿਉਂਕਿ ਇੱਕ ਦਿਨ ਉਹਨਾਂ ਡੇਟ ਗਲਤ ਪਾਤੀ ਸੀ ਨਾ ਕਿਤੇ, ਹੋ ਗਿਆ ਉਹਨਾਂ ਮਿਸਟੇਕ ਨਾ, ਕਹਿੰਦੀ ਇਹਨਾਂ ਨੂੰ ਮੈਥਸ ਨੀ ਆਉਂਦਾ, ਇਹਨਾਂ ਨੂੰ ਪਤਾ ਨੀ 31 ਤੋਂ ਬਾਅਦ 1 ਤਰੀਕ ਆਉਂਦੀ ਹੈ, ਬਣੀ ਐਂ ਕੁਛ ਬੋਲਦੀ।
0: ਬੜੇ ਨਿਆਣੇ ਨਾ। ਵੈਸੇ ਮੈਂ ਸੋਚਦਾ ਵੀ ਜੇ ਕਿਤੇ ਮੰਨ ਲਓ ਸਾਡੇ ਇਸ ਉਮਰ ਦੇ ਵਿੱਚ ਸਾਡੇ ਕੋਲ ਇੰਨੀਆਂ ਫੈਸਿਲਿਟੀਆਂ ਹੁੰਦੀਆਂ ਤਾਂ ਅਸੀਂ ਸ਼ਾਇਦ ਇਹਨਾਂ ਨਾਲ ਵੀ ਤਾਂ ਦੇ ਹੁੰਦੇ।
1: ਐਕਸਪੋਜ਼ਰ ਜ਼ਿਆਦਾ ਮਿਲਿਆ ਨਾ ਹੁਣ ਦੇ ਬੱਚੇ ਨੂੰ, ਆਪਾਂ ਨੂੰ ਐਕਸਪੋਜ਼ਰ ਹੀ ਕੀ ਸੀ ਉਹ,
0: ਨਾਲੇ ਪੜ੍ਹਾਈ ਦਾ ਬੋਝ ਬਹੁਤ ਹੀ ਉਦੋਂ,
1: ਬਹੁਤ ਜ਼ਿਆਦਾ
0: ਹੈ ਨਾ, ਬਸਤਿਆਂ ਦਾ, ਛਿੱਤਰਾਂ ਦਾ, ਹੈ ਨਾ, ਕਦੀ ਕੰਨ ਫੜਾ, ਕਦੀ ਬਾਹਾਂ ਖੜੀਆਂ ਕਰ, ਕਦੀ ਕੱਟੇ 'ਚ, ਕਦੀ ਕਿਤੇ, ਸੋ ਉਹ ਬਹੁਤ
1: ਚਾਈਲਡਹੁੱਡ ਟਰੋਮਾ ਤੇ, ਮਤਲਬ ਇਹ ਗੱਲ ਕਰਦੇ ਆ ਆਪਣੇ ਜੇ ਚਾਈਲਡਹੁੱਡ ਟਰੋਮਾ ਤੇ ਗੱਲ ਕਰੀਏ,
2: ਜਿਵੇਂ ਤੁਸੀਂ ਸਪ੍ਰਿੰਗ ਦੀ ਗੱਲ ਕਰਨ ਡੇ ਹੋ ਨਾ, ਤੇ ਜਦੋਂ ਸਰੋਂ ਦੇ ਫੁੱਲ ਖਿੜਦੇ ਹੁੰਦੇ ਸੀ ਨਾ, ਤੇ ਅਸੀਂ ਪਿਆਲੀਆਂ 'ਚ ਵੜ ਜਾਣਾ ਚਿੱਟੇ ਕੱਪੜੇ ਪਾ ਕੇ ਨਾ, ਵੀ ਸਭ ਤੋਂ ਵੱਧ ਕਿਤੇ ਪੀਲੇ ਹੁੰਦੇ ਆ ਹਰੇ, ਉਹ ਕਿਉਂਕਿ ਥੱਲੇ ਛਟਾਲਾ ਜਾਂ ਕੁਛ ਪੀਜਿਆ ਹੁੰਦਾ ਸੀ, ਉਦੋਂ ਹਰੇ ਹੋ ਜਾਂਦੇ ਸੀਗੇ, ਅਸੀਂ ਇਹ ਚੈੱਕ ਕਰਨਾ ਤੇ ਘਰੇ ਆ ਕੇ ਫਿਰ ਜਿਹੜੀ ਕੁੱਟ ਪੈਣੀ ਉਹ ਵੱਖਰੀ, ਤੇ ਫਿਰ ਅਸੀਂ ਇਹ ਸੋਚਣਾ ਕਿ ਪੀਲੇ ਕੱਪੜੇ ਪਾ ਕੇ ਜਾਂਦੇ ਆ, ਛੋਟੇ ਨੇ ਕਹਿਣਾ ਵੀ ਇਹਦੇ ਘਰੇ ਜਾ ਕੇ ਪਤਾ ਲੱਗੂ ਹੁਣ ਕਿਹਦੇ ਵੱਧ ਕਾਲੇ।
0: ਸਰਫ ਐਕਸਲ
2: ਕੀਤੇ ਹੁੰਦੇ ਭਾਜੀ, ਉਦੋਂ ਮੰਮੀ ਵਰਤਦੇ ਸੀ ਆਹ
1: ਦੇਸੀ ਸਾਬਣ,
2: ਦੇਸੀ ਸਾਬਣ ਹੁੰਦਾ ਜ਼ਿਆਦਾ, ਤੇ
0: ਪੂਰਾ ਜਿਹਾ
1: ਯੈਲੋ ਯੈਲੋ,
2: ਹਾਂਜੀ ਯੈਲੋ ਜਿਹਾ, ਤੇ ਨਿਰਮਾ ਹੁੰਦਾ ਹੁੰਦਾ ਖਰੇ ਮੈਨੂੰ ਲੱਗਦਾ,
0: ਜਿਹੜਾ ਧੁੱਪੇ ਪਿਆ ਫੁੱਟ ਜਾਂਦਾ।
2: ਹਾਂਜੀ
1: 555 ਕਿਹੜੀ ਕਿਹੜੀ ਟਿੱਕਿਆ ਐਂਡ ਚ ਵੀ ਮੋਜੇ ਚ ਮਿਕਸ ਕਰਕੇ ਪਤਾ ਨੀ ਪਾ ਕੇ ਉਹਨੂੰ ਵਰਤੀ ਜਾਣਾ।
2: ਉੱਥੋਂ ਤਾਂ ਸਪਰਿੰਗ ਦਾ ਮੇਰਾ ਇਹ ਚੇਤਾ, ਇੱਥੇ ਭਾਈ ਜਦੋਂ ਸਪਰਿੰਗ ਆਉਂਦਾ ਜਿਵੇਂ ਹੁਣ ਖੁੱਲਾ ਦਿਨ ਆ ਗਏ ਤੇ ਬਿਸਤਰੇ ਬੁਸਤਰੇ ਸਾਰੇ ਧੁੱਪੇ ਰੱਖਣੇ, ਬਾਹਰ ਸਰਹਿਣੇ ਸਰੂਣੇ ਬੰਜਾ ਡਾ ਕੇ ਬਾਹਰ ਨਾ, ਚੰਗੀ ਤਰ੍ਹਾਂ ਧੁੱਪ ਲਵਾਉਣੀ ਉਹਨਾਂ ਨੂੰ, ਮੇਰੇ ਲਈ ਸਪਰਿੰਗ ਇਹ ਆ।
0: ਇਹਨਾਂ ਦਿਨਾਂ ਦੇ ਵਿੱਚ ਵਾਕਈ ਨਾ ਇਹ ਵੀ ਜੀ ਕਰ ਆਉਂਦਾ ਵੀ ਤੁਸੀਂ ਮੰਨ ਲਓ ਜਿੱਦਾਂ, ਹਾਂ ਮੇਰਾ ਵੀ ਕੱਲ ਜੀ ਕਰਨਾ ਸਾਰੀਆਂ ਪੱਗਾਂ ਪੁੱਗਾਂ ਬਾਹਰ ਕੱਢ ਕੇ ਤੇ ਹਵਾ ਲਵਾਈ ਜਾਵੇ, ਹੈ ਨਾ, ਧੁੱਪ ਲਵਾਈ ਜਾਵੇ। ਸੋ ਸਿਆਲ ਚ ਤੇ ਉਦਾਂ ਤੁਹਾਨੂੰ ਪਤਾ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ
1: ਡਬਲ ਲੇਅਰਿੰਗ ਕਰਨ ਦੀ ਲੋੜ ਨਾ, ਆਰਾਮ ਨਾਲ ਖੇਡਦੇ ਖੁੱਲੇ ਖੁੱਲੇ ਪਾ ਕੇ।
0: ਐਕਸਟਰਾ ਇੱਕ ਇੱਕ ਹੋਰ ਚੀਜ਼ ਮੈਨੂੰ ਲੱਗਦੀ ਵੀ ਇਹਨਾਂ ਦਿਨਾਂ ਦੇ ਵਿੱਚ ਨਾ ਤੁਹਾਡਾ ਐਕਸਰਸਾਈਜ਼ ਵਾਲਾ ਵੀ ਉਹ ਅਨਲੀਸ਼ ਹੋ ਜਾਂਦਾ
2: ਸੈਰ ਸੂਰ ਵੀ ਨਿਕਲਦੇ ਜਾਂਦੇ ਸ਼ਾਮ ਨੂੰ ਸਵੇਰੇ
1: ਪਾਰਕਾਂ 'ਚ ਜ਼ਿਆਦਾ ਦਿਖਦੇ ਆ
0: ਪਿੰਨੀ ਰੀਲੋਡ ਹੋਣੀ ਸ਼ੁਰੂ ਹੋ ਜਾਂਦੀ
1: ਮੇਰੇ ਵਰਗੇ ਦਾ ਕੰਮ ਆਉਣੇ ਇੰਨਾ ਬੱਚ ਸੋਚਣੀ ਪੈਣੀ
2: ਮੂਵੀ ਦੀ ਗੱਲ ਕਰਦੇ ਭਾਜੀ ਜਿਹੜੀ ਉਹਨੂੰ ਸਾਈਡ ਦੇਖੀ ਹੈ ਬੋਲ ਭਾਵੇਂ ਨਾ ਬੋਲ ਵਧੀਆ ਮੂਵੀ ਸੀ ਮੈਂ ਤਾਂ ਜ਼ਿਆਦਾ ਖੁਸ਼ ਹਾਂ ਕਿਉਂਕਿ ਬੱਚੇ ਬਹੁਤ ਖੁਸ਼ ਹੋਏ ਬੱਚੇ ਨੇ ਇੱਕ ਵਾਰੀ ਨੀ ਕਿਹਾ ਅਸੀਂ ਬੋਰ ਹੋਣ ਡੇ ਆ ਤੇ ਹੱਸਦੇ ਸੀ ਜਦੋਂ ਕਾਮੇਡੀ ਸੁਣਦੇ ਸੀ ਹੱਸਦੇ ਸੀਗੇ ਜਿਵੇਂ ਉਹ ਪੁਰਾਣੀ ਸੁਣ ਸੁਣ ਕੇ ਹੁਣ ਨਾਮ ਤਾਂ ਕੀ ਲੈਣਾ ਹੀ ਹੈ ਬਟ ਬੋਰ ਹੋ ਗਏ ਸੀ ਸਾਰੇ ਜਾਣੇ
1: ਮੈਂ ਨਾ ਆਪਣੇ ਬੱਚਿਆਂ ਨੂੰ ਥੀਏਟਰ ਚ ਬਿਠਾਉਣਾ ਬਹੁਤ ਬੜਾ ਮਤਲਬ ਟਾਸਕ ਹੀ ਹੁੰਦਾ ਕਿ ਉਹ ਬਹਿ ਗਏ ਉਹਨਾਂ ਨੇ ਮੂਵੀ ਵੇਖ ਲਈ ਉਹ ਬਹੁਤ ਵੱਡੀ ਗੱਲ
0: ਇਹ ਚੀਜ਼ ਨਾ ਦੱਸਣੀ ਪਤਾ ਆਈ ਡੋਂਟ ਨੋ ਕੀ ਪਸੰਦ ਕਰਦੇ ਉਹ ਸ਼ਾਇਦ ਐਕਸਪਲੇਨ ਨਹੀਂ ਕਰ ਪਾਉਂਦੇ ਪਰ ਜਿੱਦਾਂ ਹੁਣ ਆਪਾਂ ਵੀ ਮੈਂ ਗੱਲ ਕਹਿ ਰਹੇ ਅਸੀਂ ਦੁਬਾਰਾ ਜਾਣਾ ਵਾ ਤੇ ਬੱਚੇ ਇੱਕ ਵਾਰੀ ਵੀ ਔਖਾ ਜਾਂਦੇ ਆ ਤੇ ਉਹ ਰੈਡੀ ਸੀਗੇ ਕਿਹੜੀ ਚੀਜ਼ ਪਸੰਦ
1: ਕਿਉਂਕਿ
0: ਆਪਾਂ ਇਹ ਵੇਖ ਲੈਂਦੇ ਵੀ ਕਾਰਟੂਨ ਵਾਲੀਆਂ ਜਾਂ ਬੱਚਿਆਂ ਵਾਲੀਆਂ ਅਲੱਗ ਹੁੰਦੀਆਂ
1: ਨੇ
0: ਪਰ ਮੈਂ ਇੱਕ ਚੀਜ਼ ਵੇਖਦਾ ਵਾ ਵੀ ਜਿਹੜੀ ਚੀਜ਼ ਸਮਥਿੰਗ ਸਾਨੂੰ ਠੀਕ ਲੱਗਦੀ ਆ ਉਹ ਚ ਕਨੈਕਟੀਵਿਟੀ ਬਣੀ ਰਹਿੰਦੀ ਆ ਉਹ ਚ ਮੰਨ ਲਓ ਕੁਛ ਚੰਗਾ ਵਾ ਤੇ ਜੇ ਸਾਡੇ ਲਈ ਚੰਗਾ ਤੇ ਬੱਚੇ ਨੂੰ ਵੀ ਚੰਗਾ ਲੱਗਣ ਡਿਆ ਸਿੱਧੀ ਸਿੱਧੀ ਜੀ ਗੱਲ ਹੈ ਉਹ ਧੱਕਾ ਨਹੀਂ ਆ ਕੋਈ ਵੀ ਆਂਟੇ ਲਾ ਲੈਸ ਉਹਦੇ ਚ ਐਵੇਂ ਨਜਾਇਜ਼ ਮਾਰ ਧਾੜ ਕਤਲੇਆਮ ਨਾ ਹੋਵੇ ਉਹ ਚੀਜ਼ ਬੱਚੇ
2: ਜੋੜ
0: ਕੇ ਰੱਖਿਆ ਰੋਜ਼ ਸਾਰਿਆਂ ਦਾ ਜੀ ਲਾ ਕੇ ਰੱਖਦੇ ਤੇ ਇਹ ਤੇ ਆਪਾਂ ਸ਼ਾਇਦ ਕੁਛ ਵੀ ਉਹ ਹਿਸਾਬ ਦੇ ਨਾਲ ਤੇ ਆਪਾਂ ਕੁਛ ਵੀ ਨਹੀਂ ਕਰ ਪਾਉਂਦੇ ਜਿੱਥੇ ਜਿੱਥੇ ਕਿਤੇ ਮੌਕਾ ਮਿਲਦਾ ਵਾ ਨਾਲੇ ਇਸੇ ਬਹਾਨੇ ਮਿਲ ਲਈਦਾ ਬੱਚਿਆਂ ਨੂੰ ਵੇਖ ਲਈਦਾ ਥੋੜੇ ਵੱਡੇ ਹੋਏ ਵੇਖ ਲਈਦਾ
1: ਇਹ ਵੀ ਹੁਣ ਜਿਵੇਂ ਤਵਨੀਤ ਦੀ ਗੱਲ ਕਰ ਰਿਹਾ ਆ ਹੈ ਕਿ ਇਹ ਮੌਕੇ ਹੁੰਦੇ ਇਸ ਬਹਾਨੇ ਆਪਾਂ ਬੱਚਿਆਂ ਨੂੰ ਮਿਲ ਲੈਂਦੇ
0: ਇੱਕ
1: ਬੌਂਡਿੰਗ ਵੀ ਵੱਧਦੀ ਹੈ ਬੱਚਿਆਂ ਦੀ ਵੀ ਕਿ ਹਾਂ ਇਹ
0: ਕਿਉਂਕਿ ਬੜੇ ਆਪਾਂ ਥਰੂ ਆਊਟ ਆਪਾਂ ਨਾ ਗੁਰਜੀਤ ਜੀ ਬੜੇ ਚਿਰ ਦੇ ਚਲੋ ਇਹ ਵੇਖਦੇ ਹਾਂ ਜਿਹੜੇ ਪਹਿਲੇ ਬੱਚੇ ਸੀ ਇੱਦਾਂ ਸਾਰੇ ਆਉਂਦੇ ਮੈਂ ਨਹੀਂ ਕਹਿੰਦਾ ਵੀ ਮਤਲਬ ਹੁਣ ਅੱਗੇ ਲੈਟ ਸੀ ਪਰ ਉਹ ਜਿੱਦਾਂ ਥੋੜੇ ਇੱਕ ਏਜ ਤੋਂ ਟੱਪਦੇ ਆ ਨਾ ਫਿਰ ਆਉਂਦੇ ਨਹੀਂ ਆ ਫਿਰ ਉਹ ਨਾ ਚੁਟਕਲੇ ਵੱਲ ਆਉਂਦੇ ਆ ਨਾ ਰੇਡੀਓ ਵੱਲ ਤੇ ਨਾ ਹੀ ਉਹ ਤੁਹਾਡੇ ਨਾਲ ਬਹੁਤਾ ਆਉਣਾ ਪਸੰਦ ਕਰਦੇ ਆ ਇੱਥੇ ਬੱਚਿਆਂ ਚ ਹੈਗੀ ਆ ਚੀਜ਼
1: ਇੱਥੇ ਪਤਾ ਨੀ ਟੀਨੇਜ ਚ ਆਉਂਦੇ ਸਾਰੇ ਬੱਚੇ ਨਾ ਇੰਟਰੋਵਰਟ ਜੇ ਹੋ ਜਾਂਦੇ ਨੇ ਇਟਸ ਨੋਟ ਅਬਾਊਟ ਕਿ ਰੇਡੀਓ ਵਾਲਾ ਪਰ ਉਹ ਵੈਸੇ ਵੀ ਆਪਣੇ ਆਪ ਚ ਰਹਿਣਾ ਸ਼ੁਰੂ ਕਰ ਦਿੰਦੇ ਨੇ
0: ਵੈਸੇ ਸ਼ਾਇਦ ਆਪਾਂ ਵੀ ਇਦਾਂ ਹੀ ਹੁੰਦੇ ਹਾਂ ਜਾਸੀ ਸ਼ਾਇਦ ਆਪਾਂ ਹੁਣ ਭੁੱਲ ਗਏ ਪਰ ਇੱਕ ਹੁੰਦਾ ਨਾ ਇੱਕ ਉਮਰ ਉਹ ਹੁੰਦੀ ਹੈ ਜਦੋਂ ਅਸੀਂ ਆਪਣੇ ਆਪ ਨੂੰ ਸ਼ਾਈ ਜਾਂ ਸਿਆਣਾ ਸਿਆਣਾ ਜਾਂ ਸਮਝਣ ਲੱਗ ਪੈਂਦੇ ਵੀ ਹਾਏ ਪਹਿਲਾਂ ਆਪਾਂ ਜੋ ਮਰਜ਼ੀ ਕਰਦੇ ਨੇ ਪਕੜਵਾ ਪਰ ਫਿਰ ਆਪਾਂ ਸੋਚਦੇ ਵੀ ਕੋਈ ਸੁਣੂਗਾ ਕੀ ਕਹੂਗਾ
2: ਕੰਮ ਤੋਂ ਖਤਮ ਕੀਤਾ ਇਹਨਾਂ ਨੇ ਜਦੋਂ ਤੇ ਇਹਨਾਂ ਨੂੰ ਨਿਆਣੇ ਨੂੰ ਇਹ ਹੋ ਗਿਆ ਵੀ ਅਸੀਂ ਮੂਵੀ ਛੱਡ ਕੇ ਨੀ ਜਾਣਾ ਡੈਡਾ ਨੂੰ ਕਹੋ ਆਪਣੀ ਟੈਕਸੀ ਕਰਨ ਦੇ ਘਰੇ ਪਹੁੰਚ ਜਾਣ
1: ਤੇ
2: ਮੈਂ ਕਿਹਾ ਪੁੱਤ
0: ਹੈਪੀ ਫਾਦਰਸ ਡੇ
2: ਚਪੇੜ
0: ਚਪੂੜ ਤੇ ਤਾਂ ਆਊਗੀ ਨਾ ਵਿੱਚ ਜੇ ਕੋਈ ਫਿਲਮ ਵਿਖਾਉਣ ਲੈ ਕੇ ਜਾਂਦਾ ਉਦਾਂ ਤੇ ਸਾਡੇ ਤੇ ਨੀ ਹੈਗਾ ਉਹ ਸਿਲੇਬਸ
1: ਮੰਮੀ ਨੇ ਨਾ ਕਹਿਣਾ ਕਿ ਰੋਟੀ ਰੋਟੀ ਸਾਰੀ ਬਣਾ ਕੇ ਤੇ ਸਕੂਲ ਦੇ ਕੱਪੜਿਆਂ ਚ ਜਬਰਦਸਤੀ ਲਾਗੇ ਲੱਗ ਕੇ ਚਲੇ ਜਾਣ ਹੁਣ ਸੋਚ ਕੇ ਆਂਦਾ ਕੋਈ ਦੋ ਗੁੱਤਾਂ ਕੀਤੀਆਂ ਹੋਈਆਂ ਜਾਣ ਨੂੰ ਮਿਲ ਜਾ ਕਰੇਲੇ ਵਾਲੀ
0: ਉਦੋਂ ਤੇ ਰਿਵਾਜ ਹੀ ਉਦੋਂ ਤੇ ਠੀਕ ਸੀ ਚਲੋ ਉਦੋਂ ਉਦੋਂ ਰੇਂਜ ਹੀ ਕਰੇਲੇ ਫੜਦੇ
2: ਮੈਨੂੰ ਯਾਰ ਬਾਈ ਸਾਈਕਲ ਤੇ ਜਾਣਾ ਨਾ ਸਕੂਲ ਬਾਅਦ ਚ ਸਾਈਕਲ ਤੇ ਕਰੇਲੇ ਕਈ ਵਾਰੀ ਨਾ ਮੇਰੇ ਹੈਂਡਲ ਦੀ ਬ੍ਰੇਕ
1: ਆ ਵੱਡੀ ਕੁੱਤਾ ਹੁੰਦੀ ਸੀ ਆ ਹੁੰਦਾ ਸੀਗਾ
2: ਮਰ ਜਾਂਦੇ ਮਸਾਂ ਕੱਢਣੇ ਬਾਹਰ
0: ਤੁਸੀਂ ਥਾਂ ਸਿਰ ਕਰਦੇ ਹੋਗੇ ਫੇਰ ਹੀ ਹੁੰਦੇ ਹੁਣ
2: ਢਿੱਲੇ ਹੋ ਕੇ ਉਤਰ ਨਾ ਵੀ ਦਵਾ ਉਤਰ ਜਾਈਏ
0: ਕਰ ਥਾਂ ਸਿਰ ਕਰਕੇ ਕੀ ਕਰਦੇ ਕੀ ਬਲਾ ਉਹ ਦੱਸੋ ਨਾ
2: ਛਾਲ ਮਾਰੀ ਦੀ ਭਾਜੀ ਨਹੀਂ ਆਉਂਦਾ
0: ਅੱਛਾ ਇੱਕ ਛਾਲ ਹੁੰਦੀ ਇੱਕ ਨਾ ਹੋਰ ਹੁੰਦਾ ਸੀ ਪਤਾ ਨੀ ਕੁੜੀਆਂ ਚ ਹੈਗਾ ਕਿ ਨਹੀਂ ਹੈਗਾ ਮਤਲਬ ਬ੍ਰੇਕ ਹੈਗੀ ਸਾਈਕਲ ਨੂੰ ਤੰਦਰੁਸਤ ਹੈ ਸਾਈਕਲ ਪਰ ਜੀ ਕਰਨਾ ਹੁੰਦਾ ਸੀ ਬ੍ਰੇਕ ਨੀ ਮਾਰਨੀ ਇੱਦਾਂ ਵੱਜ ਕੇ ਕਿਤੇ ਖਲੋਜੂ ਤੇ ਖਲੋਜੇ ਕੁੜੀਆਂ ਚ ਹੈਗਾ ਕਿ ਨਹੀਂ ਛਾਲ ਮਾਰ ਕੇ ਉਤਰ ਜਾਣਾ ਜਾਂ ਕੰਧ ਚ ਮਾਰ ਕੇ ਖਲਾਰਨਾ ਜਾਂ ਸਫੈਦੇ ਚ ਏਦਾਂ ਮਤਲਬ ਪਤਾ ਨੀ ਕਿਉਂ ਪੁੱਠਾ ਜਿਹਾ ਹੁੰਦਾ ਸੀ ਬ੍ਰੇਕ ਨੀ ਮਾਰਨੀ ਹੈ ਨਾ
2: ਸਾਈਕਲ ਤੋਂ ਸਕੂਟਰੀ ਦਾ ਟ੍ਰਾਂਸਫਰ ਹੋ ਗਿਆ ਬਾਅਦ ਚ
1: ਸਕੂਟਰੀ ਤੇ ਮੈਂ ਜਦੋਂ ਮਤਲਬ ਮੇਰਾ ਘਰ ਛੱਡਦਾ ਉਸ ਦੇ ਬਾਅਦ ਖਰੀਦੀ ਹੈ ਮੇਰੀ ਭੈਣ ਵਾਸਤੇ ਤੇ ਮੈਨੂੰ ਉਹ ਅੱਜ ਤੱਕ ਨਹੀਂ ਆਉਂਦੀ ਚਲਾਉਣੀ
0: ਸਕੂਟਰੀ ਜਾਣ ਕੇ
1: ਸਾਈਕਲ ਤੇ ਬਾਅਦ ਡਾਇਰੈਕਟ ਹੀ ਕਾਰ ਹੀ ਚਲਾਈ ਹੈ ਕੋਈ ਸਕੂਟਰੀ ਨਹੀਂ ਚਲਾਈ
0: ਚੰਗੀ ਚੰਗੀ ਚੰਗੀ ਗੱਲ ਹੈ ਚਲੋ ਥੈਂਕ ਯੂ ਸੋ ਸਪਰਿੰਗ ਤੇ ਗੱਲਾਂ ਚੱਲ ਰਹੀਆਂ ਨੇ ਕਿ ਤੁਸੀਂ ਸਪਰਿੰਗ ਦੇ ਵਿੱਚ ਕੀ ਕਰਨਾ ਪਸੰਦ ਕਰਦੇ ਹੋ ਹੁਣ ਇਹ ਨਾ ਕਿਹੋ ਵੀ ਮੈਂ ਸਪਰਿੰਗ 'ਚ ਵਿਆਹ ਕਰਨਾ ਪਸੰਦ ਤੁਸੀਂ ਰਿਸ਼ਤੇ ਤੁਸੀਂ ਭੇਜ ਦਿਓ ਅਤੇ ਆਪਾਂ ਅਨਾਊਂਸ ਕਰ ਦਾਂਗੇ ਮਨ ਸਾਹਿਬ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅਤੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਅਤੇ ਬੜੇ ਵਧੀਆ ਅੰਦਾਜ਼ ਦੇ ਵਿੱਚ ਸੁਣਾਈ ਅਤੇ ਥੈਂਕ ਯੂ ਜਸਵਿੰਦਰਪਾਲ ਕੌਰ ਜੀ ਵੀ ਕਹਿੰਦੇ ਨੇ ਕਿ ਕਹਾਣੀ ਵਧੀਆ ਸੀ ਸਿਮਰਨ ਜੀ ਬਹੁਤ ਬਹੁਤ ਧੰਨਵਾਦ ਸਾਰੇ ਪਰਿਵਾਰ ਦੇ ਲਈ ਕਹਿੰਦੇ ਕਿ ਇੰਜੋਏ ਕਰੋ ਅਤੇ ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਰੱਬ ਸਾਰਿਆਂ ਨੂੰ ਤੰਦਰੁਸਤੀ ਦੇਵੇ ਮਿਹਰਬਾਨੀ ਦਿੱਲੀ ਜੂਲਰ ਵਾਲੇ ਕਹਿੰਦੇ 188 ਹੋ ਗਿਆ ਰੇਟ ਕਿੰਨਾ ਕੁ ਹੋਜੂਗਾ ਤੇ ਤੁਸੀਂ ਕਹੋਗੇ ਵੀ ਅੱਜ ਤੇ ਮੈਂ ਲੈ ਲੈਣਾ
1: ਮੈਂ ਨੀ ਕੁਛ ਕਹਿੰਦੀ ਨੋ ਕਮੈਂਟ
0: ਜਿੰਨਾ ਮਰਜ਼ੀ ਹੋ ਜੇ ਤੁਸੀਂ ਨੀ ਲੈਣਾ
1: ਨਹੀਂ ਮੈਨੂੰ ਨੀ ਫਰਕ ਆਪਾਂ ਅੱਗੇ ਵੱਧ ਚੁੱਕੇ ਹਾਂ ਇਹਨਾਂ ਚੀਜ਼ਾਂ ਤੋਂ
0: ਮਤਲਬ ਤੁਸੀਂ ਸਸਤਾ ਤੁਹਾਡੇ ਲਈ ਹੈ ਤੁਹਾਡੇ ਲਈ ਸਸਤਾ
1: ਮੈਂ ਦੇਖਦੀ ਨੀ ਇੰਨਾ ਮੈਂ ਸੁਣਦੀ ਇੱਦਾਂ ਦੀ ਗੱਲਾਂ
0: ਤੇ ਫਿਰ ਵੀ ਇੱਕ ਮਨ ਚ ਹੁੰਦਾ ਨਾ ਵੀ ਆਹ ਚੀਜ਼ ਇੰਨੇ ਕਦੇ ਹੋਜੂਗੀ ਤੇ ਮੈਂ ਲੈ ਲੂੰ
1: ਪਤਾ ਹੀ ਨਹੀਂ ਆਈ ਡੋਂਟ ਨੋ
0: ਕਦੇ ਸੋਚਿਆ ਨੀ ਇਸ ਬਾਰੇ
1: ਜਿਸ ਗਲੀ ਜਾਣਾ ਨੀ ਉਸ ਗਲੀ ਦਾ ਪਤਾ ਕਰਕੇ ਕੀ ਫਾਇਦਾ
0: ਇੰਨੇ ਸਿਆਣੇ ਤੁਸੀਂ ਟਾਈਗਰ ਜੀ ਕਹਿੰਦੇ ਕਿ ਹੈਪੀ ਫਾਦਰ ਡੇ
1: ਥੈਂਕ ਯੂ ਜੀ
0: ਤੇ ਥੈਂਕ ਯੂ ਸਾਰੇ ਕਹਿੰਦੇ ਕਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ 'ਚ ਹੋਣਗੇ ਅਤੇ ਕੱਲ੍ਹ ਦਾ ਡਿਨਰ ਵਾਜ ਗੋਭੀ ਆਲੂ ਵਾਲੇ ਸੈਂਡਵਿਚ ਵਿਦ ਚਿਕਨ ਸੂਪ
1: ਗੋਭੀ ਆਲੂ ਮੈਨੂੰ ਲੱਗਦਾ ਸਬਜ਼ੀ ਬਚ ਗਈ ਹੋਣੀ ਐਕਸਟਰਾ
0: ਤੁਸੀਂ ਤੇ ਇੱਦਾਂ ਹੀ ਕਹਿਣਾ ਤੁਸੀਂ ਤੇ ਇੱਦਾਂ ਹੀ ਕਹਿਣਾ ਸਰਬੱਤ ਦੇ ਭਲੇ ਦੀ ਅਰਦਾਸ ਤੇ ਸਭ ਸਰੋਤਿਆਂ ਦੇ ਲਈ ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਕਹਿੰਦੇ ਅਰਦਾਸ ਕਰਦੇ ਹਾਂ ਹੱਸਦੇ ਵੱਸਦੇ ਰਹੋ ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਧੰਨਵਾਦ ਜੀ ਤੁਹਾਡਾ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਚੜ੍ਹਦੀ ਕਲਾ ਦੇ ਵਿੱਚ ਰਹੋ ਰੱਬ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਜਿਮੀ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜਤਿੰਦਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਸੁਖਦੀਪ ਸਿੰਘ ਘੁੰਮਣ ਜੀ ਸੁਖਵਿੰਦਰ ਕੌਰ ਜੀ ਜਸਪ੍ਰੀਤ ਕੌਰ ਜੀ ਬਹੁਤ ਬਹੁਤ ਸ਼ੁਕਰੀਆ ਅਤੇ ਸਾਰੇ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵੀਰ ਜੀ ਹੋਲੀ ਮੋਲੀ ਲੱਗਦਾ ਸਾਰੇ ਡੈਡੀ ਚਲੇ ਗਏ ਸੀ ਅੱਛਾ ਓਕੇ ਅਤੇ ਸੁਖਦੀਪ ਘੁੰਮਣ ਜੀ ਕਹਿੰਦੇ ਕਿ ਕਹਾਣੀ ਬਹੁਤ ਵਧੀਆ ਵਾਹਿਗੁਰੂ ਤੰਦਰੁਸਤੀ ਬਖਸ਼ਣ ਅਤੇ ਪਰਮਜੋਤ ਸਿੰਘ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਗੁਰਵੀਰ ਜੀ ਕਹਿੰਦੇ ਨੇ ਕਿ ਹਾਂਜੀ ਮੂਵੀ ਵੇਖਣ ਗਏ ਅਤੇ ਬਹੁਤ ਵਧੀਆ ਲੱਗੀ ਧੰਨਵਾਦ ਜੀ ਤੁਹਾਡਾ ਬਹੁਤ ਮਿਹਰਬਾਨੀ ਸ਼ੁਕਰੀਆ ਤੁਹਾਡਾ ਅਤੇ ਲਵਦੀਪ ਜੀ ਬਹੁਤ ਮਿਹਰਬਾਨੀ ਤੁਹਾਡੀ ਵੀ ਅਤੇ ਕਹਿੰਦੇ ਨੇ ਕਿ 5/5 ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਬਹੁਤ ਸ਼ੁਕਰੀਆ ਜੀ ਅਤੇ ਅਵਤਾਰ ਜੀ ਕਹਿੰਦੇ ਕਿ ਹਾਂ IMBD 'ਤੇ ਮੈਂ ਵੀ ਵੇਖੀ ਅਤੇ 9.7 ਆ ਰਿਹਾ ਵਾ ਥੈਂਕ ਯੂ ਮਤਲਬ ਆਈ ਮਤਲਬ ਮੈਨੂੰ ਨਹੀਂ ਲੱਗਦਾ ਵੀ ਆਪਾਂ ਉਹਦੇ 'ਤੇ ਵੇਖ ਕੇ ਉਹ ਵੀ ਕਾਊਂਟ ਕਰਦੀ ਆ ਰੇਟਿੰਗ ਇਹ ਜਿਹੜਾ ਇਹ ਆਪਣਾ ਹੁੰਦਾ ਕਾਫੀ ਉਹ ਹੁੰਦਾ ਵਾ ਇਹ ਮਤਲਬ ਔਥੈਂਟਿਕ ਹੁੰਦਾ ਵਾ
1: ਡਿਪੈਂਡ ਕਰਦਾ ਮੈਨੂੰ ਇਹਦੀ ਨੌਲੇਜ ਨਹੀਂ ਇਸ ਦੇ ਬਾਰੇ ਪਰ ਹਾਂ ਜੇ ਇੰਨਾ ਵੱਡਾ ਕੋਈ ਪਲੇਟਫਾਰਮ ਹੈ ਤੇ ਹੁੰਦਾ ਹੀ ਹੋਣਾ ਕਿਉਂਕਿ ਉਹ ਓਬਵੀਅਸਲੀ ਕਿਸੇ ਨਾ ਕਿਸੇ ਦੀ ਤੇ ਡਿਊਟੀ ਲਾਈ ਹੋਣੀ
0: ਅੱਛਾ ਓਕੇ ਕਿਉਂਕਿ ਇਹ ਆਈ ਥਿੰਕ ਆ ਨਾਲ ਐਮਾਜ਼ੋਨ ਸ਼ੋਅ ਹੋ ਰਿਹਾ ਵਾ ਇਹਦੇ ਸੋ ਆਈ ਥਿੰਕ ਕਿ ਇਹਦੇ ਵਿੱਚ ਫਿਰ ਉਹ ਹੀ ਕਰੂਗਾ ਨਾ ਜਿਹਦੇ 'ਚ ਅਕਾਊਂਟ ਹੋਊਗਾ ਜਿਹਦਾ ਸੋ ਜਦੋਂ ਅਕਾਊਂਟ ਆ ਤਾਂ ਫਿਰ ਮੰਨ ਲਓ ਵੀ ਉੱਦਾਂ ਐਵੇਂ ਕੋਈ ਜਾ ਕੇ ਜਾਇਆ ਕਿਉਂ ਉਹ ਕਰ ਨਹੀਂ ਸਕਦਾ ਸੋ ਇਸ ਕਰਕੇ ਆਈ ਥਿੰਕ ਹਾਂ ਉਸ ਪੱਖੋਂ ਤਾਂ ਗੁੱਡ ਆ ਠੀਕ ਆ ਚਲੋ ਧੰਨਵਾਦ ਜੀ ਤੁਹਾਡਾ ਮਿਹਰਬਾਨੀ ਅਤੇ ਆਓ ਫਿਰ ਆਪਾਂ ਵਾਪਸ ਮੁੜਦੇ ਹਾਂ ਆਪਾਂ ਸਪਰਿੰਗ ਵੱਲ ਨੂੰ ਤੇ ਹਾਂਜੀ ਦੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਸ ਕਰਦੇ ਹਾਂ ਕਿ ਤੁਹਾਡਾ ਵੀਕਐਂਡ ਵਧੀਆ ਰਹੂਗਾ। ਮੇਰਾ ਫੇਵਰੇਟ ਸੀਜ਼ਨ ਕਹਿੰਦੇ ਕਿ ਬਸੰਤ ਆ, ਅਤੇ ਮੇਰੇ ਲਈ ਮਤਲਬ ਖੁੱਲ੍ਹੇ ਖੁੱਲ੍ਹੇ ਦਿਨ, ਢੇਰ ਸਾਰੇ ਰੰਗ, ਬਰੰਗੇ ਫੁੱਲ ਅਤੇ ਬੂਟੇ, ਅਤੇ ਧਨੀਏ ਅਤੇ ਪੁਦੀਨੇ ਦੀ ਚਟਨੀ, ਮੇਰਾ ਮੇਰੀ ਬੇਟੀ ਅਤੇ ਬੇਟੇ ਦਾ ਬਰਥਡੇ, ਦਿਵਾਲੀ ਅਤੇ ਦੁਸਹਿਰਾ, ਅਤੇ ਧੰਨਵਾਦ ਸਤਬੀਰ ਜੀ। ਹਾਂ ਵੈਸੇ ਤਿਉਹਾਰ ਵੀ
1: ਹਰ ਇੱਕ ਸੀਜ਼ਨ ਦੇ ਆਪਣੇ ਤਿਉਹਾਰ ਹੁੰਦੇ। ਹੁਣ ਜਿਵੇਂ ਜਨਮਾਸ਼ਟਮੀ ਨਿਕਲ ਕੇ ਗਈ ਹੈ, ਹੁਣ ਜਿਹੜੀ ਗੱਲ ਗੁਰਜੀਤ ਜੀ ਕਹਿ ਕੇ ਗਏ, ਵਾਕਈ ਆਪਣੀ ਜੇ ਯਾਦਾਂ ਦੀ ਆਪਾਂ ਗੱਲ ਕਰੀਏ, ਇੱਕ ਚੀਜ਼ ਇਹ ਵੀ ਹੁੰਦੀ ਸੀ ਨਾ ਕਿ ਜਿਵੇਂ ਮੌਸਮ ਚੇਂਜ ਹੁੰਦਾ ਸੀ, ਐਵੇਂ ਹੁੰਦਾ ਸੀਗਾ ਚਲੋ ਗੱਦਿਆਂ ਨੂੰ ਧੁੱਪ ਲਾ ਦਈਏ, ਰਜਾਈਆਂ ਨੂੰ ਧੁੱਪ ਲਾ ਦਈਏ, ਹੈ ਨਾ, ਜਿਹੜੇ ਦੀਵਾਨਾਂ 'ਚ ਸਾਰੇ ਬਿਸਤਰੇ ਪਏ ਆ ਨਾ ਉਹਨਾਂ ਨੂੰ ਆਪਾਂ ਕੋਠੇ 'ਤੇ ਰੱਖਣਾ। ਪਹਿਲਾਂ ਬੱਚਿਆਂ ਦੀ ਇਹੀ ਜ਼ਿੰਮੇਵਾਰੀ ਹੁੰਦੀ ਸੀ ਕਿ ਤੁਸੀਂ ਪਹਿਲਾਂ ਰੱਖ ਕੇ ਆਉਣਾ, ਫਿਰ ਲੈ ਕੇ ਆਉਣਾ, ਹੈ ਨਾ। ਇਹ ਵੀ ਇਹ ਸਾਰੀ ਚੀਜ਼ਾਂ ਵੀ ਮੌਸਮ ਨਾਲ ਮਤਲਬ ਜੁੜੀ ਹੁੰਦੀ ਹੈ, ਅਤੇ ਤਿਉਹਾਰ ਤਾਂ ਹੈ ਹੀ।
0: ਜਿਹੜੇ ਜਿਹੜੇ ਵੇਖਦੇ ਨੇ, ਜਿਹੜੇ ਜਿਹੜੇ ਖੇਡਦੇ ਨੇ, ਉਹਨਾਂ ਦੇ ਲਈ ਕਿੱਡੀ ਵੱਡੀ ਗੱਲ ਹੈ। ਤੇ 897 ਤੁਸੀਂ ਹੋਲਡ ਤੇ ਰਹੋ ਜੀ। ਸਿਮਰਨ ਜੀ ਕਹਿੰਦੇ ਕਿ ਮੇਰੇ ਵਾਸਤੇ ਸਪਰਿੰਗ ਦਾ ਮਤਲਬ ਆ ਵੀ ਸੰਡੇ ਕ੍ਰਿਕਟ, ਅਤੇ ਮਤਲਬ ਮੈਨੂੰ ਮੇਰੇ ਗਲੈਮਰਸ ਗੋਡੇ ਵਿਖਾਉਣ ਦਾ ਮੌਕਾ, ਯਾਨੀ ਕਿ ਨਿੱਕਰ ਪਾਉਣ ਦਾ, ਪੈਂਟ ਤਿਆਗ ਕੇ, ਹੈ ਨਾ, ਇਟਸ ਗੁੱਡ। ਮਤਲਬ ਤੁਸੀਂ ਹੁਣ ਆਪਣੇ ਗੋਡਿਆਂ ਦਾ ਫੇਸ਼ੀਅਲ ਫੁਸ਼ੀਅਲ ਕਰਾ ਲਓ, ਅਤੇ ਗੁੱਡ ਨਾ।
1: ਮੈਨੂੰ ਲੱਗਿਆ ਬਸੰਤ ਭਾਜੀ ਦੀ ਵਾਈਫ ਦੇ ਮੈਸੇਜ ਹੈ, ਮੇਰਾ ਫੇਵਰੇਟ ਹੈ ਬਸੰਤ, ਵੈਦਰ ਦੀ ਗੱਲ ਹੋ ਰਹੀ
0: ਹੈ। ਜਸਪ੍ਰੀਤ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜਸ ਜੀ, ਮੈਂ ਵੀ ਕਹਿੰਦੇ ਕਿ ਸਮਝਦੀ ਸੀ ਕਿ ਬਸੰਤ ਐਂਡ ਲਾਲਵੀਰ ਜੀ ਟਵਿੰਸ ਬ੍ਰਦਰ ਨੇ। ਅੱਛਾ ਵੈਸੇ ਤੁਹਾਨੂੰ ਮੈਂ ਦੱਸਦਾ, ਇਹ ਟਵਿੰਸ ਬ੍ਰਦਰ ਨੇ।
1: ਅੱਛਾ
0: ਹਾਂ, ਹੈਗੇ ਟਵਿੰਸ ਬ੍ਰਦਰ ਨੇ।
1: ਓਕੇ
0: ਹਾਂ,
1: ਕਿੱਥੇ ਇਹਨਾਂ ਦਾ ਭਰਾ?
0: ਹਾਂਜੀ, ਸ਼ਕਲ ਕਿੰਨੀ ਰਲਦੀ ਆ, ਤੇ ਉਹ ਚੋ ਲਾਲ ਜੀ ਮੈਨੂੰ ਚੇਤਾ ਭੁੱਲ ਗਿਆ ਵੈਸੇ, ਅੱਗੇ ਦੱਸਦੇ ਹੁੰਦੇ। ਹਾਂ ਪਰ ਹੈਗੇ ਟਵਿੰਸ ਨੇ।
1: ਹਾਂ
0: ਠੀਕ ਠੀਕ,
1: ਤੁਸੀਂ ਇੱਕ ਚੀਜ਼ ਤੇ ਚਲੋ ਤੁੱਕਾ ਸਹੀ ਸੀ ਨਾ,
3: ਮੱਛਰ ਜਿਹਾ ਪੈਣ ਲੱਗ ਪੈਂਦਾ ਅੱਖਾਂ ਚ, ਸਮੈਲ ਜੀ ਅੱਖਾਂ ਦੀ,
0: ਖੱਟਾ ਖੱਟਾ ਜਿਹਾ
3: ਭਾਜੀ, ਉਹ ਇੱਡੀ ਭੈੜੀ ਸਮੈਲ ਸੀ ਨਾ, ਨਿੱਕਾ ਜਿਹਾ ਮੱਛਰ ਹੁੰਦਾ ਸੀ ਭਾਜੀ, ਨਿੱਕਾ ਜਿਹਾ, ਉਹਦੀ ਸਮੈਲ ਨਾ ਜਾਣੀ ਨਾ। ਅੱਜ ਵੀ ਯਾਦ ਆ, 21 ਸਾਲ ਹੋ ਗਏ ਇੱਥੇ ਆਇਆ ਨੂੰ, ਹਜੇ ਵੀ ਨੀ ਭੁੱਲਦਾ ਉਹ ਮੱਛਰ।
0: ਉਹ ਮੱਛਰੀ ਦੀ ਕਹਿੰਦੇ ਜ਼ਿਆਦਾ ਸਮੈਲ ਭੈੜੀ ਹੁੰਦੀ ਆ,
3: ਬਹੁਤ ਭੈੜੀ।
1: ਹੁਣ ਇਹ ਕੀ ਮੱਛਰ ਕੀ ਮੱਛਰੀ,
0: ਉਹ ਜ਼ਿਆਦਾ ਸਟਿੰਗ ਜਿਹਾ ਜਿਹੜਾ ਕਰਦੀ ਨਾ ਇੱਕਦਮ, ਉਹ ਕਰਦੀ ਆ
3: ਕਹਿੰਦੇ ਮੱਛਰੀ ਮੱਛਰ ਕੀ। ਭਾਈ ਸਾਡੇ ਨਾ ਨਾਲ ਹੁੰਦਾ ਸੀ ਸੂਆ, ਇੱਕ ਸੂਆ ਤੇ ਇੱਕ ਨਹਿਰ ਮੋਗੇ ਤੋਂ ਆਉਂਦੀ ਹੁੰਦੀ ਸੀ, ਤੇ ਉਹਦੇ ਉੱਤੇ ਜਾਣਾ ਨਾ ਮਤਲਬ ਸਕੂਟਰ ਤੇ, ਬਹੁਤ ਮੱਛਰ, ਮਤਲਬ ਕਹਿ ਲਓ ਵੀ ਜੰਗ ਹੀ ਹੁੰਦੀ ਸੀ ਸ਼ਾਮ ਨੂੰ ਜਾਣਾ ਨਾ ਮੋਟਰਸਾਈਕਲ ਤੇ, ਉਹਦੇ ਕਿਹੜਾ ਕਾਰਾਂ ਹੁੰਦੀਆਂ ਸੀਗੀਆਂ, ਮੂੰਹ ਬਲੇਡ ਕੇ ਜਾਣਾ, ਤੇ ਉਦੋਂ ਨੀ ਪਤਾ ਜੀ ਭਾਜੀ ਬਸੰਤ ਕਿੱਦਾਂ। ਪਰ ਹੁਣ ਵੀਰ ਜੀ ਇੱਥੇ ਆ ਕੇ, ਖਾਸ ਕਰਕੇ ਮੈਲਬਨ ਆ ਕੇ, ਤਾਂ ਬਹੁਤ ਮਹਿਸੂਸ ਕਰਦੇ ਹਾਂ ਜਿਵੇਂ ਲੱਗਦਾ ਵੀ 3-4 ਮਹੀਨੇ ਦਾ, ਕਿਉਂਕਿ ਅਸੀਂ ਵੀਰ ਜੀ ਜਿਹੜੇ ਬੰਦੇ ਰਹੇ ਨਾ ਮੈਲਬਨ ਸਿੱਧੇ ਆ ਕੇ, ਉਹਨਾਂ ਨੂੰ ਇੰਨਾ ਮਹਿਸੂਸ ਨੀ ਹੁੰਦਾ। ਜਿਹੜੇ ਬੰਦੇ ਬਾਹਰੋਂ ਆਉਂਦੇ ਆ ਨਾ ਮੈਲਬਨ ਤੋਂ, ਜਿਵੇਂ ਸਿਡਨੀ ਤੋਂ, ਕੈਂਪ ਕਿਤੋਂ ਵੀ, ਸਾਨੂੰ ਮੌਸਮ ਦਾ ਫਰਕ ਲੱਗਦਾ। ਬਹੁਤ ਵਧੀਆ ਲੋਕ ਆ ਮੈਲਬਨ ਦੇ, ਵਧੀਆ ਵਾ ਸਭ ਕੁਛ ਵਧੀਆ, ਪਰ ਆ ਜਿਹੜੇ 3 ਮਹੀਨੇ ਆ ਨਾ, ਇਹ 3 ਮਹੀਨੇ ਅਸੀਂ ਕੰਪੇਅਰ ਕਰਦੇ ਰਹਿੰਦੇ ਯਾਰ ਵੀ ਯਾਰ ਸਿਡਨੀ ਤਾਂ ਆਏ ਸੀਗਾ।
0: ਕਿਹੜੇ ਕਿਹੜੇ ਆ, ਸਤੰਬਰ ਅਕਤੂਬਰ ਨਵੰਬਰ?
3: ਆਹੀ ਵੀਰ ਜਿਹੜੇ ਸਤੰਬਰ, ਜਿਹੜੇ ਆਹ ਮਹੀਨਾ ਸਤੰਬਰ ਵਾਲਾ,
0: ਬਾਕੀਆਂ ਥਾਵਾਂ 'ਚ ਇਹ ਵਧੀਆ ਨੇ?
3: ਹਾਂਜੀ, ਜਿਵੇਂ ਨਾ ਜਿਵੇਂ ਸਿਡਨੀ ਵਾਲਾ ਵੈਦਰ ਆ, ਸਿਡਨੀ ਵਾਲਾ ਵੀਰ ਜੀ ਵੈਦਰ ਜਮਾਂ ਪੰਜਾਬ ਵਰਗਾ ਵਾ, ਤੁਹਾਨੂੰ ਇਹ ਜਾਂ ਨਹੀਂ ਹੋਊਗਾ ਵੀ ਅੱਜ ਮੀਂਹ ਪਈ ਜਾਂਦਾ ਤੇ ਨਾਲ ਹਵਾ ਚੱਲੀ ਜਾਂਦੀ ਆ, ਮਤਲਬ ਹੀ ਨੀ। ਅਸੀਂ ਵੀਰ ਜੀ ਜਿਹੜੇ ਕੱਪੜੇ ਕੱਢ ਲਏ, ਪਹਿਲੇ 10 ਸਾਲ ਮੈਂ ਰਿਹਾ ਸਿਡਨੀ, ਜਿਹੜੇ ਕੱਪੜੇ ਵੀਰ ਜੀ ਸਿਆਲਾਂ ਨੇ ਕੱਢ ਲਏ, ਸਿਆਲਾਂ ਨੇ ਚੱਲਣਗੇ। ਇਹ ਨੀ ਵੀ ਅੱਜ ਜਿਵੇਂ ਆਪਣੇ ਤਾਂ ਦਿਹਾੜੀ 'ਚ 3 ਵਾਰ ਮੌਸਮ ਬਦਲ ਜਾਂਦੇ ਆ। ਈਵਨ ਮੇਰੇ ਰਿਸ਼ਤੇਦਾਰ, ਮੇਰਾ ਭਤੀਜਾ ਹੀ ਆ, ਮੇਰੇ ਲਾਇਕ ਮੁੰਡੇ ਜਿੱਦਾਂ ਹੀ ਆ, ਉਹ ਵਿਆਹ ਕਰਾ ਕੇ ਇੰਡੀਆ ਤੋਂ ਆਇਆ ਬਾਈ ਤੇਈ ਤੋਂ, ਕਹਿੰਦਾ ਚਾਚਾ ਮੈਂ, ਉਹ ਕੱਲ੍ਹ ਆਇਆ ਮੇਰੇ ਕੋਲ ਕਰੇਕੀ ਬਰਨ ਕਰੇਨਬਰਨ ਤੋਂ, ਕਹਿੰਦਾ ਚਾਚਾ ਮੈਂ ਤਾਂ ਇੱਥੇ ਮੂਵ ਹੋ ਜਾਣਾ। ਮੈਂ ਕਿਹਾ ਪਰੰਦਰ ਲੋਕ ਮੂਵ ਹੁੰਦੇ ਆ ਸ਼ਹਿਰਾਂ ਤੋਂ ਸ਼ਹਿਰਾਂ 'ਚ, ਤੂੰ ਇੰਨੇ ਵੈਦਰ 'ਚ ਹੀ? ਕਹਿੰਦਾ ਚਾਚਾ ਮੈਨੂੰ ਮਹੀਨੇ 'ਚ ਵੀ ਪਤਾ ਲੱਗ ਗਿਆ ਵੀ ਤੁਹਾਡੇ ਵੈਦਰ ਥੋੜ੍ਹਾ ਠੀਕ ਰਹਿੰਦਾ, ਧੁੱਪ ਧੁੱਪ ਜ਼ਿਆਦਾ ਰਹਿੰਦੀ ਆ ਕਰੇਨਬਰਨ ਦੀ, ਵੇਖ ਲਓ ਇੱਕ ਨਵਾਂ ਬੰਦਾ ਆਇਆ ਆਸਟ੍ਰੇਲੀਆ 'ਚ, ਉਹਨੇ ਫਾਈਂਡ ਆਊਟ ਕੀਤਾ ਮਹੀਨੇ 'ਚ, ਕਹਿੰਦਾ ਜਦੋਂ ਮੈਂ ਫੋਨ ਕਰਦਾ ਇੱਧਰ ਕਹਿੰਦਾ ਭਾਅ ਚਾਚਾ ਤੁਹਾਡੇ ਮੋਸਟਲੀ ਸਨੀ ਜਿਹਾ ਹੀ ਹੁੰਦਾ। ਮੈਂ ਕਿਹਾ ਅਸੀਂ ਤਾਂ ਯਾਰ ਰਿਅਲਾਈਜ਼ ਕੀਤਾ ਨਹੀਂ ਵੀ ਇੰਨੇ, ਤੂੰ ਮਹੀਨੇ 'ਚ ਫਰਕ ਪਤਾ ਕਰ ਲਿਆ ਵੀ ਮਹੀਨੇ 'ਚ ਵੀ ਮੈਦਰ ਦਾ ਕਰੇਨ ਬਾਰਨ ਦਾ।
0: ਤੁਸੀਂ ਹੁਣ ਕਿੱਥੇ ਰਹਿੰਦੇ ਹੋ?
3: ਮੈਂ ਤਾਂ ਜੀ ਲੈ ਕ੍ਰੇਗੀ ਬਰਨ ਜੀ।
0: ਉਹਨੂੰ ਮਤਲਬ ਕਰੇਨ ਬਰਨ ਦੇ ਨਾਲੋਂ ਕ੍ਰੇਗੀ ਬਰਨ ਦਾ ਫਰਕ ਲੱਗਦਾ ਮਤਲਬ?
3: ਨਹੀਂ
0: ਨਹੀਂ ਮੈਨੂੰ ਨਹੀਂ,
3: ਜ਼ਿਆਦਾਤਰ
0: ਜਿਹੜਾ ਵਾ ਇਹਤੋਂ ਬੈਟਰ ਮੰਨਿਆ ਜਾਂਦਾ ਵੀ ਕੁਈਨਜ਼ਲੈਂਡ ਆਪਣੇ ਬ੍ਰਿਸਬੇਨ ਵਧੀਆ ਵਾ
1: ਸਟੈਂਡਰਡ
3: ਤੇ, ਪਰ ਹੁਣ ਬਾਕੀ ਇੱਥੇ ਆ 3 ਮਹੀਨੇ ਬਾਅਦ ਲੱਗਦਾ ਨਾ ਵੀ ਹੁਣ ਜਿਵੇਂ ਫੁੱਲ ਬੂਟੇ ਉੱਗ ਰਹੇ ਆ ਹਨਾ, ਵਧੀਆ ਲੱਗਦਾ। ਇੱਕ ਸਿਆਲਾਂ ਚੋਂ ਆਪਾਂ ਗਰਮੀ ਚ ਜਾ ਰਹੇ ਹਾਂ, ਬਾਕੀ ਹੁਣ ਹੁਣ ਰਿਅਲਾਈਜ਼ ਕਰ ਰਹੇ ਹਾਂ ਜੀ, ਪਹਿਲਾਂ ਨੀ ਪਤਾ ਹੁੰਦਾ ਵੀ ਕੀ ਫਰਕ ਆ ਬਸੰਤ ਦਾ ਤੇ ਹਨਾ, ਪਤਲੀ ਉਮਰ ਦੇ ਹਿਸਾਬ ਨਾਲ ਜਾਂ ਆਪਾਂ ਨਵੀਂ ਨਵੀਆਂ ਚੀਜ਼ਾਂ ਲੱਭਦੇ ਰਹਿੰਦੇ ਹਰ ਰੋਜ਼ ਵੀ ਕੋਈ ਨਾ ਕੋਈ ਨਵੀਂ ਚੀਜ਼ ਆਵੇ ਨਾ, ਮੌਸਮ ਵਾਤਾਵਰਨ ਹਨਾ ਸੁਭਾਅ ਏਦਾਂ ਬਸ ਚੇਂਜ ਹੁੰਦਾ ਰਹਿੰਦਾ, ਪਰ ਆਹ ਮੌਸਮ ਬਾਕੀ ਵਧੀਆ ਲੱਗਦਾ। ਈਵਨ ਇੰਡੀਆ 'ਚ ਵੀ ਜਦੋਂ ਹੁੰਦੇ ਸੀ ਉਦੋਂ ਬਰਸੀਨਾਂ ਜਿਹੀਆਂ ਜਾਂਦੀਆਂ ਜਾਂਦੀਆਂ ਹੁੰਦੀਆਂ ਸੀਗੀਆਂ, ਉਦੋਂ ਵਿੱਚ ਵਿੱਚ ਮਤਲਬ ਸ਼ਲਗਮ ਕੋਈ ਰਹਿ ਜਾਣਾ ਉਹ ਖਾ ਲੈਣਾ, ਮਤਲਬ ਉਹ ਸਾਰੇ ਜਾਂਦੇ ਹੁੰਦੇ ਸੀ ਨਾ ਵੀ ਸਿਆਲਾਂ ਦਾ ਕੰਮ ਤੇ ਗਰਮੀ ਵਾਲੇ ਸ਼ੁਰੂ ਹੁੰਦੇ ਸੀਗੇ।
0: ਹਾਂਜੀ, ਵੱਟਾਂ ਦੇ ਉੱਤੇ ਸੌਂਫ ਸੌਂਫ ਜੀ ਪੱਕ ਜਾਂਦੀ ਹੈ,
3: ਸੌਂਫ ਸੌਂਫ ਪੱਕ ਜਾਂਦੀ ਹੁੰਦੀ ਸੀ। ਹਾਂਜੀ, ਤੇ ਸਾਨੂੰ ਤਾਂ ਉਹੀ ਯਾਦ ਆ ਜੀ ਬਰਸੀਨਾ ਮੱਛੇ ਵੱਢਣੇ। ਪਰ ਸੋਹਣਾ ਮੌਸਮ ਹੁੰਦਾ ਜੀ ਆ ਜੀ ਲਾਉਣ ਨੂੰ, ਪਰ ਤੁਸੀਂ ਬਸ ਸਾਨੂੰ ਯਾਦ ਕਰਾ ਦਿੰਦੇ ਹਾਂ ਵੀ ਕਿਹੜੀ ਫਸਲ ਵੀਰ ਜੀ ਸੋਮਵਾਰ ਨੂੰ ਥੋੜਾ ਥੋੜਾ ਜਿਵੇਂ ਅੱਜ ਵੀ ਤੁਸੀਂ ਕੀਤਾ ਸੀ ਨਾ, ਦੱਸਦੇ ਰਹਿ ਗੋ ਵੀ ਕਿਹੜਾ ਕਿਹੜਾ ਫਸਲ ਲੱਗਣੀ ਆ ਹੁਣ, ਬੂਟੇ ਕਿਹੜੇ ਵਧੀਆ ਲੱਗ ਸਕਦੇ ਆ, ਜਸਟ ਇਨਫੋਰਮੇਸ਼ਨ ਬੰਦੇ ਨੂੰ ਨਾ ਦਿਮਾਗ 'ਚ ਪਈ ਹੁੰਦੀ ਪਿੱਛੇ ਕਦੇ ਲੁਕੀ, ਜੇ ਤੁਸੀਂ ਯਾਦ ਕਰਾ ਦਿੰਦੇ ਨਾ ਸਾਨੂੰ ਯਾਦ ਆ ਜਾਂਦਾ ਹਾਂ ਯਾਰ ਆਹ ਸਬਜ਼ੀ ਲਾਈਏ।
0: ਨਿਸਰ ਦਾ ਜਾਊਗਾ ਪਰ ਉਹੀ ਗੱਲ ਫੇਰ ਹਫਤੇ ਹਫਤੇ ਦੇ ਫਰਕ ਨਾਲ ਥੋੜੇ ਥੋੜੇ ਵੱਖਰੇ ਵੱਖਰੇ ਥਾਵਾਂ ਤੇ ਬੀਜ ਕੱਢ ਛੱਡੋ ਤੇ ਉਹ ਤੁਹਾਡੇ ਪੱਕ ਗਿਆ, ਕੋਈ ਨੀ ਅਗਲਾ ਅਗਲੇ ਤੋਂ ਅਗਲਾ ਅਗਲੇ ਤੋਂ ਅਗਲਾ। ਤੇ ਟਮਾਟਰ ਇਹਨਾਂ ਦਿਨਾਂ ਦੇ ਵਿੱਚ ਮਤਲਬ ਮਸਟ, ਟਮਾਟਰ ਕਿੰਨੇ ਮਹਿੰਗੇ ਹੋ ਜਾਂਦੇ ਆ ਤੇ ਘਰ ਦੇ ਸਾਡੇ ਟਮਾਟਰ ਹੋ ਜਾਣਗੇ। ਪੂਤਨਾ ਚਟਨੀ ਚੁਟਨੀ ਹਨਾ ਓਕੇ ਰਿਪੋਰਟ, ਤੇ ਮਿਰਚਾਂ ਹਰੀਆਂ, ਸੋ ਇਹ ਤੁਹਾਡਾ ਓਕੇ ਰਿਪੋਰਟ 'ਚ ਇੰਨਾ ਕੰਮ ਰਵੇ। ਫਿਰ ਜੇ ਤੁਸੀਂ ਥੋੜ੍ਹੀ ਜਿਹੀ ਵੱਧ ਮਿਹਨਤ ਕਰ ਸਕਦੇ ਹੋ ਤੇ ਫਿਰ ਆਪਣੇ ਆ ਜਾਂਦੇ ਆ ਤੁਹਾਡੇ ਖੀਰੇ।
1: ਅੱਛਾ,
0: ਹੈ ਨਾ ਇਹਨਾਂ ਦਿਨਾਂ ਦੇ ਵਿੱਚ ਹੁਣ ਖੀਰੇ ਖੂਰੇ ਦੀ ਤਿਆਰੀ ਤੁਸੀਂ ਕਰ ਸਕਦੇ ਹੋ, ਬੀਜ ਸਕਦੇ ਹੋ, ਹੈ ਨਾ ਥੋੜ੍ਹਾ ਜਿਹਾ ਬਚਾ ਕੇ ਤੁਹਾਨੂੰ ਇਹ ਰੱਖਣਾ ਪੈਣਾ ਖੀਰੇ ਕੱਦੂਆਂ ਨੂੰ ਜਾਂ ਇਹ ਜਿੰਨੀ ਵੀ ਆ ਇਹ ਕੈਟੇਗਰੀਆਂ ਨੇ ਇਹਨਾਂ ਨੂੰ ਤੁਹਾਨੂੰ ਇੱਕ ਚੀਜ਼ ਕਰਨੀ ਪੈਣੀ ਆ ਕਿ ਇਹ ਜਿਹੜੇ ਉਹ ਹੁੰਦੇ ਆ ਘੋਗੇ ਜੇ ਕਿ ਆਪਣੇ ਸ਼ਕਲ ਆ ਗਈ ਯਾਦ, ਓਕੇ ਸੋ ਉਹਨਾਂ ਤੋਂ ਬਚਾ ਕੇ ਆਪਾਂ ਰੱਖਣਾ ਹੁੰਦਾ ਤੇ ਉਹ ਨਹੀਂ ਤੇ ਤੁਸੀਂ ਹੁਣ ਬੀਜ ਕੇ ਜਾਓਗੇ ਤੇ ਰਾਤ ਨੂੰ ਤੇ ਸਵੇਰੇ ਤੁਸੀਂ ਉੱਠ ਕੇ ਆਉਣਾ, ਤੁਸੀਂ ਕਹਿਣਾ ਪਤਾ ਨੀ ਕਿੰਨੇ ਕਿੰਨੇ ਮਤਲਬ ਐਂ ਲੱਗਦਾ ਜਿੱਦਾਂ ਆਰੀ ਫੇਰ ਦਿੱਤੀ ਹੁੰਦੀ ਆ, ਕਈ ਵਾਰੀ ਨਾਮੋ ਨਿਸ਼ਾਨ ਹੀ ਮਿਟਾ ਦਿੰਦੇ ਆ।
1: ਮੈਂ ਬੱਚੇ ਵਿੱਚ ਕਾਰਟੂਨ ਦੇਖਦੇ ਸੀਗੇ ਤੇ ਉਹ ਉਸਦੇ ਵਿੱਚ ਇਹੀ ਸੀਗਾ ਕਿ ਉਹ ਲੋਕ ਖੇਤੀ ਕਰਕੇ ਪੱਤਾ ਗੋਭੀ ਦੀ ਹੱਟਦੇ ਤੇ ਦੂਜੇ ਦਿਨ ਦੇਖਦੇ ਸਾਰੀ ਗਾਇਬ, ਜਿਵੇਂ ਕੱਟਦੇ ਹੋਏ ਕਿਸੇ ਨੇ,
0: ਏਦਾਂ ਹੀ ਲੱਗਦਾ।
1: ਉਹ ਇੰਨੀ ਸਪੀਡ ਨਾਲ ਆਉਂਦੇ ਸ਼ੋ ਕਰਕੇ ਸਾਰਾ, ਮਤਲਬ ਕਾਰਟੂਨ 'ਚ ਵੀ ਐਕਚੁਅਲ ਇਹੀ ਚੀਜ਼ ਦਿਖਾਈ ਹੈ।
0: ਸੋ ਉਹਦੇ ਤੋਂ ਤੁਸੀਂ ਬਚਾਉਣਾ ਵਾ ਤੇ ਬਚਾਉਣ ਦਾ ਤਰੀਕੇ ਉਹੀ ਆ ਵੀ ਇੱਕ ਤੇ ਉਹ ਆਪਣੇ ਪੇਟ 'ਚ ਮਿਲਦੇ ਆ, ਉਹ ਤੁਸੀਂ ਪਾ ਸਕਦੇ ਹੋ।
1: ਤੇ ਤੁਹਾਡੇ ਪੈਟਸ ਨਾ ਹੋਣ ਤਾਂ ਹੀ, ਪੈਟਸ ਲਈ ਵਧੀਆ ਨਹੀਂ ਹੁੰਦੀ ਨਾ ਉਹ, ਲਾਸਟ ਟਾਈਮ ਦੱਸਿਆ।
0: ਹਾਂ, ਡਿਪੈਂਡ ਕਰਦਾ ਤੁਹਾਡਾ ਗਾਰਡਨ ਕਿਹੜੇ, ਤੁਸੀਂ ਉਹ ਫਿਰ ਜੇ ਤੁਹਾਡੇ ਪੈਟਸ ਨੇ ਤਾਂ ਤੁਸੀਂ ਥੋੜ੍ਹੀ ਬਹੁਤੀ ਜਿਹੜੀ ਹਲਕੀ ਫਲਕੀ ਪ੍ਰੋਟੈਕਸ਼ਨ ਜਿਹੜੀ ਆਲੇ ਦੁਆਲੇ ਤੁਸੀਂ ਕਰੋਗੇ ਹੈ ਨਾ, ਉਹ ਤੁਹਾਨੂੰ ਮਿਲ ਜਾਂਦੀ ਆ ਬਣੀ ਤੋਂ ਵੀ, ਆਪ ਵੀ ਤੁਸੀਂ ਕੋਈ ਆੜ ਓੜ ਪੋੜ ਤੁਸੀਂ ਕਰ ਸਕਦੇ ਹੋ ਤੇ ਉਹਦੇ ਤੁਹਾਨੂੰ ਬਚਾਉਣਾ ਹੀ ਪੈਣਾ ਵਾ ਉਹ ਸਾਰੀਆਂ ਚੀਜ਼ਾਂ ਤੋਂ। ਉਦਮ ਕੋਈ ਬਿੱਲੀ ਪੁੱਟ ਗਈ ਕੋਈ, ਮਤਲਬ ਈਵਨ ਤੁਹਾਡਾ ਪੈਟ ਵੀ ਉਹ ਵੀ ਤੇ ਪੇਟ ਪੁੱਟ ਜਾਂਦਾ, ਸੋ ਉਹਦੇ ਤੋਂ ਤੇ ਤੁਹਾਨੂੰ ਵੈਸੇ ਵੀ ਤੁਹਾਨੂੰ ਬਚਾਉਣਾ ਪੈਣਾ। ਤੇ ਇੱਕ ਆਪਾਂ ਬ੍ਰੇਕ ਲਈਏ ਫਿਰ ਆ ਕੇ ਮੈਂ ਉਹਨਾਂ ਚਿਰ ਥੋੜਾ ਜਿਹਾ ਹੋਰ ਵੇਖ ਲੈਣਾ ਤੇ ਫਿਰ ਆਪਾਂ ਇਹਦੇ ਤੇ ਗੱਲ ਕਰਦੇ ਹਾਂ। ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਅੱਜ ਗੱਲਾਂ ਬਾਤਾਂ ਚੱਲ ਰਹੀਆਂ ਨੇ ਸਪਰਿੰਗ ਦੀਆਂ ਤੇ ਗੱਲਾਂ ਬਾਤਾਂ ਚੱਲ ਪਈਆਂ ਗਾਰਡਨਿੰਗ ਵੱਲ ਨੂੰ ਸਬਜ਼ੀਆਂ ਵੱਲ ਨੂੰ ਭਾਜੀਆਂ ਵੱਲ ਨੂੰ ਤੇ ਆਓ ਫਿਰ ਆਪਾਂ ਅੱਗੇ ਤੋਰਦੇ ਪ੍ਰੋਗਰਾਮ ਨੂੰ ਮੇਰੇ ਨਾਲ ਨੇ ਜਸਪ੍ਰੀਤ
1: ਹਾਂਜੀ ਬਿਲਕੁਲ ਕੋਈ ਵੀ ਚੀਜ਼ ਹੁੰਦੀ ਹੈ ਨਾ ਹੁਣ ਆਪਾਂ ਜੇ ਕਿਸੇ ਵੈਦਰ ਦੀ ਗੱਲ ਕਰ ਰਹੇ ਤੇ ਡੈਫੀਨੇਟਲੀ ਖਾਣ ਪੀਣ ਦੀ ਗੱਲ ਚੱਲੀਏ ਤੇ ਇੱਥੇ ਗਾਰਡਨਿੰਗ ਦੀ ਗੱਲ ਕਿਵੇਂ ਨਾ ਹੋਵੇ ਮੈਨੂੰ ਤੇ ਕੁਛ ਨਹੀਂ ਪਤਾ ਮੈਂ ਤੇ ਸੁਣਨ ਲਈ ਤਿਆਰ ਹਾਂ ਤੁਸੀਂ ਕੀ
0: ਦੱਸੋਗੇ ਹਾਂਜੀ ਕਦੀ ਕੁਛ ਨਹੀਂ ਬੀਜਿਆ
1: ਹਾਂ
0: ਕਦੀ ਕੁਛ ਨਹੀਂ ਬੀਜਿਆ
1: ਨਹੀਂ ਪਰ ਹੁਣ ਲਾਏ ਮੈਂ ਹੁਣ ਪਰ ਮੈਂ ਤੇ ਦੇਖਿਆ ਹੀ ਆ ਮੈਂ ਨਹੀਂ ਲਾਏ
0: ਪਰ ਨਹੀਂ ਵੀ ਬੀਜਿਆ ਨਾ ਤੇ ਚਲੋ ਕਿਤੇ ਨਾ ਕਿਤੇ ਤਾਂ ਬੰਦਾ ਸ਼ੁਰੂਆਤ ਕਰਦਾ ਹੀ ਆ ਸਭ ਤੋਂ ਬੈਸਟ ਸ਼ੁਰੂਆਤ ਇਹ ਹੁੰਦੀ ਆ ਵੀ ਤੁਸੀਂ ਪਾਣੀ ਪਾਉਣਾ ਹੀ ਸਿੱਖ ਲਓ ਪਾਣੀ ਪਾ ਦੇ ਜੇ ਕੋਈ ਮਤਲਬ ਲੱਗਾ ਵਾ ਕੁਛ ਤੇ ਉਹਨੂੰ ਤੋੜ ਲਿਆਵੇ ਹਨਾ ਸੋ ਇੰਨਾ ਇਹੋ ਹੀ ਬਹੁਤ ਹੋ ਜਾਂਦਾ ਰਲ ਮਿਲ ਕੇ ਜਿੱਦਾਂ ਬੱਚੇ ਪਾ ਲਈ ਦੇ ਆ ਨਾ ਜਿੱਦਾਂ ਪੈਟਸ ਪਾ ਲਈ ਦੇ ਆ ਉਸੇ ਤਰ੍ਹਾਂ ਦੇ ਨਾਲ ਸਬਜ਼ੀ ਭਾਜੀ ਵੀ ਆ ਜੇ ਰਲ ਮਿਲ ਕੇ ਜੋ ਉਹਦੀ ਦੇਖਭਾਲ ਹੁੰਦੀ ਆ ਨਾ ਜੋ ਉਹਦੀ ਪਰਵਰਿਸ਼ ਹੁੰਦੀ ਆ ਉਹਦਾ ਉਹਦੀ ਰੀਸ ਨਹੀਂ ਆ ਕਿਉਂਕਿ ਅਦਰਵਾਈਜ਼ ਫਿਰ ਉਹ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਪੇਸ਼ੀ ਓਨੈਸਟਲੀ ਜਿਹੜੀ ਆ ਛੋਟੀ ਜਿਹੜੀ ਕਿਆਰੀ ਆ ਨਾ ਉਹ ਬੜੀ ਮਤਲਬ ਪ੍ਰੇਮ ਪ੍ਰੀਤ ਜੀ ਵਾਲਾ ਕੰਮ ਆ ਵੱਡਾ ਵੱਡਾ ਚਲੋ ਬੰਦੇ ਕਰ ਦਿੰਦੇ ਆ ਪਰ ਜਿਹੜਾ ਜਿਹੜੀ ਪ੍ਰੇਮ ਪ੍ਰੀਤ ਦੇ ਨਾਲ ਮੰਨ ਲਓ ਲੇਡੀਜ਼ ਦੇਖਭਾਲ ਕਰਦੀਆਂ ਹਨਾ ਉਹ ਭਾਵੇਂ ਗਾਰਡਨਿੰਗ ਹੋਵੇ ਭਾਵੇਂ ਪੈਟਸ ਹੋਣ ਤੁਸੀਂ ਆਮ ਵੇਖਿਆ ਹੋਊਗਾ ਬੱਚੇ ਚਾਹ ਦੇ ਨਾਲ ਲੈ ਆਉਂਦੇ ਆ ਜਾਂ ਘਰ ਵਾਲੇ ਲੈ ਆਉਂਦੇ ਆ ਹਨਾ ਕੁੱਤਾ ਲੈਣ ਦਾ ਬਿੱਲੀ ਲੈਣ ਦੀ ਇੱਕ ਸਟੇਜ ਆਉਂਦੀ ਆ ਜਦੋਂ ਬਾਅਦ ਵਿੱਚ ਲੇਡੀਜ਼ ਹੀ ਸਾਂਭਦੀਆਂ ਨੇ
1: ਪਹਿਲਾਂ ਉਹਨਾਂ ਨੇ ਹੀ ਚਿੜਨਾ ਫਿਰ ਬਾਅਦ ਚ ਉਹਨਾਂ ਨੇ ਸਾਂਭਣਾ
0: ਲੈ ਜਿਹੜਾ ਮਰਜ਼ੀ ਆਉਂਦਾ ਵਾ ਚੌੜ ਚੌੜ ਚ ਪਰ ਸਾਂਭਦੀਆਂ ਮੁੜ ਕੇ ਉਹੀ ਆ ਵਿਚਾਰੀਆਂ ਨਾ ਭਾਈ ਪਹਿਲਾਂ ਉਹਨਾਂ ਨੂੰ ਨਫ਼ਰਤ ਹੀ ਕਰਦੀਆਂ ਹੁਣ ਪਰ ਹੌਲੀ ਹੌਲੀ ਉਹ ਇਸੇ ਕਰਕੇ ਹੀ ਸਾਂਭਦੀਆਂ ਕਿਉਂਕਿ ਮੇਰੇ ਪੁੱਤ ਨੇ ਲਿਆਂਦਾ ਸੀ ਉਹਨੂੰ ਉਸੇ ਕਰਕੇ ਹੀ ਉਹਨੂੰ ਟਾਈਮ ਦੇ ਨਾਲ ਦਾਣਾ ਖਾਣਾ ਪਾਉਣਾ ਸ਼ੁਰੂ ਕਰ ਦਿੰਦੀਆਂ ਤੇ ਗਾਰਡਨਿੰਗ ਦੀ ਗੱਲ ਕਰ ਰਹੀ ਭਾਈ ਹੁਣੀ ਤੇ ਇਹਨਾਂ ਦਿਨਾਂ ਦੇ ਵਿੱਚ ਜਿੱਦਾਂ ਆਪਾਂ ਦੋ ਚਾਰ ਸਬਜ਼ੀਆਂ ਦੀ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ ਵੇਖੋ ਜਿਹੜੇ ਕੱਦੂ ਆ ਲੌਕੀ ਜੋ ਵੀ ਘੀਏ ਘੂਏ ਜੋ ਵੀ ਤੁਸੀਂ ਪਸੰਦ ਕਰਦੇ ਹੋ ਹਨਾ ਸੋ ਉਹ ਸਾਰੇ ਤੁਸੀਂ ਲਾ ਸਕਦੇ ਹੋ ਬਾਕੀ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਜਿੱਦਾਂ ਆਪਾਂ ਪਾਲਕ ਇੱਕ ਜਿਹੜੀ ਆ ਵੈਸੇ ਤਾਂ ਸਿਆਲ ਦਾ ਵਾ ਪਰ ਅੱਜ ਕੱਲ੍ਹ ਨਾ ਪਾਲਕ ਉਹ ਵੀ ਆਉਣ ਲੱਗ ਪਈ ਆ ਜਿਹੜੀ ਸਦਾਬਹਾਰ ਜੀ ਵੀ ਰਹਿ ਜਾਂਦੀ ਆ
1: ਗੋਲ ਜੀ ਅੱਜ ਕੱਲ੍ਹ ਉਹ ਕਹਿ ਰਹੇ ਹੋ ਕਿਹੜੇ ਕਹਿ ਰਹੇ
0: ਨਹੀਂ ਗੋਲ ਨਹੀਂ ਹੋਇਆ ਪਾਲਕ ਹੀ ਆ ਥੋੜੇ ਪੱਤੇ ਵੱਡੇ ਉਹਦੇ ਥੋੜੀ ਹਾਈਬ੍ਰਿਡ ਜੀ ਪਾਲਕ ਆ ਉਹ ਤੁਹਾਨੂੰ ਮਿਲ ਜਾਂਦੀ ਆ ਉਹ ਤੁਸੀਂ ਉੱਥੋਂ ਖਾਸ ਤੌਰ ਦੇ ਉੱਤੇ ਅੱਜ ਜਦੋਂ ਬਹੁਤ ਜ਼ਿਆਦਾ ਗਰਮੀ ਨੇ ਹਲੇ ਪੈਣੀ ਸ਼ੁਰੂ ਹੋਣੀ ਉਦੋਂ ਤੱਕ ਤਾਂ ਬਹੁਤ ਵਧੀਆ ਚੱਲਦੀ ਆ ਉਸ ਤੋਂ ਬਾਅਦ ਫਿਰ ਨਿਸਰ ਜਾਂਦੀ ਆ ਉਹਨੂੰ ਤੁਸੀਂ ਕੱਟੀ ਜਾਓ ਅਤੇ ਕੂਲੇ ਕੂਲੇ ਪੱਤੇ ਆਲ ਟਾਈਮ ਚੱਲਦੇ ਰਹਿੰਦੇ ਆ ਤੁਸੀਂ ਥੋੜ੍ਹਾ ਜ਼ਿਆਦਾ ਧਿਆਨ ਰੱਖੋ ਅਤੇ ਉਹਨੂੰ ਮਤਲਬ ਬਹੁਤਾ ਨਿਸਰਨ ਨਾ ਦਿਓ ਤੋੜ ਤੋੜੀ ਜਾਓ ਉੱਤੋਂ ਉਹਨੂੰ ਵਰਤੀ ਜਾਓ ਅਤੇ ਇਹ ਕੱਢ ਜਾਂਦੀ ਆ ਟਾਈਮ ਕਾਫੀ ਹੈ ਨਾ ਅਤੇ ਜੇ ਮੈਂ ਗਲਤ ਨਹੀਂ ਤਾਂ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਬਰੋਕਲੀ ਗੋਭੀ ਵਗੈਰਾ ਇਹਦੀ ਵੀ ਤਿਆਰੀ ਕਰ ਸਕਦੇ ਹੋ ਤੁਸੀਂ ਸੋ ਫਿਲਹਾਲ ਇਹਦੀ ਵੀ ਤੁਸੀਂ ਪਨੀਰ ਪਨੂਰੀ ਦਾ ਜਿਹੜਾ ਇੰਤਜ਼ਾਮ ਕਰਕੇ ਤੁਸੀਂ ਰੱਖ ਛੱਡੋ ਬਾਕੀ ਇਹਨਾਂ ਦਿਨਾਂ ਦੇ ਵਿੱਚ ਹੁਣ ਫਿਰ ਦੁਬਾਰਾ ਤੁਹਾਡੇ ਜਿਹੜੇ ਲੈਮਨ ਹੋ ਗਏ ਮੈਂਡਰੀਨ ਹੋ ਗਏ ਇਹ ਕਾਫੀ ਜ਼ਿਆਦਾ ਅਹਿਮੀਅਤ ਇਹਨਾਂ ਦਿਨਾਂ ਦੇ ਵਿੱਚ ਮੰਗਦੇ ਆ ਕਿਉਂਕਿ ਠੰਡ ਤੋਂ ਬਾਅਦ ਇੱਕਦਮ ਵਿਚਾਰੇ ਨੇ ਢਿੱਲੇ ਮਿੱਠੇ ਵੈਸੇ ਤਾਂ ਮੈਲਬਨ ਦੇ ਮੌਸਮ ਦੇ ਵਿੱਚ ਸਭ ਤੋਂ ਬਿਹਤਰ ਇਹੋ ਹੀ ਆ ਜਿਹੜੇ ਸੌਖੇ ਤਰੀਕੇ ਦੇ ਨਾਲ ਹਾਂ ਹੈ ਨਾ ਹੋ ਜਾਂਦੇ ਆ ਸੋ ਨਵੇਂ ਹੁਣ ਫੁੱਲ ਆਉਣੇ ਆ ਨਵੇਂ ਪੱਤੇ ਆਉਣੇ ਆ ਹੁਣ ਤੋਂ ਹੀ ਫਲ ਸ਼ੁਰੂ ਹੋ ਜਾਣਾ ਸੋ ਉਹਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਇਹਨਾਂ ਦਿਨਾਂ ਦੇ ਵਿੱਚ ਕਿਉਂਕਿ ਹੁਣ ਜਿਹੜੀ ਪਹਿਲੀ ਫਸਲ ਆ ਉਹ ਲੱਥ ਗਈ ਹੋਣੀ ਆ ਅਤੇ ਨਵੀਂ ਜਿਹੜੀ ਆ ਉਹ ਆਉਣੀ ਹੋਣੀ ਆ ਡਿਪੈਂਡ ਕਰਦਾ ਕਿਹੜਾ ਤੁਹਾਡੇ ਕੋਲ ਉਹਦੀ ਕਿਸਮ ਆ ਸੋ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਜਿਹੜੀ ਰੂੜੀ ਰਾੜੀ ਖਾਦ ਜੋ ਵੀ ਤੁਸੀਂ ਪਾਉਂਦੇ ਹੋ ਵਿੱਠਾਂ ਪਾਉਂਦੇ ਹੋ ਮੇਂਗਣਾ ਪਾਉਂਦੇ ਹੋ ਜੋ ਵੀ ਤੁਸੀਂ ਪਾਉਂਦੇ ਹੋ ਉਹ ਇਹਨਾਂ ਦਿਨਾਂ ਦੇ ਵਿੱਚ ਹੁਣ ਭਾਈ ਪਾ ਦਿਓ ਗੋਡੀ ਗਾਡੀ ਕਰਕੇ ਸਪਾਈਸ ਸਪੂਈ ਕਰਕੇ ਅਤੇ ਥੋੜ੍ਹੀ ਥੋੜ੍ਹੀ ਜਿਹੀ ਫੋਲ ਲਓ ਉਹਨੂੰ ਅਤੇ ਉਹਦੇ ਤੁਸੀਂ ਪਾ ਕੇ ਅਤੇ ਮਲਚਿੰਗ ਮੁਲਚਿੰਗ ਇਹਦੀ ਚੰਗੀ ਤਰ੍ਹਾਂ ਦੇ ਨਾਲ ਕਰ ਦਿਓ ਤਾਂ ਕਿ ਇਹ ਵਧੀਆ ਅੱਗੇ ਤੁਹਾਨੂੰ ਫਲ ਫੁੱਲ ਦੇ ਮੁੜ ਕੇ ਉਹ

0: ਗਰਮੀ ਦੇ ਵਿੱਚ ਵਧੀਆ ਅੱਗੇ ਚੱਲ ਕੇ ਅਤੇ ਚਲੀ ਜਾਣਾ। ਆਪਣੇ ਗਾਰਡਨ ਦੀ ਗੋਡੀ ਗਾਡੀ ਜਿਹੜੀ ਆ ਉਹ ਚੰਗੀ ਤਰ੍ਹਾਂ ਨਾਲ ਕਰ ਦਿਓ। ਜਿਹੜੇ ਤੁਹਾਡੇ ਪੱਕੇ ਮੰਨ ਲਓ ਬੂਟੇ ਨੇ, ਜਿਹੜੇ ਪੁਰਾਣੇ ਬੂਟੇ ਨੇ, ਉਹਨਾਂ ਦੀਆਂ ਜੜ੍ਹਾਂ ਜੁੜਾਂ ਬਚਾ ਕੇ, ਇਹ ਨਹੀਂ ਵੀ ਤੁਸੀਂ ਜਾਣ ਪਾਉਣੇ ਮਤਲਬ ਖਿੱਚ ਕੇ ਮਾਰੋ ਤੁਸੀਂ ਤੇ ਉਹ ਕੰਮ ਹੀ।
1: ਇੱਕ ਵਾਰੀ ਨੀ ਫੋਨ ਆਇਆ ਸੀਗਾ, ਤੁਸੀਂ ਕਿਹਾ ਸੀਗਾ ਧੋ ਸਵਾਰ ਕੇ, ਤੇ ਮੈਂ ਪੂਰਾ ਹੀ ਧੋਤਾ। ਕਿਸੇ ਲਿਸਨਰ ਦਾ ਇੱਕ ਵਾਰੀ ਫੋਨ ਆਇਆ ਸੀਗਾ, ਆਪਾਂ ਇਹੀ ਸ਼ੋਅ ਕਰਦੇ ਸੀਗੇ, ਤੇ ਉਹਨਾਂ ਨੂੰ ਲੱਗਿਆ ਉਹਨਾਂ ਨੇ ਪੂਰਾ ਪੱਟ ਕੇ ਜੜ੍ਹ ਸਮੇਤੀ ਪੂਰਾ ਸਵਾਰਤਾ।
0: ਕੀ ਭਲਾ,
1: ਪਤਾ ਨੀ ਮਨੀ ਪਲਾਂਟ ਸੀ ਕੁਛ ਹੋਰ ਕੁਛ ਸੀਗਾ, ਤੇ
0: ਮਤਲਬ ਇਹ ਕਮਲਾ ਤੁਸੀਂ ਬਾਹਰ ਜੇਕਰ ਲਿਜਾ ਸਕਦੇ ਹੋ ਤੇ ਉਹਨੂੰ ਤੁਸੀਂ ਪੱਤੇ ਧੋ ਦੋ ਉਹਦੇ, ਕਿਉਂਕਿ ਉੱਤੇ ਨਾ ਉਹ ਗਰਦ ਜੀ ਜੰਮੀ ਹੁੰਦੀ ਆ, ਸਿਆਲ ਚ ਆਪਾਂ ਹੀਟ ਬਹੁਤ ਚਲਾਉਂਦੇ ਹਾਂ ਤੇ ਵੈਸੇ ਵੀ ਉਹ ਗੰਦੇ ਹੋਏ ਹੁੰਦੇ ਆ, ਤੇ ਜੇ ਤੁਸੀਂ ਨਹੀਂ ਟਾਈਮਲੀ ਉਹ ਕਰਦੇ ਤੇ ਉਹਨੂੰ ਬਰੀਦਿੰਗ ਥੋੜੀ ਜੀ ਮਿਲ ਜੂਗੀ, ਉਹਨੂੰ ਸਪਰੇ ਸਪਰੂ ਮਾਰ ਕੇ ਤੇ ਚੰਗੀ ਤਰ੍ਹਾਂ ਨਾਲ, ਇਹ ਨੀ ਵੀ ਜੜੋਂ ਪੁੱਟ ਕੇ ਚੰਗੀ ਤਰ੍ਹਾਂ ਧੋ ਕੇ ਫਿਰ ਤੁਸੀਂ ਲਾਓ।
1: ਹੁਣ ਮੇਰੇ ਵਰਗੇ ਹੋਣੇ ਉਹ ਵੀ ਜਿਹਦੇ ਸਮਝੇ ਕੁਛ ਨੀ, ਪਤਾ ਭਾਜੀ ਨੇ ਕਿਹਾ ਸੀਗਾ ਹਨਾ ਚਲੋ।
0: ਹਾਂ ਤੇ ਜਿਹੜੀ ਆਪਾਂ ਉਹ ਪਹਿਲਾਂ ਗੱਲ ਕਰ ਰਹੇ ਨਾ ਉਹ, ਚਲੋ ਥੈਂਕ ਯੂ ਤੁਹਾਡਾ ਸਾਰਿਆਂ ਦਾ ਸਨੇਲਸ ਭੇਜ ਦਿੱਤਾ ਸਾਰਿਆਂ ਨੇ ਤੇ ਉਸ
1: ਮੇਰੀ ਸ਼ਕਲ ਯਾਦ ਆ ਗਈ ਸੀ ਪਿੱਛੇ ਗੋਲ ਗੋਲ ਜਿਹੇ ਪਿੱਠ
0: ਸ਼ਕਲ ਤੋਂ ਕਿਹਦੀ ਤੁਹਾਨੂੰ ਬਿਪਾਸ਼ਾ ਬਾਸੂ ਯਾਦ ਆਈ ਜਗਾ ਸ਼ਕਲ ਯਾਦ ਆ ਗਈ। ਤੇ ਉਦੋਂ ਤੁਸੀਂ ਉਹਦਾ ਬਚਾਅ ਦਾ ਨਾ ਇੱਕ ਵੀ ਤਰੀਕਾ ਹੁੰਦਾ, ਜੇ ਤੁਸੀਂ ਆਂਡੇ ਉਂਡੇ ਘਰ 'ਚ ਖਾਂਦੇ ਹੋ ਤੇ ਆਂਡਿਆਂ ਦੀ ਉਹਦੀ ਬਾਉਂਡਰੀ ਲਛਮਣ ਰੇਖਾ ਬਣਾ ਸਕਦੇ ਹੋ, ਭੋਰ ਕੇ ਉਹਨਾਂ ਨੂੰ ਪੀਸ ਕੇ ਤੇ ਲਛਮਣ ਰੇਖਾ ਬਣਾ ਸਕਦੇ ਹੋ ਤੁਸੀਂ ਆਲੇ ਦੁਆਲੇ। ਤੇ ਬਾਕੀ ਆਪਾਂ ਟਾਈਮ ਟੂ ਟਾਈਮ ਤੁਹਾਨੂੰ ਕਿੰਨੀ ਵਾਰੀ ਦੱਸਿਆ ਹੀ ਆ ਵੀ ਕਿੱਦਾਂ ਕਿੱਦਾਂ ਕੀ, ਕਈ ਬਥੇਰੇ ਤੁਹਾਨੂੰ ਨੈੱਟ ਤੋਂ ਵੀ ਮਿਲ ਜੂਗਾ ਵੀ ਬੀਅਰ ਪਾ ਕੇ ਰੱਖ ਦਿਓ, ਬੀਅਰ ਪੀਣ ਹੋਣਗੇ ਆਪੇ ਮਰਨਗੇ। ਪਰ ਉਹ ਉਹ ਠੀਕ ਆ, ਉਹ ਕਿਸੇ ਹੱਦ ਤੱਕ, ਪਰ ਉਹਦੇ ਨਾਲ 100% ਹੱਲ ਨਹੀਂ ਹੁੰਦਾ। ਸੋ ਤੁਹਾਨੂੰ ਉਹਦੇ ਦੁਆਲੇ ਦੁਆਲੇ ਬਾਉਂਡਰੀ ਹੀ ਕਰਨੀ ਪੈਣੀ ਕਿਸੇ ਤਰੀਕੇ ਦੀ। ਤੇ ਇੱਕ ਵਾਰੀ ਬੂਟਾ ਥੋੜਾ ਜਿਹਾ ਹੋ ਗਿਆ ਜਾਂ ਚ, ਫਿਰ ਭਾਵੇਂ ਜੋ ਮਰਜ਼ੀ ਹੁੰਦਾ ਜਾਵੇ, ਫਿਰ ਨਹੀਂ ਕੁਛ ਏਡਾ ਖਾਸ ਕੋ ਫਰਕ ਪੈਂਦਾ। ਤੇ ਬਾਕੀ ਜਿਹੜਾ ਮੇਨ ਇਹੋ ਹੀ ਆ ਵੀ ਤੁਸੀਂ ਜਿਹੜਾ ਉਹਦਾ ਕਹਿ ਲਓ ਵੀ ਥੋੜੇ ਦਿਨ ਉਹਨੂੰ ਬਚਾਉਣਾ ਵਾ, ਇਹ ਨਹੀਂ ਵੀ ਲਾ ਕੇ ਤੇ ਤੁਸੀਂ ਪਾਣੀ ਪਾ ਕੇ ਆ ਜਾਓ, ਉਹ ਤੁਹਾਡਾ ਜਿਹੜਾ ਕੰਮ ਫਿਰ ਖਰਾਬ ਹੋ ਜਾਂਦਾ।
1: ਇੱਕ ਜਿਹੜਾ ਤੁਲਸੀ ਦਾ ਪੌਦਾ ਹੁੰਦਾ ਉਹ ਸਦਾ ਬਾਹਰ ਹੁੰਦਾ ਕਿ?
0: ਹਾਂਜੀ ਸਦਾ ਬਾਹਰ ਹੁੰਦਾ, ਸਿਰਫ ਇਹੋ ਹੀ ਹੁੰਦਾ ਵਾ ਵੀ ਉਹਨੂੰ ਤੁਸੀਂ ਬਹੁਤੀ ਧੁੱਪ ਵੀ ਨਹੀਂ ਤੇ ਬਹੁਤੀ ਸ਼ਾਮ ਵੀ ਨਹੀਂ, ਇਹ ਨਹੀਂ ਵੀ ਆਲਵੇਜ਼ ਮਤਲਬ ਧੁੱਪ ਲੱਗੇ ਨਾ, ਜਾਂਦੀ ਜਾਂਦੀ ਆਉਂਦੀ ਆਉਂਦੀ ਧੁੱਪ ਲੱਗੇ ਤੇ ਬਹੁਤ ਜ਼ਿਆਦਾ ਉਹਨੂੰ ਠੰਡ 'ਚ ਵੀ ਨਹੀਂ ਰੱਖਣਾ। ਹਾਂ ਘਰ ਦੇ ਕਿਸੇ ਉਸ ਕੋਨੇ 'ਚ, ਤੁਹਾਨੂੰ ਇੱਕ ਵਾਰੀ ਇਹ ਸਮਝ ਆ ਗਈ ਨਾ ਵੀ ਘਰ ਦੇ ਮੈਂ ਕਿਹੜੇ ਕੋਨੇ ਦੇ ਵਿੱਚ ਇਹਨੂੰ ਸੈੱਟ ਕਰਾਂ, ਅਤੇ ਜਿੱਥੇ ਉਹ ਨਾ ਮਤਲਬ ਤੁਸੀਂ ਜੇ ਡੇਲੀ ਧਿਆਨ ਮਾਰਦੇ ਹੋ ਨਾ ਕਿਸੇ ਵੀ ਚੀਜ਼ ਵੱਲ ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਇੱਕ ਦਿਨ 'ਚ ਕੋਈ ਬੂਟਾ ਨਹੀਂ ਮਰਦਾ। ਤੁਸੀਂ ਇੱਕ ਦਿਨ ਮੰਨ ਲਓ ਰੱਖ ਦਿਓ, ਜਿੱਥੇ ਮਰਜ਼ੀ ਰੱਖ ਦਿਓ, ਸ਼ਾਮੀ ਜਾ ਕੇ ਵੇਖ ਲਓ, ਜੇ ਤਾਂ ਤੁਹਾਨੂੰ ਲੱਗਦਾ ਵੀ ਉਹ ਇੱਥੇ ਵਿਚਾਰਾ ਮਤਲਬ ਮੁਰਝਾ ਗਿਆ, ਜਿੱਦਾਂ ਮੰਨ ਲਓ ਬੱਚਾ ਆਉਂਦਾ ਸਕੂਲੋਂ, ਸਾਨੂੰ ਸ਼ਕਲ ਵੇਖ ਕੇ ਪਤਾ ਲੱਗ ਜਾਂਦਾ ਨਾ ਵੀ ਇਹ ਧੁੱਪੇ ਖੇਡ ਕੇ ਆ, ਅਤੇ ਆਪਾਂ ਅਗਲੇ ਦਿਨ ਕਹਿੰਦੇ ਹਾਂ ਵੀ ਧੁੱਪੇ ਨਾ ਖੇਡਿਆ ਕਰ। ਸੋ ਤੁਹਾਨੂੰ ਬੂਟੇ ਦਾ ਇੱਕ ਦਿਨ 'ਚ ਪਤਾ ਲੱਗ ਜਾਂਦਾ, ਸੋ ਉਸ ਹਿਸਾਬ ਦੇ ਨਾਲ ਤੁਸੀਂ ਉਹਨੂੰ ਪਾਣੀ ਪੂਣੀ ਪਾ ਕੇ, ਅਤੇ ਵੈਲ ਡਰੇਨ ਪਾਣੀ ਹੋਵੇ ਵੀ ਪਾਣੀ ਖੜ੍ਹੇ ਨਾ ਵਿੱਚ ਉਹਦੇ, ਗੱਲ ਪਾਣੀ ਵੀ ਇੰਨਾ ਕੁ ਵੀ ਜਿਹਦੇ ਨਾਲ ਸਿਰਫ ਮਿੱਟੀ ਗਿੱਲੀ ਗਿੱਲੀ ਜੀ ਰਹੇ, ਨਾ ਸੁੱਕਣ ਜੜ੍ਹਾਂ ਅਤੇ ਨਾ ਉਹ ਪਾਣੀ ਖੜ੍ਹੇ ਵਿੱਚ, ਅਤੇ ਉਹਨੂੰ ਤੁਸੀਂ ਉਹਦੀ ਲੋਕੇਸ਼ਨ ਚੇਂਜ ਕਰ ਦਿਉ ਜਿੱਥੇ ਤੁਹਾਨੂੰ ਲੱਗੇ ਵੀ ਬੂਟਾ ਹੈਪੀ ਆ, ਹੈ ਨਾ ਅੱਜ ਹੈਪੀ ਆ, ਅਗਲੇ ਦਿਨ ਫਿਰ ਵੇਖੋ ਹੈਪੀ ਆ, ਉੱਥੇ ਕਿ ਜੇ ਤੁਸੀਂ ਸੈੱਟ ਕਰ ਦਿਉ ਉਹਨੂੰ, ਠੀਕ ਆ। ਬੈਸਟ ਇਹ ਆ ਵੀ ਜੇ ਗਮਲੇ 'ਚ ਲਾਇਆ ਤਾਂ ਸਪਰੇਅ ਨਾਲ ਹੀ ਪਾਣੀ ਦਿਉ, ਠੀਕ ਆ ਉਹਨੂੰ,
1: ਤੁਲਸੀ ਨੂੰ।
0: ਹਾਂਜੀ, ਸੋ ਉਹ
1: ਕਿਉਂਕਿ ਵੀ ਇਹੀ ਹੁੰਦਾ ਕਿ ਮਤਲਬ ਜੇ ਮਤਲਬ ਜੇ ਉਹ ਚੱਲਦੀ ਤਾਂ ਬੜਾ ਵਧੀਆ, ਨਹੀਂ ਤਾਂ ਕਈ ਇੱਕਦਮ ਹੀ ਮੁਰਝਾ ਜਾਂਦੀ ਆ ਤੁਲਸੀ ਦਾ।
0: ਹਾਂ ਉਹੀ ਆ ਨਾ, ਜੇ ਤੁਸੀਂ ਪਾਣੀ ਵੱਧ ਪਾਤਾ ਤਾਂ ਮੁਰਝਾ ਗਈ, ਬਹੁਤ ਧੁੱਪ ਆ ਗਈ ਤਾਂ ਮੁਰਝਾ ਤੀ, ਠੰਡ ਆ ਤਾਂ ਮੁਰਝਾ ਗਈ, ਸੋ ਉਹ ਸਾਰਾ ਕੁਛ ਇਹਦੇ ਵਿੱਚ ਸ਼ਾਮਿਲ ਹੈ। ਅਤੇ ਸੋ ਬਾਕੀ ਜੇ ਕੋਈ ਤੁਹਾਡਾ ਹੋਰ ਕੋਈ ਸਵਾਲ ਹੈ ਤਾਂ ਤੁਸੀਂ ਭੇਜ ਸਕਦੇ ਹੋ ਵੀ ਹਾਂ ਟਿੰਡੇ ਵੀ ਲਾ ਸਕਦੇ ਹੋ ਤੁਸੀਂ, ਜੇ ਤੁਹਾਡੇ ਕੋਲ ਇਹਨਾਂ ਨੇ ਲਾਤੇ ਆ, ਪ੍ਰਿਆ ਜੀ ਨੇ ਕਹਿੰਦੇ ਕਿ ਚੱਪਣ ਕੱਦੂ ਲੌਕੀ ਅਤੇ ਟਿੰਡੇ ਲਾਤੇ ਆਪਾਂ, ਜੇ ਕੋਈ ਤੋਰੀ ਹੈਗੀ ਤੇ ਇਸ ਚੀਜ਼ ਜਿੰਨੀ ਵੀ ਇਹ ਫੈਮਿਲੀ ਆ ਇਹ ਸਾਰੇ ਹੁਣ ਇਹਨਾਂ ਦਿਨਾਂ
1: ਸਮਰਸ ਵਾਲੀ ਹੋ ਗਈ ਨਾ ਇਹ ਸਾਰੀ, ਹੁਣ ਆਪਣੇ ਲਈ ਕਿੰਨੀ ਜੇ ਗਰਮੀ ਦੀ ਯਾਦ ਹੈ ਸਭ ਤੋਂ ਪਹਿਲਾਂ ਦਿਮਾਗ 'ਚ ਅੰਬ ਵੀ ਆਉਂਦੇ ਅਤੇ ਨਾਲ ਦੇ ਨਾਲ ਇਹ ਸਬਜ਼ੀਆਂ ਸਾਰੀ।
0: ਹਾਂ ਹਾਂ ਗਰਮੀ ਵਿੱਚ ਚਲੋ ਇੱਥੇ ਅੰਬ ਅਤੇ ਇੱਥੇ ਓਕੇ ਚਲੋ। ਅਤੇ ਥੈਂਕ ਯੂ ਤੁਹਾਡਾ ਰਕੇਸ਼ ਜੀ, ਥੈਂਕ ਯੂ ਪ੍ਰਿਆ ਜੀ। ਅਤੇ ਕਹਿੰਦੇ ਕਿ ਜਾਇੰਟ ਨੋਬਲ ਸਪਿਨਿਚ, ਹਾਂ ਥੈਂਕ ਯੂ ਤੁਹਾਡਾ, ਸ਼ਾਇਦ ਤੁਸੀਂ ਨਾ ਹੀ ਭੇਜਿਆ ਵਾ, ਅਤੇ ਥੈਂਕ ਯੂ ਤੁਹਾਡਾ ਵੀ, ਹੋਰ ਵੀ ਜੇ ਕਿਸੇ ਨੇ ਟਰਾਈ ਕਰਨਾ ਅਤੇ ਤੁਸੀਂ ਟਰਾਈ ਤੁਸੀਂ ਕਰ ਸਕਦੇ ਹੋ। ਅਤੇ ਕਹਿੰਦੀ ਭਾਅ ਜੀ ਪੱਕ ਕੇ ਆਇਆ ਉਹ 10 ਸਾਲ ਪਹਿਲਾਂ ਵੀ ਆ ਸਕਦਾ ਸੀਗਾ, ਅੱਛਾ ਓਕੇ 10 ਨਹੀਂ ਤਾਂ 5 ਸਾਲ ਪਹਿਲਾਂ ਵੀ ਆ ਸਕਦਾ ਸੀ, ਉਹ ਟਾਈਮ ਤੱਕ ਤਾਂ ਉਹ ਸਟਾਰ, ਹੁਣ ਤੱਕ ਤਾਂ ਸਟਾਰ ਬਣ ਚੁੱਕਾ ਹੁੰਦਾ, ਪਰ ਉਹ ਭਾਈ ਪੱਕ ਕੇ ਆਇਆ ਸੈਡ ਬਾਏ. ਅੱਛਾ ਓਕੇ, ਹਾਂ ਇਹ ਕਾਫੀ ਰੀਲਾਂ ਰੂਲਾਂ ਚੱਲ ਰਹੀਆਂ, ਠੀਕ ਹੈ. ਜੋਕਸ ਪਾਰਟ, ਕਹਿੰਦੇ ਕਿ ਭਾਅ ਜੀ ਮੂਵੀ ਬਹੁਤ ਸੋਹਣੀ ਆ. ਉਹੀ ਨਾ, ਉਹ ਕੱਲ੍ਹ ਮੈਂ ਕਿਸੇ ਦਾ ਕਮੈਂਟ ਵੇਖ ਰਿਹਾ, ਉਹ ਕਹਿੰਦੇ ਵੀ ਆਹ ਜਿਹੜੀ ਆਹ ਜਿਹੜਾ ਡਾਇਲੋਗ ਆ ਇਹ ਉਹਦੇ ਬਾਰੇ, ਪਹਿਲਾਂ ਇੱਕ ਫਿਲਮ ਆਈ ਉਹਦੇ ਬਾਰੇ ਆਹ ਬੰਦੇ ਨੇ ਕਹਿ ਦਿੱਤਾ ਵਾ, ਇਸ ਕਰਕੇ ਅਸੀਂ ਹੁਣ ਸਿਦਕ ਬਾਰੇ ਨਹੀਂ ਇਹ ਗੱਲ ਕਹਿ ਪਾ ਰਹੇ ਕਿਉਂਕਿ ਉਹ ਪਹਿਲਾਂ ਯੂਜ਼ ਹੋ ਗਿਆ ਡਾਇਲੋਗ, ਕਿਉਂਕਿ ਉੱਥੇ ਕਾਫੀ ਉਹਦੀ ਹੋ ਰਹੀ ਆ ਟ੍ਰੋਲਿੰਗ ਵਗੈਰਾ ਉਸ ਨੂੰ ਲੈ ਕੇ ਨਾ. ਥੈਂਕ ਯੂ. ਅਤੇ ਹਾਂਜੀ ਮਿਹਰਬਾਨੀ ਜੀ, ਹਾਂਜੀ ਮੈਂ ਅੱਗੇ ਚੱਲ ਕੇ ਕਰ ਦਿੰਦਾ ਅਨਾਊਂਸ, ਬਹੁਤ ਮਿਹਰਬਾਨੀ. ਅਤੇ ਪੁਨੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਜਸਟ ਵਾਂਟ ਟੂ ਸ਼ੇਅਰ ਕਿ ਅਸੀਂ ਵੀ ਕੱਲ੍ਹ ਕਹਿੰਦੇ ਕਿ ਵੇਖ ਕੇ ਆਏ ਹਾਂ ਬੋਲ ਭਾਵੇਂ ਨਾ ਬੋਲ. ਅਤੇ ਟਿੰਗਰਾ ਸਾਹਿਬ ਕਹਿੰਦੇ ਕਿ ਬਹੁਤ ਵਧੀਆ ਮੂਵੀ ਆ, ਐਂਡ ਇਫ ਯੂ ਲਵ ਐਕਟਿੰਗ ਮਿਊਜ਼ਿਕ ਅਸਥੈਟਿਕ ਡਿਫਰੈਂਟ ਫਰੇਮ ਐਂਡ ਸ਼ੋਟਸ ਅਤੇ ਰਿਫਲੈਕਸ਼ਨਸ, ਫਿਰ ਮਸਟ ਵਾਚ ਮੂਵੀ ਆ. ਨੈਵਰ ਐਕਸਪੈਕਟਿਡ ਕਿ ਸਿਦਕ ਗਿੱਲ ਇੰਨਾ ਘੈਂਟ ਐਕਟਰ ਨਿਕਲੂਗਾ, ਬਾ ਕਮਾਲ. ਥੈਂਕ ਯੂ ਟਿੰਗਰਾ ਸਾਹਿਬ, ਸ਼ੁਕਰੀਆ ਤੁਹਾਡਾ. ਇਹ ਵੀ ਫਿਲਮਾਂ ਦੇ ਸ਼ੌਕੀਨ ਨੇ. ਅਤੇ ਵਰਿੰਦਰ ਸ਼ਰਮਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੁੰਡੇ ਸਾਈਕਲ, ਕਹਿੰਦੇ ਮੁੰਡੇ, ਅੱਛਾ ਭਾਅ ਜੀ ਮੁੰਡੇ ਸਾਈਕਲ ਕਹਿੰਦੇ ਖੰਡਾਂ ਨਾਲ ਮਾਰ, ਕੰਧਾਂ ਨਾਲ ਮਾਰ ਕੇ ਰੋਕਦੇ ਸੀ ਅਤੇ ਕੁੜੀਆਂ ਚੱਪਲਾਂ ਨਾਲ. ਭਾਜੀ ਗ੍ਰੀਨ ਚਿੱਲੀ ਦਾ ਕਹਿੰਦੇ ਕਿ ਪਲਾਂਟ ਕਿੱਥੋਂ ਮਿਲਦਾ ਵਾ, ਲਾਸਟ ਈਅਰ ਆਈ ਬੋਟ ਫਰੋਮ ਸੰਡੇ ਮਾਰਕੀਟ ਬਟ ਇਟ ਵਾਜ਼ਨਟ ਦੈਟ ਹੌਟ. ਅਤੇ ਇਹ ਤਾਂ ਤੁਹਾਨੂੰ ਵੇਖਣਾ ਪੈਣਾ ਜੀ ਕਿੱਥੋਂ ਮਿਲਦਾ ਵਾ. ਅਤੇ ਨਹੀਂ ਹਾਂ ਮਤਲਬ ਇਹ ਨਹੀਂ ਮਤਲਬ ਹੌਟ ਵਾਲਾ ਇਹਨਾਂ ਨੂੰ ਚਾਹੀਦਾ, ਉਹ ਤਾਂ ਉੱਧਰ ਲਿਖਿਆ ਲੁਖਿਆ ਹੋਊਗਾ ਉਹਨਾਂ ਨੂੰ, ਜਾਂ ਫਿਰ ਕਿਤੇ ਕਿਸੇ ਕੋਲ ਕੋਈ ਦੱਸੋ ਭਾਈ ਜੇ ਕਿਸੇ ਕੋਲ ਕੋਈ ਪਨੀਰੀ ਪਨੂਰੀ ਪਈ ਆ ਅਤੇ ਉਹ ਤੁਸੀਂ ਲੈ ਲਿਓ, ਜਾਂ ਫਿਰ ਕੱਲ੍ਹ. ਮਤਲਬ ਇੱਕ ਜਿਹੜੀ ਟਿਪੀਕਲ ਉਹ ਇੰਡੀਅਨ ਵਾਲੀ ਹੁੰਦੀ ਆ ਉਹ ਨਹੀਂ ਆ, ਪਰ ਹਾਂ ਮੇਰੇ ਕੋਲ ਹੈਗੀ ਆ ਠੀਕ ਠਾਕ ਕੌੜੀ, ਮਤਲਬ ਠੀਕ ਠਾਕ ਜਿਹੀ ਵਾਲੀ ਹੈਗੀ ਇੱਕ. ਅਤੇ ਮੈਂ ਕੱਲ੍ਹ ਲਾਲ ਮਿਰਚਾਂ ਉਹਦੀਆਂ ਮਤਲਬ ਤੋੜੀਆਂ ਹੀ ਉਹ ਮੈਂ ਲਿਆ ਦੂੰਗਾ ਤੁਹਾਨੂੰ, ਪਰ ਤਾਂ ਥੋੜ੍ਹਾ ਲੰਮਾ ਪ੍ਰੋਸੈਸ ਆ. ਪਰ ਜੇ ਕਿਸੇ ਕੋਲ ਪਨੀਰੀ ਮਿਲ ਜੇ ਤਾਂ ਉਹ ਤੁਹਾਡੇ ਲਈ ਬੈਸਟ ਆ. ਅਤੇ ਪਰ ਉੱਦਾਂ ਮੈਂ ਕੱਲ੍ਹ ਚੇਤਾ ਰਿਹਾ ਤਾਂ ਮੈਂ ਫੜ ਲਿਆਉਂਗਾ, ਅਤੇ ਤੁਸੀਂ ਇੱਥੋਂ ਭਾਵੇਂ ਥੱਲੇ ਆਪਾਂ ਰੱਖ ਦਾਂਗੇ ਉਹ ਤੁਸੀਂ ਲੈ ਜਾਓ ਅਤੇ ਲਾ ਕੇ ਵੇਖ ਲਿਓ ਤੁਸੀਂ. ਅਤੇ ਉੱਦਾਂ ਪਨੀਰ ਪਨੂਰੀ ਕਿਤੇ ਨਾ ਕਿਤੇ ਲੱਭਣ ਦੇ ਚਾਂਸ ਹੋ ਜਾਂਦੇ, ਜਿਨ੍ਹਾਂ ਨੇ ਹੁਣ ਕਾਫੀ ਜਾਣੇ ਜਿਨ੍ਹਾਂ ਨੇ ਆਪਣਾ ਇੰਡੀਅਨ ਸਟਾਈਲ ਉਹ ਰੱਖੀ ਆ ਘਰ ਦੇ ਵਿੱਚ, ਹੈ ਨਾ. ਸਤਿ ਸ਼੍ਰੀ ਅਕਾਲ ਬਾਦਵਾ ਸਾਹਿਬ ਕਹਿੰਦੇ ਕਿ ਹੈਪੀ ਮੰਡੇ, ਆਈ ਲਵ ਐਵਰੀ ਥਿੰਗ ਅਬਾਊਟ ਸਪਰਿੰਗ. ਬੈਸਟ ਆਇਆ
1: ਗਾਰਡਨਿੰਗ, ਇਹਨਾਂ ਦਾ ਫੇਵਰੇਟ ਟੌਪਿਕ ਹੈ ਨਾ. ਹਾਂ
0: ਕਹਿੰਦੇ ਬੈਸਟ, ਆਈ ਕੈਨ ਇੰਜੋਏ ਗ੍ਰੀਨ ਟੀ ਇਨ ਮਾਈ ਗਾਰਡਨ, ਅਤੇ ਓਨਲੀ ਡਾਊਨ ਸਾਈਡ ਆਫ ਸਪਰਿੰਗ ਇਜ਼ ਹੇ ਫੀਵਰ. ਹਾਂ ਠੀਕ ਹੈ, ਮੈਂ ਵੀ ਉਹੀ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਗਾਰਡਨਿੰਗ ਦੇ ਵਿੱਚ ਇਹੋ ਹੀ ਸਮੱਸਿਆ ਆਉਂਦੀ, ਮੁੜ ਕੇ ਫਿਰ ਉੱਧਰ ਨੂੰ ਜਾਣ ਨੂੰ ਜੀ ਨਹੀਂ ਕਰਦਾ ਤੁਹਾਡੇ ਉਹ ਪੋਲਨ ਜੇ ਚੜ੍ਹਦੇ ਆ. ਅਤੇ ਰਿਸ਼ਤਾ ਜਿਹਾ ਮੈਨੂੰ ਫਿਰ ਚੇਤਾ ਭੁੱਲ ਜਾਣਾ, ਪਰ ਰਿਸ਼ਤਾ ਅਨਾਊਂਸ ਕਰੀ ਜਾਈਏ. ਅਤੇ ਥੈਂਕ ਯੂ. ਅਤੇ ਕਹਿੰਦੇ ਨੇ ਕਿ 94 ਬੋਨ 5 ਫੁੱਟ 10 ਇੰਚ ਹਾਈਟ, ਜੱਟ ਸਿੱਖ ਪਰਿਵਾਰ ਸਿੱਧੂ ਗੋਤਰ, ਅਤੇ ARTC ਦੇ ਉੱਤੇ ਨੇ, ਅਤੇ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ, ਅਤੇ ਕਾਰਪੈਂਟਰੀ ਦਾ ਵੀ ਕੰਮ ਹੈ ਇਹਨਾਂ ਦਾ, ਅਤੇ BA ਇਹਨਾਂ ਨੇ ਕੀਤੀ ਆ ਇੰਡੀਆ ਤੋਂ, ਡਿਪਲੋਮਾ ਕੀਤਾ ਉੱਥੋਂ, ਅਤੇ ਡਿਪਲੋਮਾ ਇੱਥੇ ਵੀ ਕੀਤਾ ਕਾਰਪੈਂਟਰੀ ਦੇ ਵਿੱਚ, ਸਰਟੀਫਿਕੇਟ 3 ਮਾਲਵੇ ਤੋਂ ਨੇ, ਅਤੇ ਅੰਮ੍ਰਿਤਸਰ ਦੇ ਸੋਰੀ ਮੈਲਬਨ ਦੇ ਵਿੱਚ ਰਹਿ ਰਹੇ ਨੇ ਇਸ ਟਾਈਮ. ਕਹਿੰਦੇ ਨੇ ਕਿ ਇੱਕ ਸਧਾਰਨ ਪਰਿਵਾਰਿਕ ਅਤੇ ਡਾਊਨ ਟੂ ਅਰਥ ਇਨਸਾਨ, ਵੀਡੀਓਗ੍ਰਾਫੀ ਫੋਟੋਗ੍ਰਾਫੀ ਦਾ ਸ਼ੌਂਕ, ਅਤੇ ਆਸਟ੍ਰੇਲੀਆ ਦੇ ਵਿੱਚ ਕਾਰਪੈਂਟਰੀ ਦਾ ਕੋਰਸ ਕੀਤਾ, ਅਤੇ ਫੁੱਲ ਵੈਜੀਟੇਰੀਅਨ, ਅਤੇ ਸਿੱਖੀ ਸਰੂਪ ਦੇ ਵਿੱਚ ਦਸਤਾਰ ਦਾੜੀ ਸਜਾਉਣਾ, ਗੁਰੂ ਸਾਹਿਬ ਦੀ ਸਿੱਖਿਆ, ਪਰਿਵਾਰ ਦੀ ਇੱਜ਼ਤ ਅਤੇ ਚੰਗੇ ਸੰਸਕਾਰ ਬਹੁਤ ਮਹੱਤਵ ਰੱਖਦੇ ਨੇ. ਸੋ ਧੰਨਵਾਦ ਤੁਹਾਡਾ ਜੀ, ਬੜੇ ਸੋਹਣੇ ਤਰੀਕੇ ਦੇ ਨਾਲ ਤੁਸੀਂ ਲਿਖ ਕੇ ਭੇਜਿਆ. ਅਤੇ ਜੇਕਰ ਕੋਈ ਕਿਸੇ ਨੂੰ ਰਿਸ਼ਤੇ ਦੀ ਭਾਲ ਆ ਤਾਂ ਭਾਈ ਮੁੰਡਾ ਨਾਈਸ ਹੈ. ਮੈਂ ਆਈ ਥਿੰਕ ਮੈਂ ਪਰਸਨਲ ਲੈਵਲ ਦੇ ਉੱਤੇ ਵੀ ਜਾਣਦਾ ਮੈਂ ਮੁੰਡੇ ਨੂੰ. ਅਤੇ ਜੇਕਰ ਕੋਈ ਆਪਣਾ ਚਾਹਵਾਨ ਹੈ ਤਾਂ ਤੁਸੀਂ ਇਹਨਾਂ ਦਾ ਨੰਬਰ ਫਿਰ ਲੈ ਸਕਦੇ ਹੋ, ਅਤੇ ਬਾਕੀ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਤੁਸੀਂ ਆਪਸ ਦੇ ਵਿੱਚ ਕਰ ਲਿਓ. ਗੁਰਜੀਤ ਜੀ ਕਹਿੰਦੇ ਕਿ ਜੇ ਕਿਸੇ ਨੂੰ ਫਰੈਸ਼ ਪਾਸਲੇ ਜਾਂ ਰੋਜ਼ਮੈਰੀ ਲੀਵਸ ਚਾਹੀਦੇ ਨੇ ਤਾਂ ਪਲੀਜ਼ ਦੱਸਿਓ, ਆਈ ਹੈਵ ਸਮ. ਓਕੇ ਥੈਂਕ ਯੂ ਤੁਹਾਡਾ. ਅਤੇ ਹਾਂਜੀ
1: ਰੋਜ਼ਮੈਰੀ ਵੀ ਬੜੀ ਮਤਲਬ ਵਾਲਾਂ ਲਈ, ਜਿਹਨੇ ਵਾਲ ਝੜਦੇ ਉਹਨਾਂ ਲਈ ਬੜੀ ਵਧੀਆ ਚੀਜ਼ ਹੈ ਰੋਜ਼ਮੈਰੀ.
0: ਅੱਜ ਕੱਲ੍ਹ ਕਾਫੀ ਰੌਲਾ ਵਾ, ਬਾਕੀ ਪਤਾ ਨਹੀਂ ਹੁਣ ਸਾਡਾ ਆਉਣਗੇ ਤਾਂ ਫਿਰ ਦੱਸਾਂਗੇ, ਇੱਕ ਸਾਡਾ ਬੰਦਾ ਇੱਕ ਕਰ ਰਿਹਾ ਡਰਾਈ.
1: ਮੈਂ ਤੇ ਤੁਹਾਡੀ ਦੁੱਤੀ ਰਾਤ
0: ਇਹੋ ਜਿਹੀਆਂ ਅੱਜ ਕੱਲ੍ਹ ਕਾਫੀ.
1: ਵਾਕਈ ਰੋਜ਼ਮੈਰੀ ਨਾਲ ਫਰਕ ਤਾਂ ਪੈਂਦਾ.
0: ਅੱਛਾ ਤੁਹਾਨੂੰ ਪਿਆ?
1: ਹਾਂਜੀ ਮੈਂ ਟਰਾਈ ਕੀਤਾ.
0: ਓਕੇ ਚਲੋ ਗੁੱਡ ਹੈ.
1: ਪਰ ਮੈਂ ਤੇ ਬੜਾ ਕੁਝ ਹੋਰ ਵੀ ਪਾਇਆ ਦਿਲ ਚ, ਕੱਲਾ ਰੋਜ਼ਮੈਰੀ ਨੂੰ ਮੈਂ ਨਹੀਂ ਫੇਵਰ ਮਤਲਬ ਉਹ ਦੇ ਸਕਦੀ ਬੈਨ ਕੀ ਕਿ ਹਾਂ ਇਹ ਕਰਕੇ. ਹਾਂ
0: ਚਲੋ ਗੁੱਡ ਹੈ. ਤੇ ਥੈਂਕ ਯੂ ਤੇ ਇਹਨਾਂ ਕੋਲ ਹੈਗੀ ਫਿਰ ਲੈ ਲਿਓ ਤੁਸੀਂ ਨੋਨੀਆ ਜੀ ਕੋ ਵੀ ਹੈਗੀ ਆ ਨੋਨੀਆ ਜੀ ਘਰ ਤੇ ਪਰਮ ਪੂਰੀ ਮਤਲਬ ਝਾੜੀਆਂ ਹੀ ਨੇ ਨਾ
1: ਉਹ ਤੇ ਬਹੁਤ ਦੂਰ ਰਹਿੰਦੇ
0: ਨਹੀਂ ਉਹ ਤਾਂ ਆਉਂਦੇ ਹੀ ਉਹਨਾਂ ਨੇ ਲੈ ਜਾਣੀ
1: ਹਾਂਜੀ
0: ਲੈ ਸਕਦੇ ਉਹ ਤੇ ਕੀ ਉਹਦਾ ਬੂਟਾ ਜਾਂ ਕਿੱਥੇ ਮਰਜ਼ੀ ਗੱਡ ਦੋ ਐਵੇਂ ਉਹ ਪੈਂਦੀ ਆ ਝਾੜੀ ਜੀ ਆ ਉਹ ਤੇ ਕੋਈ ਡਾਕ ਉਹ ਤੇ ਹੈ ਨੀ ਤੇ ਬਾਜ਼ਾਰੋਂ ਲੈਣ ਜਾਓ ਤੇ ਫਿਰ ਬਹੁਤ ਮਹਿੰਗੀ ਆ
1: ਹਾਂ ਸਹੀ ਗੱਲ ਹੈ ਬਾਜ਼ਾਰੋਂ ਤੇ ਇੱਕ ਛੋਟਾ ਜਿਹਾ ਬੰਚ ਹੀ ਮਤਲਬ ਵਿੱਚ ਕਿਉਂਕਿ ਪਹਿਲਾਂ ਮੈਂ ਜਿੱਥੇ ਕੰਮ ਕਰਦੀ ਸੀ ਉੱਥੇ ਬੜਾ ਮਤਲਬ ਸੀਗਾ ਕੋਈ ਬੁਸ਼ ਬੜੀ ਵੱਡੀ ਤੇ ਉਹਨੂੰ ਕਦਰ ਨਹੀਂ ਪਾਈ ਉਹ ਵਿੱਚ ਖਰੀਦਿਆ ਮੈਂ ਲਿਟਰਲੀ ਇੰਨਾ ਬਿਲਕੁਲ ਨਿੱਕਾ ਜਿਹਾ ਮੈਂ ਕਹਿ ਰਹੀ ਹਾਂ ਕੋਰੇਂਡਰ ਜਾਂ ਮਿੰਟ ਦਾ ਜਿਹੜਾ ਬੰਚ ਮਿਲਦਾ ਉਸ ਤੋਂ ਵੀ ਮਤਲਬ 1/4 ਤੇ $4 ਦਾ ਸੀਗਾ ਉਹ
0: ਮਿਹਨਤ ਕੀਤੀ ਉਹਨੇ ਫਿਰ ਏਦਾਂ ਹੀ ਦੇਣਾ ਨਾ ਉਹਦੀ ਤੇ ਮਿਹਨਤ ਹੈ ਪਰ ਉਦਾਂ ਤੁਸੀਂ ਉਹਨੂੰ ਸੌਖਾ ਬੀਜ ਸਕਦੇ ਹੋ ਤੁਸੀਂ
1: ਤੇ
0: ਕੋਈ ਨੀ ਦਵਾ ਦਿੰਦੇ ਤੁਹਾਨੂੰ ਤੁਸੀਂ ਮਤਲਬ ਉਹ ਬਣੋ ਤੁਸੀਂ ਕੀ ਹੁੰਦੀ ਆ ਪ੍ਰੈਂਜਲ ਕੀ ਹੁੰਦੀ ਆ ਉਹ ਜਿਹੜੀ ਵਾਲ
1: ਰਪੁੰਜਲ
0: ਰਪੁੰਜਲ ਹਾਂ
1: ਮੇਰੀ ਵੱਡੀ ਬੇਟੀ ਉਹਦੇ ਰਪੁੰਜਲ ਵਾਲਾ ਹੀ ਹੈ ਪੂਰਾ
0: ਬਣਾਉਣੇ ਤੁਹਾਨੂੰ ਜੀ ਚਲੋ ਥੈਂਕ ਯੂ ਤੇ ਆਪਣਾ ਕੁਛ ਇੱਕ ਅੱਜ ਦੇ ਦਿਨ ਨੂੰ ਲੈ ਕੇ ਹੁਣ ਸਪਰਿੰਗ ਤੋਂ ਬਲੈਦਾ ਕੁਛ ਇੱਕ ਜਾਣਕਾਰੀਆਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਲੈਂਦੇ ਹਾਂ ਸੋ ਅੱਜ ਦੇ ਦਿਨ ਕੀ ਹੋਇਆ ਹੈ ਮੈਂ ਇੱਕ ਮਿੰਟ ਮੈਂ ਕੱਢ ਲਵਾਂ ਥੋੜ੍ਹਾ ਜਿਹਾ ਸੋ ਅੱਜ ਦੇ ਦਿਨ ਆਸਟ੍ਰੇਲੀਆ ਦੇ ਲਿਹਾਜ਼ ਦੇ ਨਾਲ ਹੀ ਚਲੋ ਇੱਥੋਂ ਤੱਕ ਹੀ ਕਰਦੇ ਹਾਂ ਜਿੰਨਾ ਕੁ ਸਮਾਂ ਬਚਿਆ 7 September 1790 ਨਿਊ ਸਾਊਥ ਵੇਲ ਦੇ ਵਿੱਚ ਜਿਹੜੇ ਪਹਿਲੇ ਗਵਰਨਰ ਆਰਥਰ ਫਿਲਿਪ ਉਹਨਾਂ ਦੇ ਉੱਤੇ ਕਹਿੰਦੇ ਕਿ ਹਮਲਾ ਹੋਇਆ ਹੈ ਸੋ ਇਹ ਕਾਫੀ ਇੰਟਰਸਟਿੰਗ ਇੱਕ ਸਟੋਰੀ ਆ ਅਤੇ ਇਹਦੇ ਇਰਦ ਗਿਰਦ ਬਹੁਤ ਸਾਰੀਆਂ ਸਟੋਰੀਜ਼ ਨੇ ਪਰ ਆਪਾਂ ਸੀਮਿਤ ਜਿਹਾ ਰਹਿ ਕੇ
1: ਇਸ
0: ਤੁਹਾਡੇ ਨਾਲ ਸਾਂਝੀ ਕਰ ਦਿੰਦੇ ਹਾਂ ਜਿਹੜਾ ਆਰਥਰ ਫਿਲਿਪ ਦੇ ਬਾਰੇ ਆਪਾਂ ਸਾਰੇ ਜਣੇ ਜਾਣਦੇ ਹਾਂ ਕਿ ਹੋਰ ਵੀ ਵਧੇਰੇ ਜਾਣ ਲੈਂਦੇ ਹਾਂ ਅਤੇ ਆਰਥਰ ਫਿਲਿਪ ਕਹਿੰਦੇ ਕਿ ਆਦਿਵਾਸੀਆਂ ਦੇ ਨਾਲ ਆ ਕੇ ਅਤੇ ਥੋੜ੍ਹਾ ਜਿਹਾ ਤਾਲਮੇਲ ਜਿਹਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਗੱਲ ਸਿਡਨੀ ਦੀ ਆ ਸਿਡਨੀ ਦੇ ਮੈਨਲੀ ਕੋਪ ਦੇ ਵਿੱਚ ਅਤੇ ਉੱਥੇ ਕਹਿੰਦੇ ਕਿ ਉਹਨੇ ਉੱਥੋਂ ਦੇ ਜਿਹੜੇ ਮੂਲ ਨਿਵਾਸੀ ਸੀ ਉਹਨਾਂ ਦੇ ਵਿੱਚੋਂ ਇੱਕ ਜਣੇ ਨੇ ਵਰਸ਼ਾ ਮਾਰਤਾ ਉਹਦੇ ਅਤੇ ਰੀਜ਼ਨ ਇਹ ਸੀਗਾ ਕਿ ਬਾਅਦ ਵਿੱਚ ਜੋ ਮਤਲਬ ਹੁਣ ਲਿਖਿਆ ਮਿਲਦਾ ਵਾ ਉਹ ਇਹ ਮਿਲਦਾ ਵੀ ਉਹ ਇਸ ਕਰਕੇ ਮਾਰਿਆ ਹੈ ਵੀ ਉਹਨੇ ਜਿੱਦਾਂ ਉਹਨਾਂ ਦੇ ਨਾਲ ਫਰੈਂਡਲੀ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੇ ਅੱਗੇ ਹੱਥ ਵਧਾਇਆ ਅਤੇ ਕੁਛ ਇੱਦਾਂ ਦੇ ਉਹਨਾਂ ਦੇ ਤੌਰ ਤਰੀਕੇ ਸੀ ਕਿ ਉਹਨੇ ਦੋਸਤੀ ਅਤੇ ਵਿਸ਼ਵਾਸ ਦੇ ਲਈ ਅੱਗੇ ਹੱਥ ਵਧਾਇਆ ਪਰ ਉਹ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਲੱਗਾ ਵੀ ਇਹ ਸ਼ਾਇਦ ਸਾਡੇ 'ਤੇ ਹਮਲਾ ਕਰਨ ਲੱਗਾ ਸੋ ਇਹ ਬੇਸਿਕਲੀ ਇਸ ਕਰਕੇ ਸੀ ਕਿਉਂਕਿ ਇਹਨਾਂ ਦਾ ਕਲਚਰ ਡਿਫਰੈਂਟ ਸੀ ਅਤੇ ਉਹ ਇੱਕ ਤਰ੍ਹਾਂ ਦੇ ਨਾਲ ਗਲਤ ਫਹਿਮੀ ਉਹਨਾਂ ਨੇ ਕਿਹਾ ਕਿ ਸਾਨੂੰ ਹੋ ਗਈ ਸੋ ਇਸ ਕਰਕੇ ਬਾਅਦ ਵਿੱਚ ਫਿਰ ਕਾਫੀ ਰੌਲਾ ਰੱਪਾ ਜਿਹਾ ਪੈਂਦਾ ਰਿਹਾ ਫਿਰ ਇਸ ਚੀਜ਼ ਦੇ ਉੱਤੇ ਵਰਕਆਊਟ ਕੀਤਾ ਗਿਆ ਕਿ ਇਹਨਾਂ ਦੇ ਜਿਹੜੇ ਕਲਚਰ ਨੂੰ ਥੋੜ੍ਹਾ ਸਮਝਿਆ ਜਾਵੇ ਫਿਰ ਨਾ ਕੋਈ ਇੱਦਾਂ ਦਾ ਮਸਲਾ ਕੋਈ ਪੈਦਾ ਹੋ ਜਾਵੇ ਸੋ ਬਾਅਦ ਵਿੱਚ ਫਿਰ ਇਹਦੇ ਉੱਤੇ ਕਾਫੀ ਜ਼ਿਆਦਾ ਕਹਿੰਦੇ ਨੇ ਕਿ ਸੋਚ ਵਿਚਾਰ ਕੀਤਾ ਗਿਆ ਸੱਟ ਕਾਫੀ ਜ਼ਿਆਦਾ ਹੀ ਵਹਿ ਕਹਿੰਦੇ ਨੇ ਕਿ ਲਗਭਗ ਜਾਨ ਜਾਂਦੀ ਜਾਂਦੀ ਫਿਲਿਪ ਦੀ ਬਚੀ ਅਤੇ ਸਭ ਤੋਂ ਅਹਿਮ ਗੱਲ ਇਹ ਰਹੀ ਕਿ ਕਹਿੰਦੇ ਨੇ ਕਿ ਉਹਨਾਂ ਇਸ ਦੇ ਵਿੱਚ ਗੋਰਿਆਂ ਨੇ ਸਮਝਿਆ ਵੀ ਹਾਂ ਇਹ ਗਲਤ ਫਹਿਮੀ ਜਦਕਿ ਆਮ ਤੌਰ ਦੇ ਉੱਤੇ ਆਪਾਂ ਨੂੰ ਪਤਾ ਹੀ ਵੀ ਜਦੋਂ ਸ਼ੁਰੂਆਤੀ ਸਮੇਂ ਦੇ ਵਿੱਚ ਆਏ ਕਿੱਦਾਂ ਇਹਨਾਂ ਨੇ ਮਾੜ ਤਾੜ ਕੀਤੀ ਕਿੱਦਾਂ ਕੁੱਟਿਆ ਮਾਰਿਆ ਕਿੱਦਾਂ ਖਤਮ ਕੀਤਾ ਸੋ ਇਹਦੇ ਵਿੱਚ ਫਿਰ ਉਹਨਾਂ ਨੇ ਉਹੀ ਬੰਦਾ ਸੀ ਜਿਹੜਾ ਬੈਨੇਲੋਂਗ ਸੋ ਬੈਨੇਲੋਂਗ ਉਹਦੇ ਨਾਲ ਰਿਲੇਟਿਡ ਆਈ ਥਿੰਕ ਸਿਡਨੀ ਦੇ ਵਿੱਚ ਇੱਕ ਬਾਅਦ 'ਚ ਬਣੀ ਵੀ ਆ ਕੋਈ ਯਾਦਗਾਰ ਜੀ ਅਤੇ ਉਹਦੇ ਨਾਲ ਹੀ ਮੁੜ ਕੇ ਇਹਨਾਂ ਨੇ ਫਿਲਿਪ ਨੇ ਕਾਫੀ ਜ਼ਿਆਦਾ ਨਜ਼ਦੀਕੀਆਂ ਵਧਾ ਕੇ ਫਿਰ ਉਹਦੇ ਤੋਂ ਹੀ ਜਾਣਨਾ ਸ਼ੁਰੂ ਕੀਤਾ ਖੈਰ ਜਿਹੜੇ ਆਦਿਵਾਸੀ ਜਾਂ ਫਿਰ ਜਿਹੜੇ ਆਪਣੇ ਸੀ ਐਬਰੀਜਨਲਸ ਉਹਨਾਂ ਦਾ ਜਿਹੜਾ ਕਬੀਲਾ ਸੀ ਉਹਨਾਂ ਨੇ ਇਸ ਚੀਜ਼ ਨੂੰ ਲੈ ਕੇ ਫਿਰ ਉਹਦੇ 'ਤੇ ਦੋਸ਼ ਵੀ ਲਾਏ ਵੀ ਤੂੰ ਹੁਣ ਉਹਨਾਂ ਦੇ ਨਾਲ ਰਲ ਗਿਆ ਸੋ ਉੱਧਰੋਂ ਨਾ ਫਿਰ ਉਹ ਇੱਕ ਕਹਿੰਦੇ ਸਮਾਂ ਇੱਦਾਂ ਦਾ ਆਇਆ ਨਾ ਉਹ ਇੱਧਰ ਦਾ ਰਿਹਾ ਅਤੇ ਨਾ ਉੱਧਰ ਦਾ ਨਾ ਰਿਹਾ ਕਿਉਂਕਿ ਬੈਨੇਲੋਂਗ ਨੂੰ ਜਿਹੜਾ ਵਾ ਮੁੜ ਕੇ ਉਹ ਨਾਲ ਲੈ ਕੇ ਗਿਆ ਫਿਲਿਪ ਇੰਗਲੈਂਡ ਕਿਉਂਕਿ ਉਦੋਂ ਇੰਗਲੈਂਡ ਜਾਣ ਦਾ ਮਤਲਬ ਇਹ ਵੀ 5-7 ਮਹੀਨੇ ਜਾਣ ਅਤੇ ਉੱਥੇ ਜਾ ਕੇ ਉੱਥੇ ਰਿਹਾ ਵੀ ਤੂੰ ਇੱਥੋਂ ਸਾਡੇ ਵੇਖ ਤੌਰ ਤਰੀਕੇ ਖੈਰ ਖੜਿਆ ਅਤੇ ਘੁਮਾਉਣ ਫਰਾਉਣ ਹੋਊਗਾ ਹੈ ਨਾ ਕੀਤਾ ਕੀ ਡੀਲ ਹੋਈ ਸੀ ਕੀ ਹੋਇਆ ਇਹਨਾਂ ਦਾ ਨਵੰਬਰ 1799 ਦੇ ਵਿੱਚ ਜਿਹੜਾ ਫਿਰ ਇਹਨੂੰ ਫੜਿਆ ਗਿਆ ਅਤੇ ਉਦਾਂ ਦੀ ਜਿਹੜੀ ਭਾਸ਼ਾ ਵੀ ਜਿਹੜੀ ਉਹ ਸਿੱਖਣ ਸਿਖਾਉਣ ਦੇ ਵਿੱਚ ਰੀਤੀ ਰਿਵਾਜ਼ ਜਿਹੜਾ ਉਹ ਜੋ ਵੀ ਸਾਰਾ ਕੁਛ ਇਹ ਕਿਉਂਕਿ ਹੁਣ ਰਹਿਣਾ ਤਾਂ ਇੱਥੇ ਹੀ ਅਤੇ ਉਹ ਸਭ ਕੁਛ ਤੋਂ ਬਾਅਦ ਫਿਰ ਇਹਨਾਂ ਦੀ ਦੋਸਤੀ ਜਿਹੜੀ ਆ ਹੌਲੀ ਹੌਲੀ ਵੱਧ ਗਈ, ਕੁਛ ਇੱਕ ਹੋਰ ਲੋਕਾਂ ਦੇ ਵੀ ਨਾਂ ਵਿੱਚ ਆਉਂਦੇ ਨੇ। ਖੈਰ 1792 ਦੇ ਵਿੱਚ ਵਿੱਚ ਫਿਰ ਗਵਰਨਰ ਫਿਲਿਪ ਜਿਹੜਾ ਇਹਨੂੰ ਆਪਣੇ ਨਾਲ ਇੰਗਲੈਂਡ ਲੈ ਕੇ ਗਿਆ ਸੀ। ਸੋ 1795 ਦੇ ਵਿੱਚ ਜਦੋਂ ਇਹ ਆਸਟ੍ਰੇਲੀਆ ਵਾਪਸ ਆਇਆ ਅਤੇ ਫਿਰ ਉਦੋਂ ਇਹਦੀ ਜ਼ਿੰਦਗੀ ਕਾਫੀ ਜਿਹੜੀ ਆ ਬੈਨਲੋਂਗ ਦੀ ਔਖੀ ਰਹੀ, ਕਿਉਂਕਿ ਦੋਵਾਂ ਨੇ ਵੱਖਰੇ ਵੱਖਰੇ ਵਿਚਾਰ ਰੱਖੇ, ਨਾ ਇੱਧਰ ਦਾ ਅਤੇ ਨਾ ਉੱਧਰ ਦਾ। ਉਹ ਕਹਿਣ ਵੀ ਤੂੰ ਗੋਰਿਆਂ ਨਾਲ ਰਲ ਗਿਆ, ਕਿਉਂਕਿ ਤਸ਼ੱਦਦ ਬਹੁਤ ਕੀਤੇ ਸੀ ਗੋਰਿਆਂ ਨੇ, ਅਤੇ ਗੋਰੇ ਕਹਿਣ ਵੀ ਗੋਰੇ, ਇਹਨੂੰ ਲੱਗਦਾ ਸੀ ਵੀ ਗੋਰੇ ਮੇਰੇ ਬਹੁਤ ਸਕੇ ਆ, ਪਰ ਗੋਰੇ ਕਿਹਦੇ ਸਕੇ। ਸੋ ਉੱਥੇ ਫਿਰ ਇਹਨੇ ਕਾਫੀ, ਖੈਰ ਹਾਂ, ਸਿਡਨੀ ਦੀ ਜਿਹੜੀ ਜਿਹੜੀ ਬੈਨਲੋਂਗ ਪੁਆਇੰਟ ਆ ਉਹ ਇਹਦੇ ਨਾਂ ਦੇ ਉੱਤੇ ਹੀ ਆ। ਓਪਰਾ ਹਾਊਸ ਜਿਹੜਾ ਸਿਡਨੀ ਦਾ ਉੱਥੇ ਆ, ਇਹਦੇ ਨਾਂ ਦੇ ਉੱਤੇ ਉਹ ਰੱਖਿਆ ਗਿਆ ਵਾ ਪੁਆਇੰਟ। ਅਤੇ ਆਖਰੀ ਸਮਾਂ ਜਦੋਂ ਇਹਦਾ ਆਇਆ, ਕਿਉਂਕਿ ਆਖਰੀ ਸਮਾਂ ਵੇਖੋ ਬੰਦੇ ਦੀ ਜ਼ਿੰਦਗੀ ਦਾ ਕਿੰਨਾ ਇੰਪੋਰਟੈਂਟ ਹੁੰਦਾ, ਅਤੇ ਜਦੋਂ ਉਹਦਾ ਆਖਰੀ ਸਮਾਂ ਆਇਆ ਫਿਰ ਉਹਨੇ ਇਹ ਚੀਜ਼ ਮਹਿਸੂਸ ਕੀਤੀ ਵੀ ਮੈਨੂੰ ਨਹੀਂ ਆਪਣੇ ਕਬੀਲੇ 'ਚ ਵਾਪਸ ਚਲੇ ਜਾਣਾ ਚਾਹੀਦਾ। ਅਤੇ ਉਸ ਤੋਂ ਪਹਿਲਾਂ ਚਲੋ ਇਹ ਗੋਰਿਆਂ ਦੇ ਪ੍ਰਭਾਵ ਦੇ ਵਿੱਚ ਵੀ ਰਿਹਾ, ਉੱਥੋਂ ਇਹਨੂੰ ਲੱਗਾ ਵੀ ਨਹੀਂ ਹੁਣ ਉਹ ਮੈਨੂੰ ਆਪਣਾ ਨਹੀਂ ਸਮਝਦੇ, ਥੋੜ੍ਹਾ ਵੱਖ ਵੱਖ ਵੀ ਰਿਹਾ। ਪਰ ਫਿਰ ਇਹ ਆਖਰੀ ਦਿਨਾਂ ਦੇ ਵਿੱਚ ਇਹਨੇ ਸੋਚਿਆ ਵੀ ਹੁਣ ਮੈਂ ਆਪਣੇ ਕਬੀਲੇ ਦੇ ਵਿੱਚ ਚਲੇ ਜਾਣਾ। ਸੋ ਜਦੋਂ ਵਾਪਸ ਚਲਾ ਗਿਆ ਫਿਰ ਇਹਦੇ ਕਬੀਲੇ ਵਾਲਿਆਂ ਨੇ ਦੇਖਭਾਲ ਕੀਤੀ ਉੱਦਾਂ, ਅਤੇ ਉੱਥੇ ਫਿਰ 1813 ਦੇ ਵਿੱਚ ਮੌਤ ਹੋ ਗਈ। ਫਿਲਿਪ ਦੇ ਬਾਰੇ ਇੱਕ ਵਾਰੀ ਫਿਰ ਆਪਾਂ ਝਾਤੀ ਮਾਰ ਲੈਂਦੇ। ਸੋ ਪਹਿਲੀ ਫਲੀਟ ਜਦੋਂ ਆਈ ਸੀ ਆਸਟ੍ਰੇਲੀਆ ਦੇ ਵਿੱਚ, ਸੋ ਇਹ ਉਹੀ ਫਿਲਿਪ ਹੈ, ਸੋ ਆਰਥਰ ਫਿਲਿਪ ਜਿਹਨੇ ਜਿਹੜਾ 11 ਸਮੁੰਦਰੀ ਜਹਾਜ਼ਾਂ ਨੂੰ ਲੈ ਕੇ ਅਤੇ ਇੱਥੇ ਪਹੁੰਚਿਆ ਸੀ। ਉਸ ਤੋਂ ਬਾਅਦ ਕੀ ਹੋਇਆ, ਕਿਹੜੇ ਕਿਹੜੇ ਤਰੀਕੇ ਦੇ ਨਾਲ ਇੱਥੇ ਕਬਜ਼ਾ ਕੀਤਾ ਗਿਆ, ਪਰ ਮੁੱਖ ਚੀਜ਼ ਇਹ ਸੀ ਕਿ ਉਹ ਸ਼ੁਰੂਆਤੀ ਸਮਾਂ 13 May 1787 ਜਦੋਂ ਕਿ ਇੰਗਲੈਂਡ ਦੇ ਪੋਰਟਸਮਾਊਥ ਤੋਂ ਜਿਹੜਾ ਸਫ਼ਰ ਸ਼ੁਰੂ ਹੋਇਆ ਸੀ। ਸੋ ਇਹਨਾਂ ਜਹਾਜ਼ਾਂ ਦੇ ਵਿੱਚ ਖਾਸ ਗੱਲ ਇਹ ਸੀ ਕਿ 1400 ਤੋਂ ਵੱਧ ਸਵਾਰ ਸੀ ਅਤੇ 780 ਉਹਨਾਂ ਦੇ ਵਿੱਚ ਜਿਹੜੇ ਸੀ ਅਪਰਾਧੀ ਸੀ, ਕਿਉਂਕਿ ਉਹਨਾਂ ਨੂੰ ਲੱਦ ਕੇ ਲੈ ਕੇ ਆਉਂਦਾ ਸੀ। ਸੋ ਉਹਨਾਂ ਦਾ ਕੰਮ ਕੀ ਸੀ, ਉਹਨਾਂ ਕੋਲ ਕਿਰਾਇਆ ਕੀ ਜਾਂਦਾ ਸੀ, ਇਹ ਵੀ ਇਸੇ ਕਹਾਣੀ ਦਾ ਹੀ ਹਿੱਸਾ ਬਣਦਾ, ਕਿਉਂਕਿ ਇਹਦੇ ਵਿੱਚ ਜਿਹੜੇ ਵੱਡੀ ਗਿਣਤੀ ਜਿਹੜੀ ਲੋਕ ਸੀ ਉਹਨਾਂ ਨੂੰ ਬੰਨ੍ਹ ਕੇ ਬੇੜੀਆਂ ਦੇ ਨਾਲ ਇੱਥੇ ਲੈ ਕੇ ਆਉਂਦਾ ਗਿਆ। ਕੋਈ ਰਾਹ ਦੇ ਵਿੱਚ ਵੀ ਉਹਨਾਂ ਦੇ ਕੋਲੋਂ ਜਿਹੜਾ ਉਹ ਕੰਮ ਹੀ ਕਰਵਾਇਆ ਗਿਆ, ਚੱਪੂ ਚੁੱਪੂ ਚਲਾਉਣਾ ਜਾਂ ਹੋਰ ਖਾਣਾ ਪੀਣਾ ਬਣਾਉਣਾ, ਜਨਾਨੀਆਂ ਦੇ ਉੱਤੇ ਵੀ ਮਤਲਬ ਉਹੋ ਜਿਹੇ ਕੰਮ ਥੋਪ ਕੇ ਲੈ ਕੇ ਆਉਂਦੇ ਗਏ। ਅਤੇ ਬਾਕੀ ਜਿਹੜੇ ਕਈ ਸਮੁੰਦਰੀ ਫੌਜੀ ਸੀ, ਕਈ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਸੀ ਉਹਨਾਂ ਨੂੰ ਨਾਲ ਲੱਦ ਲਿਆਂਦਾ, ਕਈ ਹੋਰ ਅਧਿਕਾਰੀ ਸੀ ਅਤੇ ਫਿਰ ਉਹਨਾਂ ਦੇ ਪਰਿਵਾਰ ਵੀ, ਉਹ ਸੀਗਾ ਵੀ ਜਿੰਨੇ ਵੀ ਕਨਵਿਕਟਿਡ ਨੇ ਇਹਨਾਂ ਸਾਰਿਆਂ ਨੂੰ ਇੱਕ ਤਰ੍ਹਾਂ ਹੈਗੀ ਇੱਕ ਤਰ੍ਹਾਂ ਸਜ਼ਾ ਹੀ। ਸੋ 8 ਮਹੀਨਿਆਂ ਦਾ ਲੰਮਾ ਸਫ਼ਰ ਤੈਅ ਕਰਕੇ 1788 ਨੂੰ ਬੋਟਨੀ ਬੇਅ ਦੇ ਉੱਤੇ ਪਹੁੰਚੇ ਸੀ। ਬਹੁਤ ਸਾਰੇ ਜਿਹੜੇ ਆ ਪੀਣ ਖਾਣ ਹੱਥੋਂ ਜਿਹੜੇ ਮਾਰੇ ਮੂਰੇ ਵੀ ਗਏ। ਉਸ ਤੋਂ ਬਾਅਦ ਫਿਰ ਉਹ ਸਮਾਂ ਕਹਿੰਦੇ ਨੇ ਕਿ ਇਹਨਾਂ ਦਾ ਬਹੁਤਾ ਵਧੀਆ ਨਹੀਂ, ਜੋ ਇਤਿਹਾਸਿਕ ਦਸਤਾਵੇਜ਼ ਮਿਲਦੇ ਨੇ, ਪੀਣ ਨੂੰ ਪਾਣੀ ਵੀ ਚੱਜ ਦਾ ਨਹੀਂ ਮਿਲਦਾ, ਜ਼ਮੀਨ ਦੀ ਵੀ ਘਾਟ ਸੀ, ਆ ਕੇ ਆਪ ਹੀ ਆਬਾਦ ਕਰਨੀ ਪਈ। ਫਿਰ 26 January 1788 ਨੂੰ ਜਿਹੜਾ ਪੋਰਟ ਜੈਕਸਨ ਸਿਡਨੀ ਕੋਵ ਜਿਹੜਾ ਕਿ ਉਹ ਪਹਿਲੀ ਬਸਤੀ ਕਾਇਮ ਕੀਤੀ ਗਈ। ਸੋ ਅੱਜ ਆਪਾਂ ਵੇਖਦੇ ਹਾਂ ਵੀ ਆਸਟ੍ਰੇਲੀਆ ਡੇ ਦੇ ਉੱਤੇ ਹਰ ਵਾਰੀ ਰੌਲਾ ਪੈਂਦਾ, ਸੋ ਉਹ ਇਹ ਉਹਦੇ ਨਾਲ ਜਾ ਕੇ ਡੇਟ ਜੁੜ ਜਾਂਦੀ ਆ। ਪਹਿਲੀ ਫਲੀਟ ਦੇ ਵਿੱਚ ਜਿਹੜੇ ਆਏ ਜਿਹੜੇ ਲੋਕ ਸੀ ਆਸਟ੍ਰੇਲੀਆ ਦੇ ਵਿੱਚ, ਸੋ ਉਹਨਾਂ ਦੇ ਨਾਲ ਸ਼ੁਰੂਆਤ ਜ਼ਰੂਰ ਹੋ ਗਈ, ਪਰ ਇੱਥੇ ਬੜੀਆਂ ਸਾਰੀਆਂ ਜਿਹੜੀਆਂ ਉਹਨਾਂ ਨੂੰ ਸਮੱਸਿਆ ਸੀ, ਨਾ ਕੋਈ ਕਾਨੂੰਨ ਸੀ, ਨਾ ਕੋਈ ਢਾਂਚਾ ਸੀ, ਨਾ ਕੋਈ ਭਾਸ਼ਾ ਸੀ, ਇੱਕ ਦੂਸਰੇ ਦੀ ਸਮਝ ਨਹੀਂ ਆਉਂਦੀ। ਸੋ ਉਸ ਨੂੰ ਚੀਜ਼ ਸਾਰੀ ਚੀਜ਼ ਨੂੰ ਆਬਾਦ ਕਰਨਾ, ਖੇਤੀਬਾੜੀ ਦੇ ਲਈ ਜ਼ਮੀਨ, ਅੱਜ ਵਰਗਾ ਮੌਸਮ ਵੀ ਕਹਿੰਦੇ ਨਹੀਂ, ਕਈ ਤਾਂ ਦੱਸਦੇ ਵੀ ਉਹ ਨਹੀਂ ਸਮਝ ਨਹੀਂ ਪਾਏ ਸ਼ੁਰੂ ਸ਼ੁਰੂ ਦੇ ਵਿੱਚ। ਸੋ ਉਹਦੇ ਲਈ ਬਹੁਤ ਜ਼ਰੂਰੀ ਸੀ ਕਿ ਜਿੰਨੇ ਵੀ ਇਹ ਕੈਦੀ ਕੁੱਦੀ ਸੀ, ਕ੍ਰਿਮੀਨਲ ਸੀ, ਉਹਨਾਂ ਨੇ ਸਾਰਿਆਂ ਨੇ ਬੜੀ ਰੱਜ ਕੇ ਮਦਦ ਕੀਤੀ। ਖੈਰ ਉਹਨਾਂ ਨੇ ਉਹਨਾਂ ਦੇ ਵਿੱਚੋਂ ਬਾਅਦ ਵਿੱਚ ਕਈ ਇਹੋ ਜਿਹੇ ਕਾਮਯਾਬ ਹੋਏ ਵੀ ਜਿਹੜੇ ਬੜਿਆ ਰੁਤਬਾ ਵੀ ਮੁੜ ਕੇ ਪਾ ਗਏ ਇਸੇ ਲਿਹਾਜ਼ ਦੇ ਨਾਲ ਕਿ ਸਜ਼ਾਵਾਂ ਬਹੁਤ ਸਖ਼ਤ ਸੀ, ਪਰ ਜੇਕਰ ਕੋਈ ਕੈਦੀ ਬੰਦਿਆਂ ਨੂੰ ਸਜ਼ਾ ਕੱਟਦਾ ਸੀ ਜਾਂ ਗੋਰਿਆਂ ਦੇ ਮੁਤਾਬਕ ਰਹਿ ਕੇ ਭੱਜਣ ਦੀ ਕੋਸ਼ਿਸ਼ ਨਹੀਂ ਸੀ ਕਰਦਾ, ਸੜਕਾਂ ਬਣਾਉਣ ਦੇ ਵਿੱਚ ਮਦਦ ਕਰਦਾ ਸੀ, ਪੁਲ ਬਣਾਉਣ ਦੇ ਵਿੱਚ, ਇਮਾਰਤਾਂ ਬਣਾਉਣ ਦੇ ਵਿੱਚ, ਜਾਂ ਫਿਰ ਖੇਤੀਬਾੜੀ ਦੇ ਵਿੱਚ, ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜੇ ਗੋਰਿਆਂ ਦੀ ਸੇਵਾ ਕਰਦਾ ਸੀ, ਅਤੇ ਉਹਨੂੰ ਬਾਅਦ ਵਿੱਚ ਆਜ਼ਾਦ ਵੀ ਕਰ ਦਿੱਤਾ ਜਾਂਦਾ ਸੀ। ਸੋ ਖੈਰ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਨੇ ਉਹ ਕਈ ਨਾਂ ਸਾਹਮਣੇ ਆਉਂਦੇ ਨੇ ਜਿਨ੍ਹਾਂ ਦੇ ਵਿੱਚੋਂ ਕਈ ਨਾਂ ਜਿਹੜੇ ਕਾਫੀ ਜ਼ਿਆਦਾ ਮਸ਼ਹੂਰ ਵੀ ਨੇ, ਬਹੁਤੇ ਜਿਹੜੇ ਨੇ ਉਹ ਕਈ ਭਿਆਨਕ ਬਿਮਾਰੀਆਂ ਦੇ ਨਾਲ ਮਾਰੇ ਵੀ ਗਏ, ਕਿਉਂਕਿ ਸ਼ੁਰੂ ਸ਼ੁਰੂ ਦੇ ਵਿੱਚ ਕਹਿੰਦੇ ਨੇ ਕਿ ਉਹਨਾਂ ਨੂੰ ਰੋਟੀ ਪਾਣੀ ਜਿਹੜਾ ਦਿੱਤਾ ਜਾਂਦਾ ਰਿਹਾ ਉਹ ਬੜਾ ਆਮ ਜਿਹਾ ਇੱਥੇ ਹੁੰਦਾ ਨਹੀਂ ਸੀ, ਜੋ ਨਾਲ ਆਉਂਦਾ ਸੀ ਉਹ ਦਿੱਤਾ ਗਿਆ, ਉਹਦੇ ਨਾਲ ਕਾਫੀ ਜ਼ਿਆਦਾ ਜਿਹੜੇ ਲੋਕ ਸੀ ਉਹ ਕੁਪੋਸ਼ਣ ਦਾ ਸ਼ਿਕਾਰ ਹੋ ਕੇ ਵੈਸੇ ਹੀ ਨਾਲ ਮਰ ਗਏ। ਪਰ ਜਿਹੜੇ ਬਚੇ ਉਹਨਾਂ ਦੇ ਵਿੱਚੋਂ ਕਈ ਇੱਕ ਨਾਂ ਜਿਹੜੇ ਨੇ ਉਹ ਅੱਜ ਵੀ ਲੈ ਜਾਂਦੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਇੱਕ ਬੀਬੀ ਦਾ ਨਾਂ ਜਿਹੜਾ ਕਾਫੀ ਆਪਾਂ 20 ਦੇ ਨੋਟ ਦੇ ਉੱਤੇ ਆਪਾਂ ਵੇਖਦੇ। ਸੋ ਇਹ ਜਿਹੜੀ ਬੀਬੀ ਸੀ ਮੈਰੀ ਰੇਬੀ, ਸੋ ਇਹਦੀ ਇੱਕ ਉਦਾਹਰਣ ਆਪਾਂ ਲੈ ਲੈਂਦੇ, ਵੈਸੇ ਕਾਫੀ ਨਾਂ ਨੇ, ਇੱਕ ਲੈ ਕੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸੋ ਮੈਰੀ ਰੇਬੀ ਜਿਹੜੀ ਆ, ਇਹ ਘੋੜਾ ਚੋਰੀ ਕਰਨ ਦੇ ਉੱਤੇ ਦੋਸ਼ ਸੀ ਇੰਗਲੈਂਡ ਦੇ ਵਿੱਚ। 14 ਸਾਲਾਂ ਦੀ ਉਮਰ ਦੇ ਵਿੱਚ ਕਹਿੰਦੇ ਇਹਨਾਂ ਨੇ ਇੱਕ ਘੋੜਾ ਚੋਰੀ ਕੀਤਾ ਸੀ। ਉਸ ਤੋਂ ਬਾਅਦ ਫਿਰ ਇਹਨੂੰ ਸਜ਼ਾ ਹੋਈ, ਅਤੇ ਸਜ਼ਾ ਦਾ ਬਾਅਦ ਇਹਨੂੰ ਜਿਹੜੀ ਸਜ਼ਾ ਦੇ ਲਈ ਆਸਟ੍ਰੇਲੀਆ ਭੇਜ ਦਿੱਤਾ ਗਿਆ, ਵੀ ਉੱਥੇ ਕੱਢੀ ਜਾਂਦੇ ਸੀ ਨਾ ਸਾਰੇ, ਵੀ ਜਾਓ ਆਸਟ੍ਰੇਲੀਆ ਲੈ ਜਾਓ ਜਿੰਨੇ ਵੀ ਉਹ ਨੇ। ਉਸ ਤੋਂ ਬਾਅਦ ਜਦੋਂ ਇਹਦੀ ਸਜ਼ਾ ਪੂਰੀ ਹੋਈ, ਫਿਰ ਇਹੀ ਔਰਤ ਜਿਹੜੀ ਆ ਆਸਟ੍ਰੇਲੀਆ ਦੇ ਵਿੱਚ, ਖੈਰ ਲੰਮੀ ਕਹਾਣੀ, ਫਿਰ ਕਿਸੇ ਦਿਨ ਇਹਦੇ 'ਤੇ ਪੂਰੀ ਸਟੋਰੀ ਕਰਾਂਗੇ, ਅਤੇ ਇੱਕ ਮਤਲਬ ਕਾਮਯਾਬ, ਪਹਿਲੀਆਂ ਕਾਮਯਾਬ ਜਿਹੜੀਆਂ ਔਰਤਾਂ ਜਿਹੜੀਆਂ ਹੋਈਆਂ ਬਿਜ਼ਨਸ ਦੇ ਵਿੱਚ, ਇਹ ਉਹਨਾਂ ਦੇ ਵਿੱਚੋਂ ਆਈ। ਕਹਿੰਦੇ ਨੇ ਕਿ ਇਹਨੇ ਆਪਣੇ ਜਹਾਜ਼ ਵੀ ਲੈ ਲਏ ਇੱਕ ਸਮੇਂ, ਪ੍ਰੋਪਰਟੀ ਵੀ ਡਿਵੈਲਪ ਕੀਤੀ ਇਹਨੇ, ਅਤੇ ਉਸ ਤੋਂ ਬਾਅਦ ਫਿਰ ਜੋ ਪੈਸੇ ਵਾਲੇ ਲੋਕ ਕਰਦੇ ਹੁੰਦੇ ਆ, ਸਿੱਖਿਆ ਦੇ ਖੇਤਰ 'ਚ ਇੰਨੇ ਪੈਸੇ ਦੇ ਦਿੱਤੇ, ਚੈਰਿਟੀ ਦੇ ਖੇਤਰ 'ਚ ਇੰਨੇ ਪੈਸੇ ਦੇ ਦਿੱਤੇ, ਫੰਡਿੰਗ ਕੀਤੀ, ਐਨ ਜੀ ਓਸ ਕਹਿ ਲਓ ਤੁਸੀਂ ਅੱਜ ਦੀਆਂ, ਹੈ ਨਾ, ਅਤੇ ਉਸੇ ਦਾ ਜਿਹੜਾ ਮਾਨ ਸਨਮਾਨ ਹੈ ਉਹਦੇ ਵਜੋਂ ਅੱਜ 20 ਦੇ ਨੋਟ ਦੇ ਉੱਤੇ ਇਹਦੀ ਤੁਸੀਂ ਫੋਟੋ ਵੇਖ ਸਕਦੇ ਹੋ। ਸੋ ਫਿਲਹਾਲ ਅੱਜ ਦੀ ਜਿਹੜੀ ਕਹਾਣੀ ਸ਼ੁਰੂ ਹੋਈ ਸੀ ਇਸ ਤੋਂ ਕਿ ਪੋਰਟ ਫਿਲਿਪ ਦੇ ਉੱਤੇ ਅੱਜ ਦੇ ਦਿਨ ਹਮਲਾ ਹੋਇਆ ਸੀ, ਅਤੇ ਉਸ ਉਸ ਦੇ ਬਹਾਨੇ ਆਪਾਂ ਨਾਲ ਲੱਗਦੀਆਂ ਮਿਲਦੀਆਂ ਹੋਰ ਜਿਹੜੀਆਂ ਚੀਜ਼ਾਂ ਨੇ ਇਸ ਆਸਟ੍ਰੇਲੀਆ ਦੇ ਵਿੱਚ ਗੋਰਿਆਂ ਦੇ ਸਫ਼ਰ ਬਾਰੇ ਆਪਾਂ ਜਾਣ ਲਈਆਂ। ਅੱਜ 7 ਤਰੀਕ ਹੈ ਅਤੇ ਸਤੰਬਰ ਦਾ ਮਹੀਨਾ
1: ਜੀ, ਅਤੇ ਬਿਲਕੁਲ ਇਹੀ ਹੈ, ਇਹੀ ਮੌਕਾ ਹੁੰਦਾ ਕਿ ਸੇਮ ਟਾਈਮ ਕੋਈ ਚੀਜ਼ ਆਪਣੇ ਕੋਲ ਹੋ ਅਤੇ ਵਾਈ ਨੋਟ ਉਸਦੀ ਗੱਲ ਕਿਉਂ ਨਾ ਕਰੀਏ, ਅਤੇ ਇੱਦਾਂ ਹੀ ਹਿਸਟਰੀ ਵੀ ਟੱਚ ਹੋ ਗਈ ਚਲਦੇ ਚਲਦੇ ਸਪਰਿੰਗ ਦੇ ਨਾਲ।
0: ਬਿਲਕੁਲ, ਅਤੇ ਗੁਰਜੀਤ ਜੀ ਕਹਿੰਦੇ ਨੇ ਕਿ ਮੈਨੂੰ ਹੁਣ ਗੱਲ ਕਿੱਥੇ ਰਿਲੇਟ ਕਰ ਰਹੇ ਨੇ ਤੁਸੀਂ ਸਮਝ ਜਾਓਗੇ, ਕਹਿੰਦੇ ਜਸ ਜੀ ਮੈਂ ਆ ਜਾਵਾਂਗੀ, ਤੁਸੀਂ ਮਟਰੀ ਤਿਆਰ ਰੱਖਿਓ ਚਾਹ ਦੇ ਨਾਲ।
1: ਅੱਛਾ, ਰੋਜ਼ਮੈਰੀ ਦੇਣ ਵਾਸਤੇ ਕਹਿ ਰਹੇ
0: ਹੋ? ਓਕੇ ਓਕੇ ਓਕੇ ਓਕੇ ਓਕੇ, ਠੀਕ ਹੈ ਠੀਕ ਹੈ, ਮੇਰੀ ਮੇਰੀ ਰੋਜ਼ਮੈਰੀ, ਓਕੇ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਠੀਕ ਆ। ਦੱਸੋ ਤੁਸੀਂ ਸੌਦਾ ਮਨਜ਼ੂਰ ਹੈ? ਮੈਂ ਹੱਸ ਕੇ ਗਵਾਉਣ ਦੇ
1: ਜੀ 100% ਕੋਈ ਚੱਕਰ ਨਹੀਂ,
0: ਜਮੂਰੇ ਗੱਲ ਨੂੰ ਹਾਸੇ ਚ ਨਾ ਡਾਲ,
1: ਨਾ ਨਾ ਮਟਰੀ ਬਣਾ ਦਾਂਗੇ ਉਸ ਚ।
0: ਥੈਂਕ ਯੂ ਰਜਿੰਦਰ ਬਾਬਾ ਜੀ, ਅਤੇ ਹਾਂਜੀ ਮੈਂ ਅੱਜ ਭੇਜ ਦਿੰਦਾ ਜੀ ਤੁਹਾਨੂੰ, ਮੇਰੇ ਖਿਆਲ ਵੈਸੇ ਔਲਰੇਡੀ ਸਾਰਿਆਂ ਨੂੰ ਪਹੁੰਚ ਚੁੱਕੇ ਨੇ, ਅਤੇ ਤੁਹਾਡਾ ਇਸ ਕੰਟੈਸਟ ਕਰਕੇ ਨਹੀਂ, ਪਰ ਮੈਨੂੰ ਲੱਗਦਾ ਵੀ ਜੋ ਜੈਜ਼ਲੀਨ ਨੇ ਬਣਾ ਕੇ ਭੇਜਿਆ ਇਹ ਫਿਲਮ ਦਾ ਪੋਸਟਰ, ਉਸ ਕਰਕੇ ਜ਼ਰੂਰ ਬੱਚੀ ਪਾਸ ਡਿਜ਼ਰਵ ਕਰਦੀ ਆ, ਅਤੇ ਉਹਦੇ ਲਈ ਮੈਂ ਭੇਜ ਦਿੰਦਾ। ਬਾਕੀ ਜਿਹੜੇ ਵਿਨਰ ਸੀ ਉਹਨਾਂ ਨੂੰ ਔਲਰੇਡੀ ਜਾ ਚੁੱਕੇ ਹੋਣਗੇ ਉਹਨਾਂ ਨੂੰ ਮੈਸੇਜ, ਸੋ ਇਹ ਤੁਹਾਡਾ ਜਿਹੜਾ ਇਹ ਤੁਹਾਡੇ ਲਈ ਨਹੀਂ, ਇਹ ਜੈਜ਼ਲੀਨ ਦੇ ਲਈ ਹੋਊਗਾ। ਅਤੇ ਥੈਂਕ ਯੂ, ਬੜੀ ਸੋਹਣੀ ਪਿਆਰੀ ਵੈਸੇ ਇਹਨੇ ਬਣਾਈ ਹੈ ਫੋਟੋ, ਅਤੇ ਖਾਸ ਤੌਰ ਦੇ ਉੱਤੇ ਆਪਾਂ ਜਿੱਦਾਂ ਦੀ ਬਣਾਈ ਹੈ ਉਸ ਤੋਂ ਬਾਅਦ ਤਾਂ ਅਸੀਂ ਕਹਿ ਸਕਦੇ ਹਾਂ ਵੀ ਹਾਂ ਬਹੁਤ ਪਿਆਰੀ,
1: ਤੁਸੀਂ ਸਾਰੇ ਤੇ ਬੜੇ ਪਿਕਾਸੋ ਬਣ ਗਏ ਸੀ।
0: ਵੇਖਿਆ ਫਿਰ, ਵੇਖਿਆ
1: ਵਧੀਆ ਹੋਇਆ, ਅਸੀਂ ਘਰੇ ਰਹਿ ਇੱਜ਼ਤ ਬਚੀ ਰਹੀ।
0: ਚਲੋ ਤੁਸੀਂ ਆਪਣੀ ਇੱਜ਼ਤ ਬਚਾ ਕੇ ਰੱਖੋ, ਤੇ ਸਾਨੂੰ ਤੇ ਇਹਦੇ ਚ ਹੀ ਬਜਾਇਆ, ਥੈਂਕ ਯੂ, ਤੇ ਚਲੀ ਫਿਰ ਪਹਿਲੀ।
1: ਹਾਂਜੀ ਹਾਂਜੀ ਬਿਲਕੁਲ, ਹੁਣ ਤੱਕ ਆਪਾਂ ਗੱਲ ਕਿੰਨੀ ਸਾਰੀਆਂ ਗੱਲਾਂ ਸਪਰਿੰਗ ਦੇ ਨਾਲ, ਮੈਨੂੰ ਲੱਗਦਾ ਮੌਸਮ ਦੇ ਨਾਲ, ਆਪਾਂ ਰਿਲੇਸ਼ਨਸ ਦੀ ਗੱਲ ਕੀਤੀ, ਆਪਾਂ ਕੱਪੜਿਆਂ ਦੀ ਗੱਲ, ਫੂਡ ਦੀ, ਗਾਰਡਨਿੰਗ ਦੀ, ਇੰਨੀ ਸਾਰੀ ਗੱਲਾਂ ਹੋ ਗਈ, ਹਿਸਟਰੀ ਹੋ ਗਈ, ਪਰ ਮੈਨੂੰ ਇੱਦਾਂ ਲੱਗਦਾ ਕਿ ਮੌਸਮ ਆਪਾਂ ਨੂੰ, ਜਿਵੇਂ ਹੁਣ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਪਤਝੜ ਤੋਂ ਲੈ ਕੇ ਹੁਣ ਨਵੇਂ ਬੂਟੇ, ਨਵੀਂ ਪੱਤੀਆਂ ਆ ਰਹੀਆਂ, ਨਵਾਂ ਹਰ ਚੀਜ਼ ਨਵੀਂ ਹੈ, ਅਤੇ ਆਪਣੇ ਅੰਦਰ ਵੀ ਆਪਾਂ ਨੂੰ ਇੱਦਾਂ ਲੱਗਦਾ ਕਿ ਜੇ ਕੋਈ ਚੀਜ਼ ਤੁਹਾਡੇ ਦਿਮਾਗ 'ਚ, ਕੋਈ ਸਟ੍ਰੈਸ ਹੈ, ਕੋਈ ਗੱਲ ਹੈ, ਉਹਨੂੰ ਵੀ ਤੁਸੀਂ ਕਲੀਅਰ ਕਰਕੇ, ਮਤਲਬ ਰੀਸਟਾਰਟ, ਹੈ ਨਾ, ਨਵਾਂ ਸੀਜ਼ਨ ਹੈ ਅਤੇ ਨਵੇਂ ਤਰੀਕੇ ਨਾਲ ਤੁਸੀਂ ਸ਼ੁਰੂਆਤ ਕਰੋ, ਅਤੇ ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਰੇਡੀਓ। ਹਾਂਜੀ 1674 AM
0: ਜੀ, ਬਿਲਕੁਲ ਜੀ, ਹੱਸਦੇ ਖੇਡਦੇ ਰਹੋ, ਦਿਨ ਤੁਹਾਡਾ ਵਧੀਆ ਵਧੀਆ, ਹਫ਼ਤਾ ਤੁਹਾਡਾ ਵਧੀਆ ਵਧੀਆ, ਅਤੇ ਇਹ ਮਹੀਨਾ ਖਾਸ ਤੌਰ 'ਤੇ ਤੁਹਾਡਾ ਵਧੀਆ ਵਧੀਆ ਰਹੇ, ਕਿਉਂਕਿ ਇਸ ਮਹੀਨੇ ਦੇ ਵਿੱਚ ਬਹੁਤ ਕੁਛ ਨੇ, ਬਹੁਤ ਕੁਛ ਦੇ ਵਿੱਚ ਜਾਂਦੇ ਜਾਂਦੇ ਤੁਹਾਨੂੰ ਆਪਾਂ ਹੋਰ ਵੀ ਚੀਜ਼ਾਂ ਦੱਸਦੇ ਨੇ ਜਿਹੜੀਆਂ ਅੱਗੇ ਚੱਲ ਕੇ ਹਲੇ ਆਉਣੀਆਂ ਨੇ, ਖਾਸ ਤੌਰ ਦੇ ਉੱਤੇ ਆਪਣਾ ਇਸੇ ਮਹੀਨੇ ਦੇ ਵਿੱਚ ਹੋਰ ਜਿਹੜੀਆਂ ਫਿਲਮਾਂ ਰਿਲੀਜ਼ ਹੋਣੀਆਂ, ਕਿਉਂਕਿ ਆਹ ਜਿਹੜਾ ਮਹੀਨਾ ਵਾ ਇਹ ਤਾਂ ਫਿਲਮੋ ਫਿਲਮੀ ਹੋਇਆ ਪਿਆ ਵਾ, ਅਤੇ ਵੈਸੇ ਵੀ ਇਹਨਾਂ ਦਿਨਾਂ 'ਚ ਮਨੋਰੰਜਨ ਮਨੋਰੰਜਨ ਬਹੁਤ ਆ ਜਾਂਦਾ। ਅਤੇ ਹੁਣ ਅਗਲੀ ਫਿਲਮ ਜਿਹੜੀ ਆ 11 ਤਰੀਕ ਨੂੰ ਉਹ ਸਿੰਘ ਵਰਸਿਜ਼ ਕੌਰ 2 ਆ ਗਈ, ਸ਼ਹਿਨਾਜ਼ ਗਿੱਲ ਅਤੇ ਗਿੱਪੀ ਗਰੇਵਾਲ ਦੀ, ਇਹ ਰਿਲੀਜ਼ ਹੋ ਜਾਣੀ ਆ। ਅਤੇ ਫਿਰ ਇੱਕ ਫਿਲਮ ਜਿਹੜੀ ਆ ਅਕਸ਼ੇ ਕੁਮਾਰ ਦੀ ਫਿਲਮ ਆ ਹੈਵਾਨ, ਸੋ ਇਹ ਵੀ ਉਸੇ ਦਿਨ ਹੀ, ਸੋ ਦੋ ਫਿਲਮਾਂ ਹੁਣ ਆਪਾਂ ਵੇਖਿਆ ਕਿ 4 ਨੂੰ ਵੀ ਦੋ ਫਿਲਮਾਂ ਜੋੜ ਕੇ ਹਿੰਦੀ ਪੰਜਾਬੀ ਰਿਲੀਜ਼ ਹੋਈਆਂ, ਅਤੇ ਇਸ ਦਿਨ ਵੀ ਦੋ ਫਿਲਮਾਂ ਇਹ ਵਾਲੀਆਂ ਇਕੱਠੀਆਂ ਰਿਲੀਜ਼ ਹੋਣ ਜਾ ਰਹੀਆਂ ਨੇ। ਇਸ ਤੋਂ ਇਲਾਵਾ ਮਿੱਟੀ ਦੇ ਪੁੱਤ ਫਿਲਮ, ਇਹਦਾ ਸ਼ਾਇਦ ਤੁਸੀਂ ਟ੍ਰੇਲਰ ਵੇਖ ਲਿਆ ਹੋਵੇ, ਸੋ ਇਹਦਾ ਜਿਹੜਾ 18 ਤਰੀਕ ਨੂੰ ਇਹਦੀ ਰਿਲੀਜ਼ ਹੈ, ਯਾਨੀ ਕਿ ਉਸ ਤੋਂ ਇੱਕ ਅਗਲਾ ਹਫ਼ਤਾ ਚਲ ਜਾਓ ਹੋਰ ਇੱਕ ਅੱਗੇ, ਅਤੇ ਉੱਥੇ ਤੁਹਾਨੂੰ ਮਿੱਟੀ ਦੇ ਪੁੱਤ ਦੀ ਰਿਲੀਜ਼ ਮਿਲ ਜੂਗੀ। ਅਤੇ ਜਿਹੜੀ ਔਲਰੇਡੀ ਰਿਲੀਜ਼ ਹੋ ਚੁੱਕੇ ਨੇ ਬੋਲ ਭਾਵੇਂ ਨਾ ਬੋਲ ਇੱਕ ਵਾਰੀ ਫਿਰ ਤੋਂ ਕਿ ਜਿਹੜਾ ਫੁੱਲੀ ਰਿਕਮੈਂਡਿਡ, ਤੁਸੀਂ ਜ਼ਰੂਰ ਜਾ ਕੇ ਅਤੇ ਫਿਲਮ ਵੇਖ ਕੇ ਆਇਓ। ਅਤੇ ਮਿਰਜ਼ਾਪੁਰ ਇਹ ਦੋ ਫਿਲਮਾਂ ਜਿਹੜੀਆਂ 4 ਤਰੀਕ ਨੂੰ ਯਾਨੀ ਕਿ ਬੀਤੇ ਸ਼ੁੱਕਰਵਾਰ ਨੂੰ ਰਿਲੀਜ਼ ਹੋਈਆਂ ਸੀ, ਸੋ ਇਹਨਾਂ ਫਿਲਮਾਂ ਦਾ ਆਨੰਦ ਤੁਸੀਂ ਮਾਣ ਸਕਦੇ ਹੋ। ਅਤੇ ਬਾਕੀ ਫਿਰ ਨਾਲ ਦੀ ਨਾਲ ਤੁਹਾਨੂੰ ਆਪਾਂ ਹੋਰ ਦੱਸੀ ਜਾਵਾਂਗੇ ਜਿੱਦਾਂ ਜਿੱਦਾਂ ਫਿਰ ਆਪਣੀ ਸ਼ੁਰੂ ਹੋ ਜਾਣੀ ਆ ਭਾਈ। ਅੱਗੇ ਦੁਸਹਿਰਾ ਆ ਜਾਣਾ ਮੰਦਰ ਵਾਲਾ, ਅਤੇ ਫਿਰ ਦੀਵਾਲੀ ਦੇ ਜ਼ਰੂਰ ਸਾਂਝੀ ਕਰਦੇ ਰਵਾਂਗੇ। ਤੇ ਫਿਲਹਾਲ ਜਿਹੜਾ ਆਪਣਾ ਇਹ ਮਹੀਨਾ ਵਾ ਫਾਈਨਲ ਗ੍ਰੈਂਡ ਫਾਈਨਲ, ਸੋ ਇਸ ਗ੍ਰੈਂਡ ਫਾਈਨਲ ਦੀ ਵੀ ਜਿਹੜੀ ਆ ਉਹ ਤਿਆਰੀ ਤੁਸੀਂ ਰੱਖੋ। ਜੇ ਮੈਂ ਗਲਤ ਨਹੀਂ ਤੇ 11 ਨੂੰ ਹੀ ਆ ਸ਼ਾਇਦ ਗ੍ਰੈਂਡ ਫਾਈਨਲ ਵੀ, ਹੈ ਨਾ। ਅਤੇ ਜਿਹੜੇ ਜਿਹੜੇ ਵੀ ਖੇਡ ਪ੍ਰੇਮੀ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਤਿਆਰੀ ਰੱਖੋ। ਹੁਣ ਸਪਰਿੰਗ ਅਤੇ ਸਪਰਿੰਗ ਦੇ ਵਿੱਚ ਖੇਡਾਂ ਵੀ ਸ਼ੁਰੂ ਹੋ ਜਾਣੀਆਂ ਆਊਟਡੋਰ, ਖਾਸ ਤੌਰ 'ਤੇ ਕ੍ਰਿਕਟ ਕ੍ਰਿਕਟ ਹੋ ਜਾਣੀ ਹੁਣ, ਸੋ AFL ਜਿਹੜਾ ਵਾ ਉਹ ਠੰਡ ਦੀ ਗੇਮ ਉਹ ਸਮਾਪਤੀ ਹੋ ਗਈ। ਅਤੇ ਸਪਰਿੰਗ ਜਿਹੜੀ ਆਪਾਂ ਅੱਜ ਗੱਲ ਕਰ ਰਹੇ ਹਾਂ ਉਹਦੇ ਵਿੱਚ ਫਿਰ ਅੱਜ ਸ਼ੁਰੂ ਹੋ ਜਾਊਗਾ ਹੁਣ
1: ਗਲੈਮਰਸ ਗੋਡੇ ਵਿਖਾਉਣ ਦਾ ਟਾਈਮ,
0: ਗਲੈਮਰਸ ਗੋਡੇ ਤੇ ਐਂਡ ਕ੍ਰਿਕਟ ਐਂਡ ਆਲ ਐਂਡ ਯੈਸ, ਹੈ ਨਾ, ਵਿਖਾਓ ਤੁਸੀਂ ਆਪਣੇ ਗੋਡੇ ਗੋਡੇ ਭਾਈ। ਥੈਂਕ ਯੂ ਜੀ। ਅਤੇ ਕਹਿੰਦੇ ਕਿ ਅੱਜ ਮੇਰੀ ਭਾਂਜੀ ਕ੍ਰਿਤਿਕਾ ਮੈਨੀ ਦਾ ਬਰਥਡੇ ਆ, ਵਿਸ਼ ਕਰ ਦਿਓ। ਹਾਂਜੀ ਜ਼ਰੂਰ ਕਰਦੇ ਨੇ ਸੋਹਣੀ ਸਾਹਿਬ। ਅਗਲੇ ਤੋਂ ਇੱਕ ਚੀਜ਼ ਜ਼ਰੂਰ ਧਿਆਨ ਰੱਖਿਆ ਕਰੋ ਕਿ ਸਾਨੂੰ ਜਿੰਨੀਆਂ ਵੀ ਵਿਸ਼ਾਂ ਹੁੰਦੀਆਂ, ਜਿੰਨੇ ਵੀ ਮੈਸੇਜ ਤੁਹਾਡੇ ਕੋਲ ਇੱਦਾਂ ਦਾ ਕੋਈ ਇੰਪੋਰਟੈਂਟ ਆ, ਬੇਨਤੀ ਆ ਕਿ 11 ਵਜੇ ਤੋਂ ਪਹਿਲਾਂ ਸਾਨੂੰ ਭੇਜਦਿਆ ਕਰੋ। ਇੱਦਾਂ ਫਿਰ ਭੱਜੇ ਭੱਜੇ ਜਾਂਦੇ ਨਾ, ਮਤਲਬ ਐਵੇਂ
1: ਕਈ ਵਾਰੀ ਮਿਸ ਵੀ ਹੋ ਜਾਂਦੇ ਆ, ਐਂਡ ਐਂਡ 'ਚ ਆਪਾਂ ਕੋਸ਼ਿਸ਼ ਕਰਦੇ ਆਪਣੀ ਸਾਰੀ ਇਨਫੋਰਮੇਸ਼ਨ ਦੇ ਦੇ ਆ।
0: ਹਾਂਜੀ, ਸੋ ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਅਤੇ ਆਪਣਾ ਕੀ ਨਾਂ ਦੱਸਿਆ ਤੁਸੀਂ?
1: ਮੈਨਕਾ
0: ਕ੍ਰਿਤਿਕਾ ਮੈਨ
1: ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਜਾ ਰਿਹਾ ਹੋਣਾ, ਅਤੇ ਸੋਹਣਾ ਪਰਿਵਾਰ ਨਾਲ ਆਪਣਾ ਬਰਥਡੇ ਸੈਲੀਬ੍ਰੇਟ ਕਰੋ, ਅਤੇ ਸਾਰੇ ਪਰਿਵਾਰ ਨਾਲ ਪਿਆਰ ਨਾਲ ਰਹੋ, ਅਤੇ ਵੱਡਿਆਂ ਦਾ ਸਨਮਾਨ ਕਰੋ, ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ, ਮਤਲਬ ਤੁਹਾਨੂੰ ਸਿਹਤ ਮਿਲੇ। ਅਤੇ ਹੈਪੀ ਬਰਥਡੇ ਵਾਂਸ ਅਗੇਨ ਫਰੋਮ ਰੇਡੀਓ ਹਾਂਜੀ ਟੀਮ
0: ਜੀ। ਬਹੁਤ ਬਹੁਤ ਵਧਾਈਆਂ ਸਾਡੇ ਵੱਲੋਂ, ਸਾਡੀ ਸਾਰੀ ਟੀਮ ਦੇ ਵੱਲੋਂ ਢੇਰ ਸਾਰੀਆਂ ਵਧਾਈਆਂ ਤੁਹਾਨੂੰ। ਹਾਂਜੀ ਮੈਂ ਆ ਵੀ ਤੁਹਾਨੂੰ ਭੇਜ ਦੇਣਾ ਜੀ, ਥੋੜ੍ਹਾ ਜਿਹਾ ਰੁਕ ਜਾਓ, ਸਾਨੂੰ ਹੋ ਲੈਣ ਦਿਓ ਵਿਹਲੇ। ਅਤੇ ਧੰਨਵਾਦ ਤੁਹਾਡਾ, ਮਿਹਰਬਾਨੀ। ਹਾਂ ਜਿਹੜਾ ਫਾਈਨਲ ਆ ਇਸ ਵਾਰ ਦਾ ਗ੍ਰੈਂਡ ਫਾਈਨਲ, ਉਹ ਸ਼ਨੀਵਾਰ ਦੇ ਦਿਨ 26 ਤਰੀਕ ਨੂੰ ਆ ਜੀ, ਵਾਪਸ ਚਾਹੁੰਦਾ। 11 ਨੂੰ ਸ਼ਾਇਦ ਉਹ ਦੂਸਰਾ ਜਿਹੜਾ ਪਹਿਲਾਂ ਹੁੰਦਾ ਹੁੰਦਾ ਉਹ ਹੋਣਾ, ਮੈਂ ਉਹਦਾ ਸ਼ਾਇਦ ਭੁਲੇਖਾ ਖਾਧਾ। ਅਤੇ ਧੰਨਵਾਦ ਤੁਹਾਡਾ, ਕੌਣ ਸੀ ਧੰਨਵਾਦ ਵਾਲਾ? ਓਕੇ, ਤੁਹਾਡਾ ਨਾਂ ਨਹੀਂ ਲਿਆ ਪਰ ਧੰਨਵਾਦ, ਤੁਸੀਂ ਜਿਹੜੀ ਇਨਫੋਰਮੇਸ਼ਨ ਭੇਜਤੀ ਹੈ, ਕਵਲਜੀਤ ਜੀ। ਹਾਂਜੀ ਧੰਨਵਾਦ ਤੁਹਾਡਾ ਕਵਲਜੀਤ ਜੀ, ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਅਤੇ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ, ਦਿਨ ਤੁਹਾਡਾ ਵਧੀਆ ਰਹੇ, ਦਿਓ ਇਜਾਜ਼ਤ, ਤੰਦਰੁਸਤ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1674 AM।
2: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ, ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ, ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618।
3: ਆਹੋ
2: ਅਕਸ਼ਰਾ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
2: Dil to har kisi ke paas hota hai, lekin sab dil wale nahi hote.
3: Sat Sri Akal to all the Radio Haji listeners.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ऑस्ट्रेलिया विच इमिग्रेशन दा मसला ना जाओ इधर उधर सीधे आओ IME एडवाइजर अपनी मां बोली विच समझण तुहाडी लोड नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा जा स्टूडेंट वीजा तो PR तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो IME एडवाइजर कॉल 02-9063-1618 हुण पैरामेटा सिडनी अते न्यू दिल्ली विच भी IME एडवाइजर ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.
5: ਰੇਡੀਓ ਹਾਂਜੀ 1674 AM।
6: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
7: ਉਹ ਜੋ ਹੁਕਮ ਮੇਰੀ ਸਰਕਾਰ।
6: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
7: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਟੰਚ,
6: ਯਾਨੀ ਹੁਣ 22-ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
7: ਆਹੋ ਜੀ ਆਹੋ,
6: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
8: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸੋਮਵਾਰ ਤੇ 7 ਸਪਤੰਬਰ 2026 ਭਾਰਤ ਆਸਟ੍ਰੇਲੀਆ ਤੇ ਦੁਨੀਆ ਭਰ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

ਪਹਿਲੀ ਖਬਰ ਪੈਟਰੋਲ ਦੇ ਖਪਤਕਾਰਾਂ ਦੇ ਨਾਲ ਜੁੜੀ ਹੋਈ, ਯਾਨੀ ਕਿ ਦੁਨੀਆ ਭਰ ਦੇ ਨਾਲ ਜੁੜੀ ਹੋਈ। ਦੁਨੀਆ ਦੇ ਵਿੱਚ ਸਭ ਤੋਂ ਸਸਤਾ ਪੈਟਰੋਲ ਦੇਣ ਵਾਲੇ ਦੇਸ਼ ਈਰਾਨ ਦੀ ਤਰਫ ਤੋਂ ਹੁਣ ਆਪਣੀ ਤੇਲ ਨੀਤੀ ਦੇ ਵਿੱਚ ਇੱਕ ਵੱਡਾ ਤੇ ਅਹਿਮ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ। ਮੰਗਲਵਾਰ ਦੇ ਦਿਨ ਤੋਂ, ਯਾਨੀ ਕਿ ਭਲਕੇ, ਦੇਸ਼ ਦੇ ਵਿੱਚ ਅਜਿਹੇ ਖਪਤਕਾਰਾਂ ਦੇ ਲਈ ਪੈਟਰੋਲ ਦੀਆਂ ਕੀਮਤਾਂ ਕਈ ਗੁਣਾ ਵੱਧ ਜਾਣਗੀਆਂ, ਜੋ ਕਿ ਮਹੀਨੇ ਦੇ ਵਿੱਚ 110 ਲੀਟਰ ਤੋਂ ਵੱਧ ਪੈਟਰੋਲ ਖਰਚ ਕਰਨਗੇ। ਹਾਲਾਂਕਿ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਪਹਿਲੇ 110 ਲੀਟਰ ਤੱਕ ਪੁਰਾਣੀ ਸਬਸਿਡੀ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਅਮਰੀਕਾ ਦੇ ਨਾਲ ਜਾਰੀ ਜੰਗ ਤੇ ਟਰੰਪ ਵੱਲੋਂ ਲਗਾਈਆਂ ਗਈਆਂ ਕਮਰਤੋੜ ਆਰਥਕ ਪਾਬੰਦੀਆਂ ਦੇ ਵਿਚਕਾਰ ਆਪਣੀ ਲੜਖੜਾਉਂਦੀ ਹੋਈ ਆਰਥਿਕਤਾ ਨੂੰ ਬਚਾਉਣ ਦੇ ਲਈ ਈਰਾਨ ਸਰਕਾਰ ਦੀ ਤਰਫ ਤੋਂ ਇਹ ਨਵਾਂ ਫਾਰਮੂਲਾ ਲਿਆਂਦਾ ਗਿਆ। ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਹਵਾਲੇ ਦੇ ਨਾਲ ਬੁਲਾਰੇ ਫਾਤਿਮਾ ਮੇ ਮੁਹਰਜਰਾਨੀ ਨੇ ਦੱਸਿਆ ਹੈ ਕਿ ਇਹ ਕਦਮ ਇਸ ਕਰਕੇ ਚੁੱਕਿਆ ਗਿਆ ਤਾਂ ਕਿ ਈਰਾਨ ਇਹਨਾਂ ਮੁਸ਼ਕਲਾਂ ਦੇ ਸਮੇਂ ਦੇ ਵਿੱਚੋਂ ਬਾਹਰ ਨਿਕਲ ਸਕੇ। ਓਪੈਕ ਦਾ ਮੈਂਬਰ ਹੋਣ ਦੇ ਬਾਵਜੂਦ ਈਰਾਨ ਇਸ ਵਕਤ ਆਰਥਿਕ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ। ਪਹਿਲਾ ਕੋਟਾ ਹਰ ਆਮ ਗੱਡੀ ਚਾਲਕ ਨੂੰ ਮਹੀਨੇ ਦਾ ਪਹਿਲਾ 60 ਲੀਟਰ ਪੈਟਰੋਲ ਪੁਰਾਣੀ ਰਿਆਇਤਾਂ ਯਾਨੀ ਪੁਰਾਣੀ ਸਬਸਿਡੀ ਦੇ ਉੱਤੇ ਯਾਨੀ 15,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਮਿਲੇਗਾ। ਜੇਕਰ ਸਫ਼ਰ ਲੰਬਾ ਹੈ ਤਾਂ ਅਗਲਾ 50 ਲੀਟਰ ਪੈਟਰੋਲ 30,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਭਾਅ ਦੇ ਉੱਤੇ ਮਿਲੇਗਾ, ਯਾਨੀ ਕਿ 110 ਲੀਟਰ ਤੱਕ ਪੁਰਾਣੇ ਭਾਅ ਹੀ ਚੱਲਣਗੇ। ਪਰ ਜਿਵੇਂ ਹੀ ਮਹੀਨਾਵਾਰ ਖਪਤ 110 ਲੀਟਰ ਨੂੰ ਪਾਰ ਕਰੇਗੀ, ਤੀਜੇ ਕੋਟੇ ਦੀ ਸ਼ੁਰੂਆਤ ਹੋਏਗੀ। ਈਰਾਨ ਦੇ ਵਿੱਚ ਇਸ ਵਕਤ ਤੇਲ ਬਹੁਤ ਹੈ, ਪਰ ਤੇਲ ਨੂੰ ਰਿਫਾਈਨ ਕਰਨ ਦੇ ਲਈ ਰਿਫਾਈਨਰੀਆਂ ਉਸ ਪੱਧਰ ਦੇ ਉੱਤੇ ਕੰਮ ਨਹੀਂ ਚੱਲ ਰਹੀਆਂ। ਪੈਟਰੋਲ ਦੇ ਰੇਟ ਵਧਾਉਣ ਦਾ ਫੈਸਲਾ ਈਰਾਨ ਸਰਕਾਰ ਦੇ ਲਈ ਆਸਾਨ ਨਹੀਂ ਹੈ। ਇਹ ਸਾਲ 2019 ਦੇ ਉਸ ਕੌੜੇ ਤਜਰਬੇ ਤੋਂ ਵੀ ਜ਼ਿਆਦਾ ਭਾਰੀ ਪੈ ਸਕਦਾ, ਜਦੋਂ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਣ ਦੇ ਚੱਲਦਿਆਂ ਈਰਾਨ ਦੇ ਵਿੱਚ ਦੇਸ਼ ਭਰ ਦੇ ਅੰਦਰ ਪ੍ਰਦਰਸ਼ਨ ਸ਼ੁਰੂ ਹੋ ਗਏ ਸੀ। ਉੱਥੇ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਐਤਵਾਰ ਦੇ ਦਿਨ ਇੱਕ ਕਾਰਗੋ ਜਹਾਜ਼ ਰਨਵੇ ਤੋਂ ਬਾਹਰ ਨਿਕਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, 5 ਹੋਰ ਲੋਕ ਜ਼ਖਮੀ ਹੋਏ ਵੀ ਦੱਸੇ ਗਏ ਨੇ। ਐਮਾਜ਼ਨ ਏਅਰ ਦਾ ਇਹ ਕਾਰਗੋ ਜਹਾਜ਼ ਸਥਾਨਕ ਸਮੇਂ ਦੇ ਮੁਤਾਬਕ ਕੱਲ੍ਹ ਦੁਪਹਿਰ 2 ਵਜੇ ਉਤਰਨ ਤੋਂ ਬਾਅਦ ਰਨਵੇ ਤੋਂ ਵੀ ਅੱਗੇ ਨਿਕਲ ਗਿਆ ਅਤੇ ਕ੍ਰੈਸ਼ ਹੋ ਗਿਆ। ਜਹਾਜ਼ ਕਰੀਬ 209 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਰਨਵੇ ਤੋਂ ਬਾਹਰ ਨਿਕਲ ਗਿਆ। ਬੋਇੰਗ 767 ਜਹਾਜ਼ ਨੇ ਕਈ ਖੜ੍ਹੇ ਵਾਹਨਾਂ ਨੂੰ ਟੱਕਰ ਵੀ ਮਾਰੀ, ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਅੱਗ ਵੀ ਲੱਗ ਗਈ। ਹਾਦਸੇ ਦੀ ਸ਼ੁਰੂਆਤੀ ਸੂਚਨਾ ਮਿਲਣ ਤੋਂ ਬਾਅਦ ਕਰੀਬ 200 ਦਮਕਲ ਕਰਮੀ ਮੌਕੇ ਦੇ ਉੱਤੇ ਪਹੁੰਚੇ। ਅਧਿਕਾਰੀਆਂ ਦੇ ਮੁਤਾਬਕ ਜ਼ਖਮੀਆਂ ਦੇ ਵਿੱਚੋਂ 3 ਨੂੰ ਸਥਾਨਕ ਟਰੋਮਾ ਸੈਂਟਰ ਵੀ ਲਿਜਾਇਆ ਗਿਆ, ਜਦਕਿ 2 ਦਾ ਇਲਾਜ ਹਸਪਤਾਲ ਦੇ ਆਮ ਵਾਰਡ ਦੇ ਵਿੱਚ ਹੀ ਚੱਲ ਰਿਹਾ। 3 ਦੀ ਹਾਲਤ ਕਾਫ਼ੀ ਗੰਭੀਰ ਦੱਸੀ ਗਈ ਹੈ। ਉੱਥੇ ਇੰਡੋਨੇਸ਼ੀਆ ਤੋਂ ਅਗਲੀ ਖਬਰ, ਜਿੱਥੇ ਆਸਟ੍ਰੇਲੀਅਨ ਲੋਕਾਂ ਨੂੰ ਵੀ ਇਹ ਪ੍ਰਭਾਵਿਤ ਕਰ ਰਹੀ ਹੈ। ਇੰਡੋਨੇਸ਼ੀਆ ਦੇ ਵਿੱਚ ਜਵਾਲਾਮੁਖੀ ਫਟਣ ਦੇ ਚੱਲਦਿਆਂ ਇੱਥੋਂ ਦੇ 8 ਹਵਾਈ ਅੱਡਿਆਂ ਦੇ ਉੱਤੇ ਕਰੀਬ 1,70,000 ਯਾਤਰੀ ਫਸ ਕੇ ਰਹਿ ਗਏ ਨੇ। ਇਹਨਾਂ ਹਵਾਈ ਅੱਡਿਆਂ ਤੋਂ ਫਿਲਹਾਲ ਉਡਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ ਗਿਆ। ਐਤਵਾਰ ਦੀ ਸਵੇਰ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਨੂੰ ਸਭ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਕੋਲ ਏਅਰ ਸਪੇਸ ਦੇ ਵਿੱਚ ਅਨਾਕ ਕ੍ਰਾਕਾਟੋਆ ਜਿਹੜਾ ਜਵਾਲਾਮੁਖੀ ਹੈ ਉਸ ਦੀ ਰਾਖ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇੰਡੋਨੇਸ਼ੀਆ ਦੇ ਟਰਾਂਸਪੋਰਟ ਮਹਿਕਮੇ ਦੇ ਮੁਤਾਬਕ 1,558 ਉਡਾਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਾਂ ਕਈਆਂ ਨੂੰ ਰੱਦ ਵੀ ਕਰ ਦਿੱਤਾ ਗਿਆ। ਹਵਾਈ ਅੱਡਿਆਂ ਦੇ ਮੁਤਾਬਕ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਸੋਮਵਾਰ 9 ਵਜੇ ਤੋਂ ਹੀ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ। ਅਧਿਕਾਰੀਆਂ ਦੇ ਮੁਤਾਬਕ ਜਵਾਲਾਮੁਖੀ ਵਿਸਫੋਟ ਸ਼ੁੱਕਰਵਾਰ ਦੇਰ ਰਾਤ ਹਾਲਾਂਕਿ ਸ਼ੁਰੂ ਹੋਇਆ ਸੀ, ਪਰ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭੂਚਾਲ ਵਰਗੇ ਹਾਲਾਤ ਬਣਨ ਲੱਗ ਪਏ। ਲਾਵੇ ਦੇ ਫਵਾਰੇ ਆਉਣ ਲੱਗ ਪਏ, ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈਆਂ ਔਰ ਐਤਵਾਰ ਤੜਕੇ ਹੁੰਦਿਆਂ ਤੱਕ ਵਿਸਫੋਟ ਵੀ ਹੋਏ। ਟਰਾਂਸਪੋਰਟ ਮਹਿਕਮੇ ਨੇ ਇਹ ਵੀ ਦੱਸਿਆ ਕਿ ਉਡਾਨਾਂ ਦਾ ਸੰਚਾਲਨ ਕਰਨਾ ਰੋਕਣਾ ਮੁੱਖ ਤੌਰ ਦੇ ਉੱਤੇ ਸਿੰਗਾਪੁਰ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਪ੍ਰਭਾਵਿਤ ਹੋਣਗੀਆਂ। ਇਸ ਤੋਂ ਇਲਾਵਾ ਸਿਡਨੀ, ਕੁਆਲਾਲੰਪੁਰ, ਦੋਹਾ ਸਣੇ ਕਈ ਕੌਮਾਂਤਰੀ ਮਾਰਗਾਂ ਦੇ ਉੱਤੇ ਉਡਾਨਾਂ ਪ੍ਰਭਾਵਿਤ ਹੋਈਆਂ ਨੇ। ਜੇਕਰ ਤੁਹਾਡੇ ਜਾਣ ਵਾਲੇ ਇੰਡੋਨੇਸ਼ੀਆ ਦੇ ਵਿੱਚ ਫਸ ਕੇ ਰਹਿ ਗਏ ਨੇ ਤਾਂ ਇੰਡੋਨੇਸ਼ੀਆ ਦੀ ਸਰਕਾਰ ਦੀ ਤਰਫ ਤੋਂ ਇਸ ਦੀ ਵੱਖਰੀ ਜਾਣਕਾਰੀ ਦਿੱਤੀ ਜਾ ਰਹੀ ਹੈ, ਪਰ ਫਿਲਹਾਲ ਇਸ ਜਵਾਲਾਮੁਖੀ ਦੇ ਫਟਣ ਦੇ ਨਾਲ ਕਿਸੇ ਵੱਡੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਉੱਥੇ ਜਰਮਨੀ ਤੋਂ ਅਗਲੀ ਖਬਰ, ਜਿੱਥੇ ਜਰਮਨੀ ਦੇ ਵਿੱਚ ਧੁਰ ਦੱਖਣਪੰਥੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ ਯਾਨੀ ਕਿ AFD ਪੂਰਬੀ ਸੂਬੇ ਸੈਕਸੋਨੀ ਆਨਹਾਲਟ ਦੇ ਵਿੱਚ ਵੱਡੀ ਜਿੱਤ ਦੇ ਵੱਲ ਵੱਧ ਰਹੀ ਹੈ। ਇਹ ਪਾਰਟੀ ਮੁੱਖ ਧਾਰਾ ਦੀ ਪਾਰਟੀਆਂ ਤੋਂ ਕਾਫ਼ੀ ਅੱਡ ਹੈ। ਦੁਨੀਆ ਭਰ ਦੇ ਵਿੱਚ ਇੱਕ ਨਵਾਂ ਨਿਜ਼ਾਮ ਸੈੱਟ ਹੋ ਸਕਦਾ ਹੈ, ਜਰਮਨੀ ਤੋਂ ਹੀ ਸੱਤਾ ਦਾ ਇਹ ਤਰੀਕਾ
ਦੁਨੀਆ ਭਰ ਦੇ ਦੇਸ਼ਾਂ ਨੂੰ ਮਿਲ ਸਕਦਾ। ਵੈਸੇ ਜੇਕਰ ਸਾਦੀ ਅਤੇ ਸੁਖਾਲੀ ਭਾਸ਼ਾ 'ਚ ਤੁਹਾਨੂੰ ਸਮਝਾਈਏ ਤਾਂ ਇਹ ਪਾਰਟੀ ਅੱਜ ਤੱਕ ਜਰਮਨੀ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਨਹੀਂ ਸੀ ਹੋਈ ਔਰ ਆਸਟ੍ਰੇਲੀਆ ਦੀ ਵਨ ਨੇਸ਼ਨ ਪਾਰਟੀ ਵਰਗੀ ਇਸ ਨੂੰ ਧੁਰ ਦੱਖਣਪੰਥੀ ਪਾਰਟੀ ਮੰਨ ਲਿਆ ਜਾਂਦਾ। ਇਹ ਪਾਰਟੀ ਮੁੱਖ ਧਾਰਾ ਦੀ ਪਾਰਟੀਆਂ ਤੋਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਹਾਲਾਂਕਿ ਅੰਦਾਜ਼ਾ ਇਹ ਹੈ ਕਿ ਉਹ ਬਹੁਮਤ ਫਿਰ ਵੀ ਹਾਸਲ ਨਹੀਂ ਕਰ ਸਕਣਗੇ, ਪਰ ਫਿਰ ਵੀ ਅਲਟਰਨੇਟਿਵ ਫਾਰ ਜਰਮਨੀ ਦਾ ਕਹਿਣਾ ਹੈ ਕਿ ਸਰਕਾਰ ਬਣਾਉਣ ਦੇ ਲਈ ਉਹਨਾਂ ਨੂੰ ਆਮ ਲੋਕਾਂ ਦੀ ਹਮਾਇਤ ਕਾਫੀ ਮਿਲੀ ਹੈ। ਧੁਰ ਦੱਖਣਪੰਥੀ ਪਾਰਟੀ ਮੰਨੀ ਜਾਣ ਵਾਲੀ AFD ਨੂੰ ਰਿਕਾਰਡ 44% ਵੋਟ ਮਿਲਣ ਦਾ ਜਿਹੜੀਆਂ ਖਬਰਾਂ ਸਾਹਮਣੇ ਆਈਆਂ ਨੇ ਹੁਣ ਤੱਕ ਆਈਆਂ, ਜ਼ਿਆਦਾਤਰ ਨਤੀਜਿਆਂ ਦੇ ਵਿੱਚ ਉਹ ਕੰਜ਼ਰਵੇਟਿਵ CDU ਤੋਂ ਕਾਫੀ ਅੱਗੇ ਨੇ ਜਿਸ ਦੇ ਵਿੱਚ ਕਰੀਬ 17% ਵੋਟ ਮਿਲਣ ਦਾ ਅੰਦਾਜ਼ਾ ਹੈ। ਸੂਬੇ ਦੇ ਵਿੱਚ ਪਾਰਟੀ ਨੇ ਕ੍ਰਿਸ਼ਮਾਈ ਨੇਤਾ ਉਲਰਿਕ ਜ਼ਿਗਮੁੰਡ ਦੀ ਅਗਵਾਈ ਦੇ ਵਿੱਚ ਇਸ ਜਿੱਤ ਨੂੰ ਇੱਕ ਸਨਸਨੀਖੇਜ਼ ਜਿੱਤ ਕਰਾਰ ਦਿੱਤਾ। ਦੂਸਰੀ ਆਲਮੀ ਜੰਗ ਤੋਂ ਬਾਅਦ ਜਰਮਨੀ ਦੇ ਵਿੱਚ ਕਿਸੇ ਵੀ ਧੁਰ ਦੱਖਣਪੰਥੀ ਪਾਰਟੀ ਨੇ, ਦੇਸ਼ ਦੇ ਵਿੱਚ ਤਾਂ ਦੂਰ ਦੀ ਗੱਲ ਹੈ, ਸੂਬੇ ਦੇ ਵਿੱਚ ਕਿਸੇ ਦੇ ਅੰਦਰ ਕਿਸੇ ਵੀ ਸਟੇਟ ਦੇ ਅੰਦਰ ਵੀ ਸੱਤਾ ਨਹੀਂ ਸੀ ਸੰਭਾਲੀ। ਸੂਬਾਈ ਪੱਧਰ ਦੇ ਉੱਤੇ ਸਰਕਾਰ ਬਣਨ ਦਾ ਮਤਲਬ ਪੁਲਿਸ ਵਿਵਸਥਾ, ਸਥਾਨਕ ਸਿੱਖਿਆ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿੱਚ ਅਧਿਕਾਰ ਮਿਲਣਾ ਹੁੰਦਾ ਹੈ। ਲਗਭਗ ਫੈਡਰਲ ਸਿਸਟਮ ਠੀਕ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਹੈ ਜਿੱਦਾਂ ਆਸਟ੍ਰੇਲੀਆ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਇਹ ਕੰਮ ਕਰਦਾ ਹੈ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ। ਸਭ ਤੋਂ ਪਹਿਲਾਂ ਦਿੱਲੀ ਹੋਸਟਲ ਦੇ ਨਾਲ ਜੁੜੀ ਹੋਈ ਸਤਿਆਨਿਕੇਤਨ ਹੋਸਟਲ ਦੀ 5 ਮੰਜ਼ਿਲਾ ਇਮਾਰਤ ਐਤਵਾਰ ਦੇ ਦਿਨ ਢਹਿ ਜਾਣ ਤੋਂ ਬਾਅਦ ਰਾਤ ਭਰ ਮਲਬੇ ਦੇ ਵਿੱਚੋਂ ਲੋਕਾਂ ਦੀ ਤਲਾਸ਼ ਜਾਰੀ ਰਹੀ। ਖਬਰ ਏਜੰਸੀ ANI ਦੇ ਹਵਾਲੇ ਦੇ ਨਾਲ ਏਮਜ਼ ਹਸਪਤਾਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ ਹੁਣ ਵੱਧ ਕੇ 6 ਹੋ ਗਈ ਹੈ। ਏਮਜ਼ ਦੇ ਮੁਤਾਬਕ ਟਰਾਮਾ ਸੈਂਟਰ ਦੇ ਵਿੱਚ 10 ਲੋਕਾਂ ਨੂੰ ਲਿਆਂਦਾ ਗਿਆ ਸੀ ਜਿਸ ਦੇ ਵਿੱਚੋਂ 5 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗੰਭੀਰ ਰੂਪ ਦੇ ਵਿੱਚ ਜ਼ਖਮੀ ਇੱਕ ਹੋਰ ਲੜਕੇ ਦੀ ਬਾਅਦ ਦੇ ਵਿੱਚ ਮੌਤ ਹੋ ਗਈ। 3 ਲੋਕਾਂ ਦਾ ਇਲਾਜ ਚੱਲ ਰਿਹਾ। 1 ਜ਼ਖਮੀ ਨੂੰ ਤਾਂ ਮਾਮੂਲੀ ਸੱਟਾਂ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਦੇ ਦਿੱਤੀ ਗਈ। ਜਿਹੜੀ ਇਮਾਰਤ ਡਿੱਗੀ ਉਸ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਹੀ ਰਹਿ ਰਹੇ ਸੀ। ਦਿੱਲੀ ਪੁਲਿਸ ਦੇ ਮੁਤਾਬਕ ਪੁਲਿਸ, NDRF, ਦਿੱਲੀ ਫਾਇਰ ਸਰਵਿਸ ਅਤੇ DDMA ਦੀਆਂ ਟੀਮਾਂ ਰਲ ਕੇ ਬਚਾਅ ਮੁਹਿੰਮ ਨੂੰ ਅੰਜਾਮ ਦੇ ਰਹੀਆਂ ਨੇ। PTI ਖਬਰ ਏਜੰਸੀ ਦੀ ਖਬਰ ਦੇ ਮੁਤਾਬਕ NDRF ਦੀਆਂ 2 ਟੀਮਾਂ ਮੁਹਿੰਮ ਦੇ ਵਿੱਚ ਲੱਗੀਆਂ ਹੋਈਆਂ। ਹਾਲੇ ਵੀ ਮਲਬੇ ਦੇ ਥੱਲਿਓਂ ਫਸੇ ਲੋਕਾਂ ਨੂੰ ਆਕਸੀਜਨ ਪਹੁੰਚਾਉਣ ਦੇ ਲਈ ਸਿਲੰਡਰ ਭੇਜੇ ਜਾ ਰਹੇ ਨੇ ਔਰ ਇਸ ਵਕਤ ਆਮ ਲੋਕਾਂ ਦੀ ਵੀ ਮਦਦ ਲਈ ਜਾ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਐਤਵਾਰ ਸ਼ਾਮ ਨੂੰ ਇਹ ਦੱਸ ਚੁੱਕੇ ਨੇ ਕਿ 11 ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਜਾ ਚੁੱਕਿਆ। 25 ਤੋਂ 30 ਲੋਕਾਂ ਦੇ ਉਸ ਵਕਤ ਇਸ ਇਮਾਰਤ ਦੇ ਅੰਦਰ ਮੌਜੂਦ ਹੋਣ ਦੀ ਗੱਲ ਕਹੀ ਗਈ ਹੈ, ਪਰ ਕਿਉਂਕਿ ਰਿਹਾਇਸ਼ੀ ਇਲਾਕਾ ਸੀ ਦਿਨ ਦਿਹਾੜੇ ਇਹ ਇਮਾਰਤ ਡਿੱਗੀ ਔਰ ਇਸ ਦਰਮਿਆਨ ਉਸ ਭੀੜ ਭਾੜ ਭਰੇ ਇਲਾਕੇ ਦੇ ਵਿੱਚ ਹੋਰ ਵੀ ਕਿਹੜੇ ਲੋਕ ਸੀ ਜਿਹੜੇ ਇਸ ਇਮਾਰਤ ਦੇ ਮਲਬੇ ਥੱਲੇ ਆ ਡਿੱਗੇ, ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਾਂ ਭਾਲ ਕੀਤੀ ਜਾ ਰਹੀ ਹੈ। ਦਿੱਲੀ ਦੇ ਸਤਿਆਨਿਕੇਤਨ ਮਾਰਕੀਟ ਇਲਾਕੇ 'ਚ ਐਤਵਾਰ ਦੁਪਹਿਰ ਵੇਲੇ ਇਹ 5 ਮੰਜ਼ਿਲਾ PG ਇਮਾਰਤ ਡਿੱਗ ਪਈ ਸੀ ਔਰ ਫਿਲਹਾਲ ਪੁਲਿਸ ਦੀ ਤਰਫ ਤੋਂ ਉੱਥੇ ਬਚਾਅ ਮੁਹਿੰਮਾਂ ਜਿਹੜੀਆਂ ਅੱਗੇ ਚਲਾਈਆਂ ਜਾ ਰਹੀਆਂ ਨੇ। ਵੈਸੇ ਇਸੇ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਖਬਰਾਂ ਭਾਰਤ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ। ਹੁਣ ਸਤਿਆਨਿਕੇਤਨ ਬਿਲਡਿੰਗ ਢਹਿਣ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੇਂ ਰੂਲ ਲਿਆਉਣ ਦੀ ਗੱਲ ਕੀਤੀ ਹੈ। ਅੱਜ ਸੋਮਵਾਰ ਦੀ ਸਵੇਰ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਅਧਿਕਾਰੀਆਂ ਦੇ ਨਾਲ ਰਲ ਕੇ ਇੱਕ ਡਰਾਫਟ ਰੂਲ ਬਣਾਉਣ ਦੀ ਤਿਆਰੀ ਦੇ ਵਿੱਚ ਹੈ। ਰਾਜਧਾਨੀ ਦੇ ਅੰਦਰ ਪੁਰਾਣੀਆਂ ਇਮਾਰਤਾਂ ਦੇ ਸਟਰਕਚਰਲ ਆਡਿਟ ਦਾ ਪਰਫਾਰਮਾ ਦੇਣਾ ਹੋਏਗਾ। ਉਹਨਾਂ ਨੂੰ ਦੱਸਣਾ ਹੋਏਗਾ ਕਿ ਬਿਲਡਿੰਗ ਸੇਫ ਹੈ ਜਾਂ ਨਹੀਂ, ਨਹੀਂ ਤਾਂ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਯੂਟੀਲਿਟੀ ਦੀ ਕੋਈ ਸਰਵਿਸ ਉੱਥੇ ਸ਼ੁਰੂ ਕਰ ਸਕਣ, ਚਾਹੇ ਉਹ PG ਹੋਵੇ, ਨਰਸਿੰਗ ਹੋਮ ਹੋਵੇ, ਸਕੂਲ ਹੋਵੇ, ਕੋਈ ਬੈਂਕਿੰਗ ਸੇਵਾ ਹੋਵੇ। ਇਸ ਦੇ ਉੱਤੇ ਸਖ਼ਤ ਨਿਯਮ ਲਿਆਂਦੇ ਜਾਣਗੇ। ਸਤਿਆਨਿਕੇਤਨ ਹਾਦਸੇ ਦੇ ਲਈ ਜਿਹੜੇ ਵੀ ਜ਼ਿੰਮੇਦਾਰ

ਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਹੀ ਨਾਲ ਜੁੜੀਆਂ ਹੋਈਆਂ ਜਿੱਥੇ ਹਰਿਆਣੇ ਤੋਂ ਇਹ ਖਬਰ ਪੰਜਾਬ ਦੇ ਵਿੱਚ ਤਾਂ ਬੇਸ਼ੱਕ ਪੰਜਾਬ ਸਰਕਾਰ DA ਜਿਹੜਾ ਉਹ ਮੁਲਾਜ਼ਮਾਂ ਦਾ ਜਾਂ ਪੈਨਸ਼ਨਰਸ ਦਾ ਦੇਣਾ ਨਹੀਂ ਚਾਹੁੰਦੀ ਪਰ ਉੱਧਰ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ 10 ਸਾਲ ਤੋਂ ਵੀ ਵੱਧ ਸਮੇਂ ਤੋਂ ਨਗਰ ਨਿਗਮ ਸੂਚੀ ਦੇ ਵਿੱਚ ਸ਼ਾਮਲ ਸਫਾਈ ਕਰਮਚਾਰੀਆਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲੈ ਚੁੱਕੇ ਨੇ ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਅਤੇ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਉਹਨਾਂ ਦਾ ਮਹੀਨਾਵਾਰ ਬਕਾਇਆ 25,560 ਰੁਪਏ ਦੇਣ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਅਤੇ ਉਹਨਾਂ ਦੀਆਂ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਕਿਹਾ ਹੈ ਕਿ ਸਰਕਾਰ ਉਹਨਾਂ ਲੋਕਾਂ ਦੇ ਅਧਿਕਾਰਾਂ ਅਤੇ ਭਵਿੱਖ ਦੇ ਲਈ ਜ਼ਿੰਮੇਦਾਰ ਹੈ ਜੋ ਸੂਬੇ ਨੂੰ ਸਾਫ਼ ਰੱਖਦੇ ਨੇ ਔਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਲੋਕਾਂ ਦੇ ਸਨਮਾਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਨਗਰ ਨਿਗਮ ਦੇ ਵਿੱਚ 13,093 ਨਗਰ ਪਾਲਿਕਾ ਰੋਲ ਦੇ ਉੱਤੇ ਸਫਾਈ ਕਰਮਚਾਰੀ ਕੰਮ ਕਰਦੇ ਨੇ ਯਾਨੀ ਕਿ ਤਨਖਾਹ ਦੇ ਉੱਤੇ ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ 20,590 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ ਹੁਣ ਸਰਕਾਰ ਇਹਨਾਂ ਕਰਮਚਾਰੀਆਂ ਨੂੰ ਹਰਿਆਣਾ ਠੇਕਾ ਕਰਮਚਾਰੀ ਐਕਟ 2024 ਦੇ ਦਾਇਰੇ ਦੇ ਵਿੱਚ ਲਾਉਣ ਦੇ ਲਈ ਤਿਆਰ ਕਰ ਰਹੀ ਹੈ ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਇਸ ਦੇ ਨਾਲ ਕਰਮਚਾਰੀਆਂ ਦੀ ਸੇਵਾ 60 ਸਾਲ ਦੀ ਉਮਰ ਯਕੀਨੀ ਵੀ ਬਣਾ ਸਕੇਗੀ ਅਤੇ ਇਸ ਦੇ ਇਲਾਵਾ 2,000 ਰੁਪਏ ਮਹੀਨਾਵਾਰ ਜ਼ੋਖਮ ਭੱਤਾ ਵੀ ਉਹਨਾਂ ਨੂੰ ਅਲੱਗ ਤੋਂ ਦਿੱਤਾ ਜਾਏਗਾ ਸਰਕਾਰ ਨੇ ਇੱਕ ਹੋਰ ਕਦਮ ਅੱਗੇ ਵਧਾਇਆ ਐਕਟ ਦੇ ਅਧੀਨ ਯੋਗਤਾ ਦੇ ਇਲਾਵਾ ਮਾਸਿਕ ਤਨਖਾਹ ਦੇ ਵਿੱਚ 15% ਹੋਰ ਦੇਣ ਦੀ ਵੀ ਸਹਿਮਤੀ ਦਿੱਤੀ ਹੈ ਰਾਮ ਮੰਦਿਰ ਦਾ ਵਿਵਾਦ ਸਾਰੇ ਹੀ ਜਾਣਦੇ ਹਾਂ ਜਿਸ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ ਹੁਣ ਨਵੀਂ ਕਾਰਜਕਾਰਨੀ ਬਣਾਈ ਗਈ ਹੈ ਔਰ ਨਵ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਕਿ CEO ਏਅਰ ਮਾਰਸ਼ਲ ਜਿਹੜੇ ਕਿ ਸੇਵਾ ਮੁਕਤ ਨੇ ਜਤਿੰਦਰ ਮਿਸ਼ਰ ਉਹ ਕੱਲ੍ਹ ਤੋਂ ਯਾਨੀ 8 ਸਤੰਬਰ ਤੋਂ ਬਾਕਾਇਦਾ ਆਪਣਾ ਅਹੁਦਾ ਸੰਭਾਲ ਲੈਣਗੇ ਵੈਦਹੀ ਭਵਨ ਦੇ ਵਿੱਚ ਟਰੱਸਟੀਆਂ ਦੇ ਨਾਲ ਹੋਈ ਬੈਠਕ ਤੋਂ ਬਾਅਦ ਕਾਰਜ ਪ੍ਰਣਾਲੀ ਅਧਿਕਾਰਾਂ ਅਤੇ ਜ਼ਿੰਮੇਦਾਰੀਆਂ ਦੇ ਨਾਲ ਸੰਬੰਧਿਤ ਪ੍ਰਕਿਰਿਆਵਾਂ ਨੂੰ ਅੰਤਮ ਰੂਪ ਦਿੱਤਾ ਗਿਆ ਇਸ ਦੇ ਵਿੱਚ ਤਨਖਾਹ ਭੱਤੇ ਜ਼ਰੂਰੀ ਸਹੂਲਤਾਂ ਵੀ ਸ਼ਾਮਲ ਕੀਤੀਆਂ ਗਈਆਂ ਦੱਸ ਦਈਏ ਕਿ ਰਾਮ ਮੰਦਿਰ ਦੀ ਸਾਖ ਸੁਧਾਰਨ ਦੀ ਜ਼ਿੰਮੇਦਾਰੀ ਵੀ ਨਵੇਂ CEO ਦੀ ਹੀ ਹੋਏਗੀ ਇਸ ਵਕਤ ਰਾਮ ਮੰਦਿਰ ਦੇ ਵਿੱਚ ਜਿਹੜਾ ਦਾਨ ਜਾ ਰਿਹਾ ਉਸ ਦੇ ਵਿੱਚ ਇੱਕ ਵੱਡਾ ਘਾਟਾ ਦੇਖਣ ਨੂੰ ਮਿਲ ਰਿਹਾ ਆਮ ਲੋਕਾਂ ਦੇ ਵਿੱਚ ਉਹਨਾਂ ਰੁਝਾਨ ਰਾਮ ਮੰਦਿਰ ਦੇ ਵਿੱਚ ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਤੋਂ ਬਾਹਰਲੇ ਸੂਬਿਆਂ ਦੇ ਵਿੱਚੋਂ ਆਉਣ ਵਾਲਾ ਰੁਝਾਨ ਜਿਹੜਾ ਉਹ ਨਹੀਂ ਦੇਖਣ ਨੂੰ ਮਿਲ ਰਿਹਾ ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖਬਰ ਜਿੱਥੇ ਪਹਿਲਾਂ ਇੰਡੋਨੇਸ਼ੀਆ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੰਡੋਨੇਸ਼ੀਆ ਦੀ ਖਬਰ ਹੁਣ ਆਸਟ੍ਰੇਲੀਆ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ ਪਤਾ ਇਹ ਚੱਲਿਆ ਹੈ ਕਿ ਸਿਡਨੀ ਤੋਂ ਇੰਡੋਨੇਸ਼ੀਆ ਦੇ ਅਲੱਗ ਅਲੱਗ 8 ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ ਉਸ ਦੇ ਵਿੱਚ 2.5 ਲੱਖ ਯਾਤਰੀ ਜਿਹੜੇ ਖੱਜਲ ਹੋ ਰਹੇ ਨੇ ਉਹਨਾਂ 'ਚ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਯਾਤਰੀ ਵੀ ਨੇ ਆਸਟ੍ਰੇਲੀਅਨ ਨਾਗਰਿਕ ਵੀ ਨੇ ਜਵਾਲਾਮੁਖੀ ਫਟਣ ਤੋਂ ਬਾਅਦ ਜਕਾਰਤਾ ਅਤੇ ਹੋਰਨਾਂ ਦੂਸਰੇ ਇਲਾਕਿਆਂ ਦੇ ਵਿੱਚ ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ ਖਾਸ ਤੌਰ ਦੇ ਉੱਤੇ 6 ਹਵਾਈ ਅੱਡੇ ਜਿੱਥੋਂ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਸ਼ਹਿਰਾਂ ਦੇ ਨਾਲ ਸੰਪਰਕ ਸਾਧਿਆ ਜਾਂਦਾ ਸੀ ਉਸ ਤੋਂ ਬਾਅਦ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਲੋਕਾਂ ਦੇ ਪ੍ਰਭਾਵਿਤ ਹੋਣ ਖੱਜਲ ਖੁਆਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਫਿਲਹਾਲ ਅਗਲੇ ਹੁਕਮ ਤੱਕ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ ਉੱਥੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪਰਫਾਰਮਿੰਗ ਆਰਟਸ ਸੈਂਟਰ ਮੈਲਬਰਨ ਦੀ ਤਰਫ ਤੋਂ ਹੁਣ ਇੰਡਸਟਰੀਅਲ ਐਕਸ਼ਨ ਕੀਤਾ ਗਿਆ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਆਰਟ ਸੈਂਟਰ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੋਵੇ ਔਰ ਮਲਟੀਪਲ ਜਿਹੜੇ ਵਰਕ ਸਟੋਪੇਜ ਨੇ ਉਹ ਇੱਥੇ ਦੇਖਣ ਨੂੰ ਮਿਲਣਗੇ ਦੱਸ ਦਈਏ ਕਿ ਇਸ ਦਰਮਿਆਨ ਇਸ ਆਰਟ ਸੈਂਟਰ ਦੇ ਵਿੱਚ ਕੰਮ ਕਰਦੇ ਫੂਡ ਬੈਵਰੇਜ ਅਟੈਂਡੈਂਟਸ ਸਟੇਜ ਮੈਨੇਜਰ ਟਿਕਟਿੰਗ ਸਟਾਫ ਪ੍ਰੋਗਰਾਮਰ ਇਲੈਕਟ੍ਰੀਸ਼ੀਅਨ ਟੈਕਨੀਸ਼ੀਅਨ ਅਤੇ ਹੋਰ ਦੂਸਰੇ ਕਰਮਚਾਰੀ ਸਰਕਾਰ ਦੇ ਖਿਲਾਫ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਖੜ੍ਹੇ ਹੋ ਗਏ ਨੇ ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹ ਦੇ ਵਿੱਚ ਸਾਲਾਨਾ 7% ਦਾ ਤਨਖਾਹ ਵਾਧਾ ਮਿਲਣਾ ਚਾਹੀਦਾ ਜਦਕਿ ਉਹਨਾਂ ਨੂੰ 2022 ਤੋਂ ਬਾਅਦ 1% ਤਨਖਾਹ ਵਾਧਾ ਹੀ ਹਾਸਲ ਹੋ ਰਿਹਾ MEAA ਦੇ ਮੈਂਬਰ ਯਾਨੀ ਕਿ ਮੀਡੀਆ ਅਤੇ ਆਰਟਸ ਦੇ ਨਾਲ ਜੁੜੀ ਹੋਈ ਇੱਕ ਯੂਨੀਅਨ ਦੇ ਮੈਂਬਰਸ ਦੀ ਤਰਫ ਤੋਂ ਸਰਕਾਰ ਦੇ ਨਾਲ ਇਸ ਮਾਮਲੇ ਨੂੰ ਛੇਤੀ ਸੁਲਝਾ ਲਏ ਜਾਣ ਦੀ ਅਪੀਲ ਕੀਤੀ ਹੈ ਮੀਡੀਆ ਇੰਟਰਟੇਨਮੈਂਟ ਅਤੇ ਆਰਟਸ ਅਲਾਇੰਸ ਯਾਨੀ MEAA ਨੇ ਇਸ ਤੋਂ ਪਹਿਲਾਂ ਵੀ ਕਿਹਾ ਕਿ ਦਰਸ਼ਕਾਂ ਦੇ ਮਨੋਰੰਜਨ ਦੇ ਵਿੱਚ ਵਿਘਨ ਨਾ ਪਵੇ ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣਾ ਹੋਏਗਾ ਮਾਫ ਕਰਨਾ ਉੱਥੇ ਅਗਲੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਅਤੇ

ਜਿੱਥੇ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟਰੀ ਕਾਰਵਾਈ ਚੱਲ ਰਹੀ ਹੈ, ਉੱਥੇ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਟਬੈਕੋ ਐਕਸਾਈਜ਼ ਟੈਕਸ ਦੇ ਵਿੱਚ ਕਟੌਤੀ ਕਰਨ ਦੀ ਇਹ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਔਰਗਨਾਈਜ਼ਡ ਕ੍ਰਾਈਮ ਗੈਂਗਸ ਨੂੰ ਖਤਮ ਕਰਨ ਦੇ ਲਈ ਆਸਟ੍ਰੇਲੀਆ 'ਚ ਬੇਹੱਦ ਜ਼ਰੂਰੀ ਹੈ ਕਿ ਉਹ ਤੰਬਾਕੂ ਐਕਸਾਈਜ਼ ਦੇ ਵਿੱਚ ਕਟੌਤੀ ਕਰ ਸਕਣ, ਔਰ ਜੇਕਰ ਮੌਜੂਦਾ ਸਰਕਾਰ ਇਹ ਨਹੀਂ ਕਰਦੀ ਤਾਂ ਉਹਨਾਂ ਦੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਫੈਡਰਲ ਸਰਕਾਰ ਦੇ ਵਿੱਚ ਸਥਾਪਿਤ ਹੁੰਦਿਆਂ ਇਹ ਕਦਮ ਸਭ ਤੋਂ ਪਹਿਲਾਂ ਚੱਕੇਗੀ। ਉੱਧਰ ਲੀਡਰ ਆਫ ਹਾਊਸ ਟੌਨੀ ਬਰਕ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਇਸ ਕਿਸਮ ਦੀ ਪਾਲਿਸੀ ਨੂੰ ਲੈ ਕੇ ਆਉਣਾ ਸਭ ਤੋਂ ਨੁਕਸਾਨਦੇਹ ਹੋਏਗਾ, ਕਿਉਂਕਿ ਇੰਨਾ ਆਸਾਨ ਨਹੀਂ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਟਬੈਕੋ ਐਕਸਾਈਜ਼ ਡਿਊਟੀ ਘੱਟ ਕਰਕੇ ਤੁਸੀਂ ਸਿਗਰਟਾਂ ਨੂੰ ਸਸਤੀ ਕਰ ਦਿਓਗੇ, ਹਰ ਇੱਕ ਦੇ ਲਈ ਇਸ ਦੀ ਪਹੁੰਚ ਸੌਖੀ ਕਰ ਦਿਓਗੇ। ਉੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸੁਪਰਐਨੂਏਸ਼ਨ ਨੂੰ ਛੇਤੀ ਕਢਾਏ ਜਾਣ ਔਰ ਆਪਣੀ ਮਨਮਰਜ਼ੀ ਦੇ ਨਾਲ ਕਢਾਏ ਜਾਣ ਦੀ ਪਾਲਿਸੀ ਜਾਂ ਰਣਨੀਤੀ ਜਿਹੜੀ ਜ਼ਾਹਰ ਕੀਤੀ ਗਈ ਹੈ ਉਸ ਦੇ ਉੱਤੇ ਵੀ ਹੁਣ ਬੈਕਲੈਸ਼ ਹਾਸਲ ਹੋ ਰਿਹਾ। ਇਸ ਪ੍ਰਸਤਾਵ ਦੇ ਤਹਿਤ ਆਸਟ੍ਰੇਲੀਅਨ ਲੋਕ ਜਿਹੜੇ ਰੈਂਟ ਦੇ ਉੱਤੇ ਜਾਂ ਮੌਡਗੇਜ ਦੇ ਉੱਤੇ ਰਹਿ ਰਹੇ ਨੇ, ਉਹਨਾਂ ਨੂੰ ਆਪਣੇ ਸੁਪਰਐਨੂਏਸ਼ਨ ਦੇ ਵਿੱਚੋਂ ਆਪਣੇ ਘਰਾਂ ਦੇ ਕਿਰਾਏ ਜਾਂ ਕਿਸ਼ਤਾਂ ਦੇਣ ਦੇ ਲਈ ਇੱਕ ਸੁਵਿਧਾ ਦਿੱਤੀ ਜਾ ਸਕੇਗੀ। ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ 12% ਸੁਪਰਐਨੂਏਸ਼ਨ ਕੰਟਰੀਬਿਊਟ ਕਰਨਾ ਰੁਜ਼ਗਾਰਦਾਤਿਆਂ ਦੇ ਲਈ ਜ਼ਰੂਰੀ ਹੈ ਆਪਣੇ ਕਰਮਚਾਰੀਆਂ ਦੇ ਖਾਤਿਆਂ ਦੇ ਵਿੱਚ। ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਰਕਮ ਦਾ ਬਣੇ ਰਹਿਣਾ ਇਸ ਕਰਕੇ ਜ਼ਰੂਰੀ ਹੁੰਦਾ ਤਾਂ ਕਿ ਇਸ ਦੇ ਵਿੱਚ ਛੇੜਛਾੜ ਨਾ ਕੀਤੀ ਜਾਵੇ, ਅਤੇ ਰਿਟਾਇਰਮੈਂਟ ਦੇ ਵੇਲੇ ਬਜ਼ੁਰਗ ਅਵਸਥਾ ਦੇ ਵਿੱਚ ਜਿਹੜੇ ਆਸਟ੍ਰੇਲੀਅਨ ਲੋਕ ਨੇ ਜਦੋਂ ਐਕਟਿਵਲੀ ਕਮਾਈ ਨਹੀਂ ਕਰ ਸਕਦੇ ਤਾਂ ਇਹੀ ਰਕਮ ਕੰਮ ਆਏਗੀ। ਪਰ ਜੇਕਰ ਇਸ ਰਕਮ ਦੇ ਨਾਲ ਸੈਨੇਟਰ ਹੈਨਸਨ ਛੇੜਛਾੜ ਕਰਦੇ ਨੇ ਤਾਂ ਨਾ ਸਿਰਫ ਆਸਟ੍ਰੇਲੀਆ ਦੀ ਸੁਪਰਐਨੂਏਸ਼ਨ ਦੀ ਰਕਮ ਦੇ ਉੱਤੇ ਟਿੱਕੀ ਹੋਈ ਇੰਡਸਟਰੀ ਲੜਖੜਾ ਜਾਏਗੀ, ਬਲਕਿ ਇਸ ਦੇ ਨਾਲ ਆਮ ਆਸਟ੍ਰੇਲੀਅਨ ਲੋਕਾਂ ਦਾ ਵੀ ਇੱਕ ਵੱਡਾ ਨੁਕਸਾਨ ਹੋਏਗਾ। ਵਨ ਨੇਸ਼ਨ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਕੋਈ ਕਹਿਰਾ ਵਿਅਕਤੀ $90,500 ਸਾਲਾਨਾ ਜਾਂ ਇਸ ਤੋਂ ਘੱਟ ਕਮਾਉਂਦਾ ਹੈ ਤਾਂ ਉਹਨਾਂ ਨੂੰ $2,300 ਸਾਲਾਨਾ ਆਪਣੀ ਸੁਪਰਐਨੂਏਸ਼ਨ ਦੇ ਵਿੱਚੋਂ ਕਢਾ ਲਏ ਜਾਣ ਦਾ ਇੱਕ ਵਿਕਲਪ ਦਿੱਤਾ ਜਾਣਾ ਚਾਹੀਦਾ ਹੈ, ਲਗਭਗ $44 ਹਫ਼ਤੇ ਦੇ। ਅਤੇ ਜੇਕਰ ਕੋਈ ਕਪਲ $1,68,000 ਜਾਂ ਇਸ ਤੋਂ ਘੱਟ ਕਮਾਉਂਦਾ ਹੈ ਤਾਂ ਉਹਨਾਂ ਨੂੰ ਹਫ਼ਤੇ ਦੇ $82 ਆਪਣੀ ਸੁਪਰਐਨੂਏਸ਼ਨ ਦੇ ਵਿੱਚੋਂ ਵਰਤੇ ਜਾਣ ਦੀ ਇਜਾਜ਼ਤ ਦਿੱਤੀ ਜਾਈ ਜਾਣੀ ਚਾਹੀਦੀ ਹੈ। ਉੱਥੇ ਬਾਠਲਾ ਕੰਸਟਰਕਸ਼ਨ ਦੇ ਨਾਲ ਜੁੜੀ ਹੋਈ ਇੱਕ ਹੋਰ ਖਬਰ ਸਾਹਮਣੇ ਆਉਂਦੀ ਹੈ, ਜਿੱਥੇ ਬਾਠਲਾ ਗਰੁੱਪ ਦੀ ਤਰਫ ਤੋਂ ਹੁਣ ਐਡਮਿਨਿਸਟ੍ਰੇਟਰ ਇਸ ਡਿੱਗੀ ਹੋਈ ਢਹਿ ਰਹੀ ਕੰਪਨੀ ਦੀ ਬਾਗਡੋਰ ਸੰਭਾਲ ਰਹੇ ਨੇ। ਪਰ ਐਡਮਿਨਿਸਟ੍ਰੇਟਰ ਓਨੀ ਤਨਦੇਹੀ ਅਤੇ ਜ਼ਿੰਮੇਵਾਰੀ ਦੇ ਨਾਲ ਇਸ ਕੰਪਨੀ ਨੂੰ ਚੱਲਦਾ ਨਹੀਂ ਰੱਖਣਾ ਚਾਹੁੰਦੇ। ਐਡਮਿਨਿਸਟ੍ਰੇਟਰ ਦੇ ਅੱਗੇ ਟੀਚਾ ਇਹੀ ਹੈ ਕਿ ਜਿਹੜੇ ਰੁਕੇ ਹੋਏ ਪ੍ਰੋਜੈਕਟ ਨੇ ਅਤੇ ਦੇਣਦਾਰਾਂ ਦਾ ਜਿਹੜਾ ਪੈਸਾ ਹੈ ਉਸ ਨੂੰ ਛੇਤੀ ਤੋਂ ਛੇਤੀ ਕਿਵੇਂ ਚੁਕਤਾ ਕੀਤਾ ਜਾ ਸਕੇ। ਹਾਲਾਂਕਿ ਐਡਮਿਨਿਸਟ੍ਰੇਟਰ ਪਿਛਲੇ ਹਫ਼ਤੇ ਦੇ ਅਖੀਰੀ ਦਿਨਾਂ ਦੇ ਵਿੱਚ ਯਾਨੀ ਸ਼ੁੱਕਰਵਾਰ ਦੇ ਦਿਨ ਐਲਾਨ ਕਰ ਚੁੱਕੇ ਸੀ ਕਿ ਉਹਨਾਂ ਦੇ ਲਈ ਇਹ ਸੰਭਵ ਨਹੀਂ ਹੋਏਗਾ ਕਿ ਸਾਰੇ ਪ੍ਰੋਜੈਕਟ ਮੁਕਾਏ ਜਾ ਸਕਣ ਔਰ ਸਾਰੇ ਹੀ ਕ੍ਰੈਡੀਟਰਸ ਦਾ ਪੈਸਾ ਵਾਪਸ ਮੁੜ ਸਕੇ। ਪਰ ਇਸ ਦਰਮਿਆਨ ਅੱਜ ਦੇ ਦਿਨ ਇਹ ਖਬਰ ਸਾਹਮਣੇ ਆਈ ਹੈ ਕਿ ਹੁਣ ਐਡਮਿਨਿਸਟ੍ਰੇਟਰ ਦੀ ਤਰਫ ਤੋਂ ਬਾਠਲਾ ਗਰੁੱਪ ਦੇ ਨਾਲ ਜੁੜੇ ਹੋਏ 213 ਕਰਮਚਾਰੀਆਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਕੰਪਨੀ ਦੇ ਵਿੱਚ 350 ਦੇ ਆਸ ਪਾਸ ਕਰਮਚਾਰੀ ਕੰਮ ਕਰਦੇ ਸੀ, ਯਾਨੀ ਕਿ 1/4 ਤੋਂ ਜ਼ਿਆਦਾ ਜਿਹੜੀ ਸਫਾਈ ਕਰ ਦਿੱਤੀ ਜਾਏਗੀ ਇਸ ਕੰਪਨੀ ਦੇ ਵਿੱਚ ਕਰਮਚਾਰੀਆਂ ਦੀ। ਔਰ ਇਸ ਦੇ ਲਈ ਹੁਣ ਸੋਸ਼ਲ ਮੀਡੀਆ ਦੇ ਉੱਤੇ ਖਾਸੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਅਦਾਰੇ ABC ਦੀ ਤਰਫ ਤੋਂ ਇੱਕ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ 5 ਲੈਂਡਰ ਜਿਨ੍ਹਾਂ ਦੇ ਵਿੱਚ ਲਾ ਟੌਰਬੇ, PAG, ਸੈਂਚੇਰੀਆ ਬਾਸ ਅਤੇ ਰੇ ਵਾਈਟ ਕੈਪੀਟਲ ਸ਼ਾਮਲ ਨੇ, ਇਹਨਾਂ ਦਾ ਹੀ ਲਗਭਗ $3-5 million ਜਿਹੜਾ ਇਹ ਦੇਣਾ ਬਾਕੀ ਹੈ। ਵੈਸੇ ਲਗਭਗ $3.5 billion ਦੀ ਰਕਮ ਜਿਹੜੀ ਹੈ ਉਹ ਬਾਠਲਾ ਦੇ ਗਰੁੱਪ ਦੇ ਸਿਰ ਦੇ ਉੱਤੇ ਚੜ੍ਹੀ ਹੋਈ ਹੈ। ਅਦਾਰੇ ABC ਦੇ ਮੁਤਾਬਕ ਖਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ PAG ਉਹ ਕੰਪਨੀ ਹੈ ਜਿਹੜੀ ਸਿਡਨੀ ਦੇ ਪੱਛਮੀ ਇਲਾਕੇ ਪੈਮਲਵੇ ਦੇ ਵਿੱਚ ਬਾਠਲਾ ਗਰੁੱਪ ਦੀਆਂ 312 ਅਪਾਰਟਮੈਂਟ ਬਲੋਕਸ ਦਾ ਜਿਹੜਾ ਇੱਕ ਐਸਟੇਟ ਹੈ ਉਸਨੂੰ ਤਿਆਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ 82 ਅਪਾਰਟਮੈਂਟ ਬਲੋਕ ਜਿਹੜੇ ਰਿਚਮੰਡ 'ਚ ਤਿਆਰ ਹੋ ਰਹੇ ਨੇ ਅਤੇ ਵਾਈਨੀਆਰਡ ਦੇ ਵਿੱਚ ਵੀ ਇੱਕ ਐਸਟੇਟ ਤਿਆਰ ਕੀਤੀ ਜਾ ਰਹੀ ਹੈ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਬ੍ਰਿਸਬੇਨ ਤੋਂ ਇਹ ਖਬਰ ਹੈ, ਜਿੱਥੇ ਬ੍ਰਿਸਬੇਨ ਦੇ ਵਿੱਚ ਲੋਕੀਅਰ ਵੈਲੀ ਦੇ ਵਿੱਚ ਇਸ ਵਕਤ ਮੌਸਮ ਦੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਸਪਤੰਬਰ ਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਹੀ ਸ਼ਹਿਰ ਦਾ ਮੌਸਮ ਜਿਹੜਾ ਉਹ ਵਿਗੜ ਗਿਆ, ਏਅਰ ਕੁਆਲਿਟੀ ਦੇ ਵਿੱਚ ਨਿਘਾਰ ਆਇਆ।
ਇਸ ਨੂੰ ਪੂਅਰ ਕੁਆਲਿਟੀ ਦਾ ਕਿਹਾ ਜਾ ਸਕਦਾ। ਕੈਨਨ ਹਿੱਲ ਦੇ ਵਿੱਚ ਤਾਂ ਇਹ ਵੈਰੀ ਪੂਅਰ ਕੁਆਲਿਟੀ ਦੇ ਵਿੱਚ ਵੀ ਚਲੀ ਗਈ ਹੈ। ਜੰਗਲਾਂ ਝਾੜੀਆਂ ਦੀਆਂ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਜਿਸ ਦੇ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ। ਬ੍ਰਿਸਬੇਨ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਸ ਕਿਸਮ ਦੀਆਂ ਖਬਰਾਂ ਮੌਸਮ ਮਹਿਕਮੇ ਦੇ ਹਵਾਲੇ ਦੇ ਨਾਲ ਜਾਰੀ ਕੀਤੀਆਂ ਗਈਆਂ। ਮੌਸਮ ਮਹਿਕਮੇ ਨੇ ਇਹ ਵੀ ਕਿਹਾ ਹੈ ਕਿ ਅਗਲੇ ਕੁਝ ਮਹੀਨੇ ਇਸੇ ਕਿਸਮ ਦਾ ਮੌਸਮ ਬਣਿਆ ਰਹਿ ਸਕਦਾ। 35 to 36 ਡਿਗਰੀ ਦੇ ਆਸ ਪਾਸ ਤਾਂ ਪਾਰਾ ਜਿਹੜਾ ਸਪਤੰਬਰ ਮਹੀਨੇ ਦੇ ਵਿੱਚ ਸਾਲ 2019 ਦੇ ਦਰਮਿਆਨ ਵੀ ਰਿਕਾਰਡ ਕੀਤਾ ਗਿਆ ਸੀ। ਚੇਤੇ ਕਰਵਾ ਦਈਏ ਕਿ 2019 ਉਹ ਬੜਾ ਸੀ ਜਿਸ ਨੂੰ ਬਲੈਕ ਸਮਰ ਦੇ ਨਾਲ ਜਾਣਿਆ ਜਾਂਦਾ, ਜਦੋਂ ਆਸਟ੍ਰੇਲੀਆ ਦੇ ਵਿੱਚ ਬੇਹੱਦ ਭਿਆਨਕ ਅੱਗਾਂ ਲੱਗੀਆਂ ਸੀ ਔਰ ਉਹਨਾਂ ਅੱਗਾਂ ਦੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਆਸਟ੍ਰੇਲੀਆ ਅੱਜ ਤੱਕ ਭਰਪਾਈ ਨਹੀਂ ਕਰ ਸਕਿਆ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਉਹਨਾਂ ਅੱਗਾਂ ਦੇ ਵਿੱਚ ਜ਼ਿਆਦਾਤਰ ਨੁਕਸਾਨ ਜਿਹੜਾ ਉਹ NSW ਸੂਬੇ ਦਾ ਹੋਇਆ ਸੀ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1634 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੇ।

ਚਲੋ ਭਾਵੇਂ ਨਾ ਬੋਲ, ਸਿਨੇਮਾ ਘਰਾਂ ਦੇ ਵਿੱਚ ਲੱਗ ਚੁੱਕੀ ਹੈ ਤੇ ਤੁਸੀਂ ਦੇਖ ਵੀ ਲਈ ਹੋਏਗੀ। ਨਹੀਂ ਦੇਖੀ ਫਿਰ ਤਾਂ ਮਾੜੀ ਗੱਲ ਹੈ ਜੀ। ਦੇਖ ਕੇ ਆਓ ਇਹ ਫਿਲਮ, ਕਿਉਂਕਿ ਇਹ ਫਿਲਮ ਜੇ ਜੋੜਿਆਂ ਦੇ ਵਿੱਚ ਦੇਖਣ ਜਾ ਸਕਦੇ ਹੋ, ਯਾਨੀ ਹਸਬੈਂਡ ਵਾਈਫ, ਗਰਲਫ੍ਰੈਂਡ ਬੋਏਫ੍ਰੈਂਡ, ਤਾਂ ਵਧੀਆ ਰਹੂਗਾ, ਕਿਉਂਕਿ ਰੋਮਾਂਸ ਦੀ ਇੱਕ ਨਵੀਂ ਮਿਸਾਲ ਜਿਹੜੀ ਇਹ ਫਿਲਮ ਕਾਇਮ ਕਰ ਰਹੀ ਹੈਗੀ ਹੈ। ਵੈਸੇ ਫਿਲਮ ਦੇ ਵਿੱਚ ਡਾਇਲੋਗਸ, ਆਹ ਹੁਣ ਗਾਣੇ ਦੀ ਸ਼ੁਰੂਆਤ 'ਚ ਹੀ ਤੁਸੀਂ ਸੁਣਿਆ ਸੀ, ਡਾਇਲੋਗਸ ਬੜੇ ਅਹਿਸਾਸ ਵਾਲੇ ਹੈਗੇ ਨੇ। ਜਿਵੇਂ ਸ਼ੁਰੂਆਤ ਦੇ ਵਿੱਚ ਇਹ ਡਾਇਲੋਗ ਹੈ ਕਿ ਗਾਣੇ ਦੇ ਕਿ ਤੈਨੂੰ ਪਤਾ ਦੁਨੀਆ ਦੀ ਸਭ ਤੋਂ ਸੋਹਣੀ ਥਾਂ ਕਿਹੜੀ ਹੈ, ਆਹ ਜਿੱਥੇ ਤੂੰ ਬੈਠੀ ਹੈ। ਇਹ ਕਹਿਣ ਨੂੰ ਇੱਕ ਡਾਇਲੋਗ ਹੈ, ਬਟ ਇਹਦੇ 'ਚ ਇੱਕ ਅਹਿਸਾਸ ਹੈ ਕਿ ਜਿੱਥੇ ਵੀ ਤੁਹਾਡਾ ਪ੍ਰੇਮੀ, ਜਿੱਥੇ ਵੀ ਤੁਹਾਡਾ ਲਵਰ, ਜਿੱਥੇ ਤੁਹਾਡਾ ਸਾਥੀ ਹੈਗਾ, ਉਹ ਚਾਹੇ ਦੁਨੀਆ ਦੀ ਕੋਈ ਵੀ ਥਾਂ ਹੈਗੀ ਹੈ, ਚਾਹੇ ਤੁਸੀਂ ਇੰਡੀਆ ਬੈਠੇ ਹੋ, ਆਸਟ੍ਰੇਲੀਆ ਬੈਠੇ ਹੋ, ਸਮਾਂ ਔਖਾ ਮਾੜਾ ਚੱਲਦਾ ਰਹਿੰਦਾ ਹੈਗਾ, ਚੰਗਾ ਭਲਾ ਸਾਰੇ ਧੁੱਪ ਛਾਂ ਆਉਂਦੇ ਰਹਿੰਦੇ ਹੈਗੇ ਨੇ, ਜਿਵੇਂ ਗਾਣੇ 'ਚ ਵੀ ਕਹਿੰਦੇ ਨੇ। ਪਰ ਜਦੋਂ ਇੱਕ ਚੰਗਾ ਸਾਥੀ ਨਾਲ ਹੈ ਤਾਂ ਫਿਰ ਟਾਈਮ ਕਿਵੇਂ ਲੰਘਦਾ ਹੈਗਾ ਅਤੇ ਕਿੰਨੀ ਖੂਬਸੂਰਤੀ ਦੇ ਨਾਲ ਲੰਘਦਾ ਹੈ, ਉਹਦਾ ਅੰਦਾਜ਼ਾ ਇਹ ਫਿਲਮ ਤੁਹਾਨੂੰ ਕਰਵਾ ਜਾਂਦੀ ਹੈ। ਔਰ ਉੱਪਰੋਂ ਤੁਹਾਨੂੰ ਸੋਹਣੇ ਸੋਹਣੇ ਗਾਣੇ ਵੀ ਸੁਣਨ ਨੂੰ ਮਿਲਣਗੇ, ਜਿਵੇਂ ਦਾ ਆਹ ਗਾਣਾ ਹੈਗਾ, ਰਾਜ ਰਣਜੋਤ ਦਾ ਲਿਖਿਆ ਹੋਇਆ ਅਮਰਿੰਦਰ ਗਿੱਲ ਦੀ ਆਵਾਜ਼ 'ਚ ਦੁਆ ਗਾਣਾ। ਫਿਲਮ ਦੇ ਵਿੱਚ ਸਿਟੀ ਇੱਕ ਪ੍ਰਤੀਕ ਦੇ ਤੌਰ 'ਤੇ ਵਰਤੀ ਗਈ ਹੈ, ਵੈਸੇ ਜਿਨ੍ਹਾਂ ਨੇ ਨਹੀਂ ਦੇਖੀ ਫਿਲਮ ਉਹਨਾਂ ਨੂੰ ਵੀ ਪਤਾ ਲੱਗ ਹੀ ਜਾਂਦਾ, ਪਰ ਬੜੀਆਂ ਸਾਰੀਆਂ ਚੀਜ਼ਾਂ ਇੱਕ ਪ੍ਰਤੀਕ ਦੇ ਤੌਰ 'ਤੇ ਵਰਤੀਆਂ ਗਈਆਂ। ਜਿਵੇਂ ਫਿਲਮ ਦੇ ਵਿੱਚ ਲਵ ਲੈਂਗੁਏਜ ਨੂੰ ਲੈ ਕੇ ਫਿਲਮ ਦਾ ਹੀਰੋ ਸਿਦਕ ਦਿਲ, ਯਾਨੀ ਕਿ ਫਿਲਮ ਦਾ ਕਰੈਕਟਰ ਜੋਬਨ, ਹੀਰੋਇਨ ਨੂੰ ਕਹਿੰਦਾ ਹੈ ਕਿ ਹੁਣ ਪਿਆਰ ਦੇ ਉੱਤੇ ਇੰਨੀਆਂ ਗੱਲਾਂ ਕਹੀਆਂ ਗਈਆਂ, ਇੰਨਾ ਕੁਛ ਲਿਖਿਆ ਗਿਆ, ਇੰਨਾ ਕੁਛ ਸੁਣ ਲਿਆ ਗਿਆ, ਕੁਛ ਵੱਖਰਾ ਕੀ ਕਰੀਏ। ਕੋਸ਼ਿਸ਼ ਵੱਖਰੇ ਕਰਨ ਦੀ ਨਹੀਂ ਹੈਗੀ, ਕਿਉਂਕਿ ਸਟੋਰੀ ਵੱਖਰੀ ਹੈਗੀ ਹੈ, ਤਾਂ ਉਹਦੀ ਡਿਮਾਂਡ ਦੇ ਮੁਤਾਬਕ ਇੱਕ ਨਵਾਂ ਡਿਫਰੈਂਟ ਲਵ ਜੈਸਚਰ ਜਿਹੜਾ ਫਿਲਮ 'ਚ ਤੁਹਾਨੂੰ ਦੇਖਣ ਨੂੰ ਮਿਲੂਗਾ, ਜਿੱਥੇ ਫਿਲਮ ਐਂਡ ਹੁੰਦੀ ਹੈ। ਜ਼ਿਆਦਾ ਰਵੀਲ ਨਾ ਕਰਦਾ ਹੋਇਆ ਗਾਣੇ ਸੁਣੋ।

ਹੋਰ ਗਾਣਾ ਹੈ। ਇਹ ਗਾਣੇ ਨੇ ਤਾਂ ਬਲਕਿ ਸਰਪ੍ਰਾਈਜ਼ ਵੀ ਕੀਤਾ ਹੈਗਾ। ਐਂ ਲੱਗਦਾ ਹੈ ਕਿ ਹੰਸਰਾਜ ਹੰਸ ਸਾਹਿਬ ਇਹ ਗਾਣਾ ਗਾ ਰਹੇ ਨੇ, ਜਦਕਿ ਉਹਨਾਂ ਦੇ ਫਰਜੰਦ ਯੁਵਰਾਜ ਹੰਸ ਨੇ ਇਹ ਗਾਣਾ ਗਾਇਆ ਹੈਗਾ। ਬੜੇ ਡਿਫਰੈਂਟ ਜੀ ਟੋਨ ਦਾ ਇਹ ਗਾਣਾ ਹੈਗਾ। ਗੁਰਮੋਹ ਦਾ ਮਿਊਜ਼ਿਕ ਹੈ, ਮੰਨਾ ਮੰਡ ਨੇ ਗਾਣੇ ਨੂੰ ਲਿਖਿਆ ਹੈਗਾ। ਚੰਗੇ ਗੀਤਕਾਰਾਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੈ।

ਵੈਸੇ ਕੁਛ ਗੀਤ ਤਾਂ ਫਿਲਮ ਦੇ ਵਿੱਚ ਹੈ ਵੀ ਨਹੀਂ, ਪਰ ਉਹ ਸਿਰਫ ਪ੍ਰਮੋਸ਼ਨ ਨੂੰ ਨਾਲ ਨਾਲ ਚੱਲ ਰਹੇ ਨੇ, ਪਰ ਟੋਟਲ ਐਲਬਮ ਬੜੀ ਸੋਹਣੀ ਹੈਗੀ। ਮਤਲਬ ਮਿਊਜ਼ਿਕ ਦੀ ਜੇ ਗੱਲ ਕਰੀਏ ਤਾਂ ਇਸ ਫਿਲਮ ਦੇ ਮਿਊਜ਼ਿਕ ਗਾਣੇ ਸਾਰੇ ਹੀ ਸੋਹਣੇ ਨੇ। ਕਿਸੇ ਇੱਕ ਸੰਗੀਤਕਾਰ ਤੋਂ ਸੰਗੀਤ ਨਾ ਦਿਲਵਾ ਕੇ ਹਰ ਇੱਕ ਗੀਤ ਦਾ ਇੱਕ ਆਪਣਾ ਫਲੇਵਰ ਜਿਹੜਾ ਉਹ ਰੱਖਿਆ ਗਿਆ ਹੈਗਾ, ਵਿਚ ਇਜ਼ ਵੈਰੀ ਨਾਈਸ, ਕਿਉਂਕਿ ਇੱਕ ਵਰਾਇਟੀ ਵੀ ਆਉਂਦੀ ਹੈਗੀ ਇਹ ਗਾਣਿਆਂ ਦੇ ਵਿੱਚ। ਅੱਜ ਕੱਲ੍ਹ ਦੀ ਡਿਮਾਂਡ ਇਹ ਵੱਜ ਜਾਂਦੀ ਹੈਗੀ। ਪਰ ਫਿਲਮ ਦੀ ਰਫ਼ਤਾਰ ਨੂੰ ਗਾਣੇ ਘੱਟ ਨਹੀਂ ਕਰਦੇ ਹੈਗੇ, ਬਲਕਿ ਫਿਲਮ ਦੀ ਰਫ਼ਤਾਰ ਨੂੰ ਗਾਣੇ ਨਾਲ ਨਾਲ ਤੋਰੀ ਰੱਖਦੇ ਹੈਗੇ ਨੇ। ਅਨਲਾਈਕ ਅਦਰ ਪੰਜਾਬੀ ਮੂਵੀਜ਼ ਕਿ ਗਾਣੇ ਆ ਗਏ ਅਤੇ ਉੱਨੀ ਚਿਰ 'ਚ ਤੁਸੀਂ ਆਪਣਾ ਪੌਪਕੋਰਨ ਖਾਓ, ਬਾਹਰ ਜਾਓ, ਬਾਥਰੂਮ ਕਰੋ, ਉੱਦਾਂ ਦਾ ਰਿਸਕ ਤੁਸੀਂ ਲੈ ਨਹੀਂ ਸਕਦੇ, ਕਿਉਂਕਿ ਨਾ ਤਾਂ ਗਾਣੇ ਪੂਰੇ ਦੇ ਪੂਰੇ ਪਾਏ ਗਏ ਨੇ, ਸਿਰਫ ਮੁਖੜੇ ਦੇ ਨਾਲ ਅਤੇ ਉਸ ਤੋਂ ਬਾਅਦ ਫਿਲਮ ਦੀ ਸਟੋਰੀ ਨੂੰ ਚੱਲਦਾ ਰੱਖ ਕੇ ਗਾਣਿਆਂ ਦਾ ਯੂਜ਼ ਕੀਤਾ ਗਿਆ। ਐਨਦਰ ਵੈਰੀ ਕਲੈਵਰ ਮੂਵ ਆਫ ਕੀਪਿੰਗ ਦੀ ਸਕ੍ਰਿਪਟ ਵੈਰੀ ਟਾਈਟ। ਸਕਰੀਨ ਪਲੇ ਬਹੁਤ ਟਾਈਟ ਹੈਗਾ, ਸੋ ਯੂ ਡੋਂਟ ਹੈਵ ਐਨੀ ਚਾਂਸ ਟੂ ਲੂਜ਼।

ਬਹੁਤ ਸੋਹਣਾ ਮਿਊਜ਼ਿਕ ਇਸ ਗਾਣੇ ਦੇ ਵਿੱਚ ਐਡਵਿਕ ਦਾ, ਔਰ ਹਰਸ਼ ਤੁਸੀਂ ਸੁਣੀ ਲਿਆ, ਹਰਸ਼ ਵਿਰਦੀ ਨੇ ਇਹ ਗਾਣਾ ਲਿਖਿਆ ਹੈਗਾ ਔਰ ਗਾਇਆ, ਬੜੀ ਡਿਫਰੈਂਟ ਆਵਾਜ਼ ਹੈਗੀ ਹੈ ਔਰ ਇਹ ਆਵਾਜ਼ਾਂ ਬਹੁਤ ਜ਼ਰੂਰੀ ਵੀ ਨੇ ਕਿਉਂਕਿ ਇੱਕ ਫਰੈਸ਼ ਰਿਕੁਆਇਰਮੈਂਟ ਸੀਗੀ ਇਸ ਫਿਲਮ ਦੀ, ਇੱਕ ਫਰੈਸ਼ ਲੁੱਕ ਦੇਣ ਦੀ, ਸੋ ਇਸ ਕਰਕੇ ਫਰੈਸ਼ ਆਵਾਜ਼ਾਂ ਨੇ, ਫਰੈਸ਼ ਗਾਣੇ ਨੇ। ਹੁਣ ਆ ਅਬੀਰ ਦਾ ਲਿਖਿਆ ਹੋਇਆ ਗਾਣਾ ਤਾਂ ਫਿਲਮ ਦਾ ਇੱਕ ਤਰ੍ਹਾਂ ਦੇ ਨਾਲ ਥੀਮ ਮਿਊਜ਼ਿਕ ਹੈਗਾ, ਇਹਨੂੰ ਥੀਮ ਮਿਊਜ਼ਿਕ ਦੇ ਤੌਰ 'ਤੇ ਵੀ ਵਰਤਿਆ ਗਿਆ ਔਰ ਇਹ ਥੀਮ ਸੌਂਗ ਵੀ ਹੈਗਾ। ਥੀਮ ਸੌਂਗ ਹਰ ਇੱਕ ਫਿਲਮ ਦਾ ਹੁੰਦਾ ਹੁੰਦਾ ਜਿਹਨੂੰ ਅੱਗੇ ਪਿੱਛੇ ਵਿੱਚ ਵਿੱਚ ਇਮੋਸ਼ਨਸ ਜਗਾਉਣ ਦੇ ਲਈ ਵਰਤਿਆ ਜਾਂਦਾ। ਇਹ ਗਾਣਾ ਵੱਖ ਨਹੀਂ ਹੋ ਸਕਦਾ ਅਮਰਿੰਦਰ ਗਿੱਲ ਦੀ ਆਵਾਜ਼ ਦਾ।

ਇੱਕ ਬ੍ਰੇਕ ਤੋਂ ਬਾਅਦ ਹੁੰਦੇ ਹਾਂ ਜੀ ਹਾਜ਼ਰ। ਵੈਸੇ ਫਿਲਮ ਦੇ ਬਾਰੇ ਹੁਣ ਕਿੰਨਾ ਕੁ ਦੱਸ ਦਈਏ, ਇੰਨੀ ਕੁ ਗੱਲ ਹੈਗੀ ਹੈ ਕਿ ਫਿਲਮ ਦੇਖੋਗੇ ਨਹੀਂ ਤਾਂ ਪਤਾ ਨਹੀਂ ਚੱਲੇਗਾ। ਬੋਲ ਭਾਵੇਂ ਨਾ ਬੋਲ, ਬੜੇ ਚਿਰ ਦੇ ਬਾਅਦ ਪੰਜਾਬੀ ਸਿਨੇਮਿਆਂ ਨੂੰ ਇੱਕ ਵਰਦਾਨ ਦੀ ਤਰ੍ਹਾਂ ਮਿਲੀ ਹੋਈ ਫਿਲਮ ਤੁਸੀਂ ਕਹਿ ਸਕਦੇ ਹੋ। ਔਰ ਜਾ ਕੇ ਇੰਜੋਏ ਕਰੋ ਇਸ ਲਵ ਇਨ ਦੀ ਏਅਰ ਨੂੰ। ਪਰ ਹਾਂ, ਉਹਦੇ 'ਚ ਇਮੋਸ਼ਨਸ ਭਰ ਭਰ ਕੇ ਹੈਗੇ ਨੇ। ਪਹਿਲਾ ਹਾਫ ਪੂਰੀ ਤਰ੍ਹਾਂ ਦੇ ਨਾਲ ਲਾਈਟ ਕੋਮੇਡੀ, ਜਿੱਦਾਂ ਦੀ ਪੰਜਾਬੀਆਂ ਨੂੰ ਫਿਲਮਾਂ ਚਾਹੀਦੀਆਂ ਹੁੰਦੀਆਂ ਨੇ, ਹਾਸਾ ਠੱਠਾ। ਦੂਜਾ ਹਾਫ ਕੁਛ ਐਸੇ ਇਮੋਸ਼ਨਸ ਜਿਹਦੇ ਲਈ ਤੁਸੀਂ ਸ਼ਾਇਦ ਤਿਆਰ ਵੀ ਨਹੀਂ ਹੋਵੋਗੇ। ਇੱਕ ਰੋਲਰ ਕੋਸਟਰ ਜਰਨੀ ਦੀ ਤਰ੍ਹਾਂ ਇਹ ਫਿਲਮ ਲੱਗਦੀ ਹੈਗੀ ਹੈ ਜਦੋਂ ਤੁਸੀਂ ਦੇਖ ਕੇ ਪੂਰੀ ਦੀ ਪੂਰੀ ਬਾਹਰ ਨਿਕਲਦੇ ਹੈਗੇ ਹੋ। ਔਰ ਉਸ ਰੋਲਰ ਕੋਸਟਰ ਜਰਨੀ ਦੇ ਵਿੱਚ ਜਿਹੜੇ ਐਂ ਨਹੀਂ ਕਹਿੰਦੇ ਹੁੰਦੇ ਨਾ ਵੀ ਜਿਵੇਂ ਕਮਜ਼ੋਰ ਦਿਲ ਵਾਲੇ ਨੇ ਉਹ ਨਾ ਜਾਣ, ਉੱਦਾਂ ਹੀ ਜਿਹੜੇ ਕਮਜ਼ੋਰ ਇਮੋਸ਼ਨਸ ਵਾਲੇ ਨੇ ਉਹ ਤਾਂ ਜ਼ਰੂਰ ਜਾਣ, ਕਿਉਂਕਿ ਇਮੋਸ਼ਨਸ ਦਬਾਉਣ ਦੇ ਨਾਲ ਨਹੀਂ ਬਲਕਿ ਇਜ਼ਹਾਰ ਕਰਨ ਦੇ ਨਾਲ ਬਾਹਰ ਆਉਂਦੇ ਹੈਗੇ ਨੇ। ਇੱਕ ਫਿਲਮ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ, ਫਿਲਮ ਨੂੰ ਸਾਰੇ ਲਵ ਸਟੋਰੀ ਕਹਿ ਰਹੇ ਹੈਗੇ ਨੇ। ਲਵ ਸਿਰਫ ਮੁੰਡੇ ਅਤੇ ਕੁੜੀ ਦਾ ਹੀ ਨਹੀਂ, ਇਨਫੈਕਟ ਇਹਦੇ 'ਚ ਮੈਨੂੰ ਇੱਕ ਬੜੀ ਖੂਬਸੂਰਤ ਲਵ ਸਟੋਰੀ ਜਿਹੜੀ ਹੈ ਉਹ ਪਿਓ ਅਤੇ ਪੁੱਤ ਦੀ ਵੀ ਲੱਗੀ ਹੈਗੀ ਆ। ਇੱਕ ਬੜਾ ਸੋਹਣਾ, ਬੜਾ ਡਿਫਰੈਂਟ ਐਂਗਲ ਜਿਹੜਾ ਹੈਗਾ ਪਿਓ ਅਤੇ ਪੁੱਤ ਦੀ, ਜਿਹੜੀ ਇੱਕ ਲੜਾਈਆਂ ਨੇ ਜਾਂ ਉਹਨਾਂ ਦਾ ਪਿਆਰ ਹੈ, ਜਾਂ ਇੱਕ ਪਿਓ ਦੀ ਬਿਨਾਂ ਕਿਹਾ ਜ਼ੁਬਾਨ ਕਿਸ ਤਰੀਕੇ ਦੇ ਨਾਲ ਜਾਂ ਉਹਦੇ ਇਮੋਸ਼ਨਸ ਕੰਮ ਕਰਦੇ ਨੇ ਪੁੱਤਰ ਦੇ ਤੱਕ, ਉਹ ਇਮੋਟ ਹੁੰਦੇ। ਹੋਪਫੁਲੀ ਅੱਜ ਕੱਲ੍ਹ ਦੀ ਜਨਰੇਸ਼ਨ ਇੰਨੀ ਚੰਗੀ ਤਰ੍ਹਾਂ ਗ੍ਰੈਸਪ ਕਰ ਲਵੇ ਜਿਵੇਂ ਇਸ ਫਿਲਮ ਦੇ ਵਿੱਚ ਜੋਬਨ ਨੇ ਗ੍ਰੈਸਪ ਕੀਤੀਆਂ ਨੇ ਆਪਣੇ ਫਾਦਰ ਦੀਆਂ ਫੀਲਿੰਗਸ। ਅਸਲ ਲਾਈਫ ਦੇ ਵਿੱਚ ਜਿਹੜੇ ਅੱਜ ਕੱਲ੍ਹ ਦੇ ਟੀਨੇਜਰ ਹੈਗੇ ਨੇ ਉਹ ਆਪਣੇ ਪਿਓ ਨੂੰ ਓਨਾ ਸਮਝ ਨਹੀਂ ਪਾਉਂਦੇ ਹੈਗੇ ਜਦੋਂ ਤੱਕ ਉਮਰ ਲੰਘ ਜਾਂਦੀ ਹੈ। ਕਹਿੰਦੇ ਪਿਓ ਪਿਓ ਕਹਿੰਦੇ ਸੀ, ਬੜਾ ਸੁਖੀ ਰਹਿੰਦੇ ਸੀ, ਪਿਓ ਪਿਓ ਕਹਾਇਆ ਬੜਾ ਦੁੱਖ ਪਾਇਆ। ਪਰ ਇਸ ਫਿਲਮ ਦੇ ਦੇਖ ਕੇ ਦੁੱਖ ਨਹੀਂ ਪਾਓਗੇ, ਇੱਕ ਗੁੱਡ ਐਕਸਪੀਰੀਅੰਸ ਲੈ ਕੇ ਨਿਕਲੋਗੇ। ਬ੍ਰੇਕ ਤੋਂ ਬਾਅਦ ਮਿਲਦੇ ਹਾਂ ਫਿਰ।

ਚੱਕਰ ਪਤਾ ਕੀ ਹੋ ਗਿਆ, ਫਿਲਮ ਦੀ ਐਲਬਮ ਦਾ ਖਾਸ ਤੌਰ ਦੇ ਉੱਤੇ ਰੋਮਾਂਟਿਕ ਗਾਣਿਆਂ ਦਾ ਜਿਹੜਾ ਇੱਕ ਲੈਵਲ ਹੀ ਉਹਨੇ ਸੈੱਟ ਕਰਤਾ, ਬੋਲ ਭਾਵੇਂ ਨਾ ਬੋਲਣੇ, ਉਹ ਸ਼ਾਇਦ ਰੋਮਾਂਟਿਕ ਗਾਣਿਆਂ ਦਾ ਲੈਵਲ ਇਹ ਫਿਲਮਾਂ ਜਾਂ ਇਸ ਕਿਸਮ ਦੇ ਟ੍ਰੈਡੀਸ਼ਨਲ ਮਿਊਜ਼ਿਕ ਸੈੱਟ ਨਾ ਕਰ ਸਕਣ। ਸੋ ਮੁਸ਼ਕਲ ਜਿਹਾ ਲੱਗਦਾ ਹੈਗਾ ਕਿ ਨਹੀਂ ਉਹ ਗੱਲ ਨਹੀਂ ਬਣੀ ਹੈਗੀ, ਪਰ ਇੱਕ ਲੈਵਲ ਤੋੜਦਾ ਹੈਗਾ ਬੰਦਾ, ਇੱਕ ਜਿਵੇਂ ਡੀਲ ਬ੍ਰੇਕਰ ਹੈ ਨਾ, ਜਿਵੇਂ ਅਰਜਨ ਢਿੱਲੋਂ ਹੈ, ਉਵੇਂ ਦਾ ਹੀ ਮੈਨੂੰ ਲੱਗਦਾ ਇੱਕ ਡੀਲ ਬ੍ਰੇਕਰ ਜਾਂ ਇੱਕ ਰਿਵਾਜ਼ ਤੋਂ ਉਲਟਾ ਚੱਲਦਾ ਇੱਕ ਕਲਾਕਾਰ ਦੁੱਲਾ। ਪਿਛਲੇ ਹਫ਼ਤੇ ਆਪਾਂ ਗਾਣਾ ਸੁਣ ਲਿਆ ਸੀ, ਮੈਂ ਤੁਹਾਨੂੰ ਕਿਹਾ ਸੀਗਾ ਕਿ ਇਹਦੀ ਹੁਣ ਆਦਤ ਪੈ ਜਾਣੀ ਹੈ ਮੈਨੂੰ ਗਾਣੇ ਦੀ, ਕਿਉਂਕਿ ਦੁੱਲੇ ਦੇ ਸਾਰੀ ਐਲਬਮ ਮੈਂ ਸੁਣਤੀ ਹੈ ਵੈਸੇ ਅਪੋਲੋ, ਪਰ ਆਹ ਗਾਣੇ ਵਰਗਾ ਗਾਣਾ ਨਹੀਂ ਬਣਿਆ ਹੈਗਾ। ਘੈਂਟ ਗਾਣਾ ਯਾਰ, ਪੂਰਾ ਕਾਰ ਦੇ ਵਿੱਚ ਚਲਾਉਣ ਵਾਲਾ ਟਰੈਕ।

ਮੈਂ ਹਰ ਵਾਰ ਮਾਈਕ ਚੱਕਦਾ ਤੇ ਸੋਚਦਾ ਮੈਂ ਕੋਈ ਗੱਲ ਕਹਿਣੀ ਸੀ ਉਹ ਗੱਲ ਭੁੱਲ ਹੀ ਜਾਂਦੀ ਹੈ ਹਰ ਵਾਰ। ਗੱਲ ਇਹ ਹੈ ਕਿ ਅੱਜ ਲਾਈਵ ਤੁਸੀਂ ਜੇ ਜੁੜੇ ਹੋਏ ਹੋ ਸਾਡੇ ਨਾਲ, ਉਹ ਤਾਂ ਅਨਾਊਂਸਮੈਂਟ ਪੁਰਾਣੀ ਹੋਇਆ ਕਿ 5 ਵਜੇ ਸਿਡਨੀ ਤੋਂ ਸਿਡਨੀ ਦੇ ਸ਼ੋਅ ਚੱਲਣਗੇ, ਮੈਲਬਰਨ ਤੋਂ ਸਵਿੱਚ ਹੋ ਜਾਣਾ। ਹੁਣ ਤਾਂ ਤੁਸੀਂ ਦੋਵੇਂ ਸਟੇਸ਼ਨ ਦੇ ਉੱਤੇ ਸੇਮ ਹੀ ਆਵਾਜ਼ਾਂ ਸੁਣ ਰਹੇ ਹੋ। ਪਰ ਦੂਜੀ ਗੱਲ ਇਹ ਸੀਗੀ ਕਿ ਅੱਜ ਦੇ ਪ੍ਰੋਗਰਾਮ ਜਿਹੜਾ ਸੋਮਵਾਰ ਦੇ ਦਿਨ ਅਸੀਂ ਜਿਹੜਾ ਹਫ਼ਤਾਵਾਰੀ ਪ੍ਰੋਗਰਾਮ ਪੇਸ਼ ਕਰਦੇ ਹੁੰਦੇ, ਕਿਹੜਾ ਹੁੰਦਾ ਭਲਾ, ਔਰ ਡੀਪ ਟਾਕ ਸ਼ੋ। ਸੋ ਡੀਪ ਟਾਕ ਸ਼ੋ ਅੱਜ ਦੇ ਦਿਨ ਨਹੀਂ ਹੋ ਸਕੇਗਾ ਅਤੇ ਕੁਛ ਟੈਕਨੀਕਲ ਰੀਜ਼ਨਸ ਕਰਕੇ, ਪਰ ਉਹਦੀ ਬਜਾਏ ਗੱਲ ਫਿਰ ਵੀ ਕੰਮ ਦੀ ਹੋ ਅੱਜ ਵੀ। ਹਾਂ, ਅੱਜ ਸਾਇੰਸ ਦੀ ਗੱਲ ਨਹੀਂ ਹੈਗੀ, ਪਰ ਅੱਜ ਗੱਲ ਫਾਈਨੈਂਸ ਦੀ ਜ਼ਰੂਰ ਹੈਗੀ ਹੈ। ਸੋ ਪ੍ਰੋਪਰਟੀ ਰੀਅਲ ਇਸਟੇਟ ਦੇ ਨਾਲ ਜਿਹੜੀਆਂ ਇਹ ਗੱਲਾਂ, ਪਰ ਉਹਦੇ 'ਚ ਇਹ ਨਹੀਂ ਹੈ ਕਿ ਕਿੱਥੇ ਪ੍ਰੋਪਰਟੀ ਲੈਣੀ ਹੈ, ਕਿਵੇਂ ਲੈਣੀ ਹੈ, ਇਹ ਉਹ ਪ੍ਰੋਗਰਾਮ ਨਹੀਂ ਹੈ। ਇਹ ਪ੍ਰੋਗਰਾਮ ਹੈਗਾ ਪੋਲੀਟੀਕਲ ਸਮਝ, ਕਿਸ ਤਰੀਕੇ ਦੇ ਨਾਲ ਰੀਅਲ ਇਸਟੇਟ ਮਾਰਕੀਟ ਜਿਹੜੀ ਹੈਗੀ ਆਸਟ੍ਰੇਲੀਆ ਦੇ ਵਿੱਚ, ਸਿਆਸਤਦਾਨ ਜਿਹੜੇ ਨੇ ਉਸ ਦੇ ਉੱਤੇ ਕਿੱਦਾਂ ਕਬਜ਼ਾ ਲੈਂਦੇ ਹੈਗੇ ਨੇ, ਔਰ ਕਿਵੇਂ ਉਹ ਆਸਟ੍ਰੇਲੀਆ ਦੀ ਇਕਨੋਮਿਕ ਸੋਸ਼ਲ ਗਰੋਥ ਦੇ ਲਈ ਨੈਗੇਟਿਵ ਵੀ ਹੋ ਸਕਦੀ ਹੈਗੀ, ਉਹਦੇ 'ਤੇ ਆਪਾਂ ਗੱਲ ਕਰਾਂਗੇ ਅਗਲੇ ਸੈਕਸ਼ਨ ਦੇ ਵਿੱਚ ਚੱਲ ਕੇ। ਫਿਲਹਾਲ ਤੁਸੀਂ ਗਾਣੇ ਸੁਣ ਲਓ ਕਿਉਂਕਿ ਡਰਾਈਵ ਬੈਕ ਸ਼ੋਅ ਚੱਲ ਹੀ ਰਿਹਾ।

ਨਹੀਂ ਇਹ ਤਾਂ ਸੱਚ ਆਪਾਂ ਸੁਣਿਆ ਸੀ ਕੁਲਬੀਰ ਝੰਜਰ ਦਾ ਗਾਣਾ ਠੀਕ ਠੀਕ ਹੀ ਹੈ ਇਹਦੀ ਵੀ ਐਲਬਮ ਆਈ ਹੈਗੀ ਮੁੰਡੇ ਦੀ ਨਵੀਂ ਪਰ ਹਸਤਿੰਦਰ ਦੇ ਵੀ ਨਵੇਂ ਗਾਣੇ ਕੁਛ ਆਏ ਹੈਗੇ ਨੇ ਸੋ ਆਖਰੀ ਤਿੰਨ ਚਾਰ ਮਿੰਟ ਹੈਗੇ ਨੇ ਅਤੇ ਮੈਂ ਚਾਹੁੰਦਾ ਕਿ ਤੁਸੀਂ ਇੰਜੋਏ ਕਰਦੇ ਹੋਏ ਆਪਣੇ ਘਰਾਂ ਨੂੰ ਵਾਪਸ ਜਾਓ ਜਾਂ ਘਰ ਤੋਂ ਕੰਮਾਂ ਨੂੰ ਜਾਓ ਕੰਮ ਤੋਂ ਘਰਾਂ ਨੂੰ ਆਓ ਹਸਤਿੰਦਰ ਦਾ ਨਵਾਂ ਗਾਣਾ ਫੋਟੋ ਵੀ ਸੁਣ ਲਉਂਗੇ

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Lade fere!
3: Hanji Hanji, oye Hanji Hanji,
4: Hanji Radio!
5: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਇੱਕ ਖਾਸ ਵਿਸ਼ੇ ਦੇ ਉੱਤੇ ਇੱਕ ਖਾਸ ਪੋਡਕਾਸਟ, ਇੱਕ ਬ੍ਰੌਡਕਾਸਟ, ਇੱਕ ਸੈਸ਼ਨ ਤੁਹਾਡੇ ਲਈ ਲੈ ਕੇ ਆਇਆ ਹੈਗੇ। ਇਨਫੋਰਮੇਟਿਵ ਸੈਸ਼ਨ ਕਹਿ ਸਕਦੇ ਹੈਗੇ। ਅਗਲੇ 15-20-25-30 ਮਿੰਟ ਸਾਨੂੰ ਨਹੀਂ ਪਤਾ ਕਿੰਨੀ ਦੇਰ ਗੱਲਬਾਤ ਚੱਲਣੀ ਹੈ, ਪਰ ਜਿੰਨੀ ਦੇਰ ਵੀ ਚੱਲੇਗੀ ਉਹ ਗੱਲਬਾਤ ਜੇ ਤੁਸੀਂ ਸੁਣ ਲਉਂਗੇ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਰਿਫਰੈਸ਼ਿੰਗ ਕੋਰਸ ਹੋ ਜਾਏਗਾ। ਕਿਉਂ ਮੈਂ ਗੱਲ ਕਹਿ ਰਿਹਾ ਹੈਗਾ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਹੋ, ਕਈ ਸਾਲਾਂ ਤੋਂ ਰਹਿ ਰਹੇ ਹੋ, ਕਿਰਾਏ ਦੇ ਉੱਤੇ ਰਹਿ ਰਹੇ ਹੋ, ਆਪਣੀ ਪ੍ਰੋਪਰਟੀ ਹੈ, 2 ਨੇ 4 ਨੇ 5 ਨੇ 10 ਨੇ, ਕਈ ਵਾਰ ਕੁਝ ਗਲਤੀਆਂ ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੈਗੀਆਂ ਨੇ। ਰੀਅਲ ਅਸਟੇਟ ਜਿਹਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡੇ ਇੰਡਸਟਰੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ, ਜਿੱਥੇ ਇਹ ਦੇਖਿਆ ਜਾਂਦਾ ਹੈ ਕਿ ਰੀਅਲ ਅਸਟੇਟ ਦੀ ਇੰਡਸਟਰੀ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਇਕੋਨਮੀ ਦੀ ਇੱਕ ਬੈਕਬੋਨ ਤੱਕ ਬਣ ਗਈ ਹੈ। ਔਰ ਇਹੀ ਬੈਕਬੋਨ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਰਿਬਸ, ਬਹੁਤ ਸਾਰੀਆਂ ਬੋਨਸ ਅਸੀਂ ਟੁੱਟਦੇ ਹੋਏ ਦੇਖ ਵੀ ਰਹੇ ਹਾਂ, ਸਪੈਸ਼ਲੀ ਆਫਟਰ ਕੋਵਿਡ। ਉਹ ਜਿਹੜੇ ਆਫਟਰ ਸ਼ੌਕਸ ਉਹ ਕਿਉਂ ਲੱਗੇ ਹੈਗੇ ਨੇ, ਆਸਟ੍ਰੇਲੀਆ 'ਚ ਇਨਵੈਸਟ ਕਰਨ ਦਾ ਸਹੀ ਮੌਕਾ ਕਿਹੜਾ ਹੈ, ਕਿੱਥੇ ਇਨਵੈਸਟ ਕਰਨਾ ਚਾਹੀਦਾ, ਆਸਟ੍ਰੇਲੀਆ ਤੋਂ ਬਾਹਰ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਬਹੁਤ ਸਾਰੇ ਸਵਾਲ ਨੇ ਜਿਹੜੇ ਆਪਣੇ ਜ਼ਿਹਨ ਦੇ ਵਿੱਚ ਆ ਰਹੇ ਨੇ। ਔਰ ਇਹ ਯਕੀਨ ਮੰਨਿਓ ਕਿ ਸਵਾਲ ਪਹਿਲਾਂ ਤੋਂ ਬਣਾਏ ਗਏ ਨਹੀਂ ਹੈਗੇ, ਇਹ ਮੌਕੇ ਦੇ ਉੱਤੇ ਹੀ ਸਵਾਲ ਜਿਹੜੇ ਨੇ ਸਾਡੇ ਜ਼ਿਹਨ 'ਚ ਆਉਣਗੇ ਉਹੀ ਪੁੱਛਾਂਗੇ। ਪੁੱਛਣੇ ਕਿਹਦੇ ਤੋਂ ਹੈ ਉਹ ਬੜਾ ਇੰਪੋਰਟੈਂਟ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ ਨਿੰਦਰ ਸਿੱਧੂ ਭਾਈ। ਭਾਈ ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਭਾਈ, ਗੁਡਾਏ ਆਪਣੇ ਸਾਰੇ ਸਰੋਤਿਆਂ ਨੂੰ।
5: ਥੈਂਕ ਯੂ ਸੋ ਮਚ ਭਾਈ ਜੀ। ਤੁਸੀਂ ਅੱਜ ਉਹ ਪੋਕਿਟ ਜਿਹੜਾ ਹੈਗਾ ਉਹ ਵੀ ਇੱਦਾਂ ਦਾ ਟੰਗਿਆ ਕਿ ਆਸਟ੍ਰੇਲੀਆ ਨੂੰ ਰਿਪ੍ਰੈਜੈਂਟ ਕਰਦੇ ਨੇ ਦੋ ਕਲਰ, ਗ੍ਰੀਨ ਔਰ ਗੋਲਡ, ਹੈ ਨਾ?
6: ਹਾਂਜੀ ਹਾਂਜੀ।
5: ਤੇ ਔਰ ਤੁਹਾਡੇ ਮੇਰੇ ਖਿਆਲ ਨਾਲ ਬ੍ਰਾਂਡ ਦਾ ਵੀ ਕਲਰ ਹੈਗਾ।
6: ਬ੍ਰਾਂਡ ਦਾ ਵੀ ਕਲਰ ਗ੍ਰੀਨ ਨਾਲੇ ਡਿਨੋਟ ਕਰਦਾ ਆ ਟਰਸਟ ਤੇ ਨਾਲੇ ਖੁਸ਼ਹਾਲੀ।
5: ਅਰੇ ਵਾਹ ਵਾਹ। ਸੋ ਨਿੰਦਰ ਸਿੱਧੂ ਭਾਜੀ, ਵੈਸੇ ਤਾਂ ਬਹੁਤ ਸਾਰੇ ਇੰਗਲਿਸ਼ ਪੋਡਕਾਸਟ ਦੇ ਉੱਤੇ ਆਉਂਦੇ ਰਹਿੰਦੇ ਹੈਗੇ ਨੇ, ਮੈਂ ਕਿਹਾ ਅੱਜ ਪੰਜਾਬੀ ਵੀ ਦਿਖਾ ਦਈਏ। ਭਾਜੀ ਦੀ ਪੰਜਾਬੀ ਬੜੀ ਸੋਹਣੀ ਹੈਗੀ ਹੈ। $5,00,000 ਦੀ ਗੱਡੀ 'ਚ ਘੁੰਮਦੇ ਹੈਗੇ ਹੋ ਭਾਜੀ ਤੁਸੀਂ, ਤੇ ਆਪਣਾ 20-22 million dollars ਦਾ ਤੁਹਾਡਾ ਆਪਣਾ ਵੀ ਪੋਰਟਫੋਲੀਓ ਹੈਗਾ, ਆਪਣੀਆਂ ਪ੍ਰੋਪਰਟੀਜ਼ ਹੈਗੀਆਂ, ਬਟ ਸੁੱਖ ਨਾਲ ਇੱਕ ਚੰਗਾ ਪਰਿਵਾਰ ਹੈਗਾ, ਘਰ ਹੈਗਾ, ਜਿਹੜਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਪਰ ਮੈਂ ਇੱਥੋਂ ਗੱਲ ਕਰਨਾ ਚਾਹੁੰਦਾ, ਆਸਟ੍ਰੇਲੀਆ ਔਰ ਰੀਅਲ ਅਸਟੇਟ ਇਹ ਦੋ ਅਲੱਗ ਅਲੱਗ ਅੱਖਰ ਕਰਕੇ ਨਹੀਂ ਦੇਖੇ ਜਾ ਸਕਦੇ। ਹੁਣ ਤੋਂ ਕਈ ਸਾਲ ਪਹਿਲਾਂ ਤੱਕ ਅਮੈਰੀਕਾ ਦੇ ਕੰਟੈਕਸਟ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ, ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਗੱਲਾਂ ਹੋਣ ਲੱਗ ਪਈਆਂ ਹੈਗੀਆਂ ਨੇ। ਇੱਕ ਸਵਾਲ ਇਹ ਆਉਂਦਾ ਹੈਗਾ ਕਿ ਆਸਟ੍ਰੇਲੀਆ 'ਚ ਰੀਅਲ ਅਸਟੇਟ ਜਿਹੜਾ ਉਹ ਇੱਕ ਬਬਲ ਹੈ, ਅਤੇ ਕਹਿੰਦੇ ਜਿੱਦਣ ਇਹ ਬਸਟ ਹੋਇਆ ਆਸਟ੍ਰੇਲੀਆ ਦੀ ਪੂਰੀ ਇਕੋਨਮੀ ਕਲੈਪਸ ਹੋ ਜਾਏਗੀ। ਇਜ਼ ਇਟ ਟਰੂ
6: ਭਾਈ? ਜਿਹੜਾ ਬਬਲ ਆ, ਇੱਕ ਤਾਂ ਆਸਟ੍ਰੇਲੀਆ ਦੀ ਜਿਹੜੀ ਸਾਰੀ ਦੀ ਸਾਰੀ ਰੀਅਲ ਅਸਟੇਟ ਮਾਰਕੀਟ ਆ ਇੱਕੋ ਜਿਹੀ ਨਹੀਂ ਹੈਗੀ, ਅਤੇ ਕੁਛ ਪੋਕਿਟਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਵਾਕਈ ਬਬਲ ਵਾਂਗੂ ਇਨਫਲੇਟ ਹੋਈ ਜਾ ਰਹੀਆਂ ਆ। ਕੁਛ ਮਾਰਕੀਟਸ ਇਹੋ ਜਿਹੀਆਂ ਜਿੱਥੇ ਐਕਸਟ੍ਰੀਮ ਸ਼ੋਰਟੇਜ ਆ ਘਰਾਂ ਦੀ। ਇਨਫੈਕਟ ਕੁਛ ਇਹੋ ਜਿਹੇ ਸਬਰਬਸ ਆ, ਜੇ ਤੁਸੀਂ ਅੱਜ ਉਹਨੂੰ ਆਨਲਾਈਨ ਸਰਚ ਕਰੋਗੇ, ਮੈਂ ਉੱਥੇ ਰੈਂਟ 'ਤੇ ਘਰ ਲੈਣਾ, ਤਾਂ ਤੁਹਾਨੂੰ ਇੱਕ ਹੀ ਘਰ ਮਿਲੂਗਾ ਪੂਰੇ ਸਬਰਬ 'ਚ, ਰੈਂਟ 'ਤੇ ਇੱਕ ਹੀ ਘਰ ਹੋਊਗਾ, ਕਈ ਵਾਰੀ ਉਹ ਵੀ ਨਹੀਂ ਹੁੰਦਾ। ਅਤੇ ਇਹ ਪੈਰਲਲ ਮਾਰਕੀਟਸ ਆ ਬਹੁਤ ਡਿਫਰੈਂਟ ਤਰ੍ਹਾਂ ਦੀਆਂ, ਅਤੇ ਸਾਨੂੰ ਐਜ਼ ਅ ਇਨਵੈਸਟਰ ਧਿਆਨ ਨਾਲ ਇਨਵੈਸਟ ਕਰਨਾ ਚਾਹੀਦਾ ਕਿ ਅਸੀਂ ਕਿਹੜੀ ਮਾਰਕੀਟ 'ਚ ਜਾ ਰਹੇ। ਅਸੀਂ ਅੱਖਾਂ ਬੰਦ ਕਰਕੇ ਕਿਤੇ ਵੀ ਨਹੀਂ ਲਾ ਸਕਦੇ, ਜਿੱਦਾਂ ਕੋਵਿਡ ਤੋਂ ਪਹਿਲਾਂ ਹੁੰਦਾ ਸੀਗਾ। ਕੋਵਿਡ ਦੇ ਟਾਈਮ ਤੁਸੀਂ ਅੱਖਾਂ ਬੰਦ ਕਰਕੇ ਉਂਗਲ ਕਿਤੇ ਵੀ ਮੈਪ 'ਤੇ ਰੱਖ ਦਿਉ, ਅਤੇ ਤੁਸੀਂ ਕਿਤੇ ਨਾ ਕਿਤੇ 5%, 10%, 20% ਗਰੋਥ ਲਈ ਲੈਣੀ ਆ। ਹੁਣ ਤੁਹਾਨੂੰ ਬਹੁਤ ਸਟ੍ਰੈਟੇਜਿਕ ਹੋਣ ਦੀ ਲੋੜ ਆ। ਇਨਫੈਕਟ ਮੈਂ 12 ਮਹੀਨੇ ਪਹਿਲਾਂ ਹੀ ਆਪਣੀ ਪੋਡਕਾਸਟ 'ਤੇ ਔਰ ਮੈਂ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀਗੀ, ਮੈਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਵੇਅਰ ਕਰ ਰਿਹਾ ਸੀਗਾ ਕਿ ਓਲਡ ਇਨਵੈਸਟਮੈਂਟ ਸਟ੍ਰੈਟੇਜੀਜ਼ ਆਰ ਨਾਓ ਡੈਡ। ਉਹ ਤਰੀਕਾ ਕਿ ਕਿਤੇ ਵੀ ਬਾਏ ਕਰ ਲਓ ਫਿਰ ਹੋਪ ਫੋਰ ਦਾ ਬੈਸਟ ਆ, ਉਹ ਨਹੀਂ ਚੱਲਣਾ।
5: ਓਕੇ,
6: ਹੁਣ ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਪੈਸੇ ਔਖੇ ਬਣਾਉਣੇ ਪੈਣੇ, ਜਿੱਦਾਂ ਕਿ ਰੀਅਲ ਸਟੇਟ 'ਚ ਮੈਜੋਰਿਟੀ ਟਾਈਮ 'ਤੇ ਹੁੰਦਾ ਰਿਹਾ ਆ।
5: ਰਾਈਟ,
6: ਪਰ ਪਿਛਲੇ 7 ਸਾਲਾਂ 'ਚ ਸੌਖਾ ਸੀਗਾ ਤਾਂ ਲੋਕਾਂ ਦੀ ਨਾ ਉਹ ਜਿਹੜੀ ਮੈਮਰੀ ਆ ਉਹ ਚਲੇ ਗਈ ਕਿ 7 ਸਾਲ ਪਹਿਲਾਂ ਕਿੱਦਾਂ ਹੁੰਦਾ ਸੀ। ਥੋੜ੍ਹੀ ਭੱਜ ਦੌੜ ਆਪਾਂ ਨੂੰ ਕਰਨੀ ਪੈਣੀ ਆ, ਸਹੀ ਏਰੀਏ ਲੱਭਣੇ ਪੈਣੇ ਆ, ਉੱਥੇ ਜਾ ਕੇ ਵਧੀਆ ਵੈਲਿਊ ਐਡ ਕਰੋ ਜੇ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਪ੍ਰੋਟੈਕਟ ਕਰਨਾ ਆ।
5: ਓਕੇ,
6: ਫਿਰ ਉਹ ਬਬਲ ਨਹੀਂ ਹੈਗਾ।
5: ਠੀਕ
6: ਆ, ਓਵਰਆਲ ਜੇ ਇਕੋਨਮੀ 'ਤੇ ਕੋਈ ਇੰਪੈਕਟ ਪੈਂਦਾ ਆ, ਟੈਕਸ ਚੇਂਜਸ ਆਉਂਦੇ ਆ, ਦੈਨ ਜ਼ਰੂਰ ਉਹਨਾਂ ਦਾ ਇੰਪੈਕਟ ਪੈਂਦਾ ਇਨਵੈਸਟਮੈਂਟ 'ਤੇ, ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ।
5: ਓਕੇ,
6: ਜੇ ਗਵਰਨਮੈਂਟ ਡਿਸਕਰੇਜ ਕਰਦੀ ਆ ਜਾਂ ਗਵਰਨਮੈਂਟ ਇਨਕਰੇਜ ਕਰਦੀ ਆ, ਉਹਦਾ ਇੰਪੈਕਟ ਰੀਅਲ ਸਟੇਟ ਮਾਰਕੀਟ 'ਤੇ ਹੁੰਦਾ ਆ, ਬਟ ਬਬਲ ਇਹਨੂੰ ਅਸੀਂ ਨਹੀਂ ਕਹਿ ਸਕਦੇ।
5: ਓਕੇ,
6: ਕਿਉਂਕਿ ਇੱਥੇ ਲੋਕਲ ਡਿਮਾਂਡ ਬਹੁਤ ਜ਼ਿਆਦਾ ਆ।
5: ਓਕੇ,
6: ਜੇ ਤੁਸੀਂ ਸਟੈਟਿਸਟਿਕਸ ਦੇਖੋ, ਆਸਟ੍ਰੇਲੀਆ ਨੂੰ ਜਿੰਨੇ ਘਰ ਹਰ ਸਾਲ ਚਾਹੀਦੇ ਆ, ਆਪਾਂ ਉਹਦੇ 'ਚ 15-25% ਸ਼ੋਰਟ ਹੀ ਰਹਿੰਦੇ ਹਾਂ ਹਰ ਸਾਲ।
5: ਓਕੇ,
6: ਤੇ ਜਦੋਂ ਵੀ ਇਹੋ ਜਿਹਾ ਟਰਬੁਲੈਂਟ ਟਾਈਮ ਆਉਂਦਾ ਹੈ, ਜਿੱਦਾਂ ਹੁਣ ਤੁਸੀਂ ਸੁਣਨ ਚਾਹ ਰਹੇ ਹੋ ਨਾ ਕਿ ਡਿਵੈਲਪਰ ਲਿਕੁਇਡੇਸ਼ਨ ਦੇ ਵਿੱਚ ਜਾ ਰਹੇ ਆ, ਕਿਤੇ 2,500 ਕਿਤੇ 15,000 ਘਰ ਪਾਈਪ ਲਾਈਨ ਦੇ ਵਿੱਚ ਫਸ ਗਏ ਆ, ਹੁਣ ਉਨੇ ਘਰ ਹੋਰ ਸਪਲਾਈ ਤੋਂ ਘੱਟ ਗਏ ਆ, ਤੇ ਆਸਟ੍ਰੇਲੀਆ ਵਰਲਡ ਦਾ ਕ੍ਰੈਡਲ ਆ ਜਿੱਥੇ ਤੁਸੀਂ ਗ੍ਰੇਟ ਫੈਮਿਲੀ ਇਨਵਾਇਰਮੈਂਟ ਚ ਰਹਿ ਸਕਦੇ ਆ, ਗੁੱਡ ਫੈਮਿਲੀ ਰੇਸ ਕਰ ਸਕਦੇ ਆ, ਇਹ ਵਰਲਡ ਵਾਈਡ ਬਹੁਤ ਵਧੀਆ ਕੰਟਰੀ ਮੰਨੀ ਜਾਂਦੀ ਆ ਇਸ ਚੀਜ਼ ਲਈ, ਜਿਹਦੇ ਲਈ ਯੂਰੋਪੀਅਨਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ, ਬ੍ਰਿਟਿਸ਼ਰਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ ਰਹਿਣ ਲਈ, ਅਮੈਰੀਕਨਸ ਵੀ ਕਈ ਇੱਥੇ ਮੂਵ ਹੁੰਦੇ ਜਿਨ੍ਹਾਂ ਨੂੰ ਸਲੋ ਪੇਸ ਇਨਵਾਇਰਮੈਂਟ ਚਾਹੀਦਾ ਆ, ਲਾਈਫ ਚਾਹੀਦੀ ਆ। ਜਿਹੜੇ ਆਸਟ੍ਰੇਲੀਅਨਸ ਆ ਜਦੋਂ ਬਾਹਰ ਕੰਮ ਕਰਨ ਜਾਂਦੇ, ਚਾਹੇ ਇੱਥੇ ਦੇ ਹਾਲੀਵੁੱਡ ਸਟਾਰ ਹੋਣ ਕੋਈ ਵੀ ਹੋਵੇ, ਵਾਪਸ ਆ ਕੇ ਇੱਥੇ ਘਰ ਬਣਾ ਕੇ ਆਪਣੇ ਨਿਆਣੇ ਇੱਥੇ ਰੇਜ਼ ਕਰਦੇ ਮੈਜੋਰਟੀ ਲੋਕ, ਕਿਉਂਕਿ ਦੇ ਨੋ ਦਿਸ ਐਜ਼ ਅ ਗ੍ਰੇਟ ਫੈਮਿਲੀ ਇਨਵਾਇਰਮੈਂਟ। ਫਿਟਨੈਸ ਆਪਾਂ ਨੰਬਰ ਇੱਕ ਆ, ਦੁਨੀਆ ਫਿਟਨੈਸ ਵੱਲ ਜਾ ਰਹੀ ਹੈ, ਅਪਰ ਕੈਪੀਟਾ ਵੱਧ ਤੋਂ ਵੱਧ ਮੈਡਲ ਲੈਂਦੇ ਆ ਹਮੇਸ਼ਾ ਜਦੋਂ ਓਲੰਪਿਕਸ ਜਾਂਦੇ ਕਿਤੇ ਵੀ ਜਾਂਦੇ, ਤੇ ਆਪਣੇ ਕੋਲ ਵਨ ਆਫ ਦਾ ਲੋਵੈਸਟ ਡਾਇਬਟੀਜ਼ ਤੇ ਉਹਦਾ ਓਬੇਸਿਟੀ ਦੇ ਕੇਸਿਸ ਹੈਗੇ ਆ ਵਰਲਡ ਵਾਈਡ,
5: ਹੈਲਥ ਇਨਫਰਾਸਟ੍ਰਕਚਰ।
6: ਹਾਂਜੀ, ਤੇ ਕਿੰਨੇ ਸੋਹਣੇ ਆਪਣੇ ਪਾਰਕਸ ਹੈਗੇ ਆ, ਸਪੋਰਟਸ ਗਰਾਊਂਡਸ ਹੈਗੇ, ਦਿਸ ਇਜ਼ ਅ ਪਲੇਸ ਟੂ ਰੇਜ਼ ਫੈਮਿਲੀ, ਦਿਸ ਵਿਲ ਆਲਵੇਜ਼ ਅਟਰੈਕਟ
5: ਵਰਕ ਲਾਈਫ ਬੈਲੈਂਸ ਜਿਹਨੂੰ ਕਹਿੰਦੇ,
6: ਯੈਸ, ਇਟ ਵਿਲ ਆਲਵੇਜ਼ ਅਟਰੈਕਟ ਫੋਰਨ ਬਾਇਰਸ ਐਂਡ ਫੋਰਨ ਫੈਮਿਲੀਜ਼ ਲੁਕਿੰਗ ਫੋਰ ਮਾਈਗ੍ਰੇਟਿੰਗ ਟੂ ਗ੍ਰੀਨਰ ਪਾਸਚਰਸ।
5: ਕਰੈਕਟ,
6: ਤੇ ਇਹਨੂੰ ਅਸੀਂ ਬਬਲ ਨਹੀਂ ਕਹਿ ਸਕਦੇ, ਬਬਲ ਇਹੋ ਜਿਹੀ ਚੀਜ਼ ਹੁੰਦੀ ਜਿਹਨੂੰ ਆਰਟੀਫਿਸ਼ਲੀ ਸਪਰੂਕ ਕਰ ਦਿੱਤਾ ਜਾਂਦਾ ਆ, ਔਰ ਉਹ ਜਦੋਂ ਤੁਸੀਂ ਚੀਜ਼ ਕੱਢ ਦੋ ਥੱਲੇ ਉਹਨੇ ਥੱਲੇ ਡਿੱਗ ਜਾਣਾ। ਇਹੋ ਜਿਹੀਆਂ ਕਈ ਇਨਵਾਇਰਮੈਂਟ ਹੈਗੇ ਜਿੱਥੇ ਟੈਕਸ ਸਟਰਕਚਰਸ ਬਹੁਤ ਲੋ ਆ, ਲੋਕੀ ਜਾ ਰਹੇ ਟੈਕਸ ਸੇਵਿੰਗ ਲਈ, ਕੱਲ ਨੂੰ ਉਹ ਟੈਕਸ ਜੇ ਵਧਾ ਦਿੱਤਾ ਗਵਰਨਮੈਂਟ ਨੇ, ਉਹ ਕੋਲੈਪਸ ਕਰ ਜਾਣਾ, ਕਿਉਂਕਿ ਲੋਕਲ ਡਿਮਾਂਡ ਹੀ ਹੈ ਨਹੀਂ ਗੀ। ਜਿੱਥੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਬਣ ਰਹੀਆਂ ਫੋਰਨਰਸ ਨੂੰ ਵੇਚਣ ਲਈ, ਲੋਕਲ ਕੌਣ ਰਹੂਗਾ ਉੱਥੇ? ਸਾਨੂੰ ਲੋਕਲ ਡਿਮਾਂਡ ਹਮੇਸ਼ਾ ਦੇਖਣੀ ਚਾਹੀਦੀ ਹੈ। ਹੁਣ ਇਹੋ ਜਿਹੇ ਕੁਝ ਏਰੀਆ ਸੀਗੇ ਜਿੱਦਾਂ ਕਿ ਮੈਲਬਨ ਦੀ ਸੀਬੀਡੀ ਚ ਅਪਾਰਟਮੈਂਟ ਦੀਆਂ ਵੱਡੀਆਂ ਤੋਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਸੀ, ਲੋਕੀ ਕਹਿੰਦੇ ਸੀ ਇੰਟਰਨੈਸ਼ਨਲ ਸਟੂਡੈਂਟ ਆਊਗੇ ਇੱਥੇ ਰਹੂਗੇ ਰੈਂਟ ਤੇ ਉੱਤੇ, ਉਹਨਾਂ ਲਈ ਇੱਥੇ ਦੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਬਹੁਤ ਜ਼ਿਆਦਾ ਬੂਮ ਕਰ ਰਹੀ ਆ, ਤੇ ਲੋਕਲ ਅਪਾਰਟਮੈਂਟ ਤੇ ਅਪਾਰਟਮੈਂਟ ਖਰੀਦੀ ਗਏ ਕਿ ਸ਼ਹਿਰ ਦੇ ਵਿੱਚ ਰਹੂਗੇ, ਉਹ ਵਨ ਆਫ ਦਾ ਵਰਸਟ ਪਰਫਾਰਮਿੰਗ ਐਸੈਟਸ ਬਣ ਗਏ ਪਿਛਲੇ 4-5 ਸਾਲ ਚ। ਮੇਰੇ ਇਹੋ ਜਿਹੇ ਕਲਾਇੰਟਸ ਹੈਗੇ ਜਿਨ੍ਹਾਂ ਨੇ 4-5 ਸਾਲ ਪਹਿਲਾਂ ਨਵੇਂ ਅਪਾਰਟਮੈਂਟ ਲਏ ਸੀਗੇ, ਉਹ ਹੁਣ ਵੀ ਉਸ ਪ੍ਰਾਈਸ ਤੇ ਨਹੀਂ ਵਿਕ ਰਹੇ ਜਿੰਨੇ ਤੇ ਲਏ ਸੀਗੇ, ਕਿਉਂਕਿ ਇੰਨੇ ਅਪਾਰਟਮੈਂਟ ਬਣ ਗਏ, ਉਹਨੀ ਡਿਮਾਂਡ ਨਹੀਂ ਬਣੀ। ਗਵਰਨਮੈਂਟ ਨੇ ਐਜੂਕੇਸ਼ਨ ਮਾਈਗ੍ਰੇਸ਼ਨ ਨੂੰ ਥੋੜਾ ਡਿਸਕਰੇਜ ਕਰ ਦਿੱਤਾ, ਉਹਨੇ ਸਟੂਡੈਂਟ ਵੀ ਆਉਣੇ ਘੱਟ ਗਏ ਤਾਂ ਡਿਮਾਂਡ ਵੀ ਘੱਟ ਗਈ ਉਸ ਪ੍ਰੋਡਕਟ ਦੀ। ਲੋਕਲ ਇਕਨੋਮੀ ਚ ਉਹਦੀ ਇੰਨੀ ਡਿਮਾਂਡ ਸੀ ਨਹੀਂ, ਕਿਉਂਕਿ ਜੇ ਉੱਥੇ ਸ਼ਹਿਰ ਚੋਂ 20 ਮਿੰਟ ਦੀ ਦੂਰੀ ਤੇ 7 ਲੱਖ ਦਾ ਘਰ ਮਿਲਦਾ ਆ ਤਾਂ 20 ਮਿੰਟ ਸ਼ਹਿਰ ਦੇ ਵਿੱਚ ਕੌਣ ਉਨੇ ਦੇ ਅਪਾਰਟਮੈਂਟ ਲਊਗਾ?
5: ਕਰੈਕਟ,
6: ਲਊਗੇ ਲੋਕ ਜਿਨ੍ਹਾਂ ਨੂੰ ਬੈਕਯਾਰਡ ਤੋਂ ਮਤਲਬ ਨਹੀਂ ਆ, ਪਰ ਦੈਨ ਯੂ ਹੈਵ ਰਿਡਿਊਸਡ ਯੋਰ ਪੂਲ ਆਫ ਬਾਇਰਸ, ਘੱਟ ਹੀ ਰਹਿ ਗਈ ਤੁਹਾਡੀ ਡਿਮਾਂਡ, ਘੱਟ ਲੋਕ ਆਊਗੇ, ਸਿੰਗਲ ਆਊਗੇ, ਰਿਟਾਇਰੀ ਆਊਗੇ, ਜਾਂ ਉਹ ਲੋਕ ਆਊਗੇ ਜਿਹੜੇ ਸਿਟੀ ਚ ਹੀ ਰਹਿ ਸਕਦੇ ਆ।
5: ਤੁਸੀਂ ਨਾ ਇੰਟਰੋਡਕਸ਼ਨ ਚ ਬਹੁਤ ਸਾਰੇ ਟੋਪਿਕ ਅਲੱਗ ਤੋਂ ਰੇਜ਼ ਕਰਦੇ, ਜਿੱਦਾਂ ਮੈਂ ਪਹਿਲਾਂ ਕਿਹਾ ਮੈਂ ਪਹਿਲਾਂ ਹੀ ਸੋਚਿਆ ਸੀਗਾ ਕਿ ਭਾਜੀ ਨੇ ਜਿਹੜੀ ਇੰਟਰੋਡਕਸ਼ਨ ਦੇਣੀ ਉਹਦੇ ਚ ਹੀ ਕੁਸ਼ਚਨ, ਹੁਣ ਮੇਰੇ ਬਹੁਤ ਸਾਰੇ ਸਵਾਲ ਨੇ, ਬਟ ਉਹ ਸਾਰੇ ਤੋਂ ਇਲਾਵਾ ਮੈਂ ਇਹਨੂੰ ਸਿਰਫ ਅੱਜ ਦੀ ਇਸ ਇਨਫੋਰਮੇਸ਼ਨ ਸੈਸ਼ਨ ਨੂੰ ਇਸ ਕਰਕੇ ਇਨਫੋਰਮੇਟਿਵ ਕਹਿ ਰਹੇ ਹਾਂ ਕਿਉਂਕਿ ਅਸੀਂ ਨਿੰਦਰ ਸਿੱਧੂ ਐਜ਼ ਅ ਕੋਈ ਬ੍ਰਾਂਡ ਪ੍ਰਮੋਟ ਨਹੀਂ ਕਰ ਰਹੇ ਹੈਗੇ, ਜਸਟ ਟੂ ਲੈਟ ਆਪਣੇ ਵਿਊਅਰਸ ਨੂੰ ਜਾਂ ਜਿਹੜੇ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਦੱਸ ਦਈਏ, ਇਹ ਅਸੀਂ ਇਹਦੇ 'ਚ ਇੱਕ ਬਹੁਤ ਜ਼ਿਆਦਾ ਸੋਸ਼ਲ ਅਵੇਅਰਨੈਸ ਦੀ ਗੱਲ ਜਿਹੜੀ ਉਹ ਕਰਨੀ ਹੈਗੀ ਹੈ। ਸੋਸ਼ਲ ਅਵੇਅਰਨੈਸ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਚਾਹੇ ਇਨਵੈਸਟਰ ਹੋ ਨਹੀਂ ਹੋ, ਤੁਸੀਂ ਓਨਰ ਆਕੂਪਾਇਰ ਹੋ ਨਹੀਂ ਹੋ, ਤੁਸੀਂ ਟੈਨੈਂਟ ਹੋ ਜਾਂ ਜੋ ਵੀ ਤੁਹਾਡਾ ਸਟੇਟਸ ਹੈਗਾ, ਇਟ ਡਜ਼ਨਟ ਮੈਟਰ, ਬਟ ਇਸ ਗੱਲਬਾਤ ਨੂੰ ਸੁਣਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਇੱਕ ਵਨ ਸਟੋਪ ਸ਼ੋਪ ਵੀ ਹੋ, ਤੁਸੀਂ ਅਕਾਊਂਟਿੰਗ ਦੀ ਵੀ ਗੱਲ ਜਦੋਂ ਆਉਂਦੀ ਹੈ, ਇੱਕ ਘਰ ਦੇ ਲਈ ਸਾਰੀਆਂ ਜ਼ਰੂਰੀ ਚੀਜ਼ਾਂ, ਇੱਕ ਮੋਰਟਗੇਜ ਦੀ ਗੱਲ ਆਉਂਦੀ ਹੈ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਜਦੋਂ ਆਉਂਦੀ ਹੈ, ਇਨਵੈਸਟਮੈਂਟ ਦੀ ਗੱਲ ਆਉਂਦੀ ਹੈ, ਬਿਲਡਿੰਗ ਦੀ ਗੱਲ ਆਉਂਦੀ ਹੈ, ਹਨਾ? ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਜਗ੍ਹਾ ਤੇ ਆਪ ਕਰ ਦਿੰਦੇ ਹੋ, ਤਾਂ ਮੈਂ ਉਸ ਨਜ਼ਰੀਏ ਤੋਂ ਵੀ ਇਹ ਆਸਟ੍ਰੇਲੀਆ ਦੀ ਤਸਵੀਰ ਨੂੰ ਸਮਝੂੰਗਾ। ਪਰ ਇੱਕ ਜਿਹੜੀ ਤੁਸੀਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ, ਉਸ ਚੀਜ਼ ਨੇ ਮੈਨੂੰ ਟ੍ਰਿਗਰ ਕੀਤਾ ਤੇ ਇਹਦੇ 'ਤੇ ਗੱਲਬਾਤ ਕੀਤੀ ਜਾਣੀ ਚਾਹੀਦੀ। ਉਹ ਇਹ ਹੈ ਕਿ ਆਸਟ੍ਰੇਲੀਆ ਦੀ ਕਰੰਟ ਗਵਰਨਮੈਂਟ ਔਰ ਆਸਟ੍ਰੇਲੀਆ ਦਾ ਕਰੰਟ ਸੋਸ਼ੋ ਇਕਨੋਮਿਕ ਸਟਰਕਚਰ ਇਜ਼ ਇਟ ਕੋਲੈਪਸਿੰਗ, ਤੇ ਇਹਦਾ ਫਿਊਚਰ ਕਿਸ ਪਾਸੇ ਨੂੰ ਜਾ ਰਿਹਾ?
6: ਦੇਖੋ, ਦ ਵੇ ਇਟ ਇਜ਼ ਗੋਇੰਗ, ਇਟ ਇਜ਼ ਕੋਲੈਪਸਿੰਗ, ਕਿਉਂਕਿ ਜਿਹੜੇ ਇਸ ਟਾਈਮ ਸਾਡੇ ਲੀਡਰ ਆ ਉਹਨਾਂ ਨੂੰ ਆਪ ਕਿਸੇ ਬਿਜ਼ਨਸ ਦੀ ਇਕਨੋਮੀ ਦੀ ਕੋਈ ਖਾਸ ਨੌਲੇਜ ਹੈ ਨਹੀਂ ਗੀ।
5: ਓਕੇ,
6: ਜੇ ਤੁਸੀਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਹੀ ਦੇਖਿਆ ਜਾਵੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਫਿਰ ਵੀ ਚਾਹ ਦੀ ਸਟਾਲ ਲਾਈ ਆ, ਇਹਨੇ ਉਹ ਵੀ ਨਹੀਂ ਕੀਤਾ ਹੋਇਆ ਜ਼ਿੰਦਗੀ 'ਚ।
5: ਓਕੇ,
6: ਯੂਨੀਵਰਸਿਟੀ ਦੇ ਵਿੱਚ ਧਰਨੇ ਦਿੰਦੇ ਹੁੰਦੇ ਸੀਗੇ, ਲੋਬੀ ਗਰੁੱਪ ਨਾ ਹੁੰਦੇ ਸੀਗੇ, ਯੂਨੀਅਨਸ ਨਾ ਹੁੰਦੇ ਸੀ, ਜਿਹਨੂੰ ਕਹਿੰਦੇ ਯੂਨੀਅਨ ਬਾਜੀ ਕਹਿੰਦੇ ਆ, ਉਹ ਕੀਤੀ ਇਹਨਾਂ ਨੇ। ਕੁਛ ਇਹਨਾਂ ਦੇ ਯੂਨੀਅਨ ਦੇ ਜਿਹੜੇ ਮੈਂਬਰ ਸੀ ਉਹ ਗਾਂਹ ਜਾ ਕੇ ਇੰਡਸਟਰੀ ਯੂਨੀਅਨ ਦੇ ਉਹ ਬਣ ਗਏ, ਹੈੱਡ ਬਣ ਗਏ। ਹੁਣ ਉਹਨਾਂ ਨੇ ਯੂਨੀਅਨ ਦੇ ਗਾਂਹ ਜਾ ਕੇ ਸੁਪਰ ਐਨੂਏਸ਼ਨ ਸੈਟਅਪ ਕਰ ਲਿਆ, ਹੁਣ ਬਿਲੀਅਨਸ ਆਫ ਫੰਡ ਮੈਨੇਜ ਕਰ ਰਹੇ ਆ, ਉੱਪਰ ਹੈਗੇ ਉਹ ਯੂਨੀਅਨ ਦੇ ਮੈਂਬਰ ਹੀ ਆ ਪਾਸਟ 'ਚ। ਇਹਨਾਂ ਨੇ ਯੂਨੀਅਨ ਤੋਂ ਨਿਕਲ ਕੇ ਜਾ ਕੇ ਲੇਬਰ ਪਾਰਟੀ ਦੇ ਆਫਿਸ 'ਚ ਜਾ ਕੇ ਕਲਰਕ ਦੀ ਇਹੋ ਜਿਹੀਆਂ ਜੋਬਾਂ ਸਟਾਰਟ ਕਰ ਲਈਆਂ, ਉਹ ਤੋਂ ਗਾਂਹ ਜਾ ਕੇ ਇਹ ਪੋਲੀਟਿਕਸ ਦੇ ਵਿੱਚ ਆ ਗਏ। ਇਹਨਾਂ ਨੂੰ ਪਤਾ ਹੀ ਨਹੀਂ ਆ ਪੈਸੇ ਬਣਦੇ ਕਿੱਦਾਂ, ਇਹਨਾਂ ਨੂੰ ਪਤਾ ਕਿ ਪੈਸੇ ਆ ਜਾਂਦੇ ਆ
5: ਜਿਹੜੇ ਟ੍ਰੈਜਰ।
6: ਹਾਂ, ਉਹ ਪੜ੍ਹੇ ਲਿਖੇ ਆ ਜ਼ਰੂਰ ਡਾਕਟਰ ਚਾਰਮਰਸ, ਬਟ ਉਹਨਾਂ ਨੇ ਪ੍ਰੈਕਟਿਸ ਕਿੱਥੇ ਕੀਤੀ ਆ, ਉਹਨਾਂ ਨੇ ਕਿਹੜੀਆਂ ਉਹਨਾਂ ਦੀਆਂ ਪਰਸਨਲ ਅਚੀਵਮੈਂਟਸ ਹੈਗੀਆਂ ਆ, ਕਿਹੜੇ ਉਹਨਾਂ ਨੇ ਬਿਜ਼ਨਸ ਸੈਟਅਪ ਕੀਤੇ ਆ, ਗਰੋ ਕੀਤੇ, ਕਿਉਂਕਿ ਕੰਟਰੀ ਨੂੰ ਰਨ ਕਰਨਾ ਇੱਕ ਬਿਜ਼ਨਸ ਨੂੰ ਰਨ ਕਰਨ ਦੇ ਬਰਾਬਰ ਆ,
5: ਜਿਹਦੇ
6: 'ਚ ਤੁਹਾਡੇ ਮਲਟੀਪਲ ਸਟੇਕ ਹੋਲਡਰਸ ਆ ਇੱਕ ਕੰਟਰੀ ਦੇ ਵਿੱਚ, ਜਿਹਨਾਂ ਤੁਸੀਂ ਹੈਪੀ ਰੱਖਣਾ ਆ। ਤਾਂ ਜੇ ਤੁਸੀਂ ਸਿਰਫ ਇੱਕ ਜੋਬ ਹੀ ਕੀਤੀ ਹੋਊਗੀ ਉੱਥੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਸਰ ਬੋਸ ਨੂੰ ਹੈਪੀ ਰੱਖਣਾ ਤੇ ਕਲਾਇੰਟਸ ਨੂੰ ਵੱਧ ਤੋਂ ਵੱਧ ਹੈਪੀ ਰੱਖਣਾ ਆ ਤੇ ਤੁਹਾਨੂੰ ਪੈਸੇ ਮਿਲ ਜੂਗੇ। ਵੈਨ ਯੂ ਰਨ ਅ ਬਿਜ਼ਨਸ ਯੂ ਹੈਵ ਮਲਟੀਪਲ ਸਟੇਕ ਹੋਲਡਰਸ, ਯੂ ਹੈਵ ATO, ਠੀਕ ਆ, ਤੁਹਾਡੇ ਆਪਣੇ ਕਲਾਇੰਟਸ ਵੀ ਹੈਗੇ ਆ, ਤੁਹਾਡੀ ਜਿਹਦੇ ਲਈ ਤੁਸੀਂ ਕੰਮ ਕਰ ਰਹੇ ਜਿੱਥੇ ਤੁਹਾਡਾ ਬਿਜ਼ਨਸ ਆ, ਤੁਹਾਡਾ ਇੱਕ ਲੈਂਡਲੋਰਡ ਵੀ ਹੈਗਾ ਆ, ਫਿਰ ਤੁਸੀਂ ਮਲਟੀਪਲ ਡਿਫਰੈਂਟ ਬਿਜ਼ਨਸਿਸ ਨਾਲ ਕੰਮ ਕਰ ਰਹੇ ਆ। ਸਿਮਿਲਰਲੀ ਜੋ ਤੁਸੀਂ ਇੱਕ ਦੇਸ਼ ਨੂੰ ਚਲਾ ਰਹੇ ਆ, ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਵੀ ਡੀਲ ਕਰ ਰਹੇ ਆ, ਤੇ ਤੁਸੀਂ ਆਪਣੀ ਲੋਕਲ ਜਿਹੜੀ ਤੁਹਾਡੀ ਕਮਿਊਨਿਟੀ ਉਹਦੇ ਨਾਲ ਵੀ ਡੀਲ ਕਰ ਰਹੇ ਆ, ਫਿਰ ਤੁਸੀਂ ਕੰਟਰੀ ਨੂੰ ਗਰੋਥ ਵੀ ਲੈ ਕੇ ਦੇਣੀ ਆ, ਪਰ ਤੁਸੀਂ ਗਰੀਬਾਂ ਦਾ ਵੀ ਧਿਆਨ ਰੱਖਣਾ ਆ। ਤੁਸੀਂ ਇਹ ਵੀ ਦੇਖਣਾ ਕਿ ਜਿਹੜੇ ਬਿਜ਼ਨਸਿਸ ਆ ਉਹ ਸਸਟੇਨੇਬਲ ਹੋਣ, ਜਿਹੜਾ ਕਿ ਉਹ ਸਸਟੇਨੇਬਲ ਟੈਕਸ ਤੁਸੀਂ ਲੈ ਕੇ ਗਰੀਬਾਂ 'ਚ ਵੰਡ ਕੇ ਵੈਲਫੇਅਰ ਕਰ ਸਕੋ, ਕਿਉਂਕਿ ਉਹ ਇਕਾਨਮੀਆਂ ਵੀ ਡਿੱਗ ਜਾਂਦੀਆਂ ਜਿਹੜੀਆਂ ਸਿਰਫ ਅਮੀਰਾਂ ਵੱਲ ਸੋਚਦੀਆਂ, ਪਰ ਉਹ ਵੀ ਡਿੱਗ ਜਾਂਦੀਆਂ ਜਿਹੜੇ ਸਿਰਫ ਗਰੀਬਾਂ ਵੱਲ ਸੋਚਦੀਆਂ। ਜੇ ਤੁਸੀਂ ਅਮੀਰਾਂ ਤੋਂ ਲਈ ਜਾਓਗੇ ਇੱਕ ਦਿਨ ਉਹ ਪੈਸੇ ਮੁੱਕ ਜਾਣੇ ਆ, ਅਮੀਰਾਂ ਨੇ ਕੰਟਰੀ ਛੱਡ ਕੇ ਚੱਲ ਜਾਣਾ ਆ। ਦੇਖਿਆ ਹੋਣਾ ਆ ਰੀਸੈਂਟਲੀ ਬਹੁਤ ਸਾਰੇ ਮਿਲੀਨੀਅਰ ਛੱਡ ਕੇ ਜਾ ਰਹੇ ਆ, ਇਨਫੈਕਟ ਆ ਮੁੰਡਾ ਬਹੁਤ ਫੇਮਸ ਹੈ ਐਡਰੀਅਨ ਪੋਰਟੇਲੀ ਜਿਹੜਾ LMCT ਚਲਾਉਂਦਾ, ਉਹ ਵੀ ਡੁਬਈ ਚਲੇ ਗਿਆ, ਪੈਸੇ ਵੰਡਦਾ ਰਹਿੰਦਾ, ਉਹ ਵੀ ਡੁਬਈ ਚਲੇ ਗਿਆ ਤੰਗ ਆ ਕੇ ਆਸਟ੍ਰੇਲੀਅਨ ਇਨਵਾਇਰਮੈਂਟ ਤੋਂ। ਸੋ ਵਟਸ ਹੈਪਨਿੰਗ ਰਾਈਟ ਨਾਓ ਇਜ਼ ਦ ਗਵਰਨਮੈਂਟ ਇਜ਼ ਵੈਰੀ ਪ੍ਰੋ ਕਮਿਊਨਿਸਟ ਰਿਜੀਮ, ਦੇ ਡੋਂਟ ਨੋ ਹਾਊ ਟੂ ਕ੍ਰੀਏਟ ਐਕਚੁਅਲ ਬਿਜ਼ਨਸ, ਕ੍ਰੀਏਟ ਵੈਲਥ ਐਂਡ ਇਕੋਨਮੀ ਕਿੱਦਾਂ ਬੈਟਰ ਕਰ ਸਕਦੀ ਆ। ਜੇ ਤੁਸੀਂ ਸਟੈਟਿਸਟਿਕਸ ਦੇਖੋ ਪਿਛਲੇ 4 ਸਾਲਾਂ ਦੇ ਵਿੱਚ ਆਸਟ੍ਰੇਲੀਅਨ ਇਕੋਨਮੀ ਨੇ OECD ਜਿਹੜੀਆਂ ਕੰਟਰੀਜ਼ ਆ ਜਿਹੜੇ ਡਿਵੈਲਪਡ ਹੋਰ ਨੇਸ਼ਨਸ ਆ ਉਹਨਾਂ ਦੇ ਕੰਪੈਰੇਟਿਵਲੀ ਉਹਨਾਂ ਦੀ ਰੀਅਲ ਇਨਕਮ ਗਰੋ ਕੀਤੀ ਆ, ਬਟ ਬਹੁਤ ਸਲੋ ਰੇਟ ਤੇ, ਓਬਵੀਅਸਲੀ ਪ੍ਰੀਵੀਅਸ ਨਾਲੋਂ
5: ਕਰੈਕਟ,
6: ਬਟ ਆਸਟ੍ਰੇਲੀਆ ਦੀ ਡਿਕਲਾਈਨ ਹੋਈ ਆ, ਅਸੀਂ ਰੈੱਡ ਲਾਈਨ 'ਚ ਆ।
5: ਓਕੇ,
6: ਉਹਨਾਂ ਦੀ ਐਵਰੇਜ ਸਾਡੇ ਤੋਂ ਥੱਲੇ, ਆਪਾਂ ਉਹਨਾਂ ਦੀ ਐਵਰੇਜ ਤੋਂ ਬਹੁਤ ਥੱਲੇ ਆ,
5: ਰਾਈਟ,
6: ਜਬਕਿ ਅਸੀਂ ਰਿਸੋਰਸਿਸ ਦੇ ਉੱਤੇ ਬੈਠੇ ਆ, ਅਸੀਂ ਬਹੁਤ ਰਈਸ ਆ, ਦੇਖਿਆ ਅਸੀਂ ਵੈਲਦੀ ਆ ਲੋਕ, ਸਾਡੇ ਕੋਲ ਆਇਰਨ ਔਰ ਹੈਗੀ ਆ, LNG ਹੈਗੀ, ਹਾਂਜੀ, ਸਾਡੇ ਕੋਲ ਪੜ੍ਹੇ ਲਿਖੇ ਲੋਕ ਆ ਜਿਹੜੇ ਕੰਮ ਕਰਨ ਨੂੰ ਵੀ ਤਿਆਰ ਆ, ਬਟ ਫਿਰ ਵੀ ਅਸੀਂ ਇੰਨੇ ਬੈਕਵਰਡਸ ਕਿਉਂ ਜਾ ਰਹੇ ਹਾਂ?
5: ਕਰੈਕਟ,
6: ਕਿਉਂਕਿ ਇੱਥੇ ਹਾਰਡ ਵਰਕ ਨੂੰ, ਐਂਬੀਸ਼ਨ ਨੂੰ ਹੈਵਲੀ ਟੈਕਸ ਕੀਤਾ ਜਾਂਦਾ ਆ।
5: ਓਕੇ,
6: ਐਨਕਰੇਜ ਕਰਿਆ ਕੀਤਾ ਜਾ ਰਿਹਾ ਆ ਫ੍ਰੀ ਬੀਜ਼ ਨੂੰ। ਹੁਣ ਇੱਕ ਕਲਾਸਿਕ ਐਗਜ਼ਾਮਪਲ ਦਿੰਦਾ ਤੁਹਾਨੂੰ, ਜਦੋਂ ਗ੍ਰੀਨਸ ਨੇ ਸਪੋਰਟ ਕੀਤੀ ਐਂਥਨੀ ਐਲਬਨੀਜ਼ੀ ਦੀ SMSF ਜਿਹੜੇ ਬਜਟ ਦੇ ਵਿੱਚ ਪ੍ਰਪੋਜ਼ਲ ਸੀਗੇ ਕਿ SMSF ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ, ਰੈਜ਼ੀਡੈਂਸ਼ੀਅਲ ਪ੍ਰੋਪਰਟੀ
5: ਸੈਲਫ ਮੈਨੇਜ
6: ਸੁਪਰ ਫੰਡ ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ ਫਿਊਚਰ 'ਚ। ਗ੍ਰੀਨਸ ਕਹਿੰਦੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹਦੇ ਉੱਤੇ, ਤੁਸੀਂ ਕਰ ਦਿਓ, ਬਟ ਸਾਡੀਆਂ ਸ਼ਰਤਾਂ। ਉਹ ਸ਼ਰਤ ਕੀ ਸੀ? ਉਹ ਕਹਿੰਦੇ ਜਿਹੜੀ NDIS ਤੇ ਸਕੈਮ ਹੋ ਰਹੇ ਉਹਦੇ ਜਿਹੜੀ ਤੁਸੀਂ ਇਨਕੁਆਇਰੀ ਬਿਠਾਉਣੀ ਆ ਇਹਨੂੰ ਚੈੱਕ ਕਰਨ ਲਈ, ਉਹਨੂੰ ਨਾ ਐਕਸਟੈਂਡਡ ਇਨਕੁਆਇਰੀ ਕਰ ਦਿਓ। ਹੁਣ ਸਾਨੂੰ ਵੀ ਪਤਾ ਇੰਡੀਆ ਜਿਹੜੀ CBI ਜਾਂਚ 10 ਸਾਲ ਚੱਲ ਗਈ ਉਹਦਾ ਰਿਜ਼ਲਟ ਨਹੀਂ ਆਉਂਦਾ, ਉਹ ਇਹ ਕਰ ਰਹੇ ਇੱਥੇ, ਕਿਉਂਕਿ ਇਹਨਾਂ ਦੇ ਵੋਟਰ ਬੈਠੇ ਕਿੱਥੇ ਆ? ਗ੍ਰੀਨਸ ਤੇ ਕਿੱਥੇ ਮੈਂਬਰ ਆ? ਜੇ ਆਪਾਂ ਸਿਡਨੀ ਦੀ ਗੱਲ ਕੀਤੀ ਜਾਵੇ, ਸਿਡਨੀ
5: CBD ਦੇ ਆਲੇ ਦੁਆਲੇ
6: ਹਨਾ, ਜਿਹੜਾ ਲਕੇਂਬਾ ਆ ਉੱਥੇ ਉਨੀਆਂ ਕਾਫੀ ਸ਼ਾਪਸ ਨਹੀਂ ਹੈਗੀਆਂ ਜਿੰਨੇ NDIS ਦੇ ਬਿਜ਼ਨਸ ਆ, ਤੇ ਉੱਥੇ ਗ੍ਰੀਨਸ ਦੇ ਉਹ ਮੈਂਬਰ ਆਫ ਪਾਰਲੀਮੈਂਟ ਬੈਠੇ ਹੋਏ ਆ, ਤਾਂ ਉਹ ਵੀ ਆਪਣੇ ਵੋਟ ਬੈਂਕ ਨੂੰ ਲੁੱਕ ਆਫਟਰ ਕਰ ਰਹੇ ਆ, ਬਟ ਉਹ NDIS ਦੀ ਫੰਡਿੰਗ ਕਿੱਥੋਂ ਆ ਰਹੀ ਹੈ? ਜਿਹੜੇ ਹਾਰਡ ਵਰਕਿੰਗ ਮਿਡਲ ਕਲਾਸ ਲੋਕ ਹੈਗੇ ਆ, ਜਿਹੜੇ ਬਿਜ਼ਨਸਿਸ ਹੈਗੇ ਆ, ਉਹ ਟੈਕਸ ਪੇ ਕਰ ਰਹੇ ਆ, NDIS ਜਾ ਰਹੇ ਆ। ਹੁਣ ਅਸੀਂ ਪਾਈ ਜਾਵਾਂ ਇੱਕ ਦਿਨ ਤਾਂ ਉਹਨਾਂ ਦੇ ਪੈਸੇ ਮੁੱਕ ਜਾਣੇ ਆ।
5: ਕਰੈਕਟ, ਫਿਰ ਆਲਰੇਡੀ $30-40 billion ਦਾ ਬਜਟ ਹੈਗਾ।
6: ਐਗਜੈਕਟਲੀ, ਆਪਣਾ ਮਾੜੀ ਕੰਟਰੀ ਦੇ ਡਿਫੈਂਸ ਜਿੰਨਾ ਬਜਟ ਤਾਂ NDIS ਦਾ ਲਈ ਬੈਠੇ ਆ। ਸੋ ਵੀ ਨੀਡ ਟੂ ਲੁੱਕ ਐਟ ਇਟ, ਐਵਰੀਥਿੰਗ ਹੈਜ਼ ਟੂ ਬੀ ਸਸਟੇਨੇਬਲ। ਮੈਂ ਨਹੀਂ ਕਹਿੰਦਾ NDIS ਬੰਦ ਕਰ ਦਿਓ, ਠੀਕ ਆ, ਆਈ ਐਮ ਵੈਰੀ ਪੈਸ਼ਨੇਟ ਅਬਾਊਟ ਦੈਟ, ਇਨਫੈਕਟ ਵਨ ਆਫ ਮਾਈ ਸਿਸਟਰ ਇਜ਼ ਡਿਸੇਬਲਡ, ਪਰ ਸ਼ੀ ਇਜ਼ ਅ ਸਿੰਗਲ ਮਮ, ਆਪਣੀ ਫੈਮਿਲੀ ਬਹੁਤ ਵਧੀਆ ਤਰ੍ਹਾਂ ਰਨ ਕਰਦੇ ਆ, ਟੀਚਰ ਆ, ਖੁਦ ਕਾਰ ਡਰਾਈਵ ਕਰਦੇ, ਸਭ ਕੁਛ ਕਰਦੇ ਆ, ਸ਼ੀ ਇਜ਼ ਨੋਟ ਇਨ ਆਸਟ੍ਰੇਲੀਆ, ਇੰਡੀਆ 'ਚ ਜਿੱਥੇ ਸਪੋਰਟ ਵੀ ਨਹੀਂ ਹੈਗੀ, ਬਟ ਮੈਂ ਬਹੁਤ ਕੰਪੈਸ਼ਨੇਟ ਆ ਉਹਨਾਂ ਲਈ, ਬਟ ਇਹੋ ਜਿਹਾ ਵੀ ਨਾ ਹੋਵੇ ਕਿ ਅਸੀਂ ਡੇਢ ਡੇਢ ਮਿਲੀਅਨ ਉਹਨਾਂ ਲੋਕਾਂ 'ਤੇ ਖਰਚ ਰਹੇ ਹਾਂ ਪਰ ਪਰਸਨ ਜਿਨ੍ਹਾਂ ਦੀ ਕੋਈ ਇਕੋਨਮੀ 'ਚ ਕੰਟਰੀਬਿਊਸ਼ਨ ਨਹੀਂ ਹੈ, ਜਿਹਦੀ ਆਪਾਂ ਕੋਸਟ ਘੱਟ ਕਰ ਸਕਦੇ ਹਾਂ, ਉਹ ਡੇਢ ਮਿਲੀਅਨ ਇਹ ਮੈਂ ਤੁਹਾਨੂੰ ਦੱਸ ਰਿਹਾ ਪਰ ਪਰਸਨ ਇੰਨਾ ਗਵਰਨਮੈਂਟ ਵੰਡਦੀ ਆ ਪਰ ਪਰਸਨ, ਜਿਹਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ 7-8 ਲੱਖ 'ਤੇ ਲਿਆ ਸਕਦੇ ਹਾਂ। ਆਈ ਨੋ ਕਈ ਆਪਣੇ ਸਰੋਤੇ
5: ਲੀਕੇਜ
6: ਜ਼ਿਆਦਾ ਹੈ, ਉਹਨਾਂ ਨੂੰ ਮੇਰੀ ਗੱਲ ਵਧੀਆ ਵੀ ਨਹੀਂ ਲੱਗੂਗੀ,
5: ਇਸ ਇਸ ਕਰਕੇ ਵੀ ਹੋਣੀ ਚਾਹੀਦੀ ਹੈ। ਇਹਨੂੰ ਥੋੜ੍ਹਾ ਜਿਹਾ ਹਿਊਮਨ ਐਂਗਲ ਤੋਂ ਵੀ ਬਹੁਤ ਲੋਕ ਲੈ ਲੈਣਗੇ ਇਹਦੇ 'ਤੇ ਚੋਇਸ ਹੋਵੇ, ਮੈਂ ਦੱਸ ਦਵਾਂ ਕਿ ਇਟਸ ਨੋਟ ਅਬਾਊਟ ਕਿ ਉਹ ਪਰ ਕੈਪੀਟਾ ਜਾਂ ਹਰ ਇੱਕ ਇਨਸਾਨ ਦੇ ਉੱਤੇ ਕਿੰਨਾ ਖਰਚ ਹੋ ਰਿਹਾ, ਉਹਦੇ 'ਚ ਇਹ ਹੈ ਕਿ ਉਹ ਇਨਸਾਨ ਦੇ ਉੱਤੇ ਕਿ ਵਾਕਈ ਉਹਨਾਂ ਖਰਚ ਹੋ ਰਿਹਾ ਜਿੰਨਾ ਸਰਕਾਰ ਦੇ ਰਹੀ। ਜਿਵੇਂ ਇੱਕ ਬੜੀ ਪੁਰਾਣੀ ਵਾਜਪੇਈ ਸਾਹਿਬ ਦੀ ਇੱਕ ਵੀਡੀਓ ਚੱਲਦੀ ਹੈ ਪਾਰਲੀਮੈਂਟ ਦੇ ਵਿੱਚ, ਕਹਿੰਦੇ ਮੈਂ ਰਾਜੀਵ ਗਾਂਧੀ ਨੂੰ ਪੁੱਛਿਆ ਕਿ ਇੰਨੀ ਕਰਪਸ਼ਨ ਕਿਉਂ ਹੈ, ਤੁਸੀਂ ਤਾਂ ਇੰਨੇ ਚੰਗੇ ਲੀਡਰ ਹੈਗੇ ਹੋ। ਤੇ ਰਾਜੀਵ ਗਾਂਧੀ ਕਹਿੰਦੇ ਕਿ ਮੈਂ 1 ਰੁਪਈਆ ਦਿੰਦਾ ਪਰ ਜਦੋਂ ਇਨਸਾਨ ਤੱਕ ਪਹੁੰਚਦਾ ਤਾਂ ਉਹਦੇ ਤੱਕ ਪਹੁੰਚਦੇ ਪਹੁੰਚਦੇ 10 ਪੈਸੇ ਰਹਿ ਜਾਂਦੇ ਨੇ, 90 ਪੈਸੇ ਰਾਹ 'ਚ ਹੀ ਗਾਇਬ ਹੋ ਜਾਂਦੇ ਨੇ। ਸੇਮ ਵਿਦ ਦੀ NDIS ਕਿ ਸਰਵਿਸ ਪ੍ਰੋਵਾਈਡਰ ਜਾਂ ਹੋਰ ਜਿਹੜੇ ਹੈਗੇ ਨੇ ਉਹ ਲੀਕੇਜ ਕਰ ਰਹੇ ਹੈਗੇ।
6: ਕਈ ਲੋਕੀ ਝੂਠ ਬੋਲ ਰਹੇ ਆ, ਇੱਥੇ ਲੋਕੀ ਇੱਕ ਦੂਸਰੇ ਨੂੰ ਦੱਸ ਰਹੇ ਕਿ ਯਾਰ ਡਾਕਟਰ ਕੋਲ ਚੱਲ ਜਾਓ ਸਰਟੀਫਿਕੇਟ ਲੈ ਲਓ, ਤੁਸੀਂ NDIS ਤੇ ਤੁਹਾਨੂੰ $500 ਹਫ਼ਤੇ ਦਾ ਲੱਗ ਜਾਣਾ ਆ, ਆਪਾਂ ਅੱਧੇ ਅੱਧੇ ਗੱਲ ਲਾਂਗੇ। ਇਹੋ ਜਿਹਾ ਸਕੈਮ ਬਹੁਤ ਹੋ ਰਹੇ ਜਿਹੜੀ ਗਵਰਨਮੈਂਟ ਨੇ ਜਿਹਦੀ ਜਾਂਚ ਕਰਨੀ ਸੀ।
5: ਕਰੈਕਟ, ਔਰ ਉਹਦੀ ਬਹੁਤ ਡਿਲੇਡ ਚੱਲ ਰਹੀ।
6: ਹਾਂਜੀ, ਇਹ ਸਿਰਫ ਇੱਕ ਏਰੀਆ ਜਿੱਥੇ ਹੈ।
5: ਓਕੇ,
6: ਫਿਰ ਇਹੋ ਜਿਹੇ ਹੋਰ ਬੜੇ ਏਰੀਆਜ਼ ਹੈਗੇ ਆ। ਸੈਕੰਡਲੀ, ਗਵਰਨਮੈਂਟ ਨੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਖਿਲਾਰ ਲਏ ਆ, ਉੱਤੇ ਸਪੈਂਡ ਕਰੀ ਜਾ ਰਹੇ ਆ। ਹੁਣ ਉਹਦੇ ਨਾਲ ਕੀ ਆ, ਇੰਟਰਸਟ ਰੇਟ ਵਧਾਉਣ ਨਾਲ ਤੁਸੀਂ ਆਮ ਬੰਦੇ ਦੇ ਐਕਸਪੈਂਡੀਚਰ ਤਾਂ ਘਟਾ ਸਕਦੇ ਆ, ਤੇ ਤੁਸੀਂ ਇੱਕ ਸਾਈਡ ਆਫ ਇਕਨੋਮੀ ਨੂੰ ਸਲੋ ਕਰ ਲਿਆ ਜਿਹਦੇ ਨਾਲ ਇਨਫਲੇਸ਼ਨ ਸਲੋ ਹੁੰਦੀ ਆ। ਪਰ ਦੂਜੇ ਪਾਸੇ ਜੇ ਗਵਰਨਮੈਂਟ ਨੇ ਆਪਦੀ ਸਪੈਂਡਿੰਗ ਕੰਟਰੋਲ ਨਹੀਂ ਕੀਤੀ ਤਾਂ ਇਹ ਤਾਂ ਉਹ ਗੱਲ ਹੋ ਗਈ ਨਾ, ਇੱਕ ਪਾਸੇ ਤੁਸੀਂ ਹੈਂਡਬ੍ਰੇਕ ਖਿੱਚਤੀ, ਇੱਕ ਪਾਸੇ ਰੇਸ ਦੇ ਦਿੱਤੀ, ਉਹ ਗੱਡੀ ਨੇ ਨਾ ਗਾਂ ਜਾਣਾ ਨਾ ਰੁਕਣਾ, ਉਹਦਾ ਜ਼ੋਰ ਲੱਗੀ ਜਾਣਾ, ਉਹ ਸਾਡਾ ਇਕਨੋਮੀ ਦਾ ਹੋ ਰਿਹਾ ਰਾਈਟ ਨਾਓ। ਆਪਾਂ ਐਵਰੀ ਡੇ ਔਨ ਐਨ ਐਵਰੇਜ, ਆ ਕੱਲ ਪਰਸੋਂ ਹੀ ਸਟੱਡੀ ਸੀਗੀ, 28 ਬਿਊਰੋਕਰੈਟ ਐਵਰੀ ਡੇ ਐਡ ਕਰ ਰਹੇ ਹਾਂ ਗਵਰਨਮੈਂਟ ਦੇ ਵਿੱਚ, 28 ਦੀਆਂ ਸੈਲਰੀਆਂ ਟੈਕਸ ਪੇਅਰ ਪੇ ਕਰ ਰਹੇ ਆ
5: ਮਿਲੀਅਨਸ ਆਫ ਡਾਲਰਸ।
6: ਅਸੀਂ ਪਿਛਲੇ 20 ਸਾਲਾਂ ਤੋਂ ਹੁਣ ਤੱਕ ਕਿੰਨੇ ਹੀ ਜ਼ਿਆਦਾ ਬਿਊਰੋਕਰੇਸੀ ਵਧਾ ਦਿੱਤੀ, ਪਹਿਲਾਂ ਪਰ ਪਰਸਨ ਜੇ 0.2 ਬਿਊਰੋਕਰੈਟ ਇੱਕ ਬੰਦੇ ਨੂੰ ਲੁੱਕ ਆਫਟਰ ਕਰਦਾ ਸੀ, ਹੁਣ ਆਲਮੋਸਟ ਹਾਫ ਤੇ ਪਹੁੰਚ ਚੁੱਕਿਆ ਹੋਣਾ ਆ।
5: ਕਰੈਕਟ,
6: ਯਾਨੀ ਕਿ ਦੀਸ ਆਰ ਨੋ ਐਗਜ਼ੈਕਟ ਬਟ ਦੀਸ ਆਰ ਨੰਬਰਸ ਅਰਾਊਂਡ ਦੈਟ, ਕਿ ਬਹੁਤ ਜ਼ਿਆਦਾ ਬਿਊਰੋਕਰੈਟਸ ਵੱਧ ਚੁੱਕੇ ਇੱਕ ਬੰਦੇ ਨੂੰ ਮੋਨੀਟਰ ਕਰਨ ਲਈ। ਸੋ ਦੈਟ ਇਜ਼ ਟੂ ਮੱਚ, ਆਈ ਵੁੱਡ ਸੇ।
5: ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਹਾਂ ਭਾਜੀ ਅਗਲਾ ਕੁਐਸਚਨ, ਆਈ ਨੋ ਮੈਂ ਤੁਹਾਡੀ ਇਨ ਐਂਡ ਆਊਟ ਬੈਕਗ੍ਰਾਉਂਡ ਜਾਣਦਾ, ਪਰ ਫਿਰ ਵੀ ਜਿਹੜੇ ਇਸ ਪੋਡਕਾਸਟ ਨੂੰ ਸੁਣ ਰਹੇ ਹੋਣਗੇ, ਡਾਊਟ ਨਾ ਕਿਤੇ ਆਵੇ।
6: ਹਾਂਜੀ,
5: Are you blaming all the policies? Are you tilted towards liberal national or you tilted towards one nation? ਤੁਹਾਡੀ ਕੋਈ political ideology ਹੈ?
6: ਭਾਈ ਮੇਰੀ political ideology ਇਹ ਆ ਕਿ ਤੁਸੀਂ progressive government ਹੋਣੀ ਚਾਹੀਦੀ ਆ।
5: ਸੋ ਤੁਸੀਂ ਕਿਸੇ ਪਾਰਟੀ ਵੱਲ?
6: ਮੈਂ ਕਿਸੇ ਪਾਰਟੀ ਵੱਲ ਨਹੀਂ ਹੈਗਾ। ਪ੍ਰੋਗਰੈਸਿਵ ਤੁਹਾਡੀ ਗਰੋਥ ਹੋਣੀ ਚਾਹੀਦੀ ਆ, ਜਿਹਦੇ ਵਿੱਚ ਤੁਹਾਡਾ ਮਾਈਂਡਸੈਟ ਹੋਣਾ ਚਾਹੀਦਾ ਕਿ ਅਸੀਂ ਸਹੀ ਇਨਵਾਇਰਮੈਂਟ ਕ੍ਰੀਏਟ ਕਰੀਏ ਫੋਰ ਬਿਜ਼ਨਸਿਸ ਟੂ ਫਲੋਰਿਸ਼, tax them sustainably and pay the lower socio-economic people who are not so lucky. ਜਿਹੜੇ ਕਿ ਸਾਰੇ ਸਹੀ environment 'ਚ ਖੁਸ਼ਹਾਲੀ

0: ਲੱਗਣੀ ਚਾਹੀਦੀ ਆ ਜਿਹੜਾ ਕਿ ਨਵੇਂ ਫਿਰ ਗਰੋਥ ਆ ਸਕੇ। ਪਰ ਇਸ ਵਾਰੀ ਜਿਹੜੀ ਅੱਗ ਆ ਕੋਈ ਜ਼ਿਆਦਾ ਹੀ ਲੱਗ ਚੁੱਕੀ ਆ, ਬੀਜ ਵੀ ਸੜ ਕੇ ਹੁਣ ਨਵੀਂ ਜਿਹੜੀ ਪਨੀਰੀ ਆ ਉੱਗਣ ਲਈ ਬਹੁਤ ਮਿਹਨਤ ਕਰਨੀ ਪੈਣੀ ਸਾਡੇ ਦੇਸ਼ ਨੂੰ।
1: ਰਾਈਟ, ਅੱਛਾ ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕਮਿੰਗ ਬੈਕ ਟੂ ਆਵਰ ਟੋਪਿਕ, ਬਹੁਤ ਸਾਰੇ ਲੋਕ ਜਿਹੜੇ ਜਦੋਂ ਇੰਡੀਆ ਤੋਂ ਕੋਈ ਆਉਂਦਾ ਹੈਗਾ, ਪਾਕਿਸਤਾਨ ਤੋਂ ਆਉਂਦਾ, ਸਬ ਕੰਟੀਨੈਂਟ ਚੋਂ ਆਉਂਦੇ ਹੈਗੇ ਨੇ ਆਸਟ੍ਰੇਲੀਆ ਚ ਆ ਕੇ, ਸਾਡਾ ਇੱਕ ਮਾਇੰਡ ਸੈਟ ਹੈਗਾ ਉਸ ਸਬ ਕੰਟੀਨੈਂਟ ਦਾ ਕਿ ਘਰ ਲੈ ਲਿਓ ਭਾਈ ਪੱਕੇ ਹੋਣ ਤੋਂ ਬਾਅਦ, ਹੈ ਨਾ। ਬਤੌਰ ਮਾਈਗ੍ਰੈਂਟ ਤੁਹਾਡੀ ਵੀ ਇਹ ਜਰਨੀ ਰਹੀ ਸੀਗੀ, ਹੈ ਨਾ, ਬਟ ਯੂ ਟੁੱਕ ਯੂਅਰ ਟਾਈਮ, ਤੁਹਾਡਾ ਇੱਕ ਹੋਰ ਸਿਨਾਰੀਓ ਸੀਗਾ, ਇੱਕ ਮਾਇੰਡ ਸੈਟ ਹੋਰ ਸੀਗਾ, ਬਟ ਮੈਂ ਉਹ ਸਮਝਣਾ ਚਾਹੁੰਦਾ ਕਿ ਤੁਹਾਡਾ ਮਾਇੰਡ ਸੈਟ ਕੀ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਹੋ, ਕੀ ਸੁਜੈਸਟ ਕਰਦੇ ਹੋ। ਪਲੱਸ ਔਨ ਟੋਪ ਆਫ ਦੈਟ, ਇੱਕ ਜਦੋਂ ਬੰਦਾ ਇੱਥੇ ਇਸ ਕੰਟਰੀ 'ਚ ਆਉਂਦਾ, ਮੋਰਟਗੇਜ ਹੋ ਗਈ, ਹੋਰ ਬੜੇ ਸਾਰੇ ਮੋਰਟਗੇਜ, ਬ੍ਰੋਕਰ ਲੈਣਾ ਹੈ ਜੀ, ਕਨਵਿੰਸਰ ਲੈਣਾ ਹੈ ਜੀ, ਇਹ ਵੋ, ਇੱਕ ਘਬਰਾਹਟ ਹੈਗੀ ਹੈ ਇੱਕ ਫਸਟ ਟਾਈਮ ਇਨਵੈਸਟਰ ਨੂੰ।
0: ਹਾਂਜੀ,
1: ਕੀ ਕਿਵੇਂ, ਮਤਲਬ ਇੱਕ ਲੇਮੈਨ ਦੇ ਤੌਰ ਦੇ ਉੱਤੇ ਉਹਦਾ ਸਾਦਾ ਸਿੰਪਲ ਜਿਹਾ ਆਨਸਰ ਕੀ?
0: ਹਾਂਜੀ, ਦੇਖੋ ਇਹਦੇ ਲਈ ਆਪਾਂ ਨੂੰ ਪਹਿਲਾਂ ਇਹਦੇ ਪਿੱਛੇ ਸਮਝਣਾ ਜ਼ਰੂਰੀ ਹੈ, ਆਪਾਂ ਦੂਸਰੇ ਦੇਸ਼ 'ਚ ਆ ਰਹੇ ਹਾਂ, ਉਹਦੇ ਸਾਰੇ ਰੂਲਸ ਰੈਗੂਲੇਸ਼ਨਸ ਡਿਫਰੈਂਟ ਹੋਣੇ ਆ, ਸਾਨੂੰ ਸਮਝਣਾ ਜ਼ਰੂਰੀ ਆ ਪਹਿਲਾਂ। ਮੈਂ ਕਿਉਂ ਇਸ ਬਾਰੇ ਸਮਝਦਾ, ਮੈਨੂੰ ਕਿਉਂ ਅਥਾਰਟੀ ਇਸ ਚੀਜ਼ ਟੋਪਿਕ 'ਤੇ ਗੱਲ ਕਰਨ ਦੀ, ਮੈਂ ਉਹਦਾ ਮਾੜਾ ਬੈਕਗਰਾਊਂਡ ਟੱਚ ਬੇਸ ਕਰ ਲੈਂਦਾ। ਮੈਂ ਇੱਕ ਕੁਆਲੀਫਾਈਡ ਐਂਡ ਲਾਇਸੈਂਸਡ ਵੈਲਥ ਐਡਵਾਈਜ਼ਰ ਰਿਹਾ
1: ਹਾਂ।
0: ਆਈ ਹੈਵ ਬੀਨ ਅ ਕੁਆਲੀਫਾਈਡ ਲਾਇਸੈਂਸਡ SMSF ਐਡਵਾਈਜ਼ਰ ਐਂਡ ਟੈਕਸ ਐਡਵਾਈਜ਼ਰ। ਉਸ ਤੋਂ ਬਾਅਦ ਆਈ ਐਮ ਅ ਪ੍ਰੋਪਰਟੀ ਡਿਵੈਲਪਰ, ਬਿਲਡਿੰਗ ਕੰਪਨੀ ਓਨਰ, ਰੀਅਲ ਅਸਟੇਟ ਏਜੰਟ ਐਂਡ ਮੇ ਬੀ ਅ ਫਿਊ ਅਦਰ ਥਿੰਗਸ ਇਨ ਬਿਟਵੀਨ। ਹੁਣ ਮੈਂ ਸਾਰੇ ਏਰੀਆਜ਼ 'ਚ ਪ੍ਰੈਕਟਿਸ ਆਪ ਕੀਤੀ ਆ, ਜਿਹੜਾ ਕਿ ਮੈਂ ਸਾਰੀਆਂ ਚੀਜ਼ਾਂ ਨੂੰ ਸਮਝ ਸਕਾਂ, ਔਰ ਮੈਂ ਫਿਰ ਇੱਕ ਇਹੋ ਜਿਹਾ ਵਧੀਆ ਸੋਲੂਸ਼ਨ ਪ੍ਰੋਵਾਈਡ ਕਰ ਸਕਾਂ ਜਿਹਦੇ ਵਿੱਚ ਵੇਸਟੇਜ ਘੱਟ ਹੋਏ, ਉਹ ਹਰ ਇੱਕ ਬੰਦਾ ਫਾਈਨੈਂਸ਼ੀਅਲ ਫਰੀਡਮ ਕੋਲ ਪਹੁੰਚ ਸਕੇ।
1: ਠੀਕ ਹੈ,
0: ਉਹਦੀ ਸ਼ੁਰੂਆਤ ਘਰ ਨਾਲ, ਪ੍ਰੋਪਰਟੀ ਨਾਲ ਹੁੰਦੀ ਹੈ ਆਸਟ੍ਰੇਲੀਆ 'ਚ, ਕਿਉਂਕਿ ਰੀਅਲ ਵੈਲਥ ਪ੍ਰੋਪਰਟੀ 'ਚ, ਗੋਲਡ 'ਚ, ਸਟੋਕਸ 'ਚ ਤੁਸੀਂ ਸਟੋਰ ਕਰ ਸਕਦੇ ਆ। ਠੀਕ ਆ, ਪ੍ਰੋਪਰਟੀ ਸੌਖਾ ਆ ਕਿਉਂਕਿ ਉਹ ਤੁਸੀਂ ਦੇਖ ਸਕਦੇ ਆ, ਬੈਂਕਸ ਉਹਨੂੰ ਸੇਫ ਇਨਵੈਸਟਮੈਂਟ ਸਮਝਦੇ, ਤਾਂ ਹੀ 80% ਲੋਨ ਮਿਲ ਜਾਂਦਾ। ਜੇ ਸੋਨਾ ਲੈਣ ਜਾਓਗੇ 80% ਲੋਨ ਨਹੀਂ ਮਿਲਣਾ ਉੱਥੇ ਤੁਹਾਨੂੰ। ਅਤੇ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਦੇ ਕਰਕੇ ਰੀਅਲ ਸਟੇਟ ਥੋੜ੍ਹਾ ਸੇਫ ਇਨਵੈਸਟਮੈਂਟ ਆ। ਹੁਣ ਜਦੋਂ ਅਸੀਂ ਆਸਟ੍ਰੇਲੀਆ ਆਉਂਦੇ ਇੰਡੀਆ ਤੋਂ, ਵੀ ਨੀਡ ਟੂ ਥਿੰਕ ਅਬਾਊਟ ਅ ਲੋਟ ਆਫ ਥਿੰਗਸ ਬਿਫੋਰ ਇਨਵੈਸਟਿੰਗ ਇਨ ਟੂ ਅ ਹਾਊਸ। ਪਹਿਲਾਂ ਤਾਂ ਮੈਜੋਰਟੀ ਲੋਕ ਆਪਣੇ ਇੱਥੇ ਜਿੱਦਾਂ ਆਉਂਦੇ ਆ, ਆਪਾਂ ਹੁਣ ਤਾਂ ਮੈਂ ਫਾਰਮਿੰਗ ਬੈਕਗਰਾਊਂਡ ਤੋਂ, ਸਾਨੂੰ ਤਾਂ ਇਨਕਮ ਟੈਕਸ ਪਤਾ ਹੀ ਨਹੀਂ ਕੀ ਹੁੰਦਾ ਉੱਥੇ। ਮੈਜੋਰਟੀ ਲੋਕ ਕਿੱਥੇ ਕਿੰਨੇ ਟੈਕਸ, ਹੁਣ ਪਿਛਲੇ 10 ਸਾਲਾਂ 'ਚ ਇਨਕਮ ਲੈਣਾ
1: ਜਦੋਂ ਬਾਹਰ ਜਾਣਾ।
0: ਐਗਜੈਕਟਲੀ, ਹੁਣ ਬਹੁਤ ਸਾਰੇ ਜਿਹੜੇ ਇਨਕਮ ਟੈਕਸ ਵਗੈਰਾ ਤੇ ਲੋਕ ਇਸ ਚੀਜ਼ਾਂ 'ਚ ਪੈ ਰਹੇ, ਉਹ ਲੋਕ ਆ ਜਿਹੜੇ ਜੋਬ ਕਰ ਰਹੇ, ਬਿਜ਼ਨਸ ਕਰ ਰਹੇ ਇੰਡੀਆ, ਤਾਂ ਉਹਨਾਂ ਦਾ ਐਕਸਪੋਜ਼ਰ, ਉਹਨਾਂ ਨੇ ਆਪਣੇ ਮਾਂ ਪਿਓ ਨੂੰ ਇਹ ਕਰਦੇ ਹੋਏ ਸੁਣਦੇ ਹੋਏ ਦੇਖਿਆ। ਜਿਹੜੇ ਆਪਾਂ ਫਾਰਮਿੰਗ ਬੈਕਗਰਾਊਂਡ ਤੋਂ ਆਏ ਹਾਂ, ਪਿੰਡਾਂ 'ਚੋਂ ਆਏ ਹਾਂ, ਸਾਨੂੰ ਤਾਂ ਪਤਾ ਨਹੀਂ ਇਨਕਮ ਟੈਕਸ ਕਿੱਦਾਂ ਵਰਕ ਕਰਦਾ ਆ, ਕਿੰਨਾ ਪੈਣਾ ਕਿੰਨਾ ਨਹੀਂ ਪੈਣਾ, ਆਪਾਂ ਐਕਸਪੋਜ਼ਰ ਨਹੀਂ ਦੇਖਿਆ। ਇੱਥੇ ਸਟੂਡੈਂਟ ਆ ਗਏ 20-22-24-25 ਸਾਲ ਦੇ ਵਿੱਚ,
1: ਰਾਈਟ,
0: ਅਤੇ ਸਾਨੂੰ ਇੱਥੇ ਆ ਕੇ ਇਨਕਮ ਟੈਕਸ ਸਾਰਾ ਕੁਛ, ਕਿਸ GST ਪੇ ਕਰਨੀ ਆ, ਆਹ ਚੀਜ਼ ਵਿਦਹੈਲਡ ਹੋਣਾ ਹੈ ਟੈਕਸ, ਆਪਾਂ ਇੱਥੇ ਆ ਕੇ ਐਕਸਪੋਜ਼ਰ ਲਿਆ।
1: ਬਿਲਕੁਲ ਠੀਕ,
0: ਉਹ ਸਾਰੀਆਂ ਚੀਜ਼ਾਂ ਪ੍ਰੋਪਰਟੀ ਨੂੰ ਇੰਪੈਕਟ ਕਰਦੀਆਂ ਆ। ਆਪਾਂ ਆਸਟ੍ਰੇਲੀਆ ਦੇ ਆ ਕੇ ਬੇਸ ਰਿਹਾ ਕਿ ਸਾਡਾ ਗੋਲ ਕੀ ਆ,
1: ਰਾਈਟ,
0: ਐਜ਼ ਅ ਵੈਲਥ ਐਡਵਾਈਜ਼ਰ। ਵੈਲਥ ਐਡਵਾਈਜ਼ਰ ਇੱਕ ਸਰਜਨ ਵਾਂਗੂ ਹੁੰਦਾ ਆ।
1: ਓਕੇ,
0: ਉਹ ਬੰਦੇ ਨੂੰ ਇਹ ਨਹੀਂ ਕਹਿੰਦਾ ਕਿ ਜਾ ਕੇ ਮੈਂ ਤੇਰਾ ਦਿਲ ਚੀਰ ਕੇ ਤਾਂ ਮੈਂ ਤੇ ਟਾਂਕੇ ਲਾ ਦਿੰਦਾ ਆ, ਜਾਂ ਆ ਤੂੰ ਜਾ ਕੇ ਮੈਡੀਕਲ ਸਟੋਰ ਤੋਂ ਦਵਾਈ ਲਾਇਆ। ਉਹਨੇ ਪਹਿਲਾਂ ਡਾਇਗਨੋਸਿਸ ਕਰਨਾ ਕਿ ਤੂੰ ਚਾਹੁੰਦਾ ਕੀ ਆ, ਹੋਰ ਫਿਰ ਉਹਨੇ ਦੇਖਣਾ ਕਿ ਜੋ ਇਹ ਚਾਹੁੰਦਾ ਆ ਉਹਦੀ ਬਾਡੀ 'ਚ ਆਹ ਪ੍ਰੋਬਲਮ ਆ, ਆ ਇਹਨੂੰ ਰੋਕ ਰਹੀ ਉੱਤੇ ਪਹੁੰਚਣ 'ਚ।
1: ਕਰੈਕਟ,
0: ਤਾਂ ਫਿਰ ਉਹ ਉਹਦੇ ਲਈ ਉਹਨੇ ਉਹਦਾ ਟ੍ਰੀਟਮੈਂਟ ਪਲਾਨ ਕ੍ਰੀਏਟ ਕਰਨਾ, ਫਿਰ ਉਹ ਪਰਚਾ ਲਿਖ ਕੇ ਦਊਗਾ, ਫਿਰ ਉਹ ਜਾਊਗਾ ਡਿਸਪੈਂਸਰੀ ਉੱਤੋਂ ਦਵਾਈ ਲੈਣ। ਉਹ ਜਿਹੜੀ ਡਿਸਪੈਂਸਰੀ ਨਾ, ਉਹ ਰੀਅਲ ਸਟੇਟ ਏਜੰਟ ਆ। ਉਹਨਾਂ ਨੇ ਕੋਈ ਇੱਕ ਬੰਦੇ ਨੇ ਅਕੋਰਡਿੰਗ ਚੀਜ਼ ਕਿਊਰੇਟ ਨਹੀਂ ਕਰਨੀ, ਉਹਨਾਂ ਕੋਈ ਇੱਥੇ ਲਿਸਟ ਲੱਗੀ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਆ ਲਓ,
1: ਪਸੰਦ ਆ ਲਓ।
0: ਪਰ ਤੁਹਾਨੂੰ ਇਹ ਡਿਸਾਈਡ ਕਰਨਾ ਹੈ ਕਿ ਮੈਂ ਲੈਣਾ ਕੀ ਹੈ, ਜਾਂ ਤਾਂ ਖੁਦ ਸਾਰੀ ਪੜ੍ਹਾਈ ਕਰੋ,
1: ਤੁਸੀਂ ਦੇਖੋ
0: ਐਗਜ਼ੈਕਟਲੀ, ਜਾਂ ਤਾਂ ਸਾਰੀ ਪੜ੍ਹਾਈ ਕਰੋ ਤਾਂ ਫਿਰ ਸਮਝੋ ਤੁਹਾਨੂੰ ਕਿਹੜੀ ਸੂਟ ਕਰੂਗੀ, ਜਾਂ ਜੇ ਕਿਸੇ ਬੰਦੇ ਨੇ ਇਹ ਪੜ੍ਹਾਈ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਤੋਂ ਲੰਘਿਆ, ਉਹਦੀ ਐਡਵਾਈਸ ਲੈ ਕੇ ਜਾ ਕੇ ਉਹ ਸਰਟਨ ਚੀਜ਼ ਬਾਏ ਕਰੋ।
1: ਠੀਕ ਹੈ,
0: ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛ ਲੈਂਦਾ। ਲੈਟਸ ਸੇ ਆਪਾਂ ਵਾਪਸ ਜਾਂਦੇ ਤੁਹਾਡੀ ਜਰਨੀ 'ਚ, ਜਾਂ ਤੁਹਾਡਾ ਕੋਈ ਕਜ਼ਨ ਨਵਾਂ ਆਸਟ੍ਰੇਲੀਆ ਇੱਥੇ ਆਇਆ, ਹੁਣ ਤੁਹਾਡਾ ਕੀ ਗੋਲ ਅਗਲੇ 20 ਸਾਲਾਂ 'ਚ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ? ਆਪਾਂ ਇੱਕ ਰੀਅਲ ਟਾਈਮ ਸਿਨਾਰੀਓ ਕਰ ਲੈਂਦੇ ਹਾਂ।
1: ਫਸਟ ਤਾਂ ਇਹੀ ਹੁੰਦਾ ਕਿ ਉਹ ਮੇਰਾ ਕਜ਼ਨ ਆਇਆ, ਉਹ ਪੱਕਾ ਹੋਵੇ, ਪੱਕਾ ਹੋਣ ਤੋਂ ਬਾਅਦ ਉਹ ਘਰ ਦੇਖੇ,
0: ਹਾਂਜੀ,
1: ਘਰ ਦਾ ਲੋਨ ਛੇਤੀ ਛੇਤੀ
0: ਪੇ ਆਫ ਹੋ ਜਾਏ। ਠੀਕ ਆ, ਇਹ ਜਿਹੜਾ ਤੁਹਾਡਾ ਗੋਲ ਹੈ ਅਚੀਵ ਹੋ ਜਾਊਗਾ, ਇਹ 10 ਸਾਲ ਤੋਂ ਵੀ ਘੱਟ 'ਚ ਅਚੀਵ ਹੋ ਸਕਦਾ ਹੈ।
1: ਰਾਈਟ,
0: ਠੀਕ ਆ, ਜੋ ਤੁਸੀਂ PR ਲੈ ਲਈ ਆ ਉਹ ਤੋਂ ਲੈਸ ਦੈਨ 10 ਈਅਰਸ।
1: ਓਕੇ,
0: ਪਰ ਇਹਦਾ ਰਸਤਾ ਉੱਥੋਂ ਹੋ ਕੇ ਨਹੀਂ ਜਾਊਗਾ ਜਿੱਥੋਂ ਤੁਸੀਂ ਚਾਹੁੰਦੇ ਆ, ਮੇ ਵੀ, ਕਿਉਂਕਿ ਮੈਂ ਉੱਥੇ ਪਹੁੰਚ ਚੁੱਕਾ, ਮੈਨੂੰ ਪਤਾ ਉਹ ਰਸਤੇ ਕਿੱਦਾਂ ਲੰਘਦੇ ਆ।
1: ਰਾਈਟ,
0: 10 ਸਾਲ ਪਹਿਲਾਂ ਮੇਰੇ ਕੋਲ ਇੱਕ ਵੀ ਘਰ ਨਹੀਂ ਸੀਗਾ।
1: ਓਕੇ,
0: ਹੁਣ 10 ਸਾਲ ਫਾਸਟ ਫਾਰਵਰਡ ਕਰ ਲਓ, 40 ਤੋਂ ਵੱਧ ਆ, ਪਰ ਉਹਦਾ ਰਸਤਾ ਇੱਦਾਂ ਨਹੀਂ ਗਿਆ ਕਿ ਮੈਂ ਪਹਿਲਾਂ ਹੀ ਆਪਣੇ ਲਈ ਅੱਡੀਆਂ ਚੱਕ ਕੇ ਸਭ ਤੋਂ ਮਹਿੰਗਾ ਘਰ ਲੈ ਕੇ ਬਹਿ ਗਿਆ, ਤਾਂ ਫਿਰ ਹੁਣ ਸੋਚ ਰਿਹਾ ਕਿ ਯਾਰ ਮੈਂ ਇਹਦੀ ਕਿਸ਼ਤਾਂ ਕਿੱਥੋਂ ਦੇਣੀਆਂ, ਇਹਨੂੰ ਛੇਤੀ ਪੇ ਆਫ ਕਿੱਦਾਂ ਕਰਨਾ।
1: ਰਾਈਟ,
0: ਉਹ ਫਾਈਨੈਂਸ਼ੀਅਲ ਸੁਸਾਈਡ ਆ, ਕਿਉਂਕਿ ਤੁਸੀਂ ਆਪਣੇ ਜਦੋਂ ਆਪਦੇ ਲਈ ਘਰ ਲੈ ਲੈਂਦੇ ਆਸਟ੍ਰੇਲੀਆ

0: ਕੈਪੈਸਿਟੀ ਬਹੁਤ ਜ਼ਿਆਦਾ ਡਰੋਪ ਕਰ ਜਾਂਦੀ ਹੈ ਬੇਸਡ ਔਨ ਯੋਰ ਇਨਕਮ ਯੂ ਮੇ ਨੋਟ ਈਵਨ ਹੈਵ ਅਨਦਰ ਬੋਰਿੰਗ ਕੈਪੈਸਿਟੀ ਟੂ ਬਾਏ ਅਨਦਰ ਪ੍ਰੋਪਰਟੀ
1: ਓਕੇ
0: ਫਿਰ ਤੁਹਾਨੂੰ ਫਿਰ ਵੇਟ ਕਰਨੀ ਪੈਂਦੀ ਹੈ ਥੋੜ੍ਹਾ ਚਿਰ ਇਨਕਮ ਗਰੋ ਹੋਊਗੀ ਸਭ ਕੁਛ ਹੋਊਗਾ ਬੋਰਿੰਗ ਕੈਪੈਸਿਟੀ ਬਣੂਗੀ ਫਿਰ ਅਗਲੀ ਲਾਉਂਗੇ ਤਾਂ ਉਨਾ ਚਿਰ ਤੁਸੀਂ ਗਰੋਥ ਤੋਂ ਬਾਹਰ ਰਹਿ ਗਏ ਮਾਰਕੀਟ 'ਚ
1: ਓਕੇ ਉਨੀ ਦੇਰ 'ਚ ਪ੍ਰੋਪਰਟੀ ਵੱਧ ਗਈ
0: ਹਾਂਜੀ ਉਨੀ ਦੇਰ 'ਚ ਪ੍ਰੋਪਰਟੀ ਵੱਧ ਗਈ ਸੋ ਦ ਬੈਸਟ ਥਿੰਗ ਟੂ ਡੂ ਇਜ਼ ਮੇਰੇ ਹਿਸਾਬ ਨਾਲ ਜੋ ਜਿੱਦਾਂ ਮੈਂ ਵੀ ਅਚੀਵ ਕੀਤਾ ਔਰ ਇਹ ਫੁੱਲ ਪਰੂਫ ਸੋਲਿਊਸ਼ਨ ਹੈ ਬਹੁਤ ਲੋਕ ਇਹਨੂੰ ਰੈਂਟ ਵੈਸਟਿੰਗ ਵੀ ਕਹਿੰਦੇ ਆ ਪਹਿਲਾਂ ਤੁਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਓ
1: ਓਕੇ
0: ਠੀਕ ਆ ਫਿਰ ਉਹ ਜਦੋਂ ਕੰਪਲੀਟ ਹੋਵੇ ਉਹ 'ਚ ਕੋਈ ਵੈਲਿਊ ਐਡ ਕਰੋ ਲੈ ਕੇ ਬਣੀ ਬਣਾਈ ਕਦੀ ਨਹੀਂ ਲੈਣੀ ਜੋ ਕਿਉਂਕਿ ਉਹ ਰੇਡੀ ਆ
1: ਓਕੇ
0: ਉਹ 'ਚ ਤੁਸੀਂ ਕੁਛ ਨਹੀਂ ਲੈ ਸਕਦੇ ਹਾਂਜੀ ਇਹਨੂੰ ਬਿਜ਼ਨਸ ਵਾਂਗੂ ਕਰੋ ਜੇ ਤੁਸੀਂ ਪ੍ਰੋਪਰਟੀ ਦਾ ਬਿਜ਼ਨਸ ਕਰਨਾ ਇਹਨੂੰ ਬਿਜ਼ਨਸ ਵਾਂਗੂ ਕਰੋ ਇਹਨੂੰ ਇਮੋਸ਼ਨਲੀ ਨਾ ਕਰੋ ਕਿ ਇਹ ਗੁਲਾਬੀ ਰੰਗ ਦੀ ਮੈਨੂੰ ਸੋਹਣੀ ਲੱਗਦੀ ਆ ਲੈ ਲਓ ਜੋ ਚਾਰ ਪੈਸੇ ਬਣਨੇ ਫਿਰ ਭਾਵੇਂ ਕਾਲੀ ਵੀ ਆ ਲੈ ਲਓ ਠੀਕ ਆ ਹੁਣ ਤੁਸੀਂ ਪਹਿਲਾਂ ਇਨਵੈਸਟਮੈਂਟ ਪ੍ਰੋਪਰਟੀ ਲਓ ਉਹਦੀ ਜਿਹੜੀ ਵੈਲਿਊ ਐਡ ਤੁਸੀਂ ਕੀਤੀ ਆ ਜਾਂ ਬਣਾਈ ਆ ਰੈਨੋਵੇਟ ਕੀਤੀ ਆ ਉਹਦੀ ਵੈਲਿਊ ਵੱਧ ਗਈ ਹੋਣੀ ਆ ਕੁਛ ਮਾਰਕੀਟ ਗਰੋਥ ਹੋਈ ਹੋਗੀ ਉਹਨੂੰ ਰੀਫਾਈਨੈਂਸ ਕਰੋ ਫਿਰ ਅਗਲੀ ਲਓ ਫਿਰ ਅਗਲੀ ਲਓ ਇੱਦਾਂ ਕਰਕੇ
1: ਓਕੇ
0: ਸੋ ਤਿੰਨ ਚਾਰ ਪ੍ਰੋਪਰਟੀਜ਼ ਲੈ ਲਓ ਇੱਕ ਵਾਰੀ ਸਾਈਡ ਤੇ ਉਸ ਤੋਂ ਬਾਅਦ ਜਿਹੜੀ ਉਹਨਾਂ 'ਚ ਗਰੋਥ ਹੋਈ ਆ ਉਹਨੂੰ ਰੀਫਾਈਨੈਂਸ ਕਰਕੇ ਆਪਣੇ ਘਰ ਲਈ ਵੱਡਾ 30-40% ਡਿਪੋਜ਼ਿਟ ਪਾ ਕੇ ਆਪਣਾ ਘਰ ਲੈ ਲਓ
1: ਓਕੇ
0: ਜਾਂ ਤੁਸੀਂ ਉਸ ਏਰੀਏ 'ਚ ਮੂਵ ਹੋ ਜਾਓ ਇੱਕ ਦੋ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਜਿੱਥੇ ਤੁਸੀਂ ਨਵਾਂ ਘਰ ਬਣਾ ਸਕਦੇ ਆ ਜਾਂ ਫਿਰ ਜਿੱਥੇ ਤੁਸੀਂ ਰੈਨੋਵੇਟ ਕਰਕੇ ਵੈਲਿਊ ਐਡ ਕਰ ਸਕਦੇ ਜਿੱਥੇ ਗਰੋਥ ਹੈ
1: ਜਿੱਥੇ ਗਰੋਥ
0: ਜੇ ਤੁਸੀਂ ਆਪਣਾ ਲਾਈਫ ਸਟਾਈਲ ਸੈਕਰੀਫਾਈਸ ਕਰ ਸਕਦੇ ਆ ਜੇ ਨਹੀਂ ਸੈਕਰੀਫਾਈਸ ਕਰ ਸਕਦੇ ਫਿਰ ਜਿੱਥੇ ਰਹਿ ਰਹੇ ਉੱਥੇ ਰਹਿ ਕੇ ਰੈਂਟ ਵੈਸਟਿੰਗ ਕਰੀ ਜਾਓ
1: ਓਕੇ
0: ਬਟ ਆਈ ਬਿਲੀਵ ਇਨ ਸੈਕਰੀਫਾਈਸਿਸ ਉਹ ਕਰਨਾ ਚਾਹੀਦਾ ਮੈਂ ਆਸਟ੍ਰੇਲੀਆ ਇੱਥੇ ਨਾਰਦਰਨ ਬੀਚਸ ਰਹਿੰਦਾ ਹੁੰਦਾ ਸੀਗਾ ਇਟਸ ਅ ਪੈਰਾਡਾਈਜ਼ ਵਨ ਆਫ ਦ ਬੈਸਟ ਪਲੇਸਿਸ ਟੂ ਲਿਵ ਇਨ ਆਸਟ੍ਰੇਲੀਆ ਮੈਂ ਉੱਥੋਂ ਮੂਵ ਹੋ ਕੇ ਨਾਰਥ ਵੈਸਟ ਸਿਡਨੀ ਮੂਵ ਹੋਇਆ ਜਦੋਂ ਮੈਂ ਆਪਣੀ ਵੈਲਥ ਬਣਾਉਣੀ ਸੀ ਬਿਕੋਜ਼ ਵੀ ਹੈਵ ਟੂ ਮੇਕ ਸਮ ਸੈਕਰੀਫਾਈਸਿਸ ਜਦੋਂ ਕੁਛ ਵਧੀਆ ਅਚੀਵ ਕਰਨਾ ਹੈ ਸੋ ਦੈਟਸ ਹਾਊ ਯੂ ਗੈਟ ਸਟਾਰਟਡ ਫਿਰ ਤੁਸੀਂ ਪਹਿਲਾਂ ਮੋਰਗੇਜ ਬ੍ਰੋਕਰ ਨਾਲ ਆਪਣੀ ਬੋਰਿੰਗ ਕਪੈਸਿਟੀ ਦਾ ਅਸੈਸਮੈਂਟ ਕਰਾਓ ਤੇ ਤੁਸੀਂ ਆਹ ਪਾਥਵੇ ਤੇ ਚੱਲ ਸਕਦੇ ਆ ਹੁਣ ਆਈ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਲੋਕਾਂ ਥੋੜੀ ਘਬਰਾਹਟ ਹੁੰਦੀ ਮਾਈਗ੍ਰੈਂਟਸ ਨੂੰ ਜਦੋਂ ਆਸਟ੍ਰੇਲੀਆ ਆਉਂਦੇ ਆ ਤੇ ਆਪਾਂ ਉਹ ਜਿਹੜੀ ਇੱਕ ਡਿਫਰੈਂਟ ਜੀ ਸੈਂਸ ਆਫ ਸਿਕਿਉਰਿਟੀ ਆ ਜਦੋਂ ਆਪਾਂ ਇੰਡੀਆ ਲੈਂਡ ਕਰਦੇ ਹਾਂ ਸਾਨੂੰ ਉਹ ਫੀਲ ਹੁੰਦੀ ਆ ਪਰ ਜਦੋਂ ਆਪਾਂ ਆਸਟ੍ਰੇਲੀਆ ਆਉਂਦੇ ਹਾਂ ਉਹ ਵਾਰ ਸਟ੍ਰੈਸ ਇਹ ਚੀਜ਼ਾਂ ਦਿਮਾਗ 'ਚ ਪੈ ਜਾਂਦੀਆਂ ਇੱਕ ਕਲਾਊਡੀਨੈਸ ਜਿਹਾ ਫੀਲ ਹੁੰਦਾ ਆ ਕਿ ਸਾਨੂੰ ਕੋਈ ਸਟ੍ਰੇਟ ਫਾਰਵਰਡ ਪਾਥਵੇ ਨਜ਼ਰ ਨਹੀਂ ਆ ਰਿਹਾ ਇਹ ਨੋਰਮਲ ਆ ਇੱਕ ਮਾਈਗ੍ਰੈਂਟਸ ਲਈ ਜਦੋਂ ਮੈਂ ਵੈਲਥ ਐਡਵਾਈਜ਼ਿੰਗ ਕਰਦਾ ਹੁੰਦਾ ਸੀਗਾ ਮੇਰਾ ਕੰਮ ਹੀ ਮਨੀ ਦੀ ਸਾਈਕੋਲੋਜੀ ਦੇ ਉੱਤੇ ਹੁੰਦਾ ਸੀਗਾ ਵਟਸ ਯੋਰ ਰਿਲੇਸ਼ਨਸ਼ਿਪ ਵਿਦ ਮਨੀ ਠੀਕ ਆ ਹੁਣ ਉਹਦੇ ਵਿੱਚ ਕੀ ਸੀ ਜਦੋਂ ਆਪਾਂ ਇੰਡੀਆ ਦੇ ਵਿੱਚ ਹੁੰਦੇ ਹਾਂ ਨਾ ਸਾਡੇ ਕੋਲ ਬਹੁਤ ਸਾਰੇ ਸੇਫਟੀ ਰਿਸੋਰਸਿਸ ਹੈਗੇ ਸੇਫਟੀ ਨੈਟ ਆ ਸਾਡੇ ਰਿਸ਼ਤੇਦਾਰ ਆ ਭੈਣ ਭਰਾ ਆ ਅੜੀ ਫਸੀ ਸਾਡੇ ਕੰਮ ਆ ਜੂ ਇੱਥੇ ਸਾਨੂੰ ਲੱਗਦਾ ਸੀ ਇਕੱਲੇ ਹੀ ਆ ਕੋਈ ਹੈ ਨਹੀਂ ਗਾ ਸੈਕੰਡਲੀ ਮੈਜੋਰਟੀ ਉੱਥੇ ਕਿਸੇ ਘਰਾਂ ਦੀ ਮੋਰਗੇਜ ਨਹੀਂ ਹੁੰਦੀ ਬਹੁਤ ਘੱਟ ਲੋਕਾਂ ਦੀ ਹੁੰਦੀ ਸੀ ਸਾਨੂੰ ਕਦੀ ਐਕਸਪੋਜ਼ਰ ਵੀ ਨਹੀਂ ਸੀ ਇਸ ਚੀਜ਼ ਦਾ ਇੱਥੇ ਆ ਕੇ ਲੱਗਿਆ ਕਿ ਜੇ ਇੱਕ ਦਿਨ ਕੰਮ ਤੇ ਨਹੀਂ ਗਏ ਤਾਂ ਕਿਰਾਇਆ ਕਿੱਥੋਂ ਨਿਕਲਣਾ ਠੀਕ ਆ ਤਾਂ ਉਹ ਇੱਕ ਐਂਗਜ਼ਾਇਟੀ ਬੈਕ ਆਫ ਦਾ ਮਾਇੰਡ ਹਮੇਸ਼ਾ ਰਹਿੰਦੀ ਆ ਮੈਂ ਉਹਨੂੰ ਮਾਈਗ੍ਰੇਸ਼ਨ ਐਂਗਜ਼ਾਇਟੀ ਕਹਿੰਦਾ ਆ
1: ਓਕੇ
0: ਉਹਦਾ ਵੀ ਇੱਕ ਟਾਈਮ ਪੀਰੀਅਡ ਆ ਜੋ ਤੁਸੀਂ ਇੱਕ ਫਾਈਨੈਂਸ਼ੀਅਲ ਫਰੀਡਮ ਅਚੀਵ ਕਰ ਲੈਂਦੇ ਆ ਤੁਸੀਂ ਉਹ ਮਾਈਗ੍ਰੇਸ਼ਨ ਐਂਗਜ਼ਾਇਟੀ ਨੂੰ ਕਿਲ ਕਰ ਸਕਦੇ ਆ
1: ਰਾਈਟ
0: ਹੋਰ ਉਹਦਾ ਪਾਥਵੇ ਵੀ ਇਹੀ ਆ ਆਪਣੇ ਲਈ ਵੈਲਥ ਬਿਲਡ ਕਰਨਾ ਇਸ ਲੈਵਲ ਤੱਕ ਪਹੁੰਚ ਜਾਣਾ ਕਿ ਤੁਹਾਡੇ ਜਿਹੜੇ ਬੇਸਿਕ ਐਕਸਪੈਂਸਿਸ ਆ ਉਹ ਇੱਕ ਤੁਹਾਡੀ ਸੈਕੰਡਰੀ ਇਨਕਮ ਤੋਂ ਕਵਰ ਹੋ ਸਕਣ ਜਿਹੜੀ ਰੀਅਲ ਸਟੇਟ ਤੋਂ ਬਣ ਸਕਦੀ ਆ ਜਾਂ ਬਿਜ਼ਨਸ ਤੋਂ ਬਣ ਸਕਦੀ ਆ ਤੁਹਾਡੀ ਮੋਰਗੇਜ ਛੇਤੀ ਤੋਂ ਛੇਤੀ ਪੇ ਆਫ ਹੋ ਜਾਏ 5-10 ਸਾਲਾਂ ਦੇ ਅੰਦਰ ਅੰਦਰ ਪ੍ਰੋਪਰਟੀ ਬਾਏ ਕਰਕੇ ਐਂਡ ਦੈਟਸ ਇਟ ਦੈਨ ਯੂ ਗੋ ਟੂ ਵਰਕ ਬੇਸਡ ਔਨ ਯੋਰ ਚੋਇਸਿਸ ਕਿ ਅੱਜ ਦਿਲ ਕਰ ਰਿਹਾ ਕੰਮ ਕਰਨ ਦਾ
1: ਰਾਈਟ
0: ਨਾ ਕਿ ਸਾਨੂੰ ਫੋਰਸ ਆ
1: ਇਹਨੂੰ ਫਾਈਨੈਂਸ਼ੀਅਲ ਫਰੀਡਮ ਕਹਿੰਦੇ
0: ਦੈਟਸ ਇਟ ਹਾਂਜੀ
1: ਮੈਂ ਇੱਥੇ ਇਹਦੇ ਚੋਂ ਇੱਕ ਅਗਲਾ ਕੁਐਸਚਨ ਨਿਕਲ ਕੇ ਸਾਹਮਣੇ ਆਉਂਦਾ ਆਈ ਵੁੱਡ ਸੇ ਕਿ ਇਹਦਾ ਥੋੜਾ ਜਿਹਾ ਜੇ ਤੁਸੀਂ ਪਾਣੀ ਧਾਣੀ ਪੀਓ ਉਹਦਾ ਥੋੜਾ ਮੇਰਾ ਸਵਾਲ ਥੋੜਾ ਵੱਡਾ ਹੋ ਸਕਦਾ ਪਰ ਉਹਦਾ ਜਵਾਬ ਥੋੜਾ ਜਿਹਾ ਛੋਟਾ ਰੱਖਿਓ ਕਿ ਇਹ ਹੈ ਕਿ ਇਹ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ ਪੱਕੇ ਹੋਣ ਤੋਂ ਬਾਅਦ ਦੀ ਜਰਨੀ ਤੁਸੀਂ ਦੱਸਦੀ ਪਰ ਜਿਹੜੇ ਆਲਰੇਡੀ ਆਪਣਾ ਘਰ ਲਈ ਬੈਠੇ ਸੀ ਤੇ ਉਹਨਾਂ ਨੂੰ ਫਿਰ ਬੜੇ ਸਿਆਣੇ ਏਜੰਟਾਂ ਨੇ ਕਿਹਾ ਕਿ ਆਹ ਭਾਈ ਇੱਥੇ ਪਰਥ 'ਚ ਲੈ ਲਓ
0: ਹਾਂਜੀ
1: ਗੋਲਡ ਕੋਸਟ 'ਚ ਲੈ ਲਓ ਇੱਥੇ ਲੈ ਲਓ ਉੱਥੇ ਲੈ ਲਓ ਹੁਣ ਉਹ 5-5, 10-10 ਪ੍ਰੋਪਰਟੀਆਂ ਜਾਂ 6-7 ਜਿੰਨੀਆਂ ਵੀ ਨੰਬਰ ਆਫ ਪ੍ਰੋਪਰਟੀਜ਼ ਲਈ ਬੈਠੇ ਨੇ ਔਰ ਆਰ ਬੀ ਆਈ ਆਪਣੀ ਅਨਾਊਂਸਮੈਂਟਸ ਕਰੀ ਜਾ ਰਿਹਾ ਹੈਗਾ ਕੈਸ਼ ਲੈ ਕੇ ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਕਨਵਰਟ ਹੋ ਰਹੇ ਨੇ ਇੰਟਰਸਟ ਰੇਟ ਵੱਧ ਰਹੇ ਨੇ ਔਰ ਕੋਟੈਲਿਟੀ ਜਾਂ ਡੋਮੇਨ ਵਰਗੇ ਐਸੇ ਵੀ ਪਲੈਟਫਾਰਮਸ ਨੇ ਜਿਹੜੇ ਲਗਾਤਾਰ ਦੱਸ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਐਵਰੇਜ ਮੇਡਨ ਵੈਲਿਊਜ਼ ਜਿਹੜੀਆਂ ਨੇ ਥੱਲੇ ਜਾ ਰਹੀਆਂ ਹੈਗੀਆਂ
0: ਯੈਸ ਮੋਸਟ ਰੀਸੈਂਟਲੀ
1: ਹੁਣ ਉਸ ਇੱਕ ਤਾਂ ਉਹ ਘਬਰਾਹਟ ਨਵੇਂ ਬੰਦੇ ਦੀ ਸੀ ਇੱਕ ਉਹ ਵੀ ਘਬਰਾਹਟ ਹੈਗੀ ਹੈ ਜਿਹੜੇ ਆਲਰੇਡੀ ਐਸਟੈਬਲਿਸ਼ ਨੇ ਜਿਹਨਾਂ ਕੋਲ ਆਪਣੇ ਘਰ ਹੈਗੇ ਨੇ ਬਟ ਉਹ ਪੇ ਆਫ ਨਹੀਂ ਕਰ ਪਾ ਰਹੇ ਹੈਗੇ ਜਿਹੜੀਆਂ ਐਡਿਡ ਪ੍ਰੋਪਰਟੀਜ਼ ਹੈਗੀਆਂ
0: ਹਾਂਜੀ
1: ਪੋਰਟਫੋਲੀਓ ਬਣਾਉਂਦੇ ਚੱਕਰ
0: ਹਾਂਜੀ
1: ਇਜ਼ ਇਟ ਅ ਰਾਈਟ ਟ੍ਰੈਂਡ ਕਿ ਬਣਾਈ ਚਲੋ ਲਈ ਚਲੋ ਇੱਕ ਤੋਂ ਬਾਅਦ ਇੱਕ ਦੋ ਤੋਂ ਬਾਅਦ ਤਿੰਨ ਤੋਂ ਬਾਅਦ ਚਾਰ ਐਦਾਂ ਔਰ ਇਹਦੇ ਬਹੁਤ ਸਾਰੇ ਐਡਵਾਈਸ, ਮੈਂ ਇਹ ਨਹੀਂ ਹਲੇ ਉਹਦੇ 'ਚ ਨਹੀਂ ਜਾਊਂਗਾ ਕਿ ਬੜੇ ਸਾਰੇ ਇਸ ਕਿਸਮ ਦੇ ਲੋਕ ਵੀ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਹੀ ਐਡਵਾਈਸ ਕਰੀ ਜਾਂਦੇ ਨੇ, ਟਿਕਟੋਕ ਤੋਂ ਹੀ ਦੱਸੀ ਜਾਂਦੇ ਨੇ ਕਿ ਇੱਥੋਂ ਲੈ ਲਓ ਉੱਥੇ ਲੈ ਲਓ, ਅਤੇ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਸਰਜਨ ਵਾਲਾ ਕੰਮ ਜਿਹੜਾ ਉਹ ਆਪ ਹੀ ਘਰੇ ਬੈਠ ਕੇ ਕਰੀ ਜਾ ਰਹੇ ਨੇ,
0: ਹਾਂਜੀ ਹਾਂਜੀ,
1: ਇਜ਼ ਇਟ ਰਾਈਟ ਡਿਸੀਜਨ? ਔਰ ਹੁਣ ਜੇ ਉਹ ਜਾ ਚੁੱਕੇ ਨੇ ਉਸ ਗਰਕ ਦੇ ਵਿੱਚ, ਹੁਣ ਉਹ ਬਾਹਰ ਆਉਣ ਦਾ ਕੋਈ ਤਰੀਕਾ ਹੈ?
0: ਹਾਂਜੀ ਜ਼ਰੂਰ ਹੈਗਾ। ਦੇਖੋ ਪਹਿਲੀ ਗੱਲ ਤਾਂ ਆਪਾਂ ਨੂੰ ਜਿਹੜਾ ਪੋਰਟਫੋਲੀਓ ਆਪਣਾ ਬਣਾਉਂਦੇ ਹਾਂ ਉਹ ਬੈਲੈਂਸਡ ਹੋਣਾ ਚਾਹੀਦਾ ਆ, ਉਹ ਆਪਣੇ ਆਪ ਨੂੰ ਸੈਲਫ ਸਸਟੇਨ ਕਰਨਾ ਚਾਹੀਦਾ ਉਸ ਪੋਰਟਫੋਲੀਓ ਨੂੰ। ਜਦੋਂ ਤੁਸੀਂ ਜੇਬ 'ਚੋਂ ਪੈਸੇ ਪਾ ਰਹੇ ਹੋ ਪ੍ਰੋਪਰਟੀਆਂ ਨੂੰ ਪੇ ਆਫ ਕਰਨ ਲਈ, ਉਹ ਉਨੇ ਹੁਣ ਤੁਹਾਡੀ ਸਰਪਲਸ ਇਨਕਮ ਕਵਰ ਕਰਦੀ ਰਹੇ,
1: ਓਕੇ,
0: ਨਹੀਂ ਤਾਂ ਤੁਹਾਨੂੰ ਆਪਣਾ ਪੋਰਟਫੋਲੀਓ ਰੀਸ਼ਫਲ ਕਰਨ ਦੀ ਲੋੜ ਆ।
1: ਓਕੇ,
0: ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਜਦੋਂ ਵੀ ਕਿਸੇ ਕਲਾਇੰਟ ਦਾ ਪੋਰਟਫੋਲੀਓ ਬਣਾਉਂਦੇ ਹਾਂ, ਅਸੀਂ ਮੇਕ ਸ਼ੋਰ ਕਰਦੇ ਹਾਂ ਉਹ ਪ੍ਰੋਪਰਟੀ ਵਿੱਚ ਉਹਨਾਂ ਦੀ ਜਦ ਤੱਕ ਕੰਪਲੀਟ ਹੁੰਦੀ ਆ 30% ਤੋਂ ਵੱਧ ਇਕੁਇਟੀ ਹੋਵੇ। ਸਾਡੀ ਡੇ 1 'ਤੇ 20% ਪ੍ਰੋਪਰਟੀ ਮਾਰਕੀਟ ਤੋਂ ਥੱਲੇ ਹੁੰਦੀ ਆ,
1: ਠੀਕ ਹੈ।
0: ਨੰਬਰ 2, ਉਹ ਮਿਨੀਮਮ 5.3% ਰੈਂਟਲ ਯੀਲਡ ਦਿੰਦੀ ਆ।
1: ਓਕੇ,
0: ਲੌਂਗ ਟਰਮ ਰੈਂਟਲ ਜਿਹੜੇ ਇੰਟਰਸਟ ਰੇਟ ਆ 5% ਦੇ ਅਰਾਊਂਡ ਹੀ ਆ ਪਿਛਲੇ 10 ਸਾਲਾਂ ਦੀ ਐਵਰੇਜ 'ਚ, ਹੁਣ ਅੱਜ ਕੱਲ੍ਹ ਵਧੇ ਹੋਏ, ਪਹਿਲਾਂ 3-4
1: ਹਾਂਜੀ ਤੱਕ ਚੱਲੇ।
0: ਬਟ ਜੇ ਤੁਹਾਡਾ ਰੈਂਟਲ ਯੀਲਡ 5% ਪਲੱਸ ਹੈਗਾ ਆ, ਹੋਰ ਤੁਸੀਂ ਆਲਰੇਡੀ 30% ਦੀ ਉਹਦੇ 'ਤੇ ਆ ਐਲ ਵੀ ਆਰ ਦੇ ਉੱਤੇ ਬੈਠੇ, ਡਿਪੋਜ਼ਿਟ 'ਤੇ ਬੈਠੇ, ਯਾਨੀ ਕਿ ਤੁਹਾਡਾ ਲੋਨ ਸਿਰਫ 70% ਹੀ ਆ ਪ੍ਰੋਪਰਟੀ ਦੀ ਵੈਲਿਊ ਦਾ, ਤੁਸੀਂ ਬੜੇ ਹੈਲਦੀ ਪੋਰਟਫੋਲੀਓ ਲੈਵਲ 'ਤੇ ਜਿੱਥੇ ਤੁਹਾਡੀ ਜੇਬ 'ਚੋਂ ਬਾਹਲੇ ਪੈਸੇ ਪੈਣੇ ਨਹੀਂ ਉਹ ਪ੍ਰੋਪਰਟੀ ਨੂੰ ਹੋਲਡ ਕਰਨ ਲਈ।
1: ਓਕੇ,
0: ਜਦੋਂ ਇਹੋ ਜਿਹਾ ਔਖਾ ਟਾਈਮ ਆਉਂਦਾ ਤੁਸੀਂ ਸਸਟੇਨ ਕਰ ਜਾਂਦੇ ਆ।
1: ਓਕੇ,
0: ਤਾਂ ਹੀ ਲੌਂਗ ਰਨ 'ਚ ਤੁਸੀਂ ਵੱਡੇ ਪੋਰਟਫੋਲੀਓ ਬਣਾ ਸਕਦੇ, ਜਿਹੜਾ ਮਾੜਾ ਟਾਈਮ ਲੰਘਾ ਗਿਆ ਉਹੀ ਚੰਗੇ ਟਾਈਮ 'ਚ ਨੇਰੀਆਂ ਲਿਆਉਂਦਾ ਫਿਰ
1: ਸਕਦਾ।
0: ਹਾਂਜੀ, ਜਿਹੜੇ ਮਾੜੇ ਟਾਈਮ 'ਚ ਜਿਹਨਾਂ ਨੂੰ ਹੁਣ ਪ੍ਰੋਪਰਟੀਆਂ ਵੇਚਣੀਆਂ ਪੈ ਗਈਆਂ, ਇਹ ਹੁਣ ਇਹਨੂੰ ਸਸਤੀਆਂ ਵੇਚਣੀਆਂ ਪੈ ਜਾਣੀਆਂ, ਕੱਲ ਨੂੰ ਜਦੋਂ ਬੂਮ ਆਇਆ ਇਹ ਫਿਰ ਇਹਨਾਂ ਦੀ ਗਰੋਥ ਤੇ ਮਿਸ ਆਊਟ ਕਰ ਜੂਗੇ। ਇਹ ਇਹਨਾਂ ਨੂੰ ਅਕਵਾਇਰ ਕਰਨ ਵੇਲੇ ਦੇਖਣਾ ਚਾਹੀਦਾ ਸੀਗਾ ਕਿ ਇਹਦਾ ਰੈਂਟਲ ਯੀਲਡ ਕਿੰਨੀ ਆ, ਅਸੀਂ ਕਿੰਨਾ ਚਿਰ ਇਹਨੂੰ ਹੋਲਡ ਕਰ ਸਕਦੇ ਹਾਂ, ਤੇ ਅਸੀਂ ਇਹਨੂੰ ਹੈਲਦੀ ਕਿੱਦਾਂ ਰੱਖੀਏ ਪੋਰਟਫੋਲੀਓ ਨੂੰ।
1: ਰਾਈਟ,
0: ਤੇ ਇਹਦੇ ਵਿੱਚ ਮਿਕਸ ਆਫ ਪ੍ਰੋਪਰਟੀਜ਼ ਹੁੰਦਾ ਆ, ਕੁਝ ਕੈਪੀਟਲ ਸਿਟੀਜ਼ 'ਚ ਹੋਣ, ਕੁਝ ਸੈਟੇਲਾਈਟ ਸਿਟੀਜ਼ 'ਚ ਹੋਣ, ਜਿੱਦਾਂ ਨਿਊਕਾਸਲ, ਵੁਲੰਗੋਂਗ ਹੋ ਗਿਆ, ਜਲੋਂਗ ਹੋ ਗਿਆ, ਇਹਨਾਂ ਏਰੀਆਜ਼ 'ਚ ਰੈਂਟ ਥੋੜ੍ਹੇ ਜਿਹੇ ਵੱਧ ਹੁੰਦੇ ਆ।
1: ਓਕੇ,
0: ਤੇ ਆਪਾਂ ਨੂੰ ਉਹ ਮਿਕਸਚਰ ਇੱਕ ਗੁੱਡ ਬਾਇਰਸ ਏਜੰਟ ਕ੍ਰੀਏਟ ਕਰ ਸਕਦਾ, ਇੱਕ ਖੁਦ ਵੀ ਬੰਦਾ ਘਰੇ ਬੈਠ ਕੇ ਵੀ ਇਹਦੀ ਰਿਸਰਚ ਕਰ ਸਕਦਾ, ਜੇ ਪੜ੍ਹਿਆ ਲਿਖਿਆ ਸਮਝਦਾ ਆ ਬੇਸਿਕ ਵੈਲਿਊਸ, ਉਹਨੂੰ ਬਾਇਰਸ ਏਜੰਟ ਦੀ ਵੀ ਲੋੜ ਨਹੀਂ ਹੈਗੀ, ਖੁਦ ਵੀ ਇਹਨਾਂ ਦੇ ਉੱਤੇ ਕੰਮ ਕਰ ਸਕਦੇ, ਬਹੁਤ ਸਾਰੇ ਆਨਲਾਈਨ ਪਲੈਟਫਾਰਮ ਹੈਗੇ ਜਿਹਨਾਂ ਤੋਂ ਰਿਸਰਚ ਲੈ ਸਕਦੇ ਹਾਂ।
1: ਰਾਈਟ, ਠੀਕ ਹੈ,
0: ਹਾਂਜੀ,
1: ਇਹ ਜਿਹੜੀ ਜਾਣਕਾਰੀ ਇਹ ਹੋਣੀ ਬਹੁਤ ਜ਼ਰੂਰੀ ਹੈ, ਤਾਂ ਠੀਕ ਹੈ ਗੱਲ, ਇਹ ਮੈਂ ਸਮਝ ਗਿਆ ਹੈਗੇ, ਪਰ ਹੁਣ ਇੱਥੇ ਇੱਕ ਹੋਰ ਵੀ ਸਵਾਲ ਆਉਂਦਾ। ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜੀ ਇੰਟਰੋਡਕਸ਼ਨ 'ਚ ਗੱਲ ਕੀਤੀ ਸੀਗੀ ਕਿ ਬੜੇ ਸਾਰੇ ਲੋਕ ਇੱਥੇ ਦਾ ਲਾਈਫ ਸਟੈਂਡਰਡ ਅੱਛਾ ਹੈਗਾ, ਹੈਲਥ ਸਟੈਂਡਰਡ ਅੱਛੇ ਨੇ, ਪੌਣ ਪਾਣੀ ਠੀਕ ਹੈ, ਹਵਾ ਜਿਹਨੂੰ ਕਹਿੰਦੇ ਆ ਸਾਫ਼ ਹੈ, ਇਹ ਸਾਰਾ ਕੁਝ ਦੇਖ ਕੇ ਆਸਟ੍ਰੇਲੀਆ ਆਉਂਦੇ ਨੇ।
0: ਯੈਸ,
1: ਕੁਐਸਚਨ ਇਹ ਹੈਗਾ ਕਿ ਇਹੀ ਸਾਰਾ ਕੁਝ ਦੇਖ ਕੇ ਬਾਹਰਲੇ ਏਜੰਟ ਵੀ ਆਸਟ੍ਰੇਲੀਆ ਆ ਰਹੇ ਨੇ ਕਿ ਦੇਖੋ ਜੀ ਆਸਟ੍ਰੇਲੀਆ ਵਾਲੇ ਤਾਂ ਰੱਜੇ ਪੁੱਜੇ ਨੇ, ਸ਼ਾਇਦ ਹੀ ਦੁਨੀਆ ਦੇ ਵਿੱਚ ਇਹੋ ਜਿਹੀਆਂ ਕੰਟਰੀਜ਼, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਲੋਕ ਆਪਣੀ ਪ੍ਰੋਪਰਟੀ ਲੈਣ ਤੋਂ ਵੀ ਸਟਰਗਲ ਕਰ ਰਹੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਪਿਛਲੇ 5-10 ਸਾਲਾਂ 'ਚ ਆ ਕੇ ਲੋਕ ਇੱਕ ਇੱਕ ਦੋ ਦੋ ਤਿੰਨ ਤਿੰਨ ਪੋਰਟਫੋਲੀਓ ਕ੍ਰੀਏਟ ਕਰੀ ਬੈਠੇ। ਸੋ ਜੇ ਉਹ ਜੇ ਰੱਜੇ ਪੁੱਜੇ ਬੈਠੇ ਨੇ ਤਾਂ ਉਹਨਾਂ ਤੋਂ ਫਿਰ ਇਨਵੈਸਟ ਕਰਾਈਏ। ਹੁਣ ਉਹ ਦੁਬਈ ਇਨਵੈਸਟਮੈਂਟ, ਬਾਲੀ ਇਨਵੈਸਟਮੈਂਟ, ਇਹ ਬਹੁਤ ਜ਼ਿਆਦਾ ਟ੍ਰੈਂਡ ਭਾਅ ਜੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਨੇ।
0: ਹਾਂਜੀ,
1: ਡੂ ਯੂ ਸੁਜੈਸਟ ਕਿ ਇਹ ਹੋਣਾ ਚਾਹੀਦਾ ਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਥੇ 2-4 ਪ੍ਰੋਪਰਟੀਜ਼ ਲੈਣ ਤੋਂ ਬਾਅਦ ਦੁਬਈ ਜਾਂ ਬਾਲੀ 'ਚ ਵੀ ਇਨਵੈਸਟ ਕਰਨਾ ਚਾਹੀਦਾ?
0: ਹਾਂਜੀ ਭਾਈ, ਇਹਦੇ ਉੱਤੇ ਇੱਦਾਂ ਆ, ਦੇਖੋ ਜੇ ਤਾਂ ਕੋਈ ਵੀ ਕੰਮ ਆ ਤੁਹਾਨੂੰ ਆਪ ਉੱਥੇ ਜਾ ਕੇ ਚੈੱਕ ਕਰਨਾ ਚਾਹੀਦਾ ਆ, ਉਸ ਕੰਮ 'ਚ ਪੈਣਾ ਚਾਹੀਦਾ, ਸਮਝਣਾ ਚਾਹੀਦਾ ਆ, ਫਿਰ ਉਹ ਚੀਜ਼ ਕਰਨੀ ਚਾਹੀਦੀ ਆ। ਸੈਕੰਡਲੀ, ਇਹਦੇ ਹੈਵੀ ਟੈਕਸ ਇੰਪਲੀਕੇਸ਼ਨਸ ਹੈਗੇ ਆ। ਜਦੋਂ ਨਵੇਂ ਅਪਾਰਟਮੈਂਟ ਬਣਦੇ ਆ ਹਰ ਇੱਕ ਬੰਦਾ ਉਹਨੂੰ ਜਾਂਦਾ ਆ, ਜਦੋਂ ਸੋਹਣਾ ਇੱਕ ਹੋਰ ਨਵਾਂ ਬਣ ਜਾਂਦਾ ਉੱਥੇ ਤਾਂ ਆਈਫੋਨ ਵਾਂਗੂ ਅਪਾਰਟਮੈਂਟ ਬਣਦੇ ਆ, ਹਰ ਇੱਕ ਟੈਕਨੋਲੋਜੀ ਆ। ਤੁਸੀਂ ਗੂਗਲ ਕਰ ਸਕਦੇ ਹੋਣੀ, ਚਾਹੇ ਸਰਚ ਕਰ ਲਓ, ਪਹਿਲਾਂ ਉੱਥੇ ਆਸੇ ਮਰਸਡੀਜ਼ ਦੀ ਡਿਜ਼ਾਈਨਡ ਬਿਲਡਿੰਗ, ਸਾਰੇ ਮਰਸਡੀਜ਼ ਵੱਲ ਨੂੰ ਹੋ ਗਏ ਸੀ, ਬੇਚ ਦਿੱਤਾ, ਮਹਿੰਗਾ ਹੋ ਗਿਆ ਹੋ ਗਿਆ ਹੋ ਗਿਆ ਉਦੋਂ ਬਾਅਦ ਬੁਗਾਟੀ ਦਾ ਅਪਾਰਟਮੈਂਟ ਆ ਗਿਆ, ਸਾਰਿਆਂ ਦਾ ਮੂੰਹ ਬੁਗਾਟੀ ਵੱਲ ਨੂੰ, ਜਿਹਦੇ ਨਾਲ ਬੁਗਾਟੀ ਖੜੀ ਆ, ਲੋਕ ਮਰਸਡੀਜ਼ ਨੂੰ ਥੋੜੀ ਹੱਥ ਪਾਉਗੇ, ਉਹੀ ਕੰਮ ਉੱਥੇ ਅਪਾਰਟਮੈਂਟਸ ਦਾ ਹੋਇਆ ਹੋਇਆ, ਨਵੇਂ ਅਪਾਰਟਮੈਂਟ ਵਿਕਦੇ ਆ, ਫਿਰ ਉਹ ਜਦੋਂ ਉੱਤੋਂ ਵੀ ਨਵੀਂ ਕੋਈ ਬਿਲਡਿੰਗ ਆ ਜਾਂਦੀ ਆ ਉੱਥੇ ਕੋਈ ਨਹੀਂ ਜਾਂਦਾ, ਠੀਕ ਆ, ਤੇ ਜਿਹੜਾ ਬੰਦਾ ਲੋਕਲ ਮਾਰਕੀਟ 'ਚ ਜਾਊਗਾ ਸਮਝੂਗਾ। ਸੈਕੰਡਲੀ, ਦੁਬਈ 'ਚ ਬਹੁਤ ਸਾਰੇ ਏਰੀਆਜ਼ ਆ ਜਿੱਥੇ ਸਿਰਫ ਫੋਰਨ, ਜਿੱਥੇ ਫੋਰਨ ਬਾਹਰ ਬਾਏ ਕਰ ਸਕਦੇ ਆ, ਅਲਾਊਡ ਆ।
1: ਓਕੇ,
0: ਬਹੁਤ ਸਾਰੇ ਏਰੀਆਜ਼ ਆ ਜਿੱਥੇ ਫੋਰਨ ਬਾਹਰ ਨੂੰ ਅਲਾਊਡ ਨਹੀਂ ਹੈਗਾ।
1: ਆਲਰਾਈਟ,
0: ਤੇ ਜਿਹੜੀ ਗਰੋਥ ਸਾਨੂੰ ਦਿਖਾਈ ਜਾਂਦੀ ਦੁਬਈ ਇੰਨਾ ਗਰੋ ਕਰ ਗਿਆ, ਉਹਦੇ ਵਿੱਚ ਤਾਂ ਉਹ ਏਰੀਆ ਵੀ ਇਨਕਲੂਡ ਕਰ ਦਿੰਦੇ ਆ, ਕਿਉਂਕਿ ਉੱਥੇ ਤਾਂ ਲੋਕਲ ਡਿਮਾਂਡ ਆ।
1: ਰਾਈਟ,
0: ਹੁਣ ਜਿੱਥੇ ਫੋਰਨ ਬਾਏ
1: ਜਾਣਬੁੱਝ ਕੇ ਦਿੱਤਾ ਹੋਇਆ ਨਾ,
0: ਐਗਜ਼ੈਕਟਲੀ,
1: ਕਿਉਂਕਿ ਸਿਟੀਜ਼ਨਸ ਨੂੰ,
0: ਦੇਖੋ ਉੱਥੇ ਬਾਰੇ ਰਾਈਟਸ ਨਹੀਂ ਹੈਗੇ, ਉੱਥੇ ਦੀ ਗਵਰਨਮੈਂਟ ਡੰਡੇ ਦੇ ਸਿਰ ਤੇ ਹੀ ਚੱਲਦੀ ਆ।
1: ਆਫ ਕੋਰਸ,
0: ਉਹਨਾਂ ਨੇ ਆਪਣਾ ਸ਼ਹਿਰ ਆਬਾਦ ਕਰਨਾ ਆ, ਜਿੱਥੇ ਸ਼ੇਖ ਰਹਿੰਦੇ ਆ ਉੱਥੇ ਆਲਰੇਡੀ ਸੜਕਾਂ ਬਣ ਗਈਆਂ, ਸਭ ਕੁਛ ਹੋ ਗਿਆ, ਘਰ ਬਣ ਗਏ ਆ, ਉਹਨਾਂ ਨੂੰ ਨਹੀਂ ਚਾਹੀਦੀ ਤੁਹਾਡੀ ਡਿਵੈਲਪਮੈਂਟ ਲਈ ਕੈਪੀਟਲ. ਜਿੱਥੇ ਰੇਗਿਸਤਾਨ ਪਿਆ ਚਾਹੁੰਦੇ ਸੀ ਇੱਥੇ 20 ਬਿਲਡਿੰਗਾਂ ਬਣਾ ਦਈਏ ਤੇ ਤੁਹਾਨੂੰ ਉੱਥੇ ਇਨਸੈਂਟਿਵ ਦਊਗੇ ਨਾ ਤੁਸੀਂ ਬਾਏ ਕਰ ਸਕਦੇ ਆ. ਹੁਣ ਅੱਜ ਤਾਂ ਰੇਗਿਸਤਾਨ ਚ ਜਾ ਕੇ ਤੁਸੀਂ ਘਰ ਬਣਾ ਦਿੱਤੇ, ਉੱਥੇ ਕੋਈ ਸ਼ੇਖ ਨੇ ਜਾ ਕੇ ਰਹਿਣਾ ਹੀ ਨਹੀਂ ਆ, ਕਿਸੇ ਬਾਹਰੋਂ ਆਏ ਹੋਏ ਬੰਦੇ ਨੇ ਜੋਬ ਕਰਨ ਵਾਲੇ ਨੇ ਇੰਨੀ ਦੂਰ ਨਹੀਂ ਰਹਿਣਾ, ਤਾਂ ਫਿਰ ਉਹ ਅਪਾਰਟਮੈਂਟ ਕਿੱਦਾਂ ਗਰੋ ਕਰੂਗਾ?
1: ਕਰੈਕਟ.
0: ਫਿਰ ਸੈਕਿੰਡ ਚੀਜ਼, ਜਿਹੜੇ ਦੁਬਈ ਵਾਲੇ ਇਨਵੈਸਟਰ ਆ ਜਿਹੜੇ ਫਲੂਕ ਕਰਦੇ, ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ 70-80% ਲੋਕਾਂ ਦੀ ਗੱਲ ਆ, 20-30% ਪੈਸੇ ਬਣਦੇ ਆ, ਬਟ ਉਹਦੇ ਲਈ ਤੁਹਾਨੂੰ ਉੱਥੇ ਹੋਣਾ ਚਾਹੀਦਾ. ਯੂ ਹੈਵ ਟੂ ਹੈਵ ਅ ਸਕਿਨ ਇਨ ਦ ਗੇਮ. ਤੁਹਾਨੂੰ ਪਤਾ ਲੋਕਲ ਕਿੱਥੇ ਬਾਏ ਕਰ ਰਹੇ, ਮੈਂ ਉੱਥੇ ਬਾਏ ਕਰਾਂ.
1: ਓਕੇ,
0: ਦੈਟਸ ਹਾਊ ਯੂ ਪਲੇ ਦ ਗੇਮ. ਇਹ ਆਸਟ੍ਰੇਲੀਆ ਚ ਵੀ ਸਿਮਿਲਰ ਹੀ ਆ.
1: ਰਾਈਟ.
0: ਇੱਥੋਂ ਬੈਠ ਕੇ ਲੋਕੀ ਮੈਲਬਨ ਦੀ ਪ੍ਰੋਪਰਟੀ ਲੈ ਲੈਂਦੇ ਆ. ਹੁਣ ਇੱਥੇ ਬਹੁਤ ਸਾਰੇ ਬਾਇਰਸ ਏਜੰਟ ਕੁਝ ਸਾਲ ਪਹਿਲਾਂ ਕਹਿੰਦੇ ਟਾਰਨੀਟ ਲੈ ਲਓ, ਟਾਰਨੀਟ ਲੈ ਲਓ, ਟਾਰਨੀਟ ਲੈ ਲਓ. ਟਾਰਨੀਟ ਵਾਲੇ ਆਪ ਸਿਰ ਤੇ ਹੱਥ ਰੱਖ ਕੇ ਬੈਠੇ ਆ, ਸਾਡੀ ਗਰੋ ਨਹੀਂ ਕਰ ਰਹੀ,
1: ਗਰੋ ਨਹੀਂ ਹੋ ਰਹੀ.
0: ਪਰ ਜਦ ਉੱਥੇ ਜਾਊਗਾ ਬੰਦਾ ਗੱਲਬਾਤ ਕਰੂਗਾ, ਦੇਖੋ ਸਮਝੋ, ਪਤਾ ਲੱਗੂਗਾ ਕਿ ਹਮ ਸਾਨੂੰ ਦਿਖਾਉਂਦੇ ਸੀ ਮੈਲਬਰਨ ਇੰਨਾ ਗਰੋ ਕਰ ਗਿਆ, ਉਹ ਕਿਹੜਾ ਸੀ ਸੈਂਟ ਕਿਲਡਾ ਗਰੋ ਕਰ ਰਿਹਾ ਆ, ਜਾਂ ਉਧਰ ਜਿਹੜੇ ਈਸਟ ਡੋਂਕਾਸਟਰ ਆ ਜਿਹੜੇ ਵਧੀਆ ਏਰੀਆਜ਼ ਆ ਉਹ ਗਰੋ ਕਰ ਰਹੇ ਆ. ਵੈਸਟ ਜਿੱਥੇ ਸਪਲਾਈ ਆਈ ਜਾ ਰਹੀ ਉਹ ਪਿਆ ਹੋਇਆ ਸੀਗਾ ਉਹਨਾਂ ਦਿਨਾਂ ਚ, ਤੇ ਹੁਣ ਤਾਂ ਸਾਰੇ ਕਿਤੇ ਸਲੋ ਆ. ਤੇ ਵੀ ਯੂ ਨੀਡ ਟੂ ਬੀ ਦੇਅਰ ਟੂ ਅੰਡਰਸਟੈਂਡ ਵਿਚ
1: ਮਾਰਕੀਟ,
0: ਸਮਾਲ ਪੋਕਿਟਸ ਆਫ ਮਾਰਕੀਟ ਕਿਹੜੀ ਗਰੋ ਕਰ ਰਹੀ ਕਿਹੜੀ ਨਹੀਂ. ਜਿਹੜੇ ਆ ਸਾਨੂੰ ਫਲੋਕ ਕਰੇ ਜਾ ਰਹੇ ਆ ਅਪਾਰਟਮੈਂਟਸ, ਇਹ ਮਾਸ ਪ੍ਰੋਡਿਊਸਡ ਸਟੇਟਸ ਆ, ਇੱਥੇ ਕੋਈ ਪੈਸੇ ਨਹੀਂ ਬਣਾ ਰਹੇ, ਇਨਫੈਕਟ ਕਈ ਲੋਕਾਂ ਦੇ ਥੱਲੇ ਵੀ ਜਾਂਦੇ ਆ. ਤਾਂ ਹੀ ਤੁਹਾਨੂੰ ਇੱਕ ਬਹੁਤ ਵੱਡਾ ਐਗਜ਼ਾਮਪਲ ਦੇ ਰਿਹਾ, ਇੱਥੇ ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਅਪਾਰਟਮੈਂਟ ਬਾਏ ਕਰੋ, ਉਹਦੀ ਕਿਸ਼ਤ 50,000 ਆ, ਪਰ ਕਿਰਾਇਆ 60,000 ਆਉਂਦਾ ਸਾਲ ਦਾ, ਤੁਹਾਡੀ 10,000 ਇਨਕਮ ਚੱਲ ਪਈ. ਤੁਸੀਂ ਅੱਜ ਕੋਈ ਮਾਰਕੀਟਿੰਗ ਖੋਲ ਕੇ ਦੇਖ ਲਓ ਦੁਬਈ ਵਾਲਿਆਂ ਦੀ, ਇਹੀ ਦੱਸ ਰਿਹਾ.
1: ਹਾਂਜੀ,
0: ਉਹ ਜਿਹੜੇ ਲੋਕਲ ਆ ਉਹ ਬੇਵਕੂਫ ਆ, ਉਹ ਜਿਹੜੇ 60,000 ਕਿਰਾਇਆ ਦੇ ਰਹੇ ਹੋ, 50,000 ਮੋਰਗੇਜ ਕਿਉਂ ਨਹੀਂ ਲੈ ਲੈਂਦੇ? ਕਿਉਂਕਿ ਉਹਨਾਂ ਨੂੰ ਪਤਾ ਕਿ ਅਗਲੇ ਸਾਲ ਇਹੀ ਬਿਲਡਿੰਗ 50,000 ਸਸਤੀ ਹੋ ਜਾਣੀ ਆ.
1: ਕਰੈਕਟ.
0: ਇਹਨਾਂ ਨੂੰ ਚੰਗਾ 10,000 ਕਿਰਾਇਆ ਦਿੱਤਾ, ਚੰਗਾ ਆ.
1: ਕਰੈਕਟ.
0: ਤੇ ਮੈਂ ਇਹ ਨਹੀਂ ਕੰਮ ਕਰਨਾ ਭਾਈ. ਜੇ ਸਿਡਨੀ ਚ ਵੀ ਹੁੰਦਾ ਮੈਲਬਨ ਚ ਵੀ ਹੁੰਦਾ, ਤੁਹਾਡਾ ਘਰ ਜਿਹੜਾ ਆ ਉਹਦਾ ਕਿਰਾਇਆ 60,000 ਹੁੰਦਾ ਔਰ ਕਿਸ਼ਤ 50,000 ਹੁੰਦੀ, ਤਾਂ ਤੁਸੀਂ ਸਾਰੇ ਜਣੇ ਆਪਣਾ ਘਰ ਨਾ ਲੈ ਲੈਂਦੇ ਲੋਕੀ ਜਿਹੜੇ ਕਿਰਾਏ ਤੇ ਰਹਿੰਦੇ ਸੀਗੇ? ਸੋ ਦੈਟਸ ਨੋਟ ਦ ਕੇਸ. ਵੀ ਨੀਡ ਟੂ ਅੰਡਰਸਟੈਂਡ ਵਟ ਦੇ ਆਰ ਸੈਲਿੰਗ. ਹੁਣ ਮੈਂ ਇੱਕ ਕੁਇਕ ਐਨਾਲੋਜੀ ਦੇਣਾ ਚਾਹੂੰਗਾ ਇਸ ਪਾਸੇ. ਉਹਨਾਂ ਨੂੰ ਪਤਾ ਟਾਈਮ ਬਹੁਤ ਘੱਟ ਆ. 1700-1800 ਦੇ ਵਿੱਚ ਆਸਟ੍ਰੇਲੀਆ 'ਚ ਸੋਨਾ ਨਿਕਲਦਾ ਹੁੰਦਾ ਸੀਗਾ, ਸਾਰੀ ਦੁਨੀਆ ਇੱਥੇ ਭੱਜ ਕੇ ਆਉਂਦੀ ਹੁੰਦੀ ਸੀ, ਗੋਲਡ ਰਸ਼ ਆ. ਰਾਈਟ ਨਾਓ ਉਹੀ ਗੋਲਡ ਰਸ਼ ਦੁਬਈ 'ਚ ਬਣਿਆ ਹੋਇਆ.
1: ਕਰੈਕਟ.
0: ਠੀਕ ਆ ਕਿ ਜਾਓ ਪ੍ਰੋਪਰਟੀ ਬਾਏ ਕਰੋ, ਤੁਸੀਂ ਮਿਲੀਨੀਅਰ ਬਣ ਜਾਓਗੇ. ਹੁਣ ਗੋਲਡ ਰਸ਼ 'ਚ ਆਸਟ੍ਰੇਲੀਆ ਕੀ ਹੋਇਆ, ਲੋਕੀ ਦੂਰੋਂ ਦੂਰੋਂ ਆਏ, ਉੱਥੇ ਕਿਲੋਮੀਟਰਾਂ ਦੀਆਂ ਦੁਕਾਨਾਂ ਬਣ ਗਈਆਂ ਸ਼ਵਲ ਵੇਚਣ ਵਾਲਿਆਂ ਦੀਆਂ, ਕਿ ਸਾਡੇ ਤੋਂ ਸ਼ਵਲ ਖਰੀਦੋ, ਜਾ ਕੇ ਪੱਟੋ, ਸੋਨਾ ਨਿਕਲ ਜੂਗਾ. ਫੋਟੋਆਂ ਲਾਤੀਆਂ ਜਿਹਨਾਂ ਦੀਆਂ ਸੋਨੇ ਨਿਕਲੇ ਆ ਪਿੱਛੇ, ਕਿਆ ਬੰਦੇ ਨੂੰ ਕਿਲੋ ਮਿਲੇ, ਇਹਨੂੰ ਅੱਧਾ ਕਿਲੋ ਮਿਲੇ, ਇਹਨੂੰ ਇੰਨਾ ਮਿਲਿਆ. ਇਹ ਰੀਅਲ ਸਟੇਟ ਵਾਲੇ ਉੱਥੇ ਕਰ ਰਹੇ ਆ. ਲੋਕੀ ਗਏ ਸ਼ਵਲ ਖਰੀਦੀ ਗਏ ਸਾਲ ਬਾਅਦ ਕੀ ਹੋਇਆ, ਜਿਹੜੇ ਸ਼ਵਲ ਵੇਚ ਆਉਣਾ ਤਾਂ ਪੈਸੇ ਬਣ ਗਏ, ਪਰ ਜਿਹੜੇ
1: ਸੋਨਾ ਨਿਕਲੇ,
0: ਜਿਹੜੇ ਮਿੱਟੀ ਪੱਟ ਰਹੇ ਸੀ ਉਹਨਾਂ ਨੂੰ ਜੇਬੋਂ ਪੈਸੇ ਦੇ ਕੇ ਸ਼ਵਲ ਦੇ ਕਰਜ਼ੇ ਉਤਾਰਨੇ ਪਏ. ਠੀਕ ਆ, ਤਾਂ ਸਾਨੂੰ ਸਮਝਣ ਦੀ ਲੋੜ ਆ. ਜੇ ਸੋਨਾ, ਇਹੋ ਜਿਹੀ ਗੱਲ ਨੀ, ਉਸ ਟਾਈਮ ਇੱਥੇ ਸੋਨਾ ਨਹੀਂ ਸੀਗਾ, ਸੋਨਾ ਸੀਗਾ, ਪਰ ਪਹਿਲਾਂ ਜਾਓ ਮਾਈਨਿੰਗ ਚ ਕੰਮ ਕਰੋ, ਪਤਾ ਕਰੋ ਸੋਨਾ ਨਿਕਲਦਾ ਕਿੱਦਾਂ ਆ, ਕਿਹੜੀ ਜਗ੍ਹਾ ਹੋਊਗਾ, ਕਿੱਥੇ ਨਹੀਂ ਹੋਊਗਾ. ਹੁਣ ਇੱਥੇ ਬੈਠੇ ਤੁਸੀਂ ਸ਼ਵਲ ਖਰੀਦੀ ਜਾਓਗੇ ਤਾਂ ਆਪਣਾ ਸੋਨਾ ਬਾਹਰ ਨਹੀਂ ਆ ਜਾਣਾ. ਸੋ ਨੀਡ ਟੂ ਬੀ ਸਪੈਸੀਫਿਕ ਅਬਾਊਟ ਇਟ.
1: ਆਰ ਯੂ ਕੰਸਰਨਡ ਅਬਾਊਟ ਦੀ ਕ੍ਰਾਈਸਿਸ ਦੈਟ ਇਜ਼ ਗੋਇੰਗ ਔਨ ਇਨ ਮਿਡਲ ਈਸਟ, ਸਪੈਸ਼ਲੀ ਦੈਟ ਇਰਾਨ, ਹਿਜ਼ਬੁੱਲਾ, ਹੂਤੀ,
0: ਡੈਫੀਨਿਟਲੀ
1: ਲੈਬਨਾਨ, ਉਹ ਤੁਹਾਨੂੰ ਲੱਗਦਾ ਕਿ ਦੁਬਈ ਦੇ ਪਰਦੇ ਚੱਕੇ ਗਏ ਨੇ, ਸਪੈਸ਼ਲੀ ਸਾਊਦੀ ਅਰਬ ਦੇ?
0: ਡੈਫੀਨਿਟਲੀ. ਜਦੋਂ ਵੀ ਦੇਖੋ ਆਪਾਂ ਕਿਤੇ ਵੀ ਇਨਵੈਸਟ ਕਰਨ ਜਾਂਦੇ ਹਾਂ ਨਾ, ਸਾਡੇ ਦਿਮਾਗ ਦੀ ਇੰਜੀਨੀਅਰਿੰਗ ਉੱਥੇ ਦੀ ਹੋ ਜਾਂਦੀ ਹੈ ਜਿੱਥੇ ਅਸੀਂ ਰਹਿ ਰਹੇ ਹੁੰਦੇ ਹਾਂ. ਠੀਕ ਆ, ਹੁਣ ਸਾਨੂੰ ਲੱਗਦਾ ਕਿ ਯਾਰ ਦੁਬਈ ਵੀ ਇੰਨਾ ਹੀ ਸੇਫ ਹੋਣਾ ਆ, ਪਰ ਦੁਬਈ ਦੀ ਜਿਹੜੀ ਟੈਕਸੇਸ਼ਨ ਆ, ਜਿਹੜੇ ਉੱਥੇ ਦੇ ਲਾਜ਼ ਐਂਡ ਆਰਡਰ, ਕਦੀ ਵੀ ਕੁਛ ਵੀ ਬਦਲ ਸਕਦਾ ਆ. ਓਵਰਨਾਈਟ ਕਿੰਨੇ ਕਿੰਨੇ ਇੰਡੀਅਨ ਸੀਗੇ ਜਿਹੜੇ ਬਿਲੀਨੀਅਰ ਬਣ ਗਏ ਸੀ? ਇੱਕ ਉੱਥੇ ਹੈਲਥ ਗਰੁੱਪ ਦਾ ਮੈਗਨੇਟ ਸੀ, ਬਹੁਤ ਵੱਡਾ ਬੰਦਾ, ਉਹਨੂੰ ਓਵਰਨਾਈਟ ਸਭ ਕੁਛ ਛੱਡ ਕੇ ਭੱਜਣਾ ਪਿਆ ਸੀ ਉੱਥੇ. ਉਹ ਜਿੰਨਾ ਚਿਰ ਚਾਹੁੰਦੇ ਗਰੋਥ ਹੋਵੇ ਹੁੰਦੀ ਆ, ਕਦੀ ਵੀ ਬਦਲ ਸਕਦੇ ਕਿਉਂਕਿ ਵੋਲੇਟਿਲਿਟੀ ਹੈਗੀ ਆ. ਇੱਕ ਨੰਬਰ 2 ਦੇ ਆਲੇ ਦੁਆਲੇ ਜੰਗ ਲੱਗੀ ਹੋਈ ਆ. ਠੀਕ ਆ, ਇੱਧਰ ਪਾਕਿਸਤਾਨ ਵੀ ਲੜਨ ਨੂੰ ਫਿਰਦਾ ਆ, ਇਰਾਨ ਵੀ ਆ, ਤੇ ਉਧਰਲੇ ਪਾਸੇ ਹਿਜ਼ਬੁੱਲਾ, ਲਬਨਾਨ,
1: ਇਜ਼ਰਾਈਲ.
0: ਹਾਂਜੀ, ਵਿੱਚ ਉਹੀ ਇੱਕ ਛੋਟਾ ਜਿਹਾ ਓਇਸਿਸ ਆ ਜਿਹੜਾ ਠੀਕ ਆ ਰਾਈਟ ਨਾਓ.
1: ਰਾਈਟ.
0: ਜਦੋਂ ਹੁਣ ਵਾਰ ਹੋਈ ਸੀਗੀ ਉੱਥੇ ਲੋਕਾਂ ਦੀ ਫਲਾਈਟ ਦੇ ਆਉਣਾ ਜਾਣਾ ਹੀ ਮੁਸ਼ਕਿਲ ਹੋ ਗਈ ਸੀਗੀ.
1: ਹਾਂਜੀ.
0: ਤੇ ਤੁਸੀਂ ਕੀ ਵੀਡੀਓ ਪੋਸਟ ਕਰ ਸਕਦੇ ਕੀ ਨਹੀਂ ਕਰ ਸਕਦੇ? ਵੀ ਕੁਆਰੰਟੀਨ ਹੁੰਦਾ ਸੀ, ਤੁਸੀਂ ਉੱਥੇ ਨੈਗੇਟਿਵ ਨਿਊਜ਼ ਨਹੀਂ ਪਾਸਦੇ ਜੇ ਦੁਬਈ ਦੇ ਵਿੱਚ ਹੀ ਰਹਿੰਦੇ ਆ.
1: ਆਲ ਰਾਈਟ.
0: ਜਿਹਦਾ ਇੰਨਾ ਕੰਟਰੋਲ ਆ, ਤੁਹਾਨੂੰ ਕੀ ਸੱਚਾਈ ਦਾ ਪਤਾ ਗਰਾਊਂਡ ਤੇ ਕੀ ਚੱਲ ਰਿਹਾ ਆ? ਸੋ ਇਟਸ ਵੈਰੀ ਵੋਲਟਾਈਲ ਦੇਅਰ. ਫਿਊਚਰ ਵੀ ਉਹਦਾ ਹੁਣ ਵੋਲਟੀਲਿਟੀ ਦੇ ਵਿੱਚ ਹੀ ਆ. ਆਸਟ੍ਰੇਲੀਆ ਵਾਂਗੂ ਸੇਫ ਨਹੀਂ ਹੈਗਾ. ਜਸਟ ਬਿਕੋਜ਼ ਆਸਟ੍ਰੇਲੀਆ 'ਚ ਬੈਠੇ ਆ, ਇਹ ਨਾ ਸੋਚੋ ਕਿ ਇਹ ਬਹੁਤ ਸੇਫ ਆ ਤਾਂ ਉਹ ਵੀ ਇੱਦਾਂ ਹੀ ਹੋਊਗਾ.
1: ਰਾਈਟ.
0: ਸੋ ਵੀ ਨੀਡ ਟੂ ਅੰਡਰਸਟੈਂਡ ਓਲ ਡਿਫਰੈਂਟ ਐਸਪੈਕਟਸ ਆਫ ਇਨਵੈਸਟਮੈਂਟ.
1: ਰਾਈਟ. ਠੀਕ ਹੈ. ਇੱਕ ਅੱਜ ਕੱਲ੍ਹ ਇੱਥੋਂ ਮੈਲਬਰਨ ਤੋਂ ਬ੍ਰਿਸਬਨ ਤੋਂ ਬੜੀਆਂ ਰੀਲਾਂ ਇੱਥੇ ਦੀਆਂ ਵੀ ਬਣਨ ਲੱਗ ਪਈਆਂ ਕਿ ਚਲੋ ਠੀਕ ਹੈ ਜੇ ਦੁਬਈ ਬਾਲੀ ਦੇ ਵਿੱਚ ਤੁਸੀਂ ਏਅਰ ਬੀ ਐਨ ਬੀ ਜਾਂ ਅਪਾਰਟਮੈਂਟ ਨਹੀਂ ਰਹਿਣੇ ਤਾਂ ਇੰਡੀਆ 'ਚ ਲੈ ਲਓ। ਇੰਡੀਆ ਦਾ ਇੱਕ ਡ੍ਰੀਮ ਵੀ ਵੇਚਿਆ ਜਾ ਰਿਹਾ ਉਸ ਕੰਟਰੀ ਤੋਂ ਜਿੱਥੋਂ ਅਸੀਂ ਆਏ, ਉੱਥੇ ਕਿਹਾ ਜਾ ਰਿਹਾ ਕਿ ਆਉਣ ਵਾਲੀ ਜਿਹੜੀ ਹਾਫ ਸੈਂਚੁਰੀ ਹੈਗੀ ਉਹ ਇੰਡੀਆ ਦੀ ਹੈ।
0: ਹਾਂਜੀ,
1: ਇਹ ਸਹੀ ਹੈਗਾ ਤਰੀਕਾ, ਕਿਉਂਕਿ ਸਾਡੇ ਤੁਹਾਡੇ ਸਰਕਲ ਦੇ ਵਿੱਚ ਮੈਂ ਜਾਣਦਾ ਹੈਗਾ, ਆਪਣੇ ਸਰਕਲ 'ਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਹੁਣ ਇੰਡੀਆ ਵੱਲ ਨੂੰ ਭੱਜ ਰਹੇ ਨੇ ਅਤੇ ਵੱਡੀਆਂ ਵੱਡੀਆਂ ਇਨਵੈਸਟਮੈਂਟਸ ਕਰ ਰਹੇ ਨੇ।
0: ਹਾਂਜੀ, ਦੇਖੋ ਨੋ ਡਾਊਟ ਜਿਹੜੀ ਨੈਕਸਟ ਸੈਂਚੁਰੀ ਆ ਉਹ ਇੰਡੀਅਨ ਸੈਂਚੁਰੀ, ਆਪਾਂ ਬਹੁਤ ਜ਼ਿਆਦਾ ਗਰੋਥ ਹੋ ਰਹੀ ਆ ਉੱਥੇ ਅਤੇ ਇਕੋਨਮੀ ਵੱਧ ਰਹੀ ਆ, ਬਟ ਦੈਟ ਡਸ ਨੋਟ ਮੀਨ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ 100% ਠੀਕ ਹੀ ਹੋਊਗੀ। ਅਗੇਨ ਉੱਥੇ ਜਾ ਕੇ ਜਾਂਚ ਪੜਤਾਲ ਕਰਕੇ ਖੁਦ ਕੇ, ਹਾਂ ਜੇ ਸੇਮ ਲੋਕਲ ਏਰੀਏ ਦੇ ਵਿੱਚ ਉੱਥੇ ਲੋਕ ਰਹਿਣਾ ਚਾਹੁੰਦੇ ਹੋ ਸਟਰੀਟ 'ਤੇ, ਤੁਸੀਂ ਵੀ ਜਾ ਕੇ ਬਾਏ ਕਰ ਰਹੇ ਹੋ, ਤੁਸੀਂ ਉਹ ਜਿਹੜਾ ਘਰ ਲਾਗੇ ਵਿਕਿਆ ਉਹ ਤੋਂ ਬਿਲੋ ਮਾਰਕੀਟ ਵੈਲਿਊ ਖਰੀਦ ਲਓ ਪਹਿਲਾਂ ਤਾਂ। ਇਹ ਨਾ ਹੋਵੇ ਕਿ ਉਸੇ ਗਲੀ 'ਚ ਕਰੋੜ ਦਾ ਵਿਕਿਆ ਹੋਇਆ ਤੁਸੀਂ 2 ਕਰੋੜ 1.5 ਕਰੋੜ ਦੇ ਕੇ ਆ ਜਾਓ। ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਐਕੁਜ਼ੀਸ਼ਨ 'ਚ ਸਭ ਤੋਂ ਵੱਧ ਪੈਸੇ ਕਮਾਏ ਅਤੇ ਗਵਾਏ ਜਾਂਦੇ ਆ,
1: ਰਾਈਟ?
0: ਜੇ ਤੁਸੀਂ ਇਹ ਪਹਿਲੀ ਚੀਜ਼ ਤਾਂ ਹੋ ਗਈ। ਦੂਜੀ, ਤੁਸੀਂ ਇਹ ਜ਼ਰੂਰ ਯਾਦ ਰੱਖੋ 10% ਪ੍ਰੋਪਰਟੀ ਗਰੋਥ ਆਸਟ੍ਰੇਲੀਆ ਔਰ 10% ਪ੍ਰੋਪਰਟੀ ਗਰੋਥ ਇੰਡੀਆ ਬਰਾਬਰ ਨਹੀਂ ਆ। ਇਨਫੈਕਟ ਜੇ ਤੁਸੀਂ ਇੰਡੀਆ 'ਚ 20% ਪ੍ਰੋਪਰਟੀ ਦੀ ਗਰੋਥ ਹੋਈ ਹੈ ਆਸਟ੍ਰੇਲੀਆ 'ਚ 10% ਹੋਈ ਹੈ, ਦੈਟ ਕੁਡ ਬੀ ਇਕੁਅਲ। ਕਰੰਸੀ ਤੁਸੀਂ ਕਨਵਰਟ ਕਰੋਗੇ, ਜਿਹੜਾ ਤੁਸੀਂ ਜੇ 5 ਸਾਲ 'ਚ ਤੁਸੀਂ ਉੱਥੇ 1 ਲੱਖ ਇਨਵੈਸਟ ਕੀਤਾ ਸੀ, 5 ਸਾਲ ਬਾਅਦ ਉਹ 1.5 ਲੱਖ ਬਣ ਗਿਆ, ਪਰ ਜਦੋਂ 1.5 ਲੱਖ ਨੂੰ ਇੱਥੇ ਮਿਲਾਓਗੇ ਵਾਪਸ 1 ਲੱਖ ਰਹਿ ਜਾਣਾ ਆ, ਕਿਉਂਕਿ ਡਾਲਰ ਇੰਨਾ ਐਪਰੀਸ਼ੀਏਟ ਹੋ ਚੁੱਕਿਆ ਹੋਣਾ ਔਰ ਰੁਪਈਆ ਇੰਨਾ ਡਿਵੈਲਿਊਡ ਹੋ ਚੁੱਕਿਆ ਹੋਣਾ। ਸੋ ਯੂ ਹੈਵ ਟੂ ਹੈਜ ਦਾ ਕਰੰਸੀ ਰਿਸਕ ਇਨ ਦਿਸ। ਦੂਜੀ ਗੱਲ, ਜਦੋਂ ਤੁਸੀਂ ਉੱਥੇ ਇਨਵੈਸਟ ਕਰ ਰਹੇ ਹਾਂ, ਮੇਕ ਸ਼ੋਰ ਤੁਸੀਂ ਪਲੈਨਡ ਏਰੀਆਜ਼ ਦੇ ਵਿੱਚ ਕਰੋ ਜਿੱਥੇ ਕੰਟਰੋਲਡ ਸਪਲਾਈ ਆ ਔਰ ਜਿੱਥੇ ਤੁਹਾਡੀ ਕਮਿਊਨਿਟੀ ਲੋਕ ਆ ਕੇ ਰਹਿਣਾ ਵੀ ਚਾਹੁਣ, ਕਿਉਂਕਿ ਅਗਲੇ 50 ਸਾਲ 100 ਸਾਲ ਗਰੋਥ ਹੈਗੀ ਆ, ਬਟ ਉੱਥੇ ਗਰੋਥ ਜਿਹੜੇ ਲੋਅ ਸੋਸ਼ਲ ਇਕੋਨਮਿਕ ਆ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵੱਧ ਰਹੀ ਆ, ਅਤੇ ਇਹ ਨਾ ਹੋ ਜਾਵੇ ਕਿ ਉੱਥੇ ਸਾਊਥ ਅਫਰੀਕਾ ਵਾਂਗੂ ਹੋ ਜਾਵੇ ਕਿ ਹਰ ਕਿਸੇ ਨੂੰ ਆਪਣੇ ਘਰ ਦੇ ਬਾਹਰ 4 ਦੀਵਾਰੀਆਂ ਕਰਨੀਆਂ ਪੈਣ, ਤਾਰਾਂ ਲਾਉਣੀਆਂ ਪੈਣ, ਚੋਰੀਆਂ ਚਕਾਰੀਆਂ ਵੱਧ ਜਾਣ, ਜਿਹੜਾ ਗੈਪ ਆ ਅਮੀਰ ਦਾ ਔਰ ਗਰੀਬ ਦਾ ਬਹੁਤ ਜ਼ਿਆਦਾ ਨਾ ਪੈ ਜੇ। ਕਿਉਂਕਿ ਜੋ ਜ਼ਿਆਦਾ ਪੈ ਗਿਆ ਫਿਰ ਗਰੀਬਾਂ ਨੇ ਅੱਜ ਉਹ ਇਕੋਨਮੀ 'ਚ ਪਾਰਟੀਸਪੇਟ ਕਰਕੇ ਕਮਾ ਕੇ ਅਮੀਰ ਬਣਨਾ ਚਾਹੁੰਦੇ ਆ, ਕੱਲ ਨੂੰ ਲੱਗੂਗਾ ਇਹ ਡ੍ਰੀਮ ਤਾਂ ਟੂ ਫਾਰ ਹੋ ਗਿਆ, ਹੁਣ ਖੋਣਾ ਸ਼ੁਰੂ ਕਰਦੀ ਹੈ। ਇਹ ਵੀ ਇਕੋਨਮੀਜ਼ ਦੇ ਵਿੱਚ ਹੁੰਦਾ ਹੈ, ਇਹ ਇੱਕ ਇਕੋਨਮਿਕ ਪ੍ਰੋਬਲਮ ਅਰਾਈਜ਼ ਹੋ ਸਕਦੀ ਆ ਫਿਊਚਰ 'ਚ।
1: ਲਾਸਟ ਇੱਕ ਦੋ ਕੁਐਸਚਨ ਮੈਂ ਇਹ ਪੁੱਛਣਾ ਚਾਹੁੰਦਾ, ਇਹ ਵੀ ਬੜੇ ਫਟਾਫਟ ਸਵਾਲ ਨੇ। ਇੱਕ ਤਾਂ ਸਰਕਾਰ ਨੇ 5% ਡਿਪੋਜ਼ਿਟ ਵਾਲਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਹੋਮ ਬਾਇਰ ਗਰੰਟੀ ਸਕੀਮ,
0: ਹਾਂਜੀ,
1: ਉਹ ਕਿੰਨੀ ਕੁ ਫਿਜ਼ੀਬਲ ਹੈਗੀ ਔਰ ਤੁਹਾਨੂੰ ਲੱਗਦਾ ਕਿ ਜਿਹੜੇ ਫਸਟ ਹੋਮ ਬਾਇਰ ਨੇ ਦੇ ਸ਼ੁੱਡ ਗੋ ਐਂਡ ਗ੍ਰੈਬ ਦੈਟ ਅਪੋਰਚੁਨਿਟੀ, ਕਿਉਂਕਿ ਡਿਪੋਜ਼ਿਟ ਬਹੁਤ ਥੋੜਾ ਹੈਗਾ?
0: ਹਾਂਜੀ।
1: ਨੰਬਰ 2, ਦੂਸਰਾ ਸਵਾਲ ਵੀ ਮੇਰਾ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ, ਇਹਨੂੰ ਸ਼ਾਇਦ ਤੁਸੀਂ ਜਵਾਬ ਨੂੰ ਕਿਤੇ ਜਾ ਕੇ ਰਲਾ ਲਓਗੇ। ਮੇਰੇ ਤੋਂ ਕਿਸੇ ਨੇ ਸਹਿ ਸੁਭਾਅ ਪੁੱਛ ਲਿਆ ਇੰਡੀਆ ਦੇ ਵਿੱਚ ਬੈਠ ਕੇ, ਮੈਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ 12 ਲੱਖ ਘਰ ਬਣਾਉਣ ਦਾ ਟੀਚਾ ਉਹ ਮਿੱਥੀ ਬੈਠੇ ਨੇ 2029 ਤੱਕ। ਸੋ ਜੇ ਉਹ 1.2 ਮਿਲੀਅਨ ਘਰ ਬਣਾਉਣੇ ਨੇ, ਅਤੇ ਉਹਨਾਂ ਨੇ ਇਹ ਪੁੱਛਿਆ ਕਿ ਫਿਰ ਉਹ ਬਣਾ ਕੇ ਫਿਰ ਵੈਸੇ ਹੀ ਦੇ ਦੇਣ, ਜੇ 5% ਦੇ ਉੱਤੇ ਦੇ ਰਹੇ ਨੇ ਸਟੈਂਪ ਡਿਊਟੀ ਆਫ ਹੀ ਕਰਕੇ ਦੇ ਦੇਣ, ਜਿਹਨਾਂ ਨੇ ਲੈਣੇ ਨੇ ਆਪਣਾ ਲੋਨ ਪੇ ਕਰੋ ਅਤੇ ਲਈ ਚੱਲੋ। ਇਜ਼ ਇਟ ਪੋਸੀਬਲ? ਇਹ ਇਕੋਨਮੀ ਦੀ ਇਹ ਇੱਕ ਬੜੀ ਸਿੱਧੀ ਸਾਦੀ ਜੀ ਥਿਊਰੀ ਹੈਗੀ ਹੈ ਜਾਂ ਇਹ
0: ਕਿ ਉਹ ਆਪਣੇ ਕੋਲੋਂ ਗਵਰਨਮੈਂਟ ਘਰ ਬਣਾ ਕੇ ਦੇ ਦੇਵੇ ਲੋਕਾਂ ਨੂੰ? ਦੇਖੋ, ਜਿਹੜਾ ਗਵਰਨਮੈਂਟ ਦਾ ਫੰਕਸ਼ਨ ਆ ਬਹੁਤ ਇਨਐਫੀਸ਼ੀਐਂਟ ਫੰਕਸ਼ਨ ਆ, ਕਿਉਂਕਿ ਇੰਨੇ ਬਿਊਰੋਕਰੈਟਸ ਇਨਵੋਲਵ ਹੋ ਜਾਂਦੇ, ਰੈਡ ਟੇਪ ਇੰਨੀ ਆ ਜਾਂਦੀ ਆ ਵਿੱਚ। ਕਰੰਟਲੀ ਵੀ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਨੇ ਰਿਸਰਚ ਕੀਤੀ ਸੀਗੀ, ਇਹ ਬੜੀ ਹਾਸੇ ਵਾਲੀ ਗੱਲ ਆ, 2 ਸਾਲ ਪਹਿਲਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਪ੍ਰੋਡਕਟੀਵਿਟੀ ਕਮਿਸ਼ਨ ਬਿਠਾਈ, ਚੈੱਕ ਕਰੋ ਕਿ ਘਰ ਇੰਨੇ ਮਹਿੰਗੇ ਕਿਉਂ ਆਸਟ੍ਰੇਲੀਆ 'ਚ। ਉਹਨਾਂ ਨੇ ਪੂਰਾ ਰਿਜ਼ਲਟ ਕੱਢਿਆ, ਐਂਥਨੀ ਐਲਬਰੀਜ਼ੀ ਨੂੰ ਫੜਾ ਦਿੱਤਾ ਕਿ ਇਸ ਕਰਕੇ ਘਰ ਮਹਿੰਗੇ ਕਿਉਂਕਿ 50% ਕੋਸਟ ਘਰਾਂ ਦੀ ਟੈਕਸਾਂ ਨਾਲ ਬਣੀ ਹੋਈ ਆ, ਜੇ ਅਸੀਂ ਟੈਕਸ ਘਟਾ ਦੋਗੇ ਤਾਂ ਘਰ ਸਸਤੇ ਹੋ ਜੂਗੇ। ਕਹਿੰਦੇ ਅੱਛਾ, ਕਹਿੰਦੇ ਇਹ ਤਾਂ ਅਸੀਂ ਕਰ ਨਹੀਂ ਸਕਦੇ, ਹੁਣ ਘਰਾਂ ਦੇ ਉੱਤੇ ਟੈਕਸ ਕੇ ਸਟੈਂਪ ਡਿਊਟੀ ਚੱਕ ਦਿਓ, ਆਹ ਚੱਕ ਦਿਓ, ਉਹ ਚੱਕ ਦਿਓ, ਉਹ ਕਹਿੰਦੇ ਇਹ ਨਹੀਂ ਕਰ ਸਕਦੇ, ਤੁਸੀਂ ਇਹਨੂੰ ਬੰਦ ਕਰੋ, ਸਟੱਡੀ ਨੂੰ ਬੈਂਚ ਸਿੱਟੋ ਤੇ ਜਾਓ।
1: ਓ ਮਾਈ ਗੋਡ।
0: ਉਹ ਕਹਿੰਦੇ ਅੱਛਾ, ਅਸੀਂ ਚੱਲੇ ਤਾਂ ਜਾਂਦੇ ਹਾਂ ਪਰ ਸਾਨੂੰ ਨਾ ਸਟੱਡੀ ਕਰਨ ਨੂੰ ਇੰਨੇ ਮਿਲੀਅਨ ਡਾਲਰ ਲੱਗ ਗਿਆ, ਇਹਦੇ ਪੈਸੇ ਤਾਂ ਦੇ ਦਿਓ। ਤੇ ਐਂਥਨੀ ਐਲਬਰੀਜ਼ ਕਹਿੰਦਾ ਕੋਈ ਗੱਲ ਨਹੀਂ, ਇਹਦਾ ਵੀ ਟੈਕਸ ਲਾ ਦਿਓ ਉੱਤੇ। ਹੁਣ ਅਸੀਂ ਪ੍ਰੋਡਕਟੀਵਿਟੀ ਕਮਿਸ਼ਨ ਦੀ ਲੈਵੀ ਪੇ ਕਰਦੇ ਹਾਂ, ਨਵਾਂ ਘਰ ਬਣਾਉਣ ਲਈ ਹਰ ਇੱਕ ਡਿਵੈਲਪਰ ਪੇ ਕਰਦਾ ਹੈ ਨਹੀਂ ਸਮਝ। ਜੋਕ ਇੱਥੇ ਚੱਲ ਰਹੇ, ਇੱਥੇ ਦੀ ਗਵਰਨਮੈਂਟ ਬਹੁਤ ਇਨਕੰਪੀਟੈਂਟ ਆ। ਅਗੇਨ, ਗਵਰਨਮੈਂਟ ਕਿਤੇ ਦੀ ਵੀ ਹੋਵੇ, ਇੰਡੀਆ ਦੀ ਵੀ ਹੋਊਗੀ, ਜੋ ਕੰਮ ਸਰਕਾਰੀ ਹੁੰਦਾ ਬਹੁਤ ਮਹਿੰਗਾ ਪੈਂਦਾ ਆ। ਸੋ ਜੋ ਕੰਮ ਇੱਕ ਕੈਪੀਟਲ ਇਕੋਨਮੀ ਦੇ ਵਿੱਚ ਇੱਕ ਕੰਜ਼ਿਊਮਰ, ਇੱਕ ਲੈਂਡਰ ਤੇ ਇੱਕ ਪ੍ਰੋਡਿਊਸਰ ਇਕੱਠੇ ਹੋ ਕੇ ਕ੍ਰੀਏਟ ਕਰ ਸਕਦੇ, ਗਵਰਨਮੈਂਟ ਨੂੰ ਉਹ ਚੀਜ਼ ਬਹੁਤ ਮਹਿੰਗੀ ਪੈਣੀ। ਸੇਮ ਘਰ ਗਵਰਨਮੈਂਟ ਨੂੰ 5 ਲੱਖ ਦਾ ਪੈਣਾ, ਜਿਹੜਾ ਘਰ ਅਸੀਂ ਆਪ 4 ਲੱਖ 'ਚ ਬਣਾ ਸਕਦੇ ਹਾਂ।
1: ਓਕੇ,
0: ਬਟ ਗਵਰਨਮੈਂਟਸ ਗੁੱਡ ਇਨਸੈਂਟਿਵਸ ਦੇ ਸਕਦੇ ਆ। ਫੋਰ ਐਗਜ਼ਾਮਪਲ, ਗਵਰਨਮੈਂਟ ਹੁਣ ਇਹਨਾਂ ਨੇ ਸਟੈਂਪ ਡਿਊਟੀ ਇਸ ਕਰਕੇ ਨਹੀਂ ਉਡਾ ਰਹੇ ਕਿਉਂਕਿ ਸਟੈਂਪ ਡਿਊਟੀ ਸਟੇਟ ਟੈਕਸ ਆ,
1: ਰੈਵਨਿਊ ਬਹੁਤ ਜ਼ਿਆਦਾ।
0: ਹਾਂਜੀ, ਅਤੇ ਜਿਹੜੇ 5% ਦੀ ਗਰੰਟੀ ਸਕੀਮ ਆ ਉਹ ਫੈਡਰਲ ਗਵਰਨਮੈਂਟ ਦੀ ਆ,
1: ਕਰੈਕਟ?
0: ਫੈਡਰਲ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਵਿੱਚ ਲੱਤ ਨਹੀਂ ਫਸਾ ਸਕਦੀ, ਇਹ ਤਾਂ ਸਟੇਟ ਗਵਰਨਮੈਂਟ ਦੇ ਉੱਤੇ ਕਿ ਉਹਨੇ ਸਟੈਂਪ ਡਿਊਟੀ ਚੱਕਣੀ ਜਾਂ ਨਹੀਂ ਚੱਕਣੀ.
1: ਓਕੇ,
0: ਬਟ ਇਹਨੂੰ ਇਹਦਾ ਬੈਟਰ ਵੇ ਸੀ ਇਹਨੂੰ ਮੈਨੇਜ ਕਰਨ ਦਾ, ਇਹ ਕੀ ਆ, ਇਨਵੈਸਟਰ ਦੇ ਉੱਤੇ ਇੱਕ ਫੈਡਰਲ ਲੈਵੀ ਲਾ ਸਕਦੇ ਸੀ 2% ਦੀ, ਕਿ ਜਿਹੜਾ ਵੀ ਕੋਈ ਇਨਵੈਸਟਰ ਪ੍ਰੋਪਰਟੀ ਬਾਏ ਕਰ ਰਿਹਾ ਤੁਹਾਨੂੰ ਸਟੈਂਪ ਡਿਊਟੀ ਤੋਂ ਇਲਾਵਾ 2% ਆ ਲੈਵੀ ਪੇ ਕਰਨੀ ਆ.
1: ਓਕੇ,
0: ਜਿਹਨੂੰ ਤੁਸੀਂ ਹੋਮ ਓਨਰਸ਼ਿਪ ਲੈਵੀ ਕਰ ਸਕਦੇ ਸੀ ਨਾਮ. ਫਿਰ ਜਿਹੜਾ ਬੰਦਾ ਆਪਦਾ ਘਰ ਖਰੀਦ ਰਿਹਾ ਰਹਿਣ ਲਈ ਉਹਨੂੰ 2% ਐਜ਼ ਅ ਡਿਪੋਜ਼ਿਟ ਹੈਲਪ ਮਿਲਣਾ ਚਾਹੀਦਾ ਸੀ.
1: ਕਰੈਕਟ,
0: ਤੇ ਇਹ ਦੋਨੋਂ ਚੀਜ਼ਾਂ ਬੈਲੈਂਸ ਹੋ ਜਾਂਦੀਆਂ, ਇਨਵੈਸਟਰ ਥੋੜੇ ਡਿਸਕਰੇਜ ਹੋ ਜਾਂਦੇ, ਇਨਵੈਸਟਰ ਥੋੜੇ ਆ ਜਾਂਦੇ, ਰਦਰ ਦੈਨ ਇੱਕ ਮਾਰਕੀਟ ਥੱਲੇ ਰਗ ਪੁੱਲ ਕਰਨਾ ਜਿੰਨਾ ਇੱਕ ਇਕਨੋਮੀ ਠੱਲ ਪੈ ਜਾਵੇ, ਬਿਲਡਰੀ ਡਿਵੈਲਪਰ ਬਸਟ ਹੋ ਜਾਣ, ਉਹਦੇ ਨਾਲ ਆਹ ਥੋੜਾ ਸੌਖਾ ਤਰੀਕਾ ਵੀ ਹੈ ਮੈਨੇਜ ਕਰਨ ਦਾ. ਪਰ ਐਸ ਅ ਸੈਡ ਕਿ ਜਿਹੜੀ ਸਾਡੀ ਇੱਥੇ ਇਸ ਟਾਈਮ ਬਾਂਦਰ ਬੈਠੇ ਹੋਏ ਆ ਕੁਰਸੀਆਂ ਤੇ ਚੜ੍ਹ ਕੇ, ਇਹਨਾਂ ਨੂੰ ਪਤਾ ਨਹੀਂ ਹੈ ਬਿਜ਼ਨਸ ਕਿੱਦਾਂ ਰਨ ਕਰਨਾ ਤਾਂ ਦੇਸ਼ ਕਿੱਦਾਂ ਰਨ ਕਰੂਗੇ. ਸੋ ਦੇ ਨਾਟ ਥਿੰਕਿੰਗ ਇਨ ਦਾ ਰਾਈਟ ਡਾਇਰੈਕਸ਼ਨ.
1: ਲਾਸਟ ਕੁਐਸਚਨ, ਬਿਲਕੁਲ ਲਾਸਟ ਕੁਐਸਚਨ ਇਹ ਪੁੱਛਣਾ ਚਾਹੁੰਦਾ ਭਾਜੀ, ਕਿ ਇੱਕ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ, ਬਹੁਤ ਸਾਰੀਆਂ ਕੰਪਨੀਜ਼ ਵਿਦਆਊਟ ਨੇਮਿੰਗ ਐਨੀ ਵਨ ਸਿਡਨੀ ਤੋਂ ਬੰਦ ਹੋ ਰਹੀਆਂ ਨੇ, ਮੈਲਬਨ ਤੋਂ ਬੰਦ ਹੋ ਰਹੀਆਂ ਨੇ.
0: ਹਾਂਜੀ,
1: ਔਰ ਪਿੱਛੇ ਜੇ ਅਸੀਂ ਦੇਖਿਆ ਵੀ ਹੈ ਕਿ ਥਾਊਜ਼ੈਂਡਸ ਆਫ ਕੰਪਨੀਜ਼ ਜਿਹੜੇ ਬਿਲਡਰ ਸੀਗੇ,
0: ਹਾਂਜੀ,
1: ਵਿਕਟੋਰੀਆ 'ਚ ਆਫਟਰ ਕੋਵਿਡ ਵਾਲੰਟਰੀ ਐਡਮਿਨਿਸਟ੍ਰੇਸ਼ਨ 'ਚ ਜਾ ਚੁੱਕੇ ਨੇ,
0: ਹਾਂਜੀ,
1: ਇਹ ਕੰਪਨੀਆਂ ਦੀ ਗਲਤੀ ਹੈ ਜਾਂ ਸਿਸਟਮ ਦੀ ਕਮੀ ਹੈ ਜਾਂ ਉਹ ਬਚਾ ਹੋ ਸਕਦਾ ਸੀ? ਕੀ ਤਰੀਕਾ ਹੈਗਾ ਕਿ ਵੱਡੇ ਵੱਡੇ ਬਿਲਡਰ ਜਿਹੜੇ?
0: ਦੇਖੋ, ਮੇਰੇ ਕੋਲ ਡਾਟਾ ਤੁਸੀਂ ਬੜਾ ਸਹੀ ਫੜ ਲਿਆ, ਮੈਂ ਨਾ ਇੱਕ ਇਹਦੀ ਆਪਣੀ ਵੀਡੀਓ ਰਿਕਾਰਡ ਕਰਨ ਵਾਲਾ ਇਸ ਹਫਤੇ ਇਹਦੇ ਤੇ, ਮੈਂ ਤੁਹਾਨੂੰ ਡਾਟਾ ਦੱਸਦਾ. 2021-22 ਦੇ ਵਿੱਚ 1200 ਕੰਸਟਰਕਸ਼ਨ ਕੰਪਨੀਜ਼ ਲਿਕੁਇਡੇਸ਼ਨ 'ਚ ਗਈਆਂ ਜਦੋਂ ਕੋਲੀਸ਼ਨ ਦਾ ਲਾਸਟ ਡੇ ਸੀਗੇ. ਹੁਣ ਪਿਛਲੇ 12 ਮਹੀਨੇ 2025-26 'ਚ 3472 ਲਿਕੁਇਡੇਸ਼ਨ 'ਚ ਜਾ ਚੁੱਕੀਆਂ ਆ.
1: ਮੋਰ ਦੈਨ ਡਬਲ
0: 171% ਗਰੋਥ ਆ, ਟ੍ਰਿਪਲ ਹੀ ਹੋਣ ਵਾਲਾ ਆਲਮੋਸਟ. ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ 750 ਲਿਕੁਇਡੇਸ਼ਨ 'ਚ ਗਈਆਂ ਸੀਗੀਆਂ, ਹੁਣ 2000 ਜਾ ਚੁੱਕੀਆਂ ਆ. ਇਟਸ ਅ ਬੈਡ ਮੈਨੇਜਮੈਂਟ ਆਫ ਦਾ ਇਕੋਨਮੀ. ਹਾਂ, ਉਦੋਂ ਪੋਸਟ ਕੋਵਿਡ ਕੈਸ਼ ਇਨਫਲਕਸ ਸੀਗਾ ਇਕੋਨਮੀ ਦੇ ਵਿੱਚ, ਤੇ ਹਰ ਇੱਕ ਬਿਜ਼ਨਸ ਬੂਮ ਕਰ ਰਿਹਾ ਸੀ, ਪਰ ਹੁਣ ਇੰਨਾ ਮਾੜਾ ਵੀ ਨਹੀਂ ਆ. ਇੰਟਰਨੈਸ਼ਨਲ ਇਕੋਨਮੀ ਵਧੀਆ ਕਰ ਰਹੀ ਆ, OECD ਕੰਟਰੀਜ਼ ਦੀ ਗਰੋਥ ਹੋ ਰਹੀ ਆ, ਪਰ ਕੈਪੀਟਲ ਇਨਕਮ ਦੀ ਸਾਡੀ ਡਿਕਲਾਈਨ ਜਾ ਰਹੀ ਆ. ਅਸੀਂ ਬਾਕੀ ਦੇਸ਼ਾਂ ਤੋਂ ਇੰਨੇ ਪੁੱਠੇ ਕਿੱਦਾਂ ਜਾ ਸਕਦੇ ਜਦਕਿ ਸਾਡੇ ਕੋਲ ਰਿਸੋਰਸਿਸ ਵੀ ਆ? ਹੁਣ ਉਹਨਾਂ ਲੋਕਾਂ ਨੇ ਵੀ ਤਾਂ ਆਪਣੀ ਗਰੋਥ ਨੂੰ ਫਿਊਲ ਕਰਨ ਲਈ ਚਾਈਨਾ ਨੇ ਸਾਰੇ ਸਾਡੇ ਤੋਂ ਇੰਨੇ ਸਾਰੇ ਰਿਸੋਰਸਿਸ ਮੰਗੇ. ਇਨਫੈਕਟ ਜਦੋਂ ਆਹ ਵਾਰ ਲੱਗੀ ਸੀਗੀ ਯੂਕਰੇਨ ਦੀ ਰਸ਼ੀਆ ਦੀ ਪੋਸਟ ਕੋਵਿਡ ਦੇ ਵਿੱਚ, ਅਸੀਂ ਫੋਰ ਅ ਸ਼ਾਰਟ ਪੀਰੀਅਡ ਟਾਈਮ ਵੀ ਬਿਕੇਮ ਵਰਲਡਸ ਨੰਬਰ 1 LNG ਐਕਸਪੋਰਟਰ ਅਹੈਡ ਆਫ ਕਤਾਰ. ਕਿੰਨਾ ਉੱਚਾ ਟੈਕਸ ਰੈਵਨਿਊ ਆਇਆ ਹੋਊਗਾ, ਪਰ ਉਹ ਕਿਹੜੀ ਸਹੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ. ਸੋ ਦੇਰ ਆਰ ਪੋਟੈਂਸ਼ੀਅਲਸ ਵੀ ਦੈਟ ਆਰ ਕੰਟਰੀ ਹੈਜ਼ ਦੈਟ ਵੀ ਕੈਨ ਅਚੀਵ, ਬਟ ਇਟਸ ਨੋਟ ਵਰਕਿੰਗ. ਤਾਂ ਹੀ ਜਿਹੜੇ ਬਿਜ਼ਨਸਿਸ ਆ ਹੁਣ ਉਹ ਸਟਰਗਲ ਕਰ ਰਹੇ ਆ,
1: ਰਾਈਟ?
0: ਕਿਉਂਕਿ ਉਹਦਾ ਸਾਡੇ ਰਿਸੋਰਸਿਸ ਦਾ ਬੈਡ ਮੈਨੇਜਮੈਂਟ ਹੋ ਚੁੱਕਿਆ ਆ.
1: ਓਕੇ, ਠੀਕ ਹੈ. ਲਾਸਟ ਦੇ ਵਿੱਚ ਕੁਇਕ ਰੈਪਿਡ ਫਾਇਰ ਕਰਨਾ ਚਾਹੁੰਦਾ ਤੁਹਾਡੇ ਨਾਲ.
0: ਐਂਡ ਸੋਰੀ, ਜੇ ਮੈਂ ਉਹ ਪੁਰਾਣੀ ਉੱਤੇ ਟੌਪਿਕ ਤੇ ਕਹਿਣਾ ਚਾਹੁੰਗਾ, ਹਾਂ, ਕੁਝ ਬਿਲਡਰਸ ਔਰ ਡਿਵੈਲਪਰ ਸੀਗੇ ਜਿਹੜੇ ਆਲਰੇਡੀ ਥਿਨਲੀ ਸਪਰੈਡ ਆਊਟ ਸੀਗੇ, ਉਹਨਾਂ ਨੇ ਬਹੁਤ ਜ਼ਿਆਦਾ ਆਪਣੀਆਂ ਲੱਤਾਂ ਫਸਾ ਲਈਆਂ ਸੀ, ਪ੍ਰੋਜੈਕਟਸ ਬਹੁਤ ਜ਼ਿਆਦਾ ਸਟਾਰਟ ਕਰ ਲਏ ਸੀਗੇ, ਫਿਨਿਸ਼ ਪ੍ਰੋਡਕਟ ਉਹਨਾਂ ਵੇਚ ਨਹੀਂ ਸਕੇ, ਤਾਂ ਆਪਣੀ ਬੁੱਕਸ ਤੇ ਬਹੁਤ ਜ਼ਿਆਦਾ ਪ੍ਰੋਡਕਟ ਕੈਰੀ ਕਰ ਰਹੇ ਸੀਗੇ,
1: ਰਾਈਟ?
0: ਤੇ ਉਹਨਾਂ ਕੋਲ ਕੈਸ਼ ਫਲੋ ਨਹੀਂ ਆਇਆ, ਤੇ ਉਹਦੇ ਕਰਕੇ ਉਹਨਾਂ ਨੇ ਜਿਹੜੇ ਡਿਫੀਕਲਟ ਟਾਈਮ ਸੀਗੇ ਉਹਨੂੰ ਫੇਸ ਨਹੀਂ ਕਰ ਸਕੇ. ਜੇ ਕੈਸ਼ ਆ ਚੁੱਕਿਆ ਹੁੰਦਾ ਤਾਂ ਔਖਾ ਟਾਈਮ ਲੰਘਾ ਸਕਦੇ ਸੀਗੇ,
1: ਰਾਈਟ?
0: ਹਾਂਜੀ.
1: ਤੁਸੀਂ ਰੈਂਡਮਲੀ ਰੈਂਕ ਕਰ ਸਕਦੇ ਹੋ, ਬਟ ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਨੰਬਰ 1 ਤੋਂ ਨੰਬਰ ਜੋ ਵੀ ਨੰਬਰਸ ਹੋਣਗੇ, ਜੇ ਆਪਾਂ ਰੈਂਕਿੰਗ ਕਰਨਾ ਚਾਹੋ, ਸਿਟੀਜ਼ ਦੇ ਵਿੱਚ ਇਨਵੈਸਟਮੈਂਟ ਦੀ ਜਦੋਂ ਗੱਲ ਆਉਂਦੀ ਹੈ, ਮੈਲਬਨ, ਸਿਡਨੀ, ਬ੍ਰਿਸਬੇਨ, ਪਰਥ ਤੇ ਜੀਲੋਂਗ, ਗੋਲਡ ਕੋਸਟ ਤੇ ਨਿਊਕਾਸਲ, ਕਿੱਥੇ ਰੈਂਕ ਕਰਦੇ ਹੋ?
0: ਰਾਈਟ ਨਾਓ ਜਿੱਥੇ ਆਸਟ੍ਰੇਲੀਆ ਦੀ ਪ੍ਰੋਪਰਟੀ ਕਲੌਕ ਹੈਗੀ ਆ, ਆਈ ਵੁੱਡ ਸੇ ਏਰੀਆਜ਼ ਅਰਾਊਂਡ ਨਿਊਕਾਸਲ.
1: ਓਕੇ, ਨੰਬਰ 1.
0: ਹਾਂਜੀ, ਦੈਟਸ ਨੰਬਰ 1. ਨੰਬਰ 2 ਸਾਊਥ ਆਫ ਸਿਡਨੀ, ਫਰ ਦਾ ਸਾਊਥ ਰੇਡ ਤੋਂ 2 ਘੰਟੇ ਵੁਲੰਗੋਂਗ ਜਿਹੜਾ ਏਰੀਆ ਆ ਉਹ ਨੰਬਰ 2 ਹੋਣਾ ਚਾਹੀਦਾ, ਕਿਉਂਕਿ ਉਹ ਇਸ ਟਾਈਮ ਨਿਊ ਸਾਊਥ ਵੇਲਸ ਦਾ ਸੈਕਿੰਡ ਬੈਸਟ ਪਲੇਸ ਟੂ ਲਿਵ ਆ.
1: ਕਰੈਕਟ,
0: ਔਰ ਬਹੁਤ ਸਾਰੀ ਮਾਈਗ੍ਰੇਸ਼ਨ ਹੋ ਰਹੀ ਆ ਲੋਕਾਂ ਦੀ ਉੱਥੇ, ਆਪਣੀ ਮੌਰਗੇਜ ਘੱਟ ਕਰਨ ਲਈ ਜਾ ਰਹੇ ਆ.
1: ਕਰੈਕਟ,
0: ਤੇ ਇਹ ਰੀਜ਼ਨਸ ਆ ਉੱਥੇ ਜਾਣ ਦੇ. ਨੰਬਰ 3 ਮੈਂ ਕਹੂੰਗਾ ਕੁਝ ਏਰੀਆਜ਼ ਆਫ ਬ੍ਰਿਸਬੇਨ, ਬਿਕੋਜ਼ ਕੁਈਨਸਲੈਂਡ ਸਟਿਲ ਹੈਵ ਗੁੱਡ ਇਕਨੋਮੀ
1: ਐਂਡ
0: ਲੋਕੀ ਉੱਥੇ ਮੂਵ ਹੋਣਾ ਚਾਹੁੰਦੇ ਆ, ਮਾਈਗ੍ਰੇਟ ਕਰਨਾ ਚਾਹੁੰਦੇ ਆ, ਗਾਂ ਓਲੰਪਿਕਸ ਵਗੈਰਾ ਆਉਣੇ ਆ, ਕੁਝ ਬਿਜ਼ਨਸ ਨੇ ਹਜੇ ਬੂਮ ਕਰਨਾ ਵੀ ਆ ਉੱਥੇ. ਸੋ ਦੈਟਸ ਅ ਗੁੱਡ ਏਰੀਆ. ਪਰਥ ਨੇ ਬਹੁਤ ਹੀ ਜ਼ਿਆਦਾ ਸਪੀਡ ਨਾਲ ਗਰੋ ਕੀਤਾ ਆ, ਹੋਰ ਬਹੁਤ ਲੰਬੇ ਟਾਈਮ ਲਈ ਗਰੋ ਕੀਤਾ ਆ, ਤਾਂ ਮੈਂ ਥੋੜ੍ਹਾ ਜਿਹਾ ਕੌਸ਼ੀਅਸ ਹੋਊਂਗਾ ਪਰਥ ਨੂੰ ਉਸ ਚੀਜ਼ ਨੂੰ ਲੈ ਕੇ. ਬਟ ਜੇ ਕਿਤੇ ਵੀ ਇਨਵੈਸਟ ਕਰਨਾ ਆ, ਮੇਕ ਸ਼ੋਰ ਤੁਸੀਂ ਅੱਜ ਦੀ ਹੀ ਮਾਰਕੀਟ ਵੈਲਿਊ ਤੋਂ ਬਿਲੋ ਕਰੋ. ਜੇ ਉੱਥੇ ਕੋਈ ਚੀਜ਼ ਮਿਲੀਅਨ ਦੀ ਅੱਜ ਡੇਟ 'ਚ ਵਿਕ ਰਹੀ ਆ, ਤੁਸੀਂ ਕਿੱਦਾਂ ਉਹਨੂੰ 8 ਤੋਂ 8.5 ਦੀ ਬਣਾ ਸਕਦੇ ਆ, ਤਾਂ ਉੱਥੇ ਜਾਓ.
1: ਅਦਰ
0: ਅਦਰਵਾਈਜ਼ ਤੁਸੀਂ ਅਗਲੇ 3 ਮਹੀਨੇ ਨਹੀਂ ਵੀ ਬਾਏ ਕਰੋਗੇ ਤੁਸੀਂ ਬਹੁਤ ਜ਼ਿਆਦਾ ਗਵਾਓਗੇ ਨਹੀਂ
1: ਓਕੇ
0: ਇਹ ਮਾਰਕੀਟ ਵੇਟ ਐਂਡ ਵਾਚ ਕਰਨ ਦੀ ਹੈ ਬਿਕੋਜ਼ ਨੋਬਡੀ ਵਾਂਟਸ ਟੂ ਕੈਚ ਅ ਫਾਲਿੰਗ ਨਾਈਫ ਰਾਈਟ ਨਾਓ
1: ਕਰੈਕਟ ਐਂਡ ਸਿਡਨੀ ਮੈਲਬਨ ਜੀਲੋਂਗ
0: ਤੇ ਮੈਲਬਨ ਆਈ ਵੁੱਡ ਰੈਂਕ ਔਨ ਵਨ ਆਫ ਦ ਲੋਵੈਸਟ
1: ਓਕੇ
0: ਬਿਕੋਜ਼ ਮੈਲਬਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋਣੀਆਂ ਚਾਹੀਦੀਆਂ ਆ ਸਿਰਫ ਇਕਨੋਮੀ ਨਹੀਂ ਇੱਥੇ ਦੀ ਗਵਰਨਮੈਂਟ ਵੀ ਚੇਂਜ ਹੋਣੀ ਚਾਹੀਦੀ ਆ ਉੱਥੇ ਬਹੁਤ ਸਾਰੇ ਟੈਨੈਂਸੀ ਲਾਜ਼ ਆ ਜਿਹੜੇ ਇੰਨੇ ਸਾਲਾਂ ਦੀ ਇੱਕ ਕਮਿਊਨਿਸਟ ਪਾਰਟੀ ਦੇ ਲੇਬਰ ਨੂੰ ਕਮਿਊਨਿਸਟ ਹੀ ਕਹੂੰਗਾ ਕਿ ਉਹਨੂੰ ਇਹ ਪੁਸ਼ ਕਰਦੇ ਏਜੰਡਾ ਨੂੰ ਕਿਉਂਕਿ ਜਿਹੜੀ ਲੇਬਰ ਗਵਰਨਮੈਂਟ ਆ ਉਹਨਾਂ ਨੇ ਬਹੁਤ ਚਿਰ ਦੇ ਇਹ ਲਾਜ਼ ਪਾਸ ਕਰ ਕਰਕੇ ਕਰਕੇ ਉੱਥੇ ਦੀ ਟੈਨੈਂਸੀ ਨੂੰ ਪ੍ਰੋ ਟੈਨੈਂਟ ਬਣਾ ਦਿੱਤਾ ਆ ਤੁਸੀਂ ਆਪਣੇ ਟੈਨੈਂਟ ਨੂੰ ਜਿਹੜੇ ਰੈਂਟ ਨਹੀਂ ਦੇ ਰਹੇ ਉਹਨੂੰ ਕੱਢ ਨਹੀਂ ਸਕਦੇ ਉਹਨੂੰ ਤੁਸੀਂ ਕਿੰਨਾ ਨੋਟਿਸ ਦੇਣਾ ਹੈ ਵੇਚਣਾ ਕਿੱਦਾਂ ਆ ਕਦੋਂ ਦੇਣਾ ਹੈ ਟੈਕਸਿਸ ਬਹੁਤ ਵਧਾਤੇ ਆ ਲੈਂਡ ਟੈਕਸ ਵਨ ਆਫ ਦਾ ਹਾਈਐਸਟ ਹੋ ਗਏ ਆ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਰਿਵਰਸਲ ਜਾਂ ਚੇਂਜਸ ਹੋਊਗਾ ਫਿਰ ਇਕੋਨਮੀ ਬੈਟਰ ਹੋਊਗੀ ਫਿਰ ਪ੍ਰੋਪਰਟੀ ਮਾਰਕੀਟ ਗਰੋ ਕਰੂਗੀ
1: ਓਕੇ
0: ਤਾਂ ਦੇ ਹੈਵ ਟੂ ਫਿਕਸ ਅ ਕਪਲ ਆਫ ਪ੍ਰੋਬਲਮਸ ਟੂ ਗਰੋ
1: ਓਕੇ
0: ਰੈਦਰ ਦੈਨ ਸਿਡਨੀ ਐਂਡ ਨਿਊ ਕਾਸਲ ਵੁਲੰਗੋਂਗ ਦੇ ਹੈਵ ਲੈਸ ਟੂ ਫਿਕਸ
1: ਓਕੇ ਠੀਕ ਹੈ ਸੇਮ ਮੈਂ ਲੀਡਰਸ ਦੇ ਮਾਮਲੇ ਦੇ ਵਿੱਚ ਵੀ ਜਾਣਨਾ ਚਾਹੂੰਗਾ ਜੇ ਰੈਂਕਿੰਗ ਕਰਨੀ ਹੋਵੇ ਲੀਡਰਸ ਦੀ ਐਂਥਨੀ ਐਲਬਨੀਜ਼ ਲਰੀਜ਼ਾ ਵਾਟਰਸ ਗ੍ਰੀਨਸ ਤੋਂ ਕੋਲਿਨ ਹੈਂਸਨ ਵਨ ਨੇਸ਼ਨ ਪਾਰਟੀ ਤੋਂ ਕਲਾਈਵ ਪਾਲਮਰ ਜਾਂ ਐਂਗਸ ਟੇਲਰ ਕੋਲੀਸ਼ਨ
0: ਭਾਈ ਇਹ ਜਿਹੜੀ ਰੈਂਕਿੰਗ ਹੈ ਨਾ ਇਹ ਸਾਨੂੰ ਨਾ ਪੁੱਠੇ ਪਾਸਿਓਂ ਕਰਨੀ ਪੈਣੀ ਆ ਕਿਉਂਕਿ ਰਾਈਟ ਨਾਓ ਸਾਡੇ ਕੋਲ ਲੀਡਰਸ਼ਿਪ ਹੋਇਆ ਜਿਹਨੂੰ ਕਹਿ ਸਕਦੇ ਹਾਂ ਕਿ ਵੀ ਹੈਵ ਟੂ ਚੂਜ਼ ਆਰ ਪੋਇਜ਼ਨ ਇਸ ਟਾਈਮ ਕੋਈ ਇਹੋ ਜਿਹਾ ਸਟਰੋਂਗ ਲੀਡਰ ਹੈ ਨਹੀਂ ਜਿਹੜਾ ਸਾਨੂੰ ਇਸ ਸਟੋਰਮ ਚੋਂ ਬਾਹਰ ਕੱਢ ਸਕੇ ਪਰ ਇਸ ਟਾਈਮ ਮੈਂ ਉਹ ਚੂਜ਼ ਕਰੂੰਗਾ ਜਿਹੜਾ ਹੋਰ ਸਟੋਰਮ ਚ ਫਸਾ ਨਾ ਦੇਵੇ ਹੁਣ ਐਂਥਨੀ ਐਲਬਨੀਜ਼ੀ ਤਾਂ ਦੇਖ ਲਿਆ ਤਾਂ ਸਟੋਰਮ ਵੱਲ ਨੂੰ ਜਾ ਰਹੇ ਆ ਜਿਨ੍ਹਾਂ ਦਾ ਫਸਟ ਕੰਮ ਹੀ ਇਹ ਸੀਗਾ ਕਿ ਅਸੀਂ ਹੋਮ ਓਨਰਸ਼ਿਪ ਵਧਾਉਣੀ ਆ ਤਾਂ ਆਪਣੀ ਪੋਲਿਸੀਜ਼ ਲਿਆਂਦੀਆਂ ਕੋਈ ਘਰ ਹੀ ਨਹੀਂ ਬਾਏ ਕਰ ਰਿਹਾ ਫਸਟ ਹੋਮ ਬਾਇਰ ਦੇ ਵੀ ਲੋਨ ਡ੍ਰੌਪ ਹੋ ਚੁੱਕੇ ਆ ਤਾਂ ਇਹ ਤਾਂ ਜਾਣ ਬੁੱਝ ਕੇ ਸਟੋਰਮ ਵੱਲ ਨੂੰ ਜਾ ਰਹੇ ਆ ਸੋ ਆਈ ਵੁਡਨ ਚੂਜ਼ ਦੈਮ ਸੋ ਰਾਈਟ ਐਟ ਦਾ ਬੋਟਮ ਵੁੱਡ ਬੀ ਐਂਥਨੀ ਐਲਬਨੀਜ਼ੀ ਠੀਕ ਹੈ ਉਹਨਾਂ ਦੇ ਨਾਲ ਹੀ ਉਹਨਾਂ ਤੋਂ ਥੱਲੇ ਪ੍ਰੋਬਲੀ ਗ੍ਰੀਨਸ ਹੋਊਗੇ ਫਿਰ ਐਂਥਨੀ ਐਲਬਨੀਜ਼ੀ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਐਂਗਸ ਟੇਲਰ ਹੋ ਗਏ ਜਾਂ ਪੋਲੀਨ ਹੈਂਸਨ ਇਹ ਦੋਨਾਂ ਦੇ ਵਿੱਚ ਟਾਈ ਆ
1: ਰਾਈਟ
0: ਹੁਣ ਆਪਣੇ ਮੈਜੋਰਟੀ ਸਰੋਤੇ ਜਿਹੜੇ ਆ ਉਹ ਮਾਈਗ੍ਰੈਂਟ ਸੀ ਆ ਉਹ ਕਹੂਗੇ ਮੈਂ ਪੋਲੀਨ ਹੈਂਸਨ ਨੂੰ ਕਾਹਤੋਂ ਬਰਾਬਰ ਕਰ ਰਿਹਾ ਆ ਉਹਦੇ ਉਹ ਤਾਂ ਮਾੜੀ ਆ ਉਹ ਇਮੀਗ੍ਰੇਸ਼ਨ ਨੂੰ ਇਮੀਗ੍ਰੈਂਟਸ ਨੂੰ ਗਲਤ ਕਹਿੰਦੀ ਆ ਸਭ ਕੁਛ ਆ ਦੇਖੋ ਗੁਰਦੁਆਰੇ ਵੀ ਜਾਂਦੀ ਆ ਸਿਰ ਤੇ ਪਟਕਾ ਬੰਨ ਕੇ ਉਹਦੇ ਸਿੱਖਾਂ ਨਾਲ ਵੀ ਬਥੇਰੀਆਂ ਫੋਟੋਆਂ ਆ ਉਹਦੇ ਕਈ ਸਿੱਖ ਉਹ ਵੀ ਬਣੇ ਆ ਕੀ ਕਹਿੰਦੇ ਆ ਦੋਸਤ ਵੀ ਬਣੇ ਆ ਤੇ ਉਹਦੇ ਕਈ ਕੈਂਡੀਡੇਟ ਵੀ ਬਣੇ ਆ ਆ ਕੈਂਡੀਡੇਟ ਵੀ ਬਣੇ ਕੱਢ ਵੀ ਦਿੱਤੇ ਇਹਨਾਂ ਨੂੰ ਬੋਲਣਾ ਪੈਂਦਾ ਵੋਟਾਂ ਲੈਣ ਲਈ
1: ਰਾਈਟ
0: ਠੀਕ ਆ ਐਟ ਦੀ ਐਂਡ ਆਫ ਦਾ ਡੇ ਇਹਨਾਂ ਨੇ ਕਰਨਾ ਕੀ ਇਹਨਾਂ ਦੀ ਉੱਠਣੀ ਪੈਣੀ ਹੈ ਬਿਜ਼ਨਸ ਓਨਰਸ ਦੇ ਨਾਲ ਇਹਨਾਂ ਨੇ ਬਿਜ਼ਨਸ ਨੂੰ ਗਰੋ ਕਰਨਾ ਆ ਹੁਣ ਇਹ ਪਰਫੈਕਟ ਨਹੀਂ ਹੈਗੀ ਮੈਂ ਕਹਿੰਦਾ ਸਾਨੂੰ ਆਪਣਾ ਜ਼ਹਿਰ ਚੂਜ਼ ਕਰਨਾ ਆ ਹੁਣ ਇਹ ਉਹ ਜ਼ਹਿਰ ਆ ਜਿਹਦੇ ਨਾਲ ਅਸੀਂ ਮਰਾਂਗੇ ਨਹੀਂ ਐਟਲੀਸਟ ਬਚ ਜਾਵਾਂਗੇ ਉਦਾਂ ਦੇ ਐਂਗਸ ਟੇਲਰ ਆ ਉਹ ਗਲਤ ਨਹੀਂ ਹੈਗੇ ਹਾਂ ਉਹ ਵੀ ਮਾਈਗ੍ਰੈਂਟ ਮਾਈਗ੍ਰੈਂਟ ਐਂਟੀ ਮਾਈਗ੍ਰੈਂਟ ਰਿਟੋਰਿਕ ਯੂਜ਼ ਕਰ ਰਹੇ ਆ ਵੋਟਾਂ ਲੈਣ ਲਈ ਬਟ ਐਟਲੀਸਟ ਉਹਦੀ ਲੀਡਰਸ਼ਿਪ ਥੋੜੀ ਵੀਕ ਹੈ ਬਟ ਐਟਲੀਸਟ ਉਹ ਇੰਨੇ ਨੈਗੇਟਿਵ ਨਹੀਂ ਹੈਗੇ ਬਿਜ਼ਨਸ ਨੂੰ ਤੇ ਇਕਨੋਮੀ ਨੂੰ ਲੈ ਕੇ
1: ਕਰੈਕਟ
0: ਠੀਕ ਹੈ ਤੇ ਉਹਨਾਂ ਦੇ ਅੰਡਰ ਆਸਟ੍ਰੇਲੀਆ ਫਿਰ ਵੀ ਇੱਕ ਬੈਟਰ ਡਾਇਰੈਕਸ਼ਨ 'ਚ ਜਾ ਸਕਦਾ ਸਾਨੂੰ ਇੱਕ ਸਟਰੋਂਗ ਆਪਣੀ ਬੈਕਬੋਨ ਚਾਹੀਦੀ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਕੰਪਨੀਜ਼ ਨੂੰ ਕਹਿ ਸਕੀਏ ਕਿ ਤੁਸੀਂ ਆਪਣਾ ਇੱਥੇ ਫੇਅਰ ਸ਼ੇਅਰ ਆਫ ਟੈਕਸ ਦੇ ਕੇ ਜਾਣਾ ਆ ਜਿੱਦਾਂ ਕਿ ਬਹੁਤ ਸਾਰੀਆਂ ਟੈਕਸ ਇਵੇਸ਼ਨ ਕਰ ਰਹੀਆਂ ਆ
1: ਰਾਈਟ
0: ਤੇ ਯੂਨੀਅਨ ਬਾਜੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ ਵੇਸਟੇਜ ਘੱਟ ਕਰੀਏ ਬਿਊਰੋਕਰੈਟਸ ਘੱਟ ਕਰੀਏ ਗਵਰਨਮੈਂਟ ਸਪੈਂਡਿੰਗ ਘੱਟ ਕਰੀਏ ਜਿਹੜਾ ਕਿ ਇਕਨੋਮੀ ਵਾਪਸ ਬਾਹਰ ਆ ਸਕੇ ਤਾਂ ਉਹਦੇ ਲਈ ਮੇਰੇ ਹਿਸਾਬ ਨਾਲ ਤਾਂ ਐਂਗਸ ਟੇਲਰ ਹੀ ਸੂਟੇਬਲ ਆ ਰਾਈਟ ਨਾਓ ਤੇ ਕਲੋਜ਼ਲੀ ਬਾਏ ਪੋਲੀਨ ਹੈਂਸਨ
1: ਰਾਈਟ ਵੈਰੀ ਵੈਲ ਜਿਹੜਾ ਤੁਸੀਂ ਐਂਡ ਦੇ ਉੱਤੇ ਜਿਹੜਾ ਕੰਕਲੂਜਨ ਕੀਤਾ ਹੈਗਾ ਬਹੁਤ ਸ਼ੁਕਰੀਆ ਨਿੰਦਰ ਭਾਅ ਜੀ ਥੈਂਕ ਯੂ ਸੋ ਮਚ ਤੁਸੀਂ ਟਾਈਮ ਕੱਢਿਆ ਹੈਗਾ ਆਪਣਾ
0: ਥੈਂਕ ਯੂ
1: ਤੇ ਬੜੀ ਵਧੀਆ ਜਰਨੀ ਵੀ ਸ਼ੇਅਰ ਕੀਤੀ ਆਪਣੀ ਨਾਲ ਨਾਲ ਤੇ ਨਾਲ ਨਾਲ ਤੁਸੀਂ ਬਹੁਤ ਅੱਛੀਆਂ ਐਡਵਾਈਸ ਵੀ ਦਿੱਤੀਆਂ ਹੈਗੀਆਂ ਨੇ ਆਈ ਹੋਪ ਕਿ ਇਹਦੇ 'ਤੇ ਜੋ ਵੀ ਸਾਨੂੰ ਫੀਡਬੈਕ ਆਏਗੀ ਕੰਸਟਰਕਟਿਵ ਫੀਡਬੈਕ ਜੋ ਵੀ ਹੋਏਗੀ ਚੰਗੀ ਮਾੜੀ ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ ਮੈਨੂੰ ਇਹ ਲੱਗਦਾ ਹਰ ਇੱਕ ਇੰਡੀਪੈਂਡੈਂਟ ਹੈਗਾ ਆਪਣੇ ਨਜ਼ਰੀਏ ਦੇ ਨਾਲ ਸੋਚਣ ਦੇ ਲਈ ਭੰਡਣ ਦੇ ਲਈ ਔਰ ਕੰਸਟਰਕਟਿਵ ਫੀਡਬੈਕ ਸ਼ੇਅਰ ਕਰਨ ਦੇ ਲਈ ਬਟ ਉਹਦੇ ਵਿੱਚੋਂ ਜੋ ਵੀ ਨਿਕਲ ਕੇ ਸਾਹਮਣੇ ਆਏਗਾ ਆਪਾਂ ਅੱਗੇ ਨੂੰ ਫੇਰ ਜ਼ਰੂਰ ਇੱਕ ਵਾਰ ਫੇਰ ਤੁਹਾਡਾ ਟਾਈਮ ਲੈ ਕੇ ਫੇਰ ਤੋਂ ਇੱਕ ਵਾਰ ਗੱਲਬਾਤ ਕਰਾਂਗੇ
0: ਜ਼ਰੂਰ
1: ਥੈਂਕ ਯੂ ਸੋ ਮਚ ਹੋਪਫੁਲੀ ਤੁਸੀਂ ਵੀ ਚੰਗੀ ਗੱਲਬਾਤ ਇੰਜੋਏ ਕੀਤੀ
0: ਥੈਂਕ ਯੂ ਫੋਰ ਹੈਵਿੰਗ ਮੀ
1: ਥੈਂਕ ਯੂ ਸੋ ਮਚ ਸੋ ਇਹ ਸੀਗੇ ਨਿੰਦਰ ਸਿੱਧੂ ਭਾਅ ਜੀ ਸਾਡੇ ਨਾਲ ਔਰ ਸਿਡਨੀ ਦੇ ਵਿੱਚ ਬੜੇ ਐਕਟਿਵਲੀ ਜਿਹੜੇ ਨੇ ਇਸ ਮਾਰਕੀਟ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਕਿੱਦਾਂ ਦਾ ਲੱਗਿਆ ਇੱਕ ਵਾਰ ਫਿਰ ਤੋਂ ਉਹੀ ਗੱਲ ਕਹਿਣਾ ਚਾਹਾਂਗੇ ਕਿ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ ਜੋ ਵੀ ਤੁਹਾਡੇ ਮਨਾਂ ਦੇ ਵਿੱਚ ਵਿਚਾਰ ਹੋਣ ਅਤੇ ਹੋਰ ਵੀ ਇਸ ਕਿਸਮ ਦੇ ਜਿਹੜੀਆਂ ਖਾਸ ਮੁਲਾਕਾਤਾਂ ਨੇ ਉਹ ਤੁਸੀਂ ਚਾਹੁੰਦੇ ਹੋ ਕਿਸ ਸੈਕਟਰ ਦੇ ਨਾਲ ਕਿਸ ਸੈਗਮੈਂਟ ਦੇ ਨਾਲ ਜੁੜੀਆਂ ਹੋਈਆਂ ਕਰੀਏ ਉਹਦੇ ਬਾਰੇ ਵੀ ਦੱਸਿਓ ਫਿਲਹਾਲ ਦਿਓ ਇਜਾਜ਼ਤ ਸੁਣਦੇ ਰਹੋ ਰੇਡੀਓ ਹਾਂਜੀ 1674 ਧੰਨਵਾਦ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 ਐਮ ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਅਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਅਤੇ ਆਓ ਫਿਰ ਰਲ ਮਿਲ ਕੇ ਅਤੇ ਆਪਾਂ ਸਾਰੇ ਹੱਸਦੇ ਹਾਂ ਅਤੇ ਹੱਸਣ ਲਈ ਸਾਡੇ ਨਾਲ ਬੱਚੇ ਆ ਚੁੱਕੇ ਨੇ, ਹਸਾਉਣ ਲਈ ਬੱਚੇ ਆ ਚੁੱਕੇ ਨੇ ਅਤੇ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
4: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, ਹੱਸਣ ਦਾ ਮੌਕਾ ਹੈ ਅਤੇ ਜ਼ਰੂਰ ਹੱਸਾਂਗੇ, ਭਾਵੇਂ ਜੋਕ ਨਵਾਂ ਹੋਵੇ ਜਾਂ ਪੁਰਾਣਾ, ਹੱਸਣਾ ਤਾਂ ਹੈ ਹੀ, ਕਿਉਂਕਿ ਦਿਨ ਦੀ ਸ਼ੁਰੂਆਤ ਜਦੋਂ ਆਪਾਂ ਹੱਸ ਕੇ ਕਰਦੇ ਹਾਂ ਅਤੇ ਫਿਰ ਦਿਨ ਬੜਾ ਹੀ ਸੋਹਣਾ ਜਾਂਦਾ ਹੈ। ਆਓ ਕਰਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ ਸੁਣਦੇ ਹਾਂ ਚੁਟਕਲੇ,
3: ਤੇ ਆਓ ਫਿਰ ਆਪਾਂ ਹੱਸਦੇ ਹੱਸਾਉਂਦੇ ਹਾਂ ਅਤੇ ਹਾਂਜੀ ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਹੱਸਾਂਗੇ ਅਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਵਾਅਦਾ ਕਰੋ ਕਿ ਤੁਸੀਂ ਜ਼ਰੂਰ ਹੱਸਿਓ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਐਂਬਰ ਤਾਜਵੀਰ ਅਤੇ ਗੁਰਬਾਜ। ਸਭ ਤੋਂ ਪਹਿਲਾਂ ਕੌਣ ਆਊਗਾ?
4: ਮੈਨੂੰ ਲੱਗਦਾ ਗੁਰਬਾਜ ਆਊਗਾ।
3: ਗੁਰਬਾਜ ਆਊਗਾ, ਓਕੇ, ਲੈਟ ਸੀ। ਹੈਲੋ, ਸਤਿ ਸ਼੍ਰੀ ਅਕਾਲ ਗੁਰਬਾਜ।
4: ਮੈਂ ਕਦੇ ਨੀ ਪਾਏ ਕ੍ਰੌਕਸ।
3: ਚਲੋ ਫਿਰ ਉਹ ਵੀ ਵਾਪਸ ਲੈ ਲੈ ਜਿਹੜਾ ਹੈ। ਗੁਰਬਾਜ,
4: ਗੁਰਬਾਜ ਹੋ ਗਏ ਰੈਡੀ ਸਕੂਲ ਲਈ?
3: ਮੈਂ ਬਹੁਤ ਫਾਸਟ ਆ। ਤੁਸੀਂ ਤੇ ਫਿਰ ਤੁਸੀਂ ਸੁਪਰਮੈਨ ਹੋ ਗਏ। ਵੈਰੀ ਨਾਈਸ। ਸੁਪਰਮੈਨ ਕੀ ਸੁਣਾਓਗੇ ਫਿਰ?
5: ਚੁਟਕਲਾ।
3: ਓਕੇ।
5: ਪਾਪਾ ਕਹਿੰਦਾ, ਬੇਟਾ ਅੱਜ ਤੇਰੀ ਮੰਮੀ ਚੁੱਪ ਕਿਉਂ ਬੈਠੀ ਆ? ਬੇਟਾ ਕਹਿੰਦਾ, ਮੇਰੀ ਗਲਤੀ ਨਾਲ। ਪਾਪਾ, ਕਿਹੜੀ ਗਲਤੀ? ਬੇਟਾ ਕਹਿੰਦਾ, ਮੰਮੀ ਨੇ ਮੇਰਾ ਕੋਲੋਂ ਲਿਪਸਟਿਕ ਮੰਗੀ ਸੀ, ਮੈਂ ਗਲਤੀ ਨਾਲ ਫੇਵਿਸਟਿਕ ਦੀ ਦਿੱਤਾ।
4: ਚੁਟਕੀ ਮੇ ਚਿਪਕਾ ਹੈ।
5: Uncle G, just a secret that this was my gift to Papa on Father's Day.
3: Oh! Very good.
4: Inspired by a true event.
3: ਤੇ ਫਿਰ ਯਾਰ ਮਦਰਸ ਡੇ ਤੇ ਕੀ ਕਰੋਗੇ ਫਿਰ? ਇਹ ਤੇ ਗਲਤ ਪੰਗਾ ਲੈ ਲਾ।
4: ਫਾਦਰਸ ਡੇ ਇੱਕ ਦਿਨ ਹੁੰਦਾ, ਮਦਰਸ ਡੇ ਰੋਜ਼ ਹੁੰਦਾ।
3: ਥੈਂਕ ਯੂ ਗੁਰਬਾਜ,
4: ਵੈਰੀ
5: ਨਾਈਸ।
3: ਹਾਂਜੀ
4: ਹਾਂਜੀ,
5: ਸਤਿ ਸ਼੍ਰੀ ਅਕਾਲ ਰਣਜੋਤ ਅੰਕਲ ਜੀ ਐਂਡ ਸਾਸ਼ਾ ਆਂਟੀ ਜੀ।
4: ਸਤਿ ਸ਼੍ਰੀ ਅਕਾਲ ਅੰਬਰ।
3: ਸਤਿ ਸ਼੍ਰੀ ਅਕਾਲ, ਕੀ ਹਾਲ?
5: ਬਹੁਤ ਵਧੀਆ ਦਾਦਾ, ਕੀ ਹਾਲ ਆ?
3: ਸਾਡਾ ਵੀ ਠੀਕ ਆ, ਤੁਸੀਂ ਸੁਣਾਓ ਕੀ ਕੀਤਾ ਵੀਕਐਂਡ ਤੇ?
5: ਲੰਚ ਵਿਦ ਡਿਨਰ ਐਂਡ ਲੰਚ ਵਿਦ ਪਾਪਾ ਇਨ ਅ ਰੈਸਟੋਰੈਂਟ ਵਿਦ ਆਵਰ ਫਰੈਂਡਸ।
3: ਆ ਵੀ ਫਾਦਰ ਡੇ ਦੀ ਸਪੈਸ਼ਲਿਟੀ ਹੁੰਦੀ ਹੈ ਨਾ। ਹਾਂ, ਫਾਦਰਸ ਡੇ ਹੁੰਦਾ ਵਾ ਤਾਂ ਵੀ ਫਾਦਰ ਨੇ ਕਮਾਉਣਾ। ਹੈਲੋ ਐਂਬਰ।
5: ਹੈਲੋ।
3: ਹਾਂਜੀ, ਫਾਦਰਸ ਡੇ ਦਾ ਤਾਂ ਇਹੋ ਹੀ ਤੋਹਫਾ ਹੁੰਦਾ ਵੀ ਫਾਦਰ ਅੱਜ ਨਾਲ ਚੱਲ ਗਿਆ ਸਾਡੇ, ਹੈ ਨਾ?
4: ਹੋਰ ਕੀ,
3: ਹੈ ਨਾ?
5: ਹਾਂਜੀ,
3: ਇਦਾਂ ਹੀ ਹੈ ਨਾ,
4: ਬੱਚੇ ਥੋੜੇ ਨਾ ਆਪਣੀ ਬੁੱਕ ਨਹੀਂ ਲੈ ਕੇ ਜਾਣਗੇ।
3: ਫਿਰ ਹੈਪੀ ਹੋ ਗਏ ਤੁਸੀਂ?
5: ਹਾਂਜੀ।
3: ਕੀ ਖਵਾਇਆ ਪਾਪਾ ਨੇ?
5: ਗੁਲਾਬ ਜਾਮਨ, ਚਿਕਨ, ਮਾਤੇ ਪੰਨੀ ਆ
3: ਓਏ ਇੰਨਾ ਕੁਛ
5: ਬਟਰ ਚਿਕਨ
3: ਅੱਛਾ ਇਹ ਇਹ ਵੀ ਪਾਪਾ ਨੂੰ ਦੱਸਣਾ ਪੈ ਰਿਹਾ ਲਾਗੋ ਹੈ ਚੇਤਾ ਭੁੱਲ ਗਿਆ ਖਾ ਕੇ
5: ਹਾਂਜੀ
3: ਕੀ ਸੁਣਾਓਗੇ ਫਿਰ ਉੱਥੇ ਵੀ ਤੁਸੀਂ ਸਸਤੇ ਲਾ ਤਾ ਮੇਰੇ ਹਿਸਾਬ ਸਸਤੇ ਦੀ ਥਾਂ ਤੇ
4: ਮੈਂ ਵੀ ਇਹ ਸੁਣਿਆ ਸੀਗਾ
3: ਸਸਤੇ ਪਿਆਰੇ ਕੌਣ
4: ਸਸਤੇ ਸੁੰਦਰ ਟਿਕਾਊ ਪਾਪਾ
3: ਉਹ ਬੱਲੇ ਦੀ ਐਂਬਰ ਥੈਂਕ ਯੂ ਥੈਂਕ ਯੂ ਥੈਂਕ ਯੂ ਐਂਬਰ
5: ਬਾਏ
3: ਬਾਏ ਬਾਏ ਪੁੱਤ ਤੇ ਵੱਡਾ ਵੀਰਾ ਵੱਡਾ ਹੋ ਗਿਆ ਮੇਰੇ ਵੱਲੋਂ ਹੱਥ ਵੱਜ ਗਿਆ ਤੁਹਾਡੀ ਕਾਲ ਕੱਟੀ ਗਈ ਤੁਸੀਂ ਦੁਬਾਰਾ ਤੋਂ ਭਾਈ ਸਾਰੇ ਜਾਣੇ ਕਾਲ ਕਰ ਲਿਓ ਤੇ ਫਿਰ ਆਪਾਂ ਸਫ਼ਰ ਅੱਗੇ ਵਧਾਉਂਦੇ ਹਾਂ ਸਾਡੇ ਨਾਲ ਨੈਕਸਟ ਨੇ ਤੇਗ ਸਤਿ ਸ੍ਰੀ ਅਕਾਲ ਤੇਗ ਕੀ ਹਾਲ ਹੈ ਤੁਸੀਂ ਸੁਣਾਓ ਵੀ ਤੁਸੀਂ ਕੀ ਕੀਤਾ ਫਾਦਰਸ ਡੇ ਦੇ ਉੱਤੇ ਹਾਂਜੀ ਉਹ ਫਿਰ ਬਾਕੀ ਸਵਾਰੀਆਂ ਵੀ ਨਾਲ ਮੈਂ ਚੜਾਉਣ ਡਿਆ ਨਾ ਉਹ ਸਾਰੀਆਂ ਉਤਰ ਗਈਆਂ wheels on the bus go round and round
4: people up and down huh?
3: people on the bus go drop and drop haji
5: aaj max garden te jana
4: oh wow kithe challe ho
3: tuhi chal jande ho sanu te naam hi nahi lena hunda
5: crocodile park
3: acha crocodile park eh kithe aa
5: ਮੈਨੂੰ ਪਤਾ ਘਰ ਤੋਂ ਕਿੱਥੇ ਆ ਪਰ ਸਕੂਲ ਤੋਂ ਨੀ ਪਤਾ
4: ਇਹਨੇ ਤਾਂ ਬੱਸ ਬਹਿ ਕੇ ਚਲੇ ਜਾਣਾ ਨਾ
3: ਪਰ ਕਿ ਸਬਰਬ ਤਾਂ ਵੀ ਨਹੀਂ ਪਤਾ
5: ਤੇ ਆਪਾਂ ਨੇ ਵਾਕ ਕਰਨੀ ਆ
3: ਅੱਛਾ ਵਾਕ ਕਰਨੀ ਆ ਓਕੇ ਤੇ ਵਾਕ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਟਾਕ ਕਰਨੀ ਆ ਥੈਂਕ ਯੂ ਤੇ ਤੁਹਾਨੂੰ ਇਹ ਵੀ ਨਹੀਂ ਪਤਾ ਵੀ ਕਿਹੜੇ ਸਬਰਬ ਚ
5: ਪੁਆਇੰਟ
3: ਕੁੱਕ ਵਿੱਚ ਓਕੇ ਓਕੇ ਚਲੋ ਠੀਕ ਹੈ ਫਿਰ ਤੇ ਲੱਗ ਹੀ ਜਾਂਦੇ
4: ਕੀ ਲੈ ਕੇ ਚੱਲੇ ਹੋ ਟਿਫਿਨ ਚ ਸਪੈਸ਼ਲ ਸਾਨੂੰ ਤੇ ਇਹੀ ਹੁੰਦਾ ਸੀ ਪਿਕਨਿਕ ਤੇ ਜਾਈਏ ਕੀ ਮਿਲੇਗਾ ਸਾਨੂੰ ਟਿਫਿਨ ਚ
5: ਆਪਾਂ ਨੇ ਉੱਤੇ ਰੀਸੈਸ ਕਰਾ ਪਿਕਨਿਕ ਵਾਂਗੂ
3: ਓਕੇ ਓਕੇ ਤੇ ਤੁਸੀਂ ਫਾਦਰਸ ਡੇ ਤੇ ਕੀ ਕੀਤਾ
5: ਆਪਾਂ ਨੇ ਫਾਦਰਸ ਡੇ ਤੇ ਆਪਾਂ ਨੇ ਲੇਟ ਹੀ ਮਨਾਇਆ ਸੀ ਮੈਂ ਪੰਜਾਬੀ ਸਕੂਲ ਜਾਣਾ ਸੀ
4: ਅੱਛਾ ਅੱਛਾ ਓਕੇ
3: ਅੱਛਾ
5: ਤੇ ਫਿਰ ਫਿਰ ਲੰਚ ਵਿੱਚ ਆਪਾਂ ਭੁੱਲ ਗਏ ਆਫਟਰਨੂਨ ਟੀ ਵਿੱਚ ਵੀ ਭੁੱਲ ਗਏ ਤੇ ਫਿਰ ਰਾਤ ਨੂੰ ਕੀਤਾ ਸੀ
3: ਰਾਤ ਨੂੰ ਫਿਰ ਆਪਾਂ ਕੀਤਾ ਸੀ ਡਿਸਾਈਡ ਵੀ ਹੁਣ ਕਿੱਥੇ ਹੁਣ ਕਿਹੜਾ ਕੁਛ ਖੁੱਲਾ ਹੋਣਾ
4: ਠੰਡ ਵੀ ਪੈ ਰਹੀ ਆ ਹਵਾ ਚੱਲ ਰਹੀ
5: ਹੈ ਆਪਾਂ ਨੇ ਆਪਾਂ ਕਰੇ ਫਾਦਰ ਡੇ ਮਨਾਉਂਦੇ ਹੁੰਦੇ ਆ
3: ਅੱਛਾ ਅੱਛਾ ਫਾਦਰ ਨੂੰ ਮਨਾ ਲੈਂਦੇ ਜੇ ਘਰੇ ਮਤਲਬ ਦਿਨੇ ਵੀ ਭੁੱਲ ਗਏ ਸਵੇਰੇ ਵੀ ਭੁੱਲ ਗਏ ਦੁਪਹਿਰੇ ਵੀ ਭੁੱਲ ਗਏ ਤੇ ਰਾਤ ਰਾਤ ਨੂੰ ਫਿਰ ਅਸੀਂ ਪਾਪਾ ਪਾਪਾ ਮਨਾ ਲਿਆ ਫਾਦਰ ਡੇ ਮਨਾਇਆ ਹੈ ਨਾ ਇਹਦਾ ਕੀਤਾ ਤੁਸੀਂ
5: ਹਾਂਜੀ
3: ਕੀ ਸੁਣਾਓਗੇ ਫਿਰ
5: ਇੱਕ ਬਾਤ
4: ਹਾਂਜੀ
5: ਤਿੰਨ ਪੈਰਾਂ ਵਾਲੀ ਤਿਤਲੀ ਨਾ ਕੇ ਨਿਕਲੀ
3: ਤਿੰਨ ਪੈਰਾਂ ਵਾਲੀ ਤਿਤਲੀ
4: ਨਾ ਕੇ ਨਿਕਲੀ
3: ਨਾ ਕੇ ਨਿਕਲੀ ਦੱਸੋ ਦੱਸੋ ਕੀ ਹੈ
4: ਫਿਰ
3: ਨਹਾ ਕੇ ਨਿਕਲੀ ਤੇ ਤੁਸੀਂ ਖਾ ਲਈ ਤੁਸੀਂ ਖਾ ਲਈ ਦੱਸੋ ਬੁੱਝੋ ਫਿਰ ਕੀ ਆ ਮੈਨੂੰ ਤਾਂ ਲੱਗ ਗਿਆ ਪਤਾ ਤੁਸੀਂ ਦੱਸੋ ਭਲਾ ਕੀ ਆ ਤੁਸੀਂ ਡਸਟਿੰਗ ਕਰੋ
4: ਮੈਂ ਤੇ ਉਹੀ ਸੋਚ ਰਹੀ ਹਾਂ
3: ਕਿਹੜੀ ਚੀਜ਼ ਹੈ ਜਿਹੜੀ ਨਹਾ ਕੇ ਨਿਕਲਦੀ ਆ ਤੇ ਆਪਾਂ ਖਾ ਲੈਂਦੇ ਹਾਂ ਤਿੰਨ ਪੈਰਾਂ ਵਾਲੀ ਤੇ ਇਹਨਾਂ ਨੂੰ ਆਉਂਦਾ ਹੀ ਨਹੀਂ ਉਹ
4: ਮੇਰੇ ਲਈ ਤੇ ਔਖਾ ਹੈ
3: ਹੋ ਫਿਰ ਕੀ ਕੀਤਾ ਜਾਵੇ ਫਾਈਨ ਪਾਈਏ ਇਹਨਾਂ ਨੂੰ
4: ਨਹੀਂ ਤੇਗ ਨਹੀਂ ਦਿੰਦੀ ਤੇਗ ਦਿੰਦੀ ਫਾਈਨ
3: ਹੋਰ ਕੀ ਤੇਗ
4: ਧੱਕੇ ਨਾਲ ਹੀ ਦਿਵਾ ਦੇ
3: ਹੈ ਨਾ ਤੇਗ
5: ਹਾਂਜੀ
3: ਹਾਂ ਇਹਨਾਂ ਨੂੰ ਨਾ ਇੱਕ ਗਰਮ ਗਰਮ ਸਮੋਸੇ ਦਾ ਫਾਈਨ ਪਾਈਏ
4: ਓਹ
3: ਮੈਂ ਤੇ ਟ੍ਰਿਕ ਕਰਨਾ ਸੀ ਇਹਨਾਂ ਨੂੰ ਫਿਰ ਵੀ ਨਹੀਂ ਪਤਾ ਲੱਗਣਾ ਤੂੰ ਐਵੇਂ ਬੋਲ ਪੀ ਵਿੱਚ ਕੁੜੀਏ
4: ਅਸੀਂ
3: ਵੇਖਣਾ ਇਹਨਾਂ ਨੂੰ ਫਿਰ ਵੀ ਨਹੀਂ ਪਤਾ ਲੱਗਣਾ ਥੈਂਕ ਯੂ ਤੇਗ
4: ਥੈਂਕ ਯੂ
5: ਆਪਣੇ ਦਾਦੀ ਤੇ ਦਾਦੂ ਏਅਰਪੋਰਟ ਗਏ ਸੀ ਤੇ ਹੁਣ ਵਾਪਸ ਇੰਡੀਆ ਚਲ ਗਏ
3: ਅੱਛਾ ਓਕੇ ਅੱਛਾ ਕੱਲ ਚਲੇ ਗਏ ਵਾਪਸ
5: ਹਾਂਜੀ ਤੇ ਹੁਣ ਅਮਨ ਨੇ ਰੋਜ ਆਇਆ ਕਰੂਗੀ ਤੇ ਅਲਾਹੀ ਨੇ ਪਹਿਲਾਂ ਰੂਟੀਨ ਬਣਾ ਤੀ ਅਲਾਹੀ ਨੇ ਹਰ ਦਿਨ ਉਹਦਾ ਨਾਲ ਉਹਨੂੰ ਵਧੀਆ ਲੱਗਦਾ ਪ੍ਰੈਮ ਵਿੱਚ ਬੈਠਦਾ
4: ਤੁਹਾਨੂੰ ਛੱਡਣ ਆਉਂਦੀ ਹੋਣੀ ਅਲਾਹੀ ਪ੍ਰੈਮ ਚ ਬਹਿ ਕੇ
3: ਸਵੇਰੇ ਸਵੇਰੇ ਸਵੇਰੇ ਤੁਹਾਨੂੰ ਛੱਡਣ ਜਾਂਦੀ ਹੋਣੀ ਨਾ ਨਾਲੇ ਉਹ ਪ੍ਰੈਮ ਚ ਬੈਠੀਆਂ ਅੱਖਾਂ ਬਰੰਟੇ ਜੇ ਘੁਮਾਉਂਦੀ ਹੋਣੀ ਆ ਨਾ ਸਾਰੀਆਂ ਚੀਜ਼ਾਂ ਵੇਖਦੀ ਹੋਣੀ ਆ ਮੰਨਤ ਤੇ ਫਤਿਹ ਉਸ ਤੋਂ ਬਾਅਦ ਫਿਰ ਸ਼੍ਰੇਆ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਮੰਨਤ ਫਤਿਹ ਕੀ ਹਾਲ ਹੈ
4: ਦੇਗ ਖਾ ਕੇ
3: ਜਿਹੜੇ ਕੰਮ ਪਾਪੇ ਨਹੀਂ ਕਰਦੇ ਓਦਾਂ
5: ਪਾਪਾ ਲਈ ਕੇਕ ਵੀ ਬਣਾਇਆ ਸੀਗਾ
3: ਅੱਛਾ ਓਕੇ
4: ਇਹ ਤੇ ਪਹਿਲਾਂ ਦੱਸਣਾ ਚਾਹੀਦਾ
3: ਕਿੰਨੇ ਬਣਾਇਆ ਤੁਸੀਂ ਕਿ ਮੰਮਾ ਨੇ
5: ਮੇਰੀ ਬੁੱਕ ਲੈਣਾ ਕਿਉਂਕਿ ਮੇਰੀ ਬੁੱਕ ਐਮਾਜ਼ੋਨ ਤੋਂ ਟਾਈਮ ਸਰ ਨੀ ਨਾ ਮਿਲਣੀ ਵੈਸੇ ਬੁੱਕ ਵੀ ਲੈ ਕੇ ਆਏ ਪਰ ਨਾਲ ਲਾਰਾ ਵੀ ਸੀਗਾ ਤੇ ਅਸੀਂ ਫਿਰ ਪਾਪਾ ਤੋਂ ਖੋਆ ਮਰਵਾਇਆ ਜਦੋਂ ਅਸੀਂ ਗਏ ਸੀਗੇ ਰਾਮ ਬਬਲਾ ਦੇ ਘੁੰਮ ਰਹੇ ਨੇ
3: ਤੁਸੀਂ ਜਗਾ ਤੁਸੀਂ ਜਗਾ ਤੁਸੀਂ ਜਗਾ ਬਹਾਨੇ ਨਾ ਖੜ ਕੇ ਪਾਪਾ ਨੂੰ ਚੂੜਾ ਚੜਾਤਾ
4: ਬੇਚਾਰੇ ਪਾਪਾ ਕੜਛੀਆਂ ਮਾਰੀ ਗਏ
3: ਓ ਬੱਲੇ ਮੰਨਤ ਕੁੱਲ ਮਿਲਾ ਕੇ ਵੇਖ ਲਓ ਸਾਰੇ ਪਾਪਿਆਂ ਨੂੰ ਧੱਕੇ ਹੀ ਹੋਣ ਡਿਆ ਹਨਾ ਓਹੋ ਹਾਂਜੀ ਹਾਂਜੀ ਕੀ ਸੁਣਾਓਗੇ
5: ਨਾਲੇ ਅਸੀਂ ਫਾਦਰਸ ਡੇ ਤੇ ਕੱਲ ਅਸੀਂ ਹੋਲੀ ਮੋਲੀ ਗਏ ਸੀਗੇ
3: ਹੋਲੀ ਮੋਲੀ
4: ਇਹ ਕੀ ਹੈ
5: ਇਹ ਆਰਕੇਡ ਗੇਮ ਹੁੰਦੀ ਆ ਪੁਆਇੰਟ ਕੁੱਕ ਵਾਲੀ ਅਸੀਂ ਗਏ ਸੀਗੇ
3: ਨਿਆਣਿਆਂ ਦੇ ਖੇਡਣ ਵਾਲੀ ਹੈ
4: ਵਾਹ ਵਾਹ
6: ਹਾਂ ਜੀ, ਪਰ ਪਾਪਾ ਹੁਣਾਂ ਨੇ ਵੀ ਬਾਸਕਟਬਾਲ ਵਾਲੀ ਉੱਥੇ ਜਿਹੜੀ ਆਰਕੇਡ ਸੀਗੀ ਉੱਥੇ ਵੀ ਖੇਡੇ ਸੀ।
3: ਅੱਛਾ ਅੱਛਾ ਅੱਛਾ, ਓਕੇ।
4: ਤੁਹਾਡਾ ਤਾਂ ਬੜਾ ਫਨੀ ਗਿਆ, ਬਿਲਕੁਲ ਫਨ, ਪੂਰਾ ਦਿਨ ਤੁਸੀਂ ਕੰਮ ਕੀਤਾ ਹੈ ਡੈਡੀ ਦੇ ਨਾਲ, ਖੇਡਿਆ ਵੀ, ਇਹਨਾਂ ਨੇ ਤਾਂ ਸਫਾਈਆਂ ਵੀ ਕਰਾ ਲਈ, ਖੋਇਆ ਵੀ ਬਣਵਾ ਲਿਆ ਤੇ ਬਾਹਰ ਵੀ ਚਲੇ ਗਏ। ਵਾਹ,
3: ਮੰਨਤ ਦੀ ਪਲੈਨਿੰਗ ਹੈ ਨਾ ਸਾਰੀ, ਮੰਨਤ ਪਲੈਨਿੰਗ ਹੀ ਬੜੀ ਵਧੀਆ ਕਰਦੀ ਹੈ। ਆਪਾਂ ਸਿਰਫ ਦੱਸਿਆ ਵਾ, ਕੀ ਸੁਣਾਓਗੇ?
6: ਅੱਜ ਮੈਂ ਸੁਣਾਉਂਗੀ ਇੱਕ ਬੋਲੀ।
3: ਇਹ ਕਿੰਨੇ ਦੱਸਿਆ? ਫਤਿਹ ਨੇ?
6: ਨਹੀਂ।
3: ਫਤਿਹ ਤੁਹਾਡਾ ਅਸਿਸਟੈਂਟ ਆ? ਮੈਨੂੰ ਲੱਗਦਾ ਫਤਿਹ ਤੁਹਾਡਾ ਅਸਿਸਟੈਂਟ ਹੁੰਦਾ, ਜਿੱਦਾਂ ਉਹ ਲਾਗੋ ਚੇਤੇ ਕਰਾਉਂਦਾ ਨਾ, ਮੈਨੇਜਰ ਜਿੱਦਾਂ ਰੱਖਿਆ ਤੁਸੀਂ।
6: ਹਾਂਜੀ, ਕੰਮ ਕਰ ਬਣੇ ਵੀ ਅਸਿਸਟੈਂਟ ਹੀ ਆ।
3: ਓਏ ਹੋਏ ਹੋਏ, ਹਾਂਜੀ।
6: ਸਾਉਣ ਮਹੀਨੇ ਮੀਂਹ ਪੈ ਜਾਂਦਾ, ਸਾਉਣ ਮਹੀਨੇ ਮੀਂਹ ਪੈ ਜਾਂਦਾ, ਗੋਡੇ ਗੋਡੇ ਘਾਂ ਵੇ ਵੀਰ ਲਾੜ ਲਿਆ ਮੈਨੂੰ ਤੇਰੇ ਵਿਆਹ ਦਾ ਚਾ, ਵੇ ਵੀਰ ਲਾੜ ਲਿਆ ਮੈਨੂੰ ਤੇਰੇ ਵਿਆਹ ਦਾ ਚਾ, ਵੇ ਵੀਰ ਲਾੜ ਲਿਆ
4: ਤਾਂ ਯਾਦ ਕਰਾਂਦਾ ਸੀ
3: ਉਹ ਵੀਰਾ, ਵੇ ਵੀਰਾ ਲਾੜ ਲਿਆ
6: ਮੈਨੂੰ
3: ਤੇਰੇ ਵਿਆਹ ਦਾ ਚਾ, ਵੇ ਵੀਰਾ ਲਾੜ ਲਿਆ। ਲਿਆਓ ਫਿਰ ਵੀਰ ਲਾੜ ਲਿਆ ਕਰਾਓ ਗੱਲ,
4: ਉਹ ਤਾਂ ਹੀ ਮੁੜ ਮੁੜ ਯਾਦ ਕਰਾਂਦਾ ਸੀ ਉਹਦੀ ਬੋਲੀ।
7: ਸਤਿ ਸ਼੍ਰੀ ਅਕਾਲ ਅੰਕਲ ਜੀ ਨਾਲੇ ਯਸ਼ ਦੀਦੀ ਜੀ।
3: ਸਤਿ ਸ਼੍ਰੀ ਅਕਾਲ
7: ਅੰਕਲ ਜੀ, ਤੈਨੂੰ ਤੈਨੂੰ ਇਨਫਿਨਿਟੀ ਡਾਲਰ ਦਾ ਫਾਈਨ ਇਨਫਿਨਿਟੀ ਟਾਈਮਸ ਕਿਉਂ ਕਿਤੇ ਆਉਂਦੇ ਨਹੀਂ ਗਏ?
3: ਲੈ ਇਦਾਂ ਕਿਦਾਂ
7: ਤੈਨੂੰ ਫਾਈਨ ਆ ਕਿਉਂ ਕਿਤੇ ਆਉਂਦੇ ਹੀ ਨਹੀਂ ਹੁੰਦੇ? ਲੈ
3: ਉਹ ਨਹੀਂ ਯਾਰ,
7: ਯਸ਼ ਦੀਦੀ ਯਸ਼ ਦੀਦੀ ਤੁਹਾਨੂੰ ਵੀ ਤੁਸੀਂ ਵੀ ਨਹੀਂ ਆਉਂਦੇ?
4: ਕਿੱਥੇ ਨਹੀਂ ਆਉਂਦੇ?
7: ਰੇਡੀਓ ਤੇ ਮਸਾ ਮਸ

0: ਅੱਛਾ ਵਾਹ ਤੁਸੀਂ ਮਨਾਇਆ ਫਿਰ ਫਾਦਰ ਡੇ ਹੈ ਗੁੱਡ
1: ਫਿਰ ਸਹੀ ਕਹਿ ਰਹੀ ਨਾ ਮੰਨਤ ਮੰਮੀ ਦੇ ਪੈਸੇ ਖਰਚਾ ਹੈ
2: ਤੇ ਪਹਿਲਾਂ ਪਾਪਾ ਤਾਂ ਥੱਲੇ ਕੱਦੇ ਤੇ ਪਿੰਡ ਹੀ ਫਿਰ ਅਸੀਂ ਮਸਾਂ ਚਕਵਾਇਆ
0: ਅੱਛਾ ਕਿੱਦਾਂ ਕਿੱਦਾਂ ਕਿੱਦਾਂ
2: ਦੀਦੀ ਨੇ ਦੱਸਿਆ ਕਿ ਦੀਦੀ ਨੇ ਇੱਕ ਨਾਈਟ ਸੂਟ ਦਿੱਤਾ ਸੀ ਉਹਦੇ ਤੇ ਲਿਖਿਆ ਸੀ ਬੈਸਟ ਬੈਸਟ The world's best dad.
0: World's best dad. Yes, yes, yes. ਸਾਰੇ ਹੀ ਜਿਹੜੇ ਡੈਡ ਆ ਵਰਲਡ ਬੈਸਟ ਡੈਡ ਆ ਨਾ ਆਪਸ ਚ ਨਾ ਲੜਾ ਦਿਓਗੇ ਤੇ ਡੈਡਾਂ ਨੂੰ
2: ਹਾਂਜੀ ਹਾਂਜੀ ਪਰ ਸਾਡੇ ਡੈਡ ਤਾਂ ਜਿਆਦੀ
1: ਓਏ
2: ਹਾਂਜੀ ਪਰ ਸਾਡੇ ਡੈਡ ਤਾਂ ਉਦੋਂ ਵੀ ਘੈਂਟਾ
0: ਹਾਂ ਸਹੀ ਗੱਲ ਹੈ ਉਹ ਕਿਹੜੀ ਗੱਲ ਹੋ ਕੋਈ ਇੱਕ ਪੁਆਇੰਟ ਦੱਸੋ ਨਾ ਤੁਹਾਡੇ ਡੈਡ ਦੀ ਕਿਹੜੀ ਖਾਸ ਗੱਲ ਆ
1: ਮੈਨੂੰ ਤੇ ਉਹ ਪੇਂਟਿੰਗ ਯਾਦ ਆ ਰਹੀ ਹੈ
2: ਪਾਪਾ ਗੁੱਸੇ 'ਚ ਵੀ ਕਾਈਂਡ ਨੇ ਕਿਉਂਕਿ ਪਾਪਾ ਕੱਲ ਗੁੱਸਾ ਕਰਦੇ ਹੀ ਤੇ ਫੇਰ ਵੀ ਪਾਪਾ ਨੇ ਸਾਨੂੰ ਚੋਕਲੇਟ ਮੂਸ ਲੈ ਕੇ ਦਿੱਤਾ
0: ਓਕੇ ਓਕੇ ਅੱਛਾ ਇਹ ਤੁਹਾਡੇ ਪਾਪਾ ਦੀ ਖਾਸੀਅਤ ਹੈ
1: ਮੈਨੂੰ ਤੇ ਉਹ ਪੇਂਟਿੰਗ ਯਾਦ ਆ ਰਹੀ ਹੈ ਜਿਹੜੀ ਮੰਮੀ ਨੇ ਬਣਾਈ ਸੀ
0: ਫਤਿਹ ਫਤਿਹ ਤੁਹਾਡੇ ਮੰਮਾ ਨੇ ਤੁਹਾਨੂੰ ਯਾਦ ਹੈ ਜਿਹੜੀ ਪੇਂਟਿੰਗ ਬਣਾਈ ਸੀ ਪਾਪਾ ਦੀ
1: ਮੈਂ ਤੇ ਪੌਜ਼ ਕਰਕੇ ਵੇਖਿਆ ਸੀਗਾ ਮੈਂ ਕਿਹਾ ਹਿਡਨ ਟੈਲੈਂਟ
0: ਥੈਂਕ ਯੂ ਫਤਿਹ
1: ਥੈਂਕ ਯੂ ਹੈਵ ਅ ਨਾਈਸ ਡੇ
2: ਥੈਂਕ ਯੂ ਤੇ ਅੱਜ ਮੈਂ ਸੁਣਾਉਂਗਾ ਇੱਕ ਗਾਣਾ ਮਨਮੋਹਨ ਵਰਸ ਜੀ ਦਾ
0: ਓਏ ਹੋਏ ਓਏ ਹੋਏ ਓਏ ਓਏ ਓਏ ਓਏ ਹੋਏ ਹਾਂਜੀ ਹਾਂਜੀ ਹਾਂਜੀ
2: ਕੋਕਾ ਕਰਕੇ ਧੋਖਾ ਨੀਂਦ ਲੈ ਗਿਆ ਜੀ ਤੇਰਾ ਕੋਕਾ ਕਰਕੇ ਧੋਖਾ ਨੀਂਦ ਲੈ ਗਿਆ ਤੈਨੂੰ ਯਾਦ ਕਰਾਂ ਮੁਟਿਆਰੇ ਨੀ ਜੋ ਗਿਣਾ ਰਾਤ ਨੂੰ ਇੱਕ ਦੋ ਤਿੰਨ ਚਾਰ ਪੰਜ ਜੋ ਗਿਣਾ ਰਾਤ ਨੂੰ ਤਾਰੇ ਨੀ
0: ਦੋਵਾਂ ਕਮਾਂ ਜੁਗਾ ਰਹਿ ਗਿਆ
2: ਕੋਕਾ ਕਰਕੇ ਧੋਖਾ ਨੀਂਦ ਲੈ ਗਿਆ ਨੀ ਤੇਰਾ ਕੋਕਾ ਕਰਕੇ ਧੋਖਾ ਨੀਂਦ ਲੈ ਗਿਆ
0: ਓ ਬੱਲੇ ਫਤਿਹ ਜੀ ਤੁਸੀਂ ਤੇ ਕਮਾਲ ਹੀ ਕਰੀ ਜਾਂਦੇ ਹੋ ਹੈ
2: ਯਾਰ ਤੇ ਅਸੀਂ ਇਹਨਾਂ ਸ਼ੋਅ ਵੀ ਦੇਖਣ ਜਾਣਾ
0: ਵਾਹ ਤੁਸੀਂ ਤੇ ਮੈਂ ਨਾ ਓਕੇ ਰਿਪੋਰਟਾਂ ਹੀ ਕਰੀ ਜਾਂਦੇ ਹੋ ਹੈ ਥੈਂਕ ਯੂ ਫਤਿਹ ਜੀ
2: ਜਦੋਂ ਅਸੀਂ ਸ਼ੋਅ ਦੇਖ ਲਿਆ ਤਾਂ ਬਾਕੀ ਤੇ ਸਿੰਧੂ ਸਿਰ ਦੇ ਗਾਣੇ ਚੱਲਣਗੇ
0: ਸ਼੍ਰੇਆ ਉਸ ਤੋਂ ਬਾਅਦ ਅਸੀਸ ਤੁਸੀਂ ਰੈਡੀ ਰਹੋ ਸਤਿ ਸ਼੍ਰੀ ਅਕਾਲ ਸ਼੍ਰੇਆ ਸਤਿ ਸ਼੍ਰੀ ਅਕਾਲ ਸ਼੍ਰੇਆ ਜੀ ਕੀ ਹਾਲ ਆ ਸਾਡਾ ਹਾਲ ਹੈਗਾ ਵਾ 1.3 ਅਸੀਂ ਇੱਕ ਹਾਲ ਵਾਲੀ ਨਾ AI ਡਿਵਾਈਸ ਲਾਈ ਆ ਉਹ ਏਦਾਂ ਹੀ ਦੱਸਦੀ ਆ
1: ਉਹਦੇ ਮੀਟਰ ਚ ਆ ਜਾਂਦਾ ਹੈ ਨਾ
0: ਉਹਨੇ ਜਦੋਂ ਪੁੱਛੀਏ ਨਾ ਉਹਨੇ ਜਦੋਂ ਪੁੱਛੀਏ ਵੀ ਹਾਊ ਆਈ ਐਮ ਤੇ ਉਹਨੇ ਕਿਹਾ 1.3 ਸੱਚੀ ਤੁਸੀਂ ਦੱਸੋ ਏਦਾਂ ਕਿਉਂ ਆ
2: ਪਤਾ ਨਹੀਂ
0: ਨਹੀਂ ਤੁਸੀਂ ਦੱਸੋ ਤੁਸੀਂ
1: ਲੈ ਕੇ ਆਏ
0: ਹੋ ਹੋਰ ਤੁਸੀਂ ਸਕੂਲ ਨਹੀਂ ਜਾਂਦੇ
2: ਹਾਂ ਜਾਣਾ ਹੈ ਮੈਂ ਸਕੂਲ ਜਾਂਦੀ ਪਈ
0: ਆਹੋ ਤੇ ਫਿਰ ਤੁਸੀਂ ਦੱਸੋ ਸਾਡੇ ਅੰਕਲ ਜਿਹੜੇ ਹੁੰਦੇ ਸੀ ਨਾ ਸਾਨੂੰ ਏਦਾਂ ਕਹਿੰਦੇ ਹੁੰਦੇ ਸੀ ਦੱਸੋ ਤੁਸੀਂ ਸਕੂਲ ਨਹੀਂ ਜਾਂਦੇ ਭਲਾ
1: ਹਰ ਗੱਲ ਤੇ ਇਹ ਲਾਈਨ ਚਿਪਕ ਜਾਂਦੀ ਸੀ
0: ਓਏ ਆ ਕੀ ਲਿਖਿਆ ਓਏ ਦੱਸੋ ਤੁਸੀਂ ਸਕੂਲ ਹੀ ਜਾਂਦੇ
2: ਅੱਜ ਮੈਂ ਪ੍ਰੈਪ ਚ
0: ਹਾਂਜੀ
1: ਅਜੀ ਪ੍ਰੈਪ ਚ
0: ਅੱਛਾ ਤੁਸੀਂ ਪ੍ਰੈਪ ਚ ਹੋ
1: ਠੀਕ ਹੈ ਜੀ
0: ਚੋ ਬਚ ਗਏ ਫਿਰ ਬਚ ਗਏ ਤੁਸੀਂ ਬਚ ਗਏ ਹੋ ਤੇ ਕੀ ਤੁਸੀਂ ਕੀ ਕੀਤਾ ਤੁਸੀਂ ਕੀ ਕੀਤਾ ਫਾਦਰਸ ਡੇ ਤੇ
2: ਪਾਪਾ ਨੂੰ ਗਿਫਟ ਦਿੱਤਾ
0: ਓਕੇ

0: परफ्यूम
1: परफ्यूम। ओए ओए ओए ओए ओए ओए, ओ स्कूलों ले आंदा ही के बाजारों?
0: शॉपिंग सेंटर दे।
1: अच्छा, शॉपिंग सेंटर ते। ओके ओके, ते स्कूलों की ले आंदा है?
2: हां, स्कूल भी ते शॉप लगदी है। ओथों नहीं लिया कुछ?
1: की
0: की चेन।
1: ओके, वाह, वेरी गुड। ते की सुनाओगे फिर? हुन
0: बुझा दे।
1: ओके
2: हां जी,
0: तेरी ऊपर धारा और लाल ऊपर खड़ा।
1: हाँ, कदी उत्ते थड़ा उत्ते लाल ऊपर खड़ा कबूतर। उत्ते लाल उत्ते खड़ा कबूतर। इस यह तो बहुत बढ़िया स्टाइल है श्रेया। एक बारी फिर।
0: थड़ा
2: थड़े ऊपर थड़ा
1: थड़े ऊपर थड़ा
0: थड़े उत्ते थड़ा उत्ते लाल कबूतर
1: उड़दा। अच्छा, खड़ा वा?
2: उड़ खड़ा
1: खड़ा वा। ओके ओके ओके, वो खड़ा ही आके उड़ भी लेंदा?
0: खड़ा रहता।
1: अच्छा, खड़ा ही रहता। ओके ओके ओके, ये तो मैनू वो फिल्म लग दी आ, बोल पावे ना बोल। वो चाहेगा कबूतर है?
0: नहीं
1: नहीं,
2: और क्या दस दो
1: ताड़े ताड़े लागे आगा कबूतर जासी? ਤੁਹਾਡੇ ਘਰਾਂ ਲੱਗੇ ਹੈਗੇ ਕਬੂਤਰ?
0: ਦੀਵਾਲੀ ਤੇ ਚਾਹੀਦੀ।
1: ਹਾਂ,
2: ਕੀ ਨਹੀਂ ਚਾਹੀਦੀ?
1: ਦੀਵਾਲੀ ਤੇ ਚਾਹੀਦੀ,
0: ਦੀਵਾਲੀ ਤੇ ਚਾਹੀਦੀ,
1: ਦੀਵਾਲੀ ਤੇ ਚਾਹੀਦੀ। ਅੱਛਾ, ਫੁੱਲਝੜੀ?
0: ਨਹੀਂ,
1: ਦੀਵਾਲੀ ਤੇ ਕੀ ਚਾਹੀਦੀ? ਓ, ਦੀਵਾਲੀ ਤੇ ਮੇਲਾ।
2: ਦੀਵਾਲੀ ਤੁਸੀਂ ਆਪਣੀ ਮਸ਼ਹੂਰੀ ਕਰੀ ਦੋ,
1: ਮੇਲੇ ਹੁੰਦੇ ਦੀਵਾਲੀ ਤੇ?
2: ਪਹਿਲਾਂ ਫਿਲਮ ਦੀ ਕਰਤੀ, ਹੁਣ ਮੇਲੇ ਦੀ ਕਰਤੀ।
1: ਹੋਰ ਕੀ ਹੁੰਦਾ ਫਿਰ ਦੀਵਾਲੀ ਦੇ? ਦੀਵਾਲੀ ਦੇ ਉੱਤੇ
2: ਦੀਵਾਲੀ ਦੇ ਤੇ ਮੈਨੂੰ ਦੀਵਾਲੀ ਦੀ ਸਫਾਈ ਯਾਦ ਆਉਂਦੀ ਹੈ, ਹੋਰ ਕੁਝ ਨਹੀਂ ਆਉਂਦਾ।
0: ਲਾਈਟਿੰਗ ਲਿਖਦੀ?
1: ਹਾਂਜੀ,
2: ਲਾਈਟਿੰਗ
0: ਲਾਈਟਿੰਗ।
1: ਅੱਛਾ, ਲਾਈਟਿੰਗ ਹੁੰਦੀ ਆ,
2: ਇਹ ਆਨਸਰ ਹੈ?
1: ਫਾਇਰਵਰਕ?
0: ਨਹੀਂ।
1: ਹਾਂ,
0: ਲਾਈਟ ਮਿੱਟੀ ਹੁੰਦੀ ਹੈ?
2: ਅਨਾਰ। ਅਨਾਰ
1: ਲਾਈਟ ਹੁੰਦੀ ਆ?
0: ਹਾਂਜੀ।
1: ਓਕੇ, ਲਾਈਟ ਬਲਬ?
0: ਨਹੀਂ।
1: ਲੜੀਆਂ? ਕਿੰਨੀਆਂ ਗੱਲਾਂ ਦੱਸੀਆਂ ਤੈਨੂੰ ਦੀਵਾਲੀ ਦੀਆਂ।
2: ਦੀਵਾਲੀ ਦੀ ਸਫਾਈ ਤੋਂ ਲੈ ਕੇ ਦੀਵਾਲੀ ਦੀ ਫੁੱਲਝੜੀਆਂ ਸਭ ਤੇ ਹੋ ਗਿਆ, ਬੱਚਿਆਂ ਕੀ
1: ਹੋਰ ਕੀ ਰਹਿ ਗਿਆ? ਹੁਣ ਤੇ ਸਾਰਾ ਕੁਝ ਹੀ ਦੱਸਤਾ ਆਪਾਂ। ਦੀਵਾਲੀ ਤੇ ਹੋਰ ਕੀ ਹੁੰਦਾ ਵਾ?
0: ਦੀਵਾ।
2: ਦੀਵਾ?
1: ਅੱਛਾ, ਦੀਵਾ ਹੁੰਦਾ ਵਾ। ਓਕੇ, ਓ ਥੈਂਕ ਯੂ ਅੰਕਲ। ਓ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸ਼੍ਰੇਆ, ਥੈਂਕ ਯੂ। ਮਾਨੂ ਬਿੱਲੀ ਕਿੱਥੇ ਆ? ਸਤਿ ਸ੍ਰੀ ਅਕਾਲ ਮਾਨੂ ਬਿੱਲੀ,
0: ਤੁਸੀਂ ਠੀਕ ਹੋ?
1: ਹਾਂਜੀ, ਅਸੀਂ ਠੀਕ ਆ,
2: ਤੁਸੀਂ ਕਿਵੇਂ ਹੋ?
0: ਠੀਕ ਹੈ।
2: ਤੁਹਾਡਾ ਕਿਵੇਂ ਰਿਹਾ ਫਾਦਰਸ ਡੇ? ਤੁਸੀਂ ਕੀ ਕਾਰਡ ਬਣਾਇਆ? ਕੀ ਕੀਤਾ ਪਾਪਾ ਲਈ?
0: ਕਾਰਡ ਲੈ ਕੇ ਆਇਆ। ਕਾਰ?
2: ਕਾਰ
1: ਕਾਰ ਕਾਰ
0: ਹਾਂਜੀ।
1: ਅੱਛਾ, ਕਿਹੜੀ ਕਾਰ?
0: ਯੂਟ ਯੂਟ ਵਾਲੀ।
1: ਯੂਟ ਵਾਲੀ? ਓਏ ਬੱਲੇ,
2: ਇਹ ਤੇ ਬੜਾ ਵੱਡਾ ਗਿਫਟ ਹੋ ਗਿਆ।
1: ਕਿੱਥੋਂ ਕਿੱਥੋਂ ਲਿਆਂਦੀ?
0: ਕੋਸਕੋ।
1: ਹੈਂ, ਕੋਸਕੋ ਤੋਂ?
0: ਕੋਸਕੋ।
1: ਓ ਯਾਰ, ਤੁਸੀਂ ਤੇ ਬੜੀਆਂ ਵਧੀਆ ਚੀਜ਼ਾਂ ਲਿਆਉਂਦੇ ਹੋ।
0: ਉੱਤੇ ਬੋਜਾ, ਉੱਤੇ ਬੋਜਾ, ਅੰਬ ਅੰਬ ਬੋਜਾ ਜਾਰਾ ਕਾਰ ਹੈ।
1: ਓ, ਤੇ ਮੈਨੂੰ ਵੀ ਇੱਕ ਲਿਆ ਦੇਣੀ ਸੀ।
2: ਚਿਲਡਰਨ ਡੇ ਥੋੜੀ ਨਾ ਸੀਗਾ, ਫਾਦਰਸ ਡੇ ਸੀਗਾ। ਤੁਸੀਂ ਕਾਰ ਕਿਉਂ ਲਿਆਂਦੀ ਆਪਣੇ ਲਈ?
1: ਨਹੀਂ, ਉਹ ਪਾਪਾ ਨੂੰ ਦਿੱਤੀ ਨਾ ਉਹਨੇ। ਪਾਪਾ ਨੂੰ ਦਿੱਤੀ ਨਾ? ਪਾਪਾ ਨੂੰ ਲਿਆ ਕੇ ਦਿੱਤੀ ਆ। ਪਾਪਾ ਖੇਡੇ ਸੀ ਕਿ ਨਹੀਂ ਉਹਦੇ ਨਾਲ? ਪਾਪਾ ਪਾਪਾ ਅੱਜ ਉਹਦੇ
0: ਤੇ
1: ਬਾਰੀ ਖੁੱਲਦੀ ਆ ਉਹਦੀ। ਡਿੱਗੀ ਵੀ ਖੋਲਦੀ ਆ ਤੇ ਓਹਦੇ ਚ ਪੈਟਰੋਲ ਪੈਂਦਾ ਕਿ ਡੀਜ਼ਲ ਡੀਜ਼ਲ ਪੈਂਦਾ ਹੋਵੇ ਬੱਲੇ ਬੱਲੇ ਬੱਲੇ ਤੇ ਅੱਜ ਪਾਪਾ ਓਹਦੇ ਤੇ ਗਏ ਫਿਰ ਕੰਮ ਤੇ ਓ ਵਾਹ ਵੈਰੀ ਨਾਈਸ ਬੜੀ ਭੱਜਦੀ ਹੋਣੀ ਫਿਰ ਤੇ
0: ਹਾਂਜੀ
1: ਗੁੱਡ ਕੀ ਸੁਣਾਓਗੇ ਫਿਰ ਅੱਜ
2: ਹਾਂਜੀ ਦੱਸੋ ਓਪਨ ਯੂਰ ਮੂੰਹ ਹਾ ਹਾ ਹਾ
1: ਓ ਅੱਛਾ
2: ਬੁੱਝੋ ਕੌਣ ਪਾਪਾ
0: ਜਲ ਕੀ ਰਾਣੀ ਹੈ ਜੀਵਨ ਉਸਕਾ ਪਾਣੀ ਹੈ ਹਟ ਜਾਓ ਜਦ ਜਾ ਕੇ ਪਾਣੀ ਮੇ ਜਾਓ ਮਰ ਜਾਏਗੀ
1: ਸਹੀ ਗੱਲ ਹੈ ਥੋੜੀ ਥੋੜੀ ਜਿਹੜੀ ਸਿਆਣੀ ਸਿਆਣੀ ਸਾਊਂਡ ਕਰਨ ਲੱਗ ਪਈ ਜਦੋਂ ਵੱਡੀ
0: ਜੌਬ
1: ਮਿਲ ਗਈ ਹੁਣ ਉੱਥੇ ਨਾ ਪੜਾਉਂਦੇ ਪਹਿਲਾਂ ਸਵੇਰੇ ਜਾ
2: ਕੇ ਅਸਿਸਟੈਂਟ ਟੀਚਰ ਦੀ
1: ਵੱਡੀ ਹੋ ਗਿਆ ਅੱਛਾ ਅੱਛਾ ਵੱਡੀ
2: ਸਾਨੂੰ ਲੱਗਿਆ ਵੱਡੀ ਹੋਊਗੀ ਅਸੀਂ ਆਲਰੇਡੀ
1: ਫਿਰ ਓਹਨੇ 8 ਹੋਣਾ
2: ਮੈਂ ਨਵਾਂ ਕਰ ਦਿਆ ਤੁਸੀਂ ਪਹਿਲੇ ਬੱਚਿਆਂ ਨੂੰ ਪੁੱਛ ਰਹੇ ਸੀ
1: ਮੈਂ ਕਿਹਾ ਸੀ ਨਾ ਇਹ ਟੀਚਰ ਬਣ ਗਈ ਆ ਹਾਂ ਵੇਖਿਆ ਇਹ ਟੀਚਰ ਬਣ ਗਿਆ ਤੇ ਸਾਡੀ ਬੱਚੀ ਨੇ ਮੈਨੂੰ ਇੱਕ ਕਾਰਡ ਬਣਾ ਕੇ ਦਿੱਤਾ ਬੜਾ ਸੋਹਣਾ ਤੇ ਫਿਰ ਇੱਕ ਮੱਗ ਲਿਆ ਕੇ ਦਿੱਤਾ ਤੇ ਹਾਂ ਤੇ ਫਿਰ ਉਹਨੇ ਮੈਨੂੰ ਡਿਨਰ ਕਰਾਇਆ ਹੈਂ ਬੈਡਮਿੰਟਨ ਲੈ ਕੇ ਗਈ
2: ਗੱਡੀ ਡਰਾਈਵ ਕਰ ਸਕਦੀ
1: ਹੋਰ ਕੀ ਗੱਡੀ ਤੇ ਮੈਂ ਚਲਾਈ ਸੀ ਪਰ ਉਹਨਾਂ ਨੇ ਮੈਨੂੰ ਬੁਕਿੰਗ ਕਰਾ ਦਿੱਤੀ ਨਾ ਵੈਰੀ ਸਮਾਰਟ ਹਾਂ ਵਾਟ ਸਮਾਰਟ ਐਵਰੀਥਿੰਗ ਤੁਸੀਂ ਦੱਸੋ ਹੁਣ ਤੁਸੀਂ ਕੀ ਕੀਤਾ
2: ਦੋ ਕਾਰਡ ਬਣਾਏ ਸੀ ਹਾਂ
0: ਪਹਿਲਾਂ ਤਾਂ ਮੈਂ ਗੁਰਦੁਆਰਾ ਗਏ
1: ਵੈਰੀ ਗੁੱਡ
0: ਫਿਰ ਉੱਥੇ ਮੈਂ ਗੁਰਦੁਆਰਾ ਸਾਹਿਬ ਤੇ ਮੇਰੀ ਕਲਾਸ ਅੱਜ ਨੋਰਮਲ ਨਹੀਂ ਸੀ
1: ਓਏ ਉਹ ਤੇ ਤੇਰੀ ਕਲਾਸ ਹੀ ਕੁੜੀ ਹੈ ਤੂੰ ਇਹ ਦੱਸ ਫਾਦਰ ਡੇ ਦਾ ਕੀ ਕੀਤਾ
0: ਫਾਦਰ ਡੇ ਤੇ ਮੈਂ ਇਹ ਹੀ ਕੀਤਾ ਨਾ ਹਜੇ ਮੈਂ ਫਾਦਰ ਡੇ ਵਾਲੇ ਪਾਰਟ ਕੋ ਨਹੀਂ ਗਈ ਹਜੇ
1: ਹੈ ਹਾਲੇ ਕੀ
0: ਮੈਂ ਸਵੇਰੇ ਪਹਿਲਾਂ ਕੱਪ ਦਿੱਤਾ ਉਹਨਾਂ ਨੂੰ ਜਸਟ ਫਿਰ ਅਸੀਂ ਗੁਰਦੁਆਰਾ ਜਾ ਗੁਰਦੁਆਰਾ ਸਾਹਿਬ ਜਾ ਕੇ ਮੇਰੀ ਕਲਾਸ ਸੀ ਫਿਰ ਉਸ ਤੋਂ ਬਾਅਦ ਕਿਉਂਕਿ ਨੋਮਕ ਵਾਸ ਨਹੀਂ ਸੀ ਸਾਨੂੰ ਦੋ ਪੇਪਰ ਮਿਲੇ ਸੀ ਇੱਕ ਫਾਦਰਸ ਡੇ ਵਾਲਾ ਕਾਰਡ ਬਣਾਉਣਾ ਸੀ ਪਾਪਾ ਲਿਆ ਇੱਕ ਟੀਚਰ ਲਿਆ ਮੈਂ ਆਪਣਾ ਫਾਦਰਸ ਡੇ ਵਾਲਾ ਬਣਾਇਆ ਤੇ ਟੀਚਰ ਦਿੱਤਾ ਟੀਚਰ ਵਾਲਾ ਤਾਂ ਮੈਂ ਕੋਈ ਬਾਬੇ ਬਾਬਾ ਬਾਬਾ ਜੀ ਸੀਗੇ ਉਹਨਾਂ ਨੂੰ ਦੇ ਤਾ
1: ਕੱਲ ਤੇ ਜਿਹੜਾ ਸਕੂਲੋਂ ਗਿਫਟ ਮਿਲਦਾ ਉਹ ਕੀ ਲਿਆਂਦਾ
0: ਆਹੋ
1: ਤੇ ਹੁਣ ਉੱਥੇ ਕੰਮ ਹੀ ਬੜੇ ਸੀ ਤੇ
0: ਨਿਕੰਮੇ
1: ਸਾਰੇ ਕੁੜੀਓ ਕੁਛ ਨੀ ਕਰਦੇ ਹੋ ਸਾਰੇ ਹੋਰ ਕੀ ਵਿਹਲੜ ਸਾਰੇ ਗਿੱਜੇ ਆ ਮੈਂ ਹੀ ਜਾ ਕੇ ਆਪਣੇ ਬੰਦੇ ਲੈ ਕੇ ਆਉਣੇ ਆ ਮੇਰੇ ਨਿੱਕੇ ਨਿੱਕੇ ਸਿਪਾਹੀ ਸਾਰੇ ਮੈਂ ਅਸੀਸ ਕੌਰ ਦਾ ਵੀ ਨਾਂ ਲਿਆ ਸੀ ਮੈਂ ਕਿਹਾ ਆਹ ਜਿਹੜੀ ਟੀਚਰ ਜੀ ਰੱਖੀ ਹੈ ਨਾ ਆਪਣੇ ਨਿਆਣੇ ਪੜ੍ਹਾਉਣ ਲਈ ਭਜਾ ਲਓ ਇੱਥੋਂ ਮੈਂ ਕਿਹਾ ਥੋੜੀ
0: ਜਿਹੀ ਮਾਰੋ ਸਾਡੇ ਡੰਡਾ ਮੈਂ
1: ਹੋਰ ਕੀ ਮੈਂ ਥੋੜੀ ਜੀ ਸਾਡੀ ਅਸੀਸ ਨੂੰ ਵੱਡੀ ਹੋ ਲੈਂਦੋ ਫਿਰ ਆਹ ਵਾਲੀ ਨੌਕਰੀ ਆਪਾਂ ਉਹਨੂੰ ਦੇਵਾਂਗੇ ਮੈਂ ਕਹਿ ਕੇ ਆਇਆ ਉੱਥੇ
2: ਚਲੋ ਫਿਰ ਅਸੀਸ ਦੀ ਤੇ ਜੌਬ ਫਿਕਸ
0: ਜੇ ਉਹ ਬੜਾ ਪਾਗਲ ਕੰਮ ਕਰਨਗੇ ਫੇਰ ਤਾਂ ਮੈਂ ਮਾਰੂ ਡੰਡਾ ਨਹੀਂ ਤਾਂ ਮੈਂ ਨਹੀਂ ਮਾਰਦੀ
1: ਹਾਂ ਮੈਂ ਵੀ ਇਦਾਂ ਹੀ ਕਿਹਾ ਸੀ
2: ਐਵੇਂ ਥੋੜੀ ਨਾ ਮਾਰਦਾ
1: ਉਹਨਾਂ ਪੁੱਛਿਆ ਸੀ ਮੈਨੂੰ ਆਂਦੇ ਕਿੱਦਾਂ ਦੀ ਟੀਚਰ ਹੈ ਮੈਂ ਕਿਹਾ ਬੜੀ ਨਾਈਸ ਟੀਚਰ ਹੈ ਪਰ ਜੇ ਤੁਸੀਂ
0: ਬਹੁਤ ਬਾਲਾ ਬੈਡ ਕਰਨਗੇ ਨਾ ਆਏ ਮਾਰੂ
1: ਹਾਂ ਉਹਨਾਂ ਕੋ ਜਿਹੜੀ ਟੀਚਰ ਸੀ ਨਾ ਉਹ ਸਿਰਫ ਪੰਜਾਬੀ ਪੜ੍ਹਾਉਂਦੀ ਸੀ ਮੈਂ ਕਿਹਾ ਨਹੀਂ ਪੰਜਾਬੀ ਵੀ ਪੜ੍ਹਾਊਗੀ ਉਹ ਅੰਗਰੇਜ਼ੀ ਵੀ ਪੜ੍ਹਾਊਗੀ ਉਹ ਨਾਲ ਬੋਲੀਆਂ ਵੀ ਸਿਖਾਊਗੀ ਉਹ ਨਾਲ ਬੁਝਾਰਤਾਂ ਵੀ ਸਿਖਾਊਗੀ ਤੇ ਨਾਲ ਐਟੀਕੇਟਸ ਵੀ ਦੱਸੂਗੀ
0: ਡੱਬੇ ਦੇ ਵਿੱਚ ਡੱਬਾ ਡੱਬੇ ਦੇ ਵਿੱਚ ਚੁਆਰੇ ਤੇਰੇ ਪਾਪਾ ਬੜੇ ਪਿਆਰੇ
1: ਇਹਦੇ ਨਾਲ ਨਹੀਂ ਮੈਚ ਕਰਦਾ ਹਾਂ ਇਹਦੇ ਨਾਲ ਨਹੀਂ ਮੈਚ ਕਰਦਾ
2: ਪਾਪਾ ਮੇਰੇ ਪਾਪਾ
1: ਹੈ ਫੇਰ ਇੱਕ ਵਾਰੀ
0: ਪਾਪਾ ਮੇਰੇ ਪਾਪਾ
1: ਡੱਬੇ ਵਿੱਚ ਡੱਬਾ
0: ਤੇ ਡੱਬੇ ਵਿੱਚ
1: ਚੁਆਰੇ ਪਾਪਾ ਬੜੇ ਪਿਆਰੇ ਸਹੇਲੀਓ ਪਾਪਾ ਬੜੇ ਪਿਆਰੇ ਓਏ ਪਾਪਾ ਓਏ
0: ਗੱਲ ਤਾਂ ਸੁਣੋ ਬਾਈ
1: ਹਾਂਜੀ ਹਾਂਜੀ ਸੁਣੋ
0: ਆਪੋ
1: ਆਪਣੇ ਪਾਪਾ ਤੇ ਮਾਰੋ ਤੁਸੀਂ ਟਾਕੀ ਥੈਂਕ ਯੂ ਤਮਨੀਤ ਕੌਰ ਐਂਡ ਸਿਬਲਿੰਗ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ
0: ਅੰਕਲ ਜੀ ਤੇ ਆਂਟੀ ਜੀ
1: ਸਤਿ ਸ਼੍ਰੀ ਅਕਾਲ ਅੱਜ ਕੌਣ ਆ ਸਰਦਾਰ ਜੀ ਤੁਹਾਨੂੰ ਇੰਨੀਆਂ ਆਵਾਜ਼ਾਂ ਮਾਰਨੀਆਂ ਪੈਂਦੀਆਂ ਮੰਮੀ ਨੂੰ ਕਿੱਥੇ ਭੱਜ ਜਾਂਦੇ ਤੁਸੀਂ
0: मैं गद्दी से बैठे हुए।
1: अच्छा गद्दी से बैठे हुए, ओके ओके।
0: मैं स्कूल ते है गे।
1: तू ही तो यार बड़े स्मार्ट स्मार्ट सरदार, तू ही तो है बड़ा कैंट पटका पटका पुटका, तू ही बड़ा
0: कैंट। कोई जाने बर्थडे तो गे तुसी अब मैं कह सकते हैं अब मैं कल नू जा सकता।
1: अच्छा कल नू जा सकता।
0: हाँ जी बर्थडे ते
1: केड़े बर्थडे है
0: मेनू पता नहीं तो किंग दा बर्थडे।
1: अच्छा किंग दा बर्थडे, ओके ओके। हाँ वो यार बर्थडे बड़ा बड़े लोगों के बड़े बर्थडे है ना, बर्थडे बड़ा लम्मा ओदा। किन्ने दिन ही बर्थडे चली जांदा। मेनू लगता ओदा ना 2 महीने बर्थडे चलना।
0: ਮੈਨੂੰ
1: ਮਿਲਿਆ
0: ਹਾਂਜੀ,
1: ਵੈਰੀ ਨਾਈਸ। ਲਿਆਉਦਾ ਉਹ ਕਿੱਥੇ ਆ,
0: ਤੈਨੂੰ ਦੇਊਗੀ।
1: ਕਿੱਥੇ ਆ,
0: ਬਾਕੀ ਚ।
1: ਤੁਸੀਂ ਏਦਾਂ ਕਰੋ, ਤੁਸੀਂ ਨਾ ਰੂਬੀ ਕੌਨ ਤੇ ਲੱਦ ਕੇ ਇੱਥੇ ਭੇਜ ਦੋ। ਠੀਕ ਆ, ਮੈਂ
0: ਫੋਟੋ ਖਿੱਚੂਗੀ ਮੇਰੀ ਗੱਡੀ ਨੂੰ ਤੇ ਮੈਂ ਤੁਹਾਨੂੰ ਭੇਜੂਗੀ।
1: ਓ ਬੱਲੇ
2: ਸਰਦਾਰ ਜੀ, ਵੈਰੀ ਸਮਾਰਟ
1: ਸਰਦਾਰ ਜੀ।
0: ਜਦੋਂ ਤੁਹਾਡੇ ਫੋਨ ਤੇ ਮੈਸੇਜ ਲਿਖਿਆ ਉਦੋਂ ਤੁਸੀਂ ਚੈੱਕ ਕਰੋ।
1: ਓਕੇ ਓਕੇ ਓਕੇ ਸਰਦਾਰ ਜੀ, ਤੁਸੀਂ ਬੜੇ ਸਮਾਰਟ ਹੋ।
0: ਹਾਂਜੀ ਥੈਂਕ ਯੂ ਸਰਦਾਰ ਹੁੰਦੀ ਸਮਾਰਟ।
1: ਹਾਂ ਸਰਦਾਰ ਹੁੰਦੇ ਸਮਾਰਟ, ਬੱਲੇ ਬੱਲੇ ਬੱਲੇ। ਤੁਸੀਂ ਤੇ ਕੁਛ ਜ਼ਿਆਦਾ ਹੀ ਸਮਾਰਟ ਹੋ।
0: ਹਾਂਜੀ
2: ਹਾਂਜੀ
1: ਘੈਂਟ ਸਰਦਾਰ ਹੋ ਤੁਸੀਂ। ਅੱਜ ਵਾਰੀ ਕਿੱਦਾਂ ਪਹਿਲਾਂ ਮਿਲ ਗਈ ਸਰਦਾਰ? ਸਰਦਾਰ ਜੀ ਵਾਰੀ ਕਿੱਦਾਂ ਪਹਿਲਾਂ ਮਿਲ ਗਈ? ਅੱਜ ਵਾਰੀ ਕਿੱਦਾਂ ਪਹਿਲਾਂ ਮਿਲ ਗਈ ਤੁਹਾਨੂੰ?
0: ਮੈਂ ਕਿਹਾ
1: ਅੱਛਾ ਬੁਗਾਟਾ ਜਿੱਤੀ, ਓਏ ਗੁੱਡ। ਤੇ ਤੁਸੀਂ ਕੀ ਕੀਤਾ, ਪਾਪਾ ਨੂੰ ਕੀ ਦਿੱਤਾ?
0: ਆਈਸਕ੍ਰੀਮ।
1: ਓਕੇ, ਉਹ ਪਾਪਾ ਨੇ ਇੱਕ ਅੱਧਾ ਚਮਚਾ ਖਾਧਾ ਹੋਣਾ, ਬਾਕੀ ਤੁਸੀਂ ਝੱਪ ਗਏ ਹੋਣੇ। ਸੁਣਾਓਗੇ ਫਿਰ ਅੱਜ? ਪਰ ਉਹ ਨਾਈਸ ਹੈ ਨਾ, ਉਹ ਫਿਰ ਖਾ ਕੇ ਫਿਰ ਉਹ ਮਿੱਠਾ ਫਾਟ ਮਾਰਨਗੇ ਨਾ। ਹਾਂ ਠੰਡਾ ਠੰਡਾ।
0: ਕੋਈ ਬੁਲਾਦਾ ਨਹੀਂ, ਛੋਟੀ ਦੀਦੀ ਨੂੰ ਕੱਟੀ। ਮੈਂ ਤਾਂ ਛੋਟੀ ਦੀਦੀ ਨੂੰ ਕਿਹਾ ਬਿਲਕੁਲ ਛੋਟੀ ਦੀਦੀ ਮੇਰੀ ਗੱਲ ਨੀ,
1: ਛੋਟੀ
0: ਦੀਦੀ ਨਾਲ ਗੱਲ ਕਰ ਲੋ।
1: ਹਾਂਜੀ ਹਾਂਜੀ
0: ਸਰਦਾਰ ਜੀ, ਬੱਲੇ ਬੱਲੇ ਸਰਦਾਰ ਜੀ, ਸਰਦਾਰ ਜੀ ਜਿੰਦਾਬਾਦ,
2: ਸਰਦਾਰ ਜੀ ਜਿੰਦਾਬਾਦ,
0: ਰੇਡੀਓ ਹਾਂਜੀ ਜਿੰਦਾਬਾਦ,
2: ਹਾਂਜੀ ਜਿੰਦਾਬਾਦ।
1: ਹੈਲੋ,
0: ਛੋਟੀ ਦੀਦੀ ਟ੍ਰੈਫਿਕ ਕੋਲੋਗੇ?
1: ਅੱਛਾ ਟ੍ਰੈਫਿਕ, ਓਕੇ ਓਕੇ। ਹਾਂਜੀ
0: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਆਂਟੀ ਜੀ।
1: ਸਤਿ ਸ਼੍ਰੀ ਅਕਾਲ ਛੋਟੀ ਦੀਦੀ। ਇਹ ਛੋਟੀ ਤੇ ਨਹੀਂ ਹੈ ਦੀਦੀ, ਤੇ ਵਾਵਾ ਵੱਡੀ ਹੋਈ ਹੈ ਹੁਣੇ ਵੀ, ਇਹ ਤੇ ਬੜੀ ਲੰਮੀ ਦੀਦੀ।
0: ਹਾਂਜੀ ਤੇ ਜਦੋਂ ਅਸੀਂ ਸਾਤੇ ਦਿਨ ਆਈਸਕ੍ਰੀਮ ਬਣਾਈ ਸੀ, ਅਸੀਂ ਯਸ਼ਪ੍ਰੀਤ ਆਂਟੀ ਦੇ ਵੀਡੀਓ ਦੇਖੀ।
1: ਓ ਅੱਛਾ, ਉਹਨਾਂ ਦੀ ਵੀਡੀਓ ਵੇਖ ਕੇ ਉਹਦੇ ਤੋਂ ਬਣਾਈ ਸੀ? ਵਾਹ, ਜਸਪ੍ਰੀਤ ਆਂਟੀ ਦੀ ਤੁਸੀਂ ਫਿਰ ਰੈਸਪੀ ਫੋਲੋ ਕੀਤੀ? ਹਾਂ
0: ਹਾਂਜੀ।
1: ਓ ਬੱਲੇ, ਫਿਰ ਗੁੱਡ ਬਣੀ ਸੀ? ਕਿੱਦਾਂ ਦੀ ਬਣੀ ਸੀ ਫਿਰ?
0: ਯੰਮੀ।
1: ਓ ਤੁਸੀਂ ਉਹਦਾ ਨਾਂ ਰੱਖ ਦੋ ਯਸ਼ ਆਈਸਕ੍ਰੀਮ। ਵੈਰੀ ਗੁੱਡ। ਤੇ ਤੁਸੀਂ ਕੀ ਦਿੱਤਾ ਪਾਪਾ ਨੂੰ?
0: ਗੁੱਡ
1: ਹੋ ਗਿਆ ਫਿਰ ਕੰਮ ਤੇ।
0: ਹਾਂਜੀ, ਤੇ ਦਾਣਾ ਨੇ 11 ਅਕਕ ਆਣਾ ਸਾਨੂੰ ਪਿਕ ਕਰਨਾ, ਤੇ ਫਿਰ ਦੀਦੀ ਨੇ ਤੇ ਫਿਰ ਦੀਦੀ ਨੇ ਹਾਈ ਸਕੂਲ ਜਾਣਾ ਨੈਕਸਟ ਨੈਕਸਟ ਈਅਰ ਲਈ 5 ਵਜੇ, ਤੇ ਫਿਰ ਇੰਟਰਵਿਊ, ਤੇ ਫਿਰ ਮੈਂ ਜਦੋਂ ਦੀਦੀ ਉੱਥੇ ਹੋਗੇ ਮੈਂ ਤੇ ਡੈਡਾ ਤੇ ਵੀਜੀ ਮੇ ਵੀ
1: ਨਹੀਂ ਹੈਗਾ। ਓਕੇ, ਫਿਰ ਦਰਵਾਜਾ ਬੂਆ ਬੂਆ ਹਾਂ ਬੂਆ ਬੂਆ ਥੈਂਕ ਯੂ
2: ਥੈਂਕ
1: ਯੂ। ਵੱਡੀ ਦੀਦੀ
2: ਹਾਈ ਸਕੂਲ
0: ਬੂਆ ਹੌਲੀ ਮਾਰ ਮੰਮਾ ਕਹਿੰਦੇ।
1: ਹਾਂ ਮੰਮਾ ਹੌਲੀ ਮਾਰ ਭੰਨਣਾ ਹੀ
0: ਤੋੜਨਾ ਜੇ
1: ਆਹੋ ਏਦਾਂ ਹੀ ਭੰਨੂ ਤੁਹਾਨੂੰ ਮੈਂ। ਚੱਲਿਆ ਗੱਲ ਗੱਲ ਤੇ ਕਰਾ ਦੋ ਵੱਡੀ ਦੀਦੀ
0: ਦੀਦੀ ਨਾਲ ਗੱਲ ਕਰ ਲਓ।
1: ਹਾਂਜੀ
2: ਹਾਂਜੀ।
0: ਹਾਂਜੀ ਬਿਲਕੁਲ। ਐਸ਼ ਦੇ ਵੀਰ ਜੀ ਕੋਲੇ ਬੈਠੇ ਸੀ ਤੇ ਮੈਂ ਫਰੰਟ ਸੀਟ ਤੇ ਬੈਠੇ ਸੀ।
1: ਤੁਸੀਂ ਫਿਰ ਵੱਡੇ ਹੋ ਗਏ ਨਾ?
0: ਹਾਂਜੀ, ਮੈਂ ਮੰਮਾ ਦੀ ਹਾਈਟ ਹੋ ਗਈ ਹੁਣ।
1: ਹਾਂ ਮੰਮਾ ਦੀ ਹਾਈਟ ਹੋ ਗਈ ਆ।
0: ਹਾਂਜੀ
1: ਗੁੱਡ। ਤੁਸੀਂ ਤਾਂ ਪਤਾ ਨਹੀਂ ਲੱਗਦਾ ਹੁਣ ਤੇ ਪਿੱਛੋਂ ਵੀ ਮੰਮਾ ਕੌਣ ਆ ਤੇ ਤਵਨੀਤ ਕੌਣ ਆ, ਏਡੀ ਲੰਮੀ ਹੋ ਗਈ ਆ।
0: ਇੱਕ ਹਾਂਜੀ ਤੇ ਇੱਕ ਦਿਨ ਵੀਜੀ ਨੂੰ ਲੱਗਿਆ ਸੀ ਮੈਂ ਮੰਮਾ ਹੈਗੇ।
1: ਹਾਂ ਕਿਉਂਕਿ ਵੱਡੇ ਵੱਡੇ ਹੋ ਗਏ ਤੇ।
2: ਅੱਛਾ।
1: ਨਾਲੇ ਦਬਕਾ ਵੀ ਵੱਡਾ ਹੋ ਗਿਆ, ਦਬਕਾ ਬੜਾ ਮਾਰਦੇ ਮੰਮੀਆਂ ਨੂੰ।
0: ਮੈਂ ਨਹੀਂ ਮਾਰਦੇ।
1: ਦੋਵੇਂ ਜਿਹੜੇ ਭੈਣ ਭਰਾ ਨਾ ਨਿੱਕੇ
2: ਡਰਦੇ,
1: ਉਹ ਡਰਦੇ ਆ ਪੂਰੇ ਤਵਨੀਤ ਕੋਲ।
2: ਸਹੀ ਗੱਲ ਹੈ ਤੁਹਾਡੀ।
0: ਨਹੀਂ
1: ਹੋਰ, ਉਹ ਤਾਂ ਵਿਚਾਰੇ ਥਰ ਥਰ ਕੰਬਦੇ।
0: ਥੋੜਾ ਜਾ
1: ਥੋੜਾ ਜਾ
0: ਥੋੜਾ ਜਾ ਡਰਦੇ, ਜਦੋਂ ਡਰਦੇ ਮੈਂ ਸਮਟਾਂ ਮੁੱਕਾ ਮਾਰ ਦਿਓ, ਚਪੇੜ ਮਾਰ ਦਿਓ।
1: ਹਾਂ ਚਪੇੜ ਮਾਰ ਦਿਓ, ਦੋਵੇਂ ਰਲ ਜਾਣ ਨਾ ਫਿਰ ਢਾ ਲੈਂਦੇ।
2: ਜੇ ਤੁਸੀਂ ਮੰਮੀ ਦੇ ਬਰਾਬਰ ਹੋ ਗਏ ਇਸ ਦਾ ਮਤਲਬ ਮੇਰੇ ਤੋਂ ਤੁਸੀਂ ਲੰਬੇ ਹੋ ਗਏ।
0: ਹਾਂਜੀ ਮੈਂ ਲੰਬੇ ਹੋ ਗਏ ਤੇ ਮੈਂ ਮੰਮਾ ਦੇ ਸ਼ੂਜ਼ ਵੀ ਪਾ ਲੈਂਦੇ।
1: ਇਹ ਤਾਂ ਸਾਰਾ ਕੁਝ ਕਰ ਲੈਂਦੇ ਤੇ ਕੁੜੀ ਹੁਣ ਰਿਵਿਊ ਵੀ ਦੇ ਲੈਂਦੀ ਹੈ।
0: ਹਾਂ ਨਹੀਂ ਮੇਰੇ ਕੋ ਫੋਨ ਨਹੀਂ ਹੈਗਾ।
1: ਅੱਛਾ
0: ਬਸ ਮੈਂ ਆਪਣੀ ਵੀਡੀਓ ਦੇਖੀ।
1: ਹਾਂ ਗੁੱਡ, ਤੁਸੀਂ ਤਾਂ ਬੜਾ ਸੋਹਣਾ ਬੋਲਦੇ ਹੋ ਕੁੜੀਏ।
0: ਹਾਂਜੀ
1: ਕੀ ਸੁਣਾਓਗੇ ਫਿਰ ਅੱਜ?
0: ਇੱਕ ਬੁਜਾਰਤ ਫੋਰ ਯਸ਼ਪ੍ਰੀਤ ਆਂਟੀ ਓਨਲੀ।
1: ਓਕੇ
0: ਕਿਹੜੀ ਚੀਜ਼ ਆ ਜੇ ਕੋ ਮੂੰਹ ਹੈਗਾ ਬਟ ਉਹ ਸਮਾਈਲ ਨਹੀਂ ਕਰ ਸਕਦਾ?
1: ਕੈਂਡਲ। ਹਾਂ ਉਹ ਮੂੰਹ ਹੈਗਾ ਪਰ ਸਮਾਈਲ ਨਹੀਂ ਕਰ ਸਕਦੇ, ਉਹ ਕਹਿੰਦੇ ਡੈਡੀ।
0: ਹਾਂਜੀ ਡੈਡੀ ਤਾਂ ਹੈਗਾ ਬਟ
1: ਕਦੀ ਕਦੀ ਮੰਮਾ ਤੇ ਕਦੀ ਕਦੀ ਡੈਡੀ।
0: ਨਹੀਂ ਮੰਮਾ ਤਾਂ ਹੱਸਦੀ ਰਹਿੰਦੀ ਉਦੋਂ ਹੱਸਦੇ ਜਦੋਂ ਯਾਰ ਦੋਸਤ ਫੋਨ ਆਉਂਦਾ
1: ਤੂੰ ਕੁੜੀਏ
2: ਡੈਡਾ ਦੇ ਪਿੱਛੇ ਪਈ ਇਹਦਾ ਆਂਸਰ ਮੈਨੂੰ ਨਹੀਂ ਪਤਾ
1: ਹਾਰ ਗਏ
0: ਗੋਲ ਹੁੰਦਾ ਤੇ ਉਹਦੇ ਕੋਲ ਮੂੰਹ ਉਹ ਹੱਸ ਨੀ ਸਕਦੀ
2: ਤੁਸੀਂ ਆਪਣੇ
1: ਹੁਣ ਸਾਡੇ ਨਾਲ ਨੇ ਲਿਟਲ ਸਰਦਾਰ ਜੀ ਸੁਖਨ ਸਤਿ ਸ੍ਰੀ ਅਕਾਲ ਡਰਵਾਲ ਸਾਹਿਬ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਡਰਵਾਲ ਸਾਹਿਬ ਜੀ ਦਡਵਾਲ ਸਾਹਿਬ ਨੂੰ ਵੀ ਮਿਲੇ ਮੈਂ ਉਦੋਂ ਦਡਵਾਲ ਸਾਹਿਬ ਤੇ ਘੈਂਟ ਸਰਦਾਰ ਤੇ
2: ਵਾਹ ਕਿੱਦਾਂ ਦੀ ਲੱਗੀ ਤੁਹਾਨੂੰ ਮੂਵੀ
0: ਬਹੁਤ ਵਧੀਆ
2: ਸੱਚੀ
1: ਸਾਹਿਬ ਤੇ
0: ਹਾਂਜੀ
1: ਘੈਂਟ ਬੰਦੇ ਆ ਮੈਨੂੰ ਤਾਂ ਬੜਾ ਵਧੀਆ ਮਿਲਿਆ ਮਿਲ ਕੇ ਲੱਗਾ ਤੁਹਾਨੂੰ ਦਡਵਾਲ ਸਾਹਿਬ ਮਜ਼ਾ ਆ ਗਿਆ ਤੁਹਾਡੇ ਨਾਲ ਮਿਲ ਕੇ
0: ਮੈਨੂੰ ਵੀ
1: ਤੇ ਕੀ ਸੁਣਾਓਗੇ ਫਿਰ ਅੱਜ
0: ਬੋਲੀ
1: ਓਕੇ
0: ਬਾਰੀ ਬਰਸੀ ਖੜਨ ਗਿਆ ਸੀ ਬਾਰੀ ਬਰਸੀ ਖੜਨ ਗਿਆ ਸੀ ਇਹ ਆਂਦਾ ਰੋਈ ਰਿਸ਼ਤੇ ਬਥੇਰੇ ਜੱਗ ਤੇ ਪਿਓ ਵਰਗਾ ਨਾ
1: ਕੋਈ ਰਿਸ਼ਤੇ ਬਥੇਰੇ ਜੱਗ ਤੇ ਪਿਓ ਵਰਗਾ ਨਾ ਕੋਈ
2: ਇੰਤਜ਼ਾਰ ਸ਼ੁਰੂ ਹੋ ਗਿਆ
0: ਅੱਜ ਸਾਡੇ ਕੋਲ ਇੱਕ ਸੀਕ੍ਰੇਟ ਡੋਰ ਆ
1: ਓਏ ਅੱਛਾ ਕਿਹੜਾ ਕਿਹੜਾ ਕਿਹੜਾ
0: ਸਾਡੇ ਬਾਕੀ ਆ
1: ਸਿਰਫ ਤੁਸੀਂ ਖੋਲਦੇ ਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਡਰਵਾਲ ਸਾਹਿਬ
2: ਬਾਏ ਬਾਏ
1: ਥੈਂਕ ਯੂ ਹੈਵ ਹਾਂਜੀ ਥੈਂਕ ਯੂ
0: ਹੈਪੀ ਬਰਥਡੇ
1: ਅੱਛਾ ਹੈਪੀ ਬਰਥਡੇ ਹਾਂਜੀ ਹਾਂਜੀ ਕਿੰਨੇ ਕਿੰਨੇ ਸਾਲਾਂ ਦੇ ਹੋ ਗਏ ਦੀਦੀ 6 ਸਾਲ ਦੇ ਓਕੇ 6 ਸਾਲ ਦੀ ਦੀਦੀ ਹੋ ਗਈ ਹੈਪੀ ਬਰਥਡੇ ਹੈਪੀ ਬਰਥਡੇ ਕੀ ਨਾਂ ਸੀ ਦੀਦੀ ਦਾ
2: ਗੁਰਨਾਜ਼
1: ਗੁਰਨਾਜ਼ ਹਾਂ ਗੁਰਨਾਜ਼ ਦੀਦੀ ਹੈਪੀ ਬਰਥਡੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਥੈਂਕ ਯੂ
2: ਥੈਂਕ ਯੂ ਇੰਜੋਏ ਯੋਰ ਡੇ
1: ਬਾਏ ਬਾਏ ਉਹ ਥੈਂਕ ਯੂ ਥੈਂਕ ਯੂ ਥੈਂਕ ਯੂ ਡਰਵਾਲ ਸਾਹਿਬ ਥੈਂਕ ਯੂ ਤੇ ਲਾਲ ਸਾਡੇ ਨਾਲ ਹੋਣਗੇ ਲਾਲ ਜੀ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਜੀ ਲਾਲ ਜੀ ਬਹੁਤ ਵਧੀਆ ਤੁਸੀਂ ਦੱਸੋ ਠੀਕ ਠਾਕ ਹੋ
3: ਬਸ ਵਧੀਆ ਵਧੀਆ ਬਹੁਤ ਘੈਂਟ
1: ਕੀ ਮਿਲਿਆ ਤੁਹਾਨੂੰ ਪਿਤਾ ਦਿਵਸ ਤੇ
3: ਬਿੱਲ
1: ਮਿਲਿਆ ਤੁਹਾਨੂੰ ਕਾਹਦਾ ਬਿੱਲ
3: ਅੱਜ ਬ੍ਰੇਕਫਾਸਟ ਬਾਹਰ ਕਰਾਂਗੇ
1: ਚਲੋ ਉਹ ਵੀ ਜਿਤਮਾਨ ਹੀ ਹੁੰਦਾ ਕਿ
3: ਆਹ ਜਿਨ ਵਾਲੀ ਵੀ ਵਧੀਆ ਸਗੋਈ ਹੋਈ ਆ, ਕਦੇ ਕਦੇ ਮਿਲਦਾ
1: ਸਹੀ ਗੱਲ। ਚਲੋ ਵਧੀਆ ਵਧੀਆ।
3: ਜਿਦਾਂ ਆਪਣੇ ਆਪਣੇ ਟੂਰ ਸਾਹਿਬ ਨਾ ਕਹਿੰਦੇ ਮੇਰੇ ਨਾ, ਮੈਂ ਪਹਿਲੇ ਆਪਣੀ ਗਰਲਫ੍ਰੈਂਡ ਨੂੰ ਮਿਲਿਆ, ਉਹਨੇ ਆਪਣਾ ਹੱਥ ਮੇਰੇ ਹੱਥ ਰੱਖ ਕੇ ਬੋਲੀ, ਮੈਂ ਕੀ ਬੋਲੀ, ਕਹਿੰਦੀ ਮੇਰਾ ਹੱਥ ਤੇਰੇ ਹੱਥ ਨਾਲ ਗੋਰਾ।
1: ਇਹ ਤੇ ਕੋਈ ਗੱਲਾਂ ਨਾ ਨਾ ਹੋਈ, ਇਹ ਕੋਈ ਪਿਆਰ ਨਾ ਨਾ, ਇਹ ਤੇ ਕੋਈ ਮੁਹੱਬਤ ਨਾ ਨਾ ਹੋਈ, ਇਹ ਤੇ ਗੱਲਾਂ ਮੁੱਕੀਆਂ ਵਾਲੀਆਂ ਗੱਲਾਂ ਨੇ ਨਾ।
3: ਉਦੋਂ ਕਹਿੰਦੇ ਵੀ ਜਿਹੜੀ ਛੋਟੀ ਹਾਈਟ ਦੀ ਕੁੜੀ ਹੁੰਦੀ ਹੁੰਦੀ ਆ, ਬੀਬੀ ਹੁੰਦੀ ਆ ਨਾ, ਉਹਦੇ ਨਾਲ ਪੰਗਾ ਲੈਣਾ ਇਹਦਾ, ਉਹ ਜ਼ਮੀਨ ਚੋਂ ਪੱਥਰ ਬੜੀ ਜਲਦੀ ਚੱਕ ਲੈਂਦੀ ਹੈ।
1: ਮੈਨੂੰ ਐ ਲੱਗਦਾ ਜਦੋਂ ਕੁੱਤੇ ਦੀ ਦਾਸਤਾਨ ਦੱਸਦੇ।

0: ਮੇਰਾ ਜਿੱਦਾਂ ਆਪਣਾ ਨਾ ਉਧਰ ਆਪਣੀ ਫਿਲਮ ਦੇਖੀ ਗਈ ਸੀ ਆਪਣਾ ਬੋਲ ਭਾਵੇਂ ਨਾ ਬੋਲ ਫਿਲਮ ਵਧੀਆ ਸੀ ਬਹੁਤ ਘੰਟੇ ਫਿਲਮ ਤੇ ਨਾ ਉਹ ਨਾ ਕਹਿੰਦੇ ਆਪਣਾ ਵੀ ਕਹਿੰਦੇ ਆਪਣਾ ਵੀ ਆਪਣਾ ਬੰਦੇ ਨਾ ਸਾਰੀ ਬੀਬੀ ਸਾਰੀ ਆਪਣਾ ਬੀਬੀਆਂ ਹੀ ਰੋਂਡ ਦੀਆਂ ਸੀ ਨਾ ਬੰਦਾ ਕੋਈ ਨੀ ਰੋਂਡ ਰਿਹਾ ਮੈਂ ਕਿਹਾ ਨਹੀਂ ਬੰਦੇ ਵੀ ਰੋਂਡ ਦੇ ਕਹਿੰਦੇ ਬੰਦੇ ਕਹਿੰਦੇ ਨੀ ਰੋਣਾ ਉਹਨੇ ਆਪਣੀ ਗਰਲਫ੍ਰੈਂਡ ਥੋੜੀ ਜਾ ਕਰਦੇ ਨਾ ਬੰਦੇ ਉਹਦੇ ਨੀ ਰੋਣ ਦੇ ਉਹਦਾ ਟਾਈਮ ਲੰਘ ਗਿਆ ਹੁਣ ਜਾ ਕਰਨ ਬੰਦੇ ਸੀ ਕੋਲੋਂ ਰੋਣ ਦੇ ਸ਼ਾਇਦ ਸਾਡੇ ਵਾਲੇ ਵੀ ਗੁੰਗੀ ਹੁੰਦੀ
1: ਫਾਦਰਸ ਡੇ ਕਹਿੰਦੇ ਬ੍ਰੇਕਫਾਸਟ ਅਬਾਊਟ ਮਾਈ ਡਾਟਰ ਲਿਟਲ ਵਨ ਗੇਮ ਮੀ $50 ਫਰੋਮ ਹਰ ਪਿੱਗੀ ਬੈਂਕ ਅਜੀਤ ਬੁੱਟਰ ਜੀ ਕਹਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਤੇ ਮਨਦੀਪ ਜੀ ਕਹਿੰਦੇ ਅੱਜ ਇਹਨਾਂ ਦੇ ਬੇਟੇ ਦਾ ਜਨਮਦਿਨ ਅੱਜ ਕਹਿੰਦੇ ਕਿ ਮੇਰੇ ਪੁੱਤਰ 16ਵਾਂ ਜਨਮਦਿਨ ਆ ਤੇ ਮਨਰੂਪ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਲਦੀ ਜਲਦੀ ਡਰਾਈਵਿੰਗ ਸਿੱਖੇ ਤੇ ਮੈਂ ਫਿਰ ਪੈਸੰਜਰ ਸੀਟ ਦੇ ਉੱਤੇ ਬਹਿ ਕੇ ਜਾਵਾਂ ਹਾ ਹਾ ਹਾ ਹਾ ਹਾ ਹਾ ਹਾ ਹਾ ਮੇਰੇ ਕੋਲ ਬਾਕੀ ਸਾਰਾ ਕੰਮ ਦੀ ਬਾਕੀ ਸਾਰੇ ਕੰਮਾਂ ਦੀ ਵੀ ਲਿਸਟ ਕਹਿੰਦੇ ਕਿ ਰੈਡੀ ਆ
2: ਇੱਕ ਚਾਹ ਹੁੰਦਾ ਨਾ ਇਹ ਵੀ ਤੇ ਕਿੰਨਾ
1: ਤੁਸੀਂ ਸੱਸ ਬਣਨ ਦੀ ਤਿਆਰੀ ਕਰ ਰਹੇ ਹੋ ਥੈਂਕ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਡੀਅਰ ਮਨਰੂਪ ਸਿੰਘ ਹੈਪੀ ਬਰਥਡੇ ਟੂ ਯੂ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਅਤੇ ਇਸ ਤਰ੍ਹਾਂ ਜਦੋਂ ਪੁੱਤ ਜਵਾਨ ਹੁੰਦਾ ਅਤੇ ਵਾਕਈ ਬੜੇ ਸਾਡੇ ਆਸ ਉਮੀਦਾਂ ਹੁੰਦੀਆਂ ਨੇ ਬੜੇ ਸਾਰੇ ਸਾਡੇ ਪਲੈਨ ਹੁੰਦੇ ਨੇ ਅਤੇ ਉਹ ਸਾਰੇ ਤੁਹਾਡੇ ਪੂਰੇ ਹੋਣ ਬਹੁਤ ਬਹੁਤ ਵਧਾਈਆਂ ਜੀ ਅਤੇ ਬਾਕੀ ਦੇ ਮੈਸੇਜ ਆਪਾਂ ਪੜ੍ਹਾਂਗੇ ਆ ਕੇ ਫਿਲਹਾਲ ਸਮਾਂ ਹੋ ਗਿਆ ਸਾਡਾ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ ਏਟੀ ਅਪੀਲਸ ਸਕਿਲਡ ਵੀਜ਼ਾ ਪੀਆਰ ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-189-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
6: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC supply. License 184-812.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station. Radio Hanji, 1674 AM.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੇਗੀ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਆ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਆ ਇੱਕ ਅਜਨਬੀ ਬੱਸ ਸਫ਼ਰ ਦੀ। ਵੈਸੇ ਤਾਂ ਆਪਾਂ ਹਰ ਰੋਜ਼ ਹਰ ਜਗ੍ਹਾ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮੋੜ ਦੇ ਉੱਤੇ ਬੜੇ ਅਜਨਬੀ ਲੋਕਾਂ ਨੂੰ ਮਿਲਦੇ ਰਹਿੰਦੇ। ਸ਼ੁਰੂ ਦੇ ਵਿੱਚ ਉਹ ਅਜਨਬੀ ਹੁੰਦੇ ਨੇ, ਬਾਅਦ ਵਿੱਚ ਕਈ ਵਾਰੀ ਬੜੀਆਂ ਗੂੜੀਆਂ ਸਾਂਝਾਂ ਪੈ ਜਾਂਦੀਆਂ ਅਤੇ ਕਈ ਵਾਰੀ ਉਹ ਮੁੜ ਅਜਨਬੀ ਦੇ ਅਜਨਬੀ ਰਹਿੰਦੇ ਨੇ, ਅਣਜਾਣੇ ਲੋਕ। ਪਰ ਖੈਰ ਇਹ ਮੁਲਾਕਾਤ ਚਾਹੇ ਕੁਛ ਪਲਾਂ ਦੀ ਹੋਵੇ ਅਤੇ ਚਾਹੇ ਲੰਮੀ ਚੱਲੇ, ਗੌਹ ਦੇ ਨਾਲ ਵੇਖੋ ਤਾਂ ਸਾਨੂੰ ਕੁਛ ਨਾ ਕੁਛ ਜ਼ਰੂਰ ਦੱਸ ਕੇ ਜਾਂਦੀ ਆ, ਕੁਛ ਨਾ ਕੁਛ ਜ਼ਰੂਰ ਸਿਖਾ ਕੇ ਜਾਂਦੀ ਆ, ਕੁਛ ਨਵਾਂ ਤਜਰਬਾ ਦੇ ਕੇ ਜਾਂਦੀ ਆ। ਇਸੇ ਤਰ੍ਹਾਂ ਦੇ ਨਾਲ ਅੱਜ ਬੱਸ ਦੇ ਵਿੱਚ ਵੀ ਅਜਨਬੀ ਸਾਂ ਮੈਂ ਵੀ, ਅਤੇ ਉਹ ਵੀ ਮੇਰੇ ਦੇ ਲਈ, ਯਾਨੀ ਕਿ ਦੋਵੇਂ ਇੱਕ ਦੂਜੇ ਦੇ ਲਈ। ਜਦੋਂ ਤੱਕ ਦੋਵਾਂ ਨੇ ਆਪਸ ਵਿੱਚ ਦਿਲ ਨਹੀਂ ਸਾਂਝੇ ਕੀਤੇ ਉਦੋਂ ਤੱਕ ਅਜਨਬੀ ਤਾਂ ਹੁੰਦੇ ਆ। 3 ਕੁ ਮਹੀਨੇ ਪਹਿਲਾਂ ਆਪਣੇ ਕਿਸੇ ਕੰਮ ਦੇ ਲਈ ਚੰਡੀਗੜ੍ਹ ਜਾਣਾ ਪਿਆ ਸੀ। ਆਪਣਾ ਕੰਮ ਨਿਪਟਾ ਕੇ ਜਦੋਂ ਵਾਪਸੀ 'ਤੇ ਲੁਧਿਆਣੇ ਵਾਲੀ ਬੱਸ ਫੜੀ ਤਾਂ ਮੇਰੀ ਸੀਟ ਦੇ ਉੱਤੇ ਇੱਕ ਗੱਭਰੂ ਨੌਜਵਾਨ ਬੈਠਾ ਸੀ। ਗੱਲਾਂ ਬਾਤਾਂ ਤੋਂ ਪਤਾ ਲੱਗਾ ਕਿ ਉਹ PGI ਹਸਪਤਾਲ ਜਾ ਕੇ ਆਇਆ। ਮੋਗੇ ਦਾ ਰਹਿਣ ਵਾਲਾ ਸੀ ਮੁੰਡਾ। ਜਦੋਂ ਗੱਲਬਾਤ ਦਾ ਸਿਲਸਿਲਾ ਅੱਗੇ ਤੁਰਿਆ ਤਾਂ ਬੜਾ ਦੁਖੀ ਅਤੇ ਬੜਾ ਨਿਰਾਸ਼ ਲੱਗਾ। ਸ਼ਾਇਦ ਇਸੇ ਕਰਕੇ ਵਾਰ ਵਾਰ ਉਹ ਡਾਕਟਰਾਂ ਨੂੰ ਵੀ ਕੋਸ ਰਿਹਾ ਸੀ। ਹਰ ਵਾਰ ਜਦੋਂ ਮੈਂ ਜਾਣਾ ਤਾਂ ਇੱਕ ਅਲੱਗ ਤਰ੍ਹਾਂ ਦਾ ਰਵੱਈਆ ਨਜ਼ਰ ਆਉਂਦਾ ਡਾਕਟਰਾਂ ਦਾ। ਅੱਜ ਜਦੋਂ ਡਾਕਟਰ ਨੂੰ ਮਿਲਿਆ ਤਾਂ ਉਸਨੇ ਬਿਨਾਂ ਮੈਨੂੰ ਗੱਲ ਕਰਨ ਦਿੱਤਿਆਂ, ਬਿਨਾਂ ਮੇਰੀ ਗੱਲ ਸੁਣਿਆ 5 ਦਿਨ ਦੀ ਹੋਰ ਦਵਾਈ ਲਿਖ ਕੇ ਦੇ ਦਿੱਤੀ। ਯਾਰ ਗਰੀਬ ਬੰਦਾ ਕੀ ਕਰੇ ਭਾਈ, ਇਹਨਾਂ ਪਰਚੀਆਂ ਦੇ ਉੱਤੇ ਲਿਖਣ ਦੇ ਲਈ ਉਹਨਾਂ ਦਾ ਤਾਂ ਪੈਨ ਵੀ ਬਹੁਤਾ ਨਹੀਂ ਘੱਸਦਾ ਹੋਣਾ। ਪੈਦਰ ਸਾਡੇ ਪੈਰਾਂ ਦੀਆਂ ਤਲੀਆਂ ਘੱਸ ਜਾਂਦੀਆਂ ਇਹ ਦਵਾਈਆਂ ਖਰੀਦਣ ਲਈ। ਹੁਣ ਇਹਨਾਂ ਨੂੰ ਕਿਹੜਾ ਦੱਸੇ, ਨਹੀਂ ਖਰੀਦੀ ਜਾਂਦੀ ਸਾਡੇ ਕੋਈ ਨਹੀਂ ਦਵਾਈ। ਫਿਰ ਕਹਿ ਦਿੰਦੇ ਨੇ ਤੁਸੀਂ ਦਵਾਈ ਨਹੀਂ ਸਮੇਂ ਸਿਰ ਖਾਧੀ ਹੋਣੀ। ਫਿਰ ਕਹਿ ਦਿੰਦੇ ਨੇ ਜਿਹੜੀ ਅਸੀਂ ਲਿਖੀ ਸੀ ਉਹ ਨਹੀਂ ਲਈ। ਫਿਰ ਕਹਿ ਦਿੰਦੇ ਨੇ ਜਿਹੜੀ ਕੰਮ ਦੀ ਸੀ ਉਹ ਤਾਂ ਤੁਸੀਂ ਲਈ ਨਹੀਂ, ਉਹਨਾਂ ਨੂੰ ਹੁਣ ਕੌਣ ਦੱਸੇ। ਉਹ ਲਈ ਜਾਂਦੀ ਨਹੀਂ, ਘਰ ਵਿੱਚ ਇਕੱਲਾ ਕਮਾਉਣ ਵਾਲਾ ਹੈ। ਰੀੜ ਦੀ ਹੱਡੀ 'ਤੇ ਸੱਟ ਲੱਗ ਗਈ ਸੀ, ਕਾਫੀ ਦੁੱਖਾਂ ਤਕਲੀਫਾਂ 'ਚ ਉਹ ਰੰਗ ਰਿਹਾ ਸੀ। ਹੌਲੀ ਹੌਲੀ ਕਰਕੇ ਉਹਨੇ ਆਪਣੀ ਸਾਰੀ ਕਹਾਣੀ ਬਿਆਨ ਕਰ ਦਿੱਤੀ। ਉਹਦੇ ਦੁੱਖ ਸੁਣ ਕੇ ਫਿਰ ਮੈਂ ਆਪਣਾ ਦੁੱਖ ਉਹਨੂੰ ਦੱਸਣਾ ਵਾਜਬ ਹੀ ਨਹੀਂ ਸਮਝਿਆ। ਵੈਸੇ ਵੇਖਿਆ ਜਾਵੇ ਤਾਂ ਦੁਨੀਆ 'ਤੇ ਹਰ ਇੱਕ ਬੰਦੇ ਨੂੰ ਦੁੱਖ ਨੇ, ਕਿਸੇ ਨੂੰ ਛੋਟੇ, ਕਿਸੇ ਨੂੰ ਵੱਡੇ। ਕਈਆਂ ਨੂੰ ਆਪਣੇ ਵੱਡੇ ਵੀ ਛੋਟੇ ਲੱਗਦੇ ਨੇ ਅਤੇ ਕਈਆਂ ਨੂੰ ਛੋਟੇ ਵੀ ਵੱਡੇ ਕਰਕੇ ਦੱਸਣ ਦੀ ਆਦਤ। ਖੈਰ ਇਹ ਨੌਜਵਾਨ ਉਦਾਂ ਦਾ ਨਹੀਂ ਸੀ। ਉਸਦਾ ਦੁੱਖ ਮੈਨੂੰ ਆਪਣੇ ਦੁੱਖ ਤੋਂ ਕਾਫੀ ਵੱਡਾ ਲੱਗਾ। ਜੋ ਮੈਂ ਡਾਕਟਰਾਂ ਤੋਂ ਬਲਹਿਦਾ ਫਾਰਮੂਲਾ ਜਮਾ ਰਿਹਾ ਸੀ ਉਹਨੂੰ ਵੀ ਦੱਸ ਦਿੱਤਾ। ਨੌਜਵਾਨਾਂ ਰੱਬ 'ਤੇ ਭਰੋਸਾ ਰੱਖ, ਕਰੜ ਆ ਕੇ ਪਿਆਸ ਲੱਗੀ ਸੀ ਪਾਣੀ ਦੀ ਬੋਤਲ ਫੜੀ, ਆਪ ਵੀ ਪੀਤਾ ਅਤੇ ਉਹਨੂੰ ਵੀ ਪਿਆ। ਤਕਲੀਫ ਤਾਂ ਕਾਫੀ ਜ਼ਿਆਦਾ ਸੀ ਪਰ ਦਿਲ ਦਾ ਬੜਾ ਸਾਫ ਲੱਗਾ ਮੁੰਡਾ। ਕਾਫੀ ਲੰਮੀ ਗੱਲਬਾਤ ਤੋਂ ਬਾਅਦ ਪਤਾ ਚੱਲਿਆ ਕਿ ਉਹ ਡਰਾਈਵਰੀ ਕਰਦਾ PGI ਦੇ ਨੇੜੇ। ਉੱਥੇ ਕਿਤੇ ਸ਼ਾਇਦ ਉਹਨੂੰ ਸੱਟ ਲੱਗੀ ਸੀ।
ਮੈਂ ਦਿਲਾਸਾ ਦਿੰਦਿਆਂ ਉਹਨੂੰ ਹੋਰ ਡਾਕਟਰ ਦੇ ਕੋਲੋਂ ਸਲਾਹ ਲੈਣ ਦੇ ਲਈ ਕਹਿ ਦਿੱਤਾ। ਇੱਕ ਦੂਸਰੇ ਦੀਆਂ ਗੱਲਾਂ ਦੇ ਵਿੱਚ ਅਸੀਂ ਇੰਨਾ ਖੋ ਗਏ ਸੀ ਕਿ ਮੇਰਾ ਨੰਬਰ ਵੀ ਉਹਨੇ ਮੰਗ ਲਿਆ। ਕਹਿੰਦਾ ਭਾਅ ਜੀ ਜਦੋਂ ਵੀ ਤੁਸੀਂ ਮੋਗੇ ਆਓਗੇ ਘਰ ਜ਼ਰੂਰ ਹੋ ਕੇ ਜਾਇਓ ਅਤੇ ਮੈਂ ਵੀ ਦੁਬਾਰਾ ਮਿਲਣ ਦਾ ਵਾਅਦਾ ਕਰ ਲਿਆ। ਇੰਨਾ ਖਿਆਲ ਨਹੀਂ ਰਿਹਾ ਕਿ ਮੈਂ ਵੀ ਉਹਦਾ ਨੰਬਰ ਲੈ ਲਵਾਂ, ਸੋਚਿਆ ਕੱਲ੍ਹ ਕਾਲ ਕਰੂੰਗਾ ਅਤੇ ਫਿਰ ਐਡ ਕਰ ਲੂੰਗਾ। ਇਹਨੇ ਨੂੰ ਲੁਧਿਆਣੇ ਪਹੁੰਚੇ ਤਾਂ ਮਨ ਕੀਤਾ ਕਿ ਥੋੜ੍ਹੀ ਇਹਨੂੰ ਮਦਦ ਦੇਵਾਂ। ਲੱਗ ਰਿਹਾ ਸੀ ਕਿ ਘਰ ਦਾ ਖਰਚਾ ਔਖਾ ਚੱਲਦਾ, ਜਿੰਨੇ ਕੁ ਮੇਰੇ ਤੋਂ ਸਰਦੇ ਪੈਂਦੇ ਉਹਨੇ ਕੁ ਦੇਣ ਦੀ ਕੋਸ਼ਿਸ਼ ਕੀਤੀ, ਪਰ ਮੁੰਡਾ ਮੰਨਿਆ ਨਹੀਂ, ਅਸੂਲਾਂ ਦਾ ਪੱਕਾ ਸੀ। ਉਲਟਾ ਮੇਰੇ ਪੈਰੀਆਂ ਥਲਾ ਕੇ ਕਹਿੰਦਾ ਦੇਣਾ ਤਾਂ ਆਸ਼ੀਰਵਾਦ ਦੇ ਦਿਓ, ਆਸ਼ੀਰਵਾਦ ਦੇ ਦਿਓ ਕਿ ਮੈਂ ਠੀਕ ਹੋ ਜਾਂ, ਮੈਂ ਰਾਜ਼ੀ ਹੋ ਜਾਂ, ਆਪਣਾ ਖਰਚਾ ਆਪ ਚੁੱਕ ਲਾਂ, ਪਰਿਵਾਰ ਦਾ ਖਰਚਾ ਆਪ ਚੁੱਕ ਲਾਂ, ਇਸ ਤੋਂ ਵੱਧ ਹੋਰ ਕੋਈ ਦੇ ਵੀ ਕੀ ਸਕਦਾ। ਅੱਖਾਂ 'ਚ ਪਾਣੀ ਦੇ ਨਾਲ ਘੁੱਟ ਕੇ ਉਸ ਨੂੰ ਜੱਫੀ ਪਾਏ। ਹੱਲ ਵੀ ਹੈਗੇ ਨੇ ਇੱਦਾਂ ਦੇ ਨੌਜਵਾਨ, ਇੱਕ ਉਹ ਜਿਹੜੇ ਤੁਹਾਡੇ ਬੋਝੇ 'ਚੋਂ ਕੱਢਣ ਤੱਕ ਜਾਂਦੇ ਨੇ, ਅਤੇ ਦੁਨੀਆ 'ਤੇ ਉਹ ਵੀ ਮੌਜੂਦ ਨੇ ਜਿਹੜੇ ਹਾਲੇ ਵੀ ਆਪਣੇ ਜ਼ਮੀਰ 'ਤੇ ਜਿੰਦਾ ਨੇ। ਉਹਨੂੰ ਜੱਫੀ ਪਾ ਕੇ ਅਜੀਬ ਜਿਹਾ ਮਜ਼ਾ ਆਇਆ, ਜਾਣ ਲੱਗੇ ਨੂੰ ਫਿਰ ਹੌਂਸਲਾ ਦਿੱਤਾ, ਮਿੱਤਰਾ ਘਬਰਾਈ ਨਾ, ਬੱਸ ਚੜ੍ਹਨ ਤੋਂ ਪਹਿਲਾਂ ਆਪਾਂ ਇੱਕ ਦੂਸਰੇ ਦੇ ਲਈ ਅਜਨਬੀ ਸੀ, ਪਰ ਹੁਣ ਅਸੀਂ ਦੋਸਤ ਬਣ ਚੁੱਕੇ ਸੀ। ਦੂਰ ਜਾਂਦੇ ਨੂੰ ਵੀ ਪਿੱਛੋਂ ਆਵਾਜ਼ ਦਿੱਤੀ ਕੋਈ ਪ੍ਰੋਬਲਮ ਹੋਊ ਤਾਂ ਕਾਲ ਕਰੀ। ਉਹਨੇ ਵੀ ਹਾਂ ਦੇ ਵਿੱਚ ਕਹਿ ਕੇ ਸਿਰ ਹਿਲਾਇਆ। ਜਦੋਂ ਇਸ ਵਾਰੀ ਉਹ ਘੁੰਮ ਕੇ ਹਾਂ ਕਰ ਰਿਹਾ ਸੀ ਤਾਂ ਉਹਦੀ ਅੱਖਾਂ ਦੇ ਵਿੱਚ ਇੱਕ ਵੱਖਰੀ ਚਮਕ ਸੀ। ਇੱਦਾਂ ਲੱਗ ਰਿਹਾ ਸੀ ਜਿੱਦਾਂ ਹੁਣ ਦੁੱਖਾਂ ਦਾ ਮਾਰਿਆ ਨਹੀਂ, ਲਤਾੜਿਆ ਨਹੀਂ, ਡਾਕਟਰ ਤੋਂ ਦੁਖੀ ਨਹੀਂ, ਦਵਾਈਆਂ ਦੀ ਚਿੰਤਾ ਨਹੀਂ, ਹੁਣ ਇੱਕ ਅਲੱਗ ਜਿਹੀ ਚਮਕ ਸੀ ਉਹਦੀਆਂ ਅੱਖਾਂ ਦੇ ਵਿੱਚ। ਸ਼ਾਇਦ ਉਹਨੂੰ ਇੱਦਾਂ ਲੱਗਦਾ ਸੀ ਜਿੱਦਾਂ ਹਿੰਮਤ ਮਿਲ ਗਈ ਹੋਵੇ ਦੁੱਖਾਂ ਨਾਲ ਲੜਨ ਦੀ, ਜਿੱਦਾਂ ਹੌਂਸਲਾ ਮਿਲ ਗਿਆ ਹੋਵੇ। ਹੌਂਸਲਾ ਇੱਕ ਵੱਡੇ ਭਰਾ ਦਾ, ਹੌਂਸਲਾ ਇੱਕ ਦੋਸਤ ਦਾ, ਜਾਂ ਕਹਿ ਲਓ ਹੌਂਸਲਾ ਇੱਕ ਅਜਨਬੀ ਦਾ, ਜਾਂ ਫਿਰ ਹੌਂਸਲਾ ਇੱਕ ਇਨਸਾਨ ਨੂੰ ਇਨਸਾਨ ਦਾ ਕਿ ਮੇਰੇ ਨਾਲ ਹੈ ਕੋਈ। ਸੱਚ ਜਾਣੋ ਤਾਂ ਇਹ 100 ਦੁੱਖਾਂ ਦੀ ਦਾਰੂ ਆ। ਕਿਸੇ ਕੋਲ 100 ਦਵਾਈ ਦੇ ਲਈ ਪੈਸੇ ਹੋਣ, ਪਰ ਜੇ ਉਹਦੇ ਕੋਲ ਕੋਈ ਸਾਥ ਨਹੀਂ ਨਾ, ਜੇ ਉਹਦੇ ਨਾਲ ਕੋਈ ਆਪਣਾ ਨਹੀਂ, ਤਾਂ ਜਿੰਨੀਆਂ ਮਰਜ਼ੀ ਉਹ ਦਵਾਈਆਂ ਖਾਈ ਜਾਵੇ, ਜਿੰਨੇ ਮਰਜ਼ੀ ਮਹਿੰਗੇ ਡਾਕਟਰਾਂ ਨੂੰ ਮਿਲ ਜੇ, ਉਹ ਅੱਛਾ ਨਹੀਂ ਹੁੰਦਾ। ਇਹ ਹੌਂਸਲਾ ਹੀ ਆ ਜਿਹੜਾ ਤੁਹਾਨੂੰ ਦਵਾਈ ਦੇ ਨਾਲੋਂ ਵੀ ਪਹਿਲਾਂ ਅਤੇ ਦਵਾਈ ਤੋਂ ਬਿਨਾਂ ਵੀ ਅੱਛਾ ਕਰ ਦਿੰਦਾ। ਸੋ ਸਿੱਖੀਏ ਦੁੱਖਾਂ ਦੇ ਵਿੱਚ ਕਿਸੇ ਦੇ ਨਾਲ ਕਿਵੇਂ ਖੜਨਾ, ਕਿਵੇਂ ਕਿਸੇ ਨੂੰ ਹੌਂਸਲਾ ਦੇਣਾ। ਖਾਂਦਾ ਤਾਂ ਹਰ ਕੋਈ ਆਪਣੇ ਮੁਕੱਦਰ ਦੀ ਹੈ, ਜੋ ਉਹਦੇ ਮੁਕੱਦਰਾਂ ਦੇ ਵਿੱਚ ਲਿਖਿਆ ਉਹਨੇ ਖਾ ਲੈਣਾ, ਕੋਈ ਕਿਸੇ ਨੂੰ ਦੇਣ ਵਾਲਾ ਨਹੀਂ। ਪਰ ਆਪਾਂ ਕਿਸੇ ਨੂੰ ਹੌਂਸਲਾ ਜ਼ਰੂਰ ਦੇ ਸਕਦੇ ਹਾਂ। ਇਹ ਦੋ ਬੋਲ ਕਿਸੇ ਦੀ ਜ਼ਿੰਦਗੀ ਦੇ ਉੱਤੇ ਕੀ ਅਸਰ ਕਰਦੇ ਨੇ, ਇਹ ਕਦੀ ਨਾ ਕਦੀ ਆਪਾਂ ਵੀ ਵੇਖਿਆ ਹੁੰਦਾ, ਅਤੇ ਨਾ ਕਦੀ ਆਪਾਂ ਜ਼ਿੰਦਗੀ ਦੇ ਵਿੱਚ ਕਿਸੇ ਦੂਸਰੇ ਨੂੰ ਵੀ ਇਹਦਾ ਆਨੰਦ ਦਿੱਤਾ ਹੁੰਦਾ। ਕੋਸ਼ਿਸ਼ ਕਰਿਓ ਇਹ ਸਿਲਸਿਲਾ ਬਰਕਰਾਰ ਰੱਖਿਓ, ਆਪਣੇ ਕੰਮਾਂ ਕਾਰਾਂ ਦੇ ਵਿੱਚੋਂ, ਇਸ ਭਜਨ ਅੱਠ ਦੀ ਜ਼ਿੰਦਗੀ ਦੇ ਵਿੱਚੋਂ ਇਹ ਵੇਲ ਕੱਢਣਾ ਨਾ ਭੁੱਲਿਓ। ਕਹਾਣੀ ਲਿਖੀ ਸੀ ਪੰਮਾ ਜੀ ਨੇ, ਪੰਮਾ ਬੱਖੜ ਭੈਣੀ, ਅਤੇ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਜੀ ਨੇ, ਅਤੇ ਮੈਂ ਆਸ ਕਰਦਾ ਕਿ ਤੁਸੀਂ ਪਸੰਦ ਕੀਤੀ ਹੋਏਗੀ, ਅਤੇ ਤੁਸੀਂ ਵੀ ਕਿਸੇ ਨਾ ਕਿਸੇ ਦਾ ਆਸਰਾ ਜਦੋਂ ਵੀ ਕਿਤੇ ਮੌਕਾ ਮਿਲੇ ਜ਼ਰੂਰ ਬਣਿਓ।
ਉਹ ਕਹਿੰਦੇ ਨੇ ਨਾ, ਜੇ ਅੱਜ ਤੁਸੀਂ ਕਿਸੇ ਦਾ ਆਸਰਾ ਪਾਉਂਦੇ ਹੋ ਤੇ ਕੱਲ ਨੂੰ ਕੋਈ ਤੁਹਾਡਾ ਆਸਰਾ ਬਣ ਜਾਂਦਾ। ਨਾਲੇ ਇਹ ਤੇ ਇਦਾਂ ਦੀ ਸ਼ਾਇਆ, ਤੁਹਾਨੂੰ ਲੱਗੂਗਾ ਕਿ ਮੈਂ ਕੀਤਾ ਹੀ ਕੀ ਹੈ, ਮੈਂ ਦਿੱਤਾ ਹੀ ਕੁਛ ਨਹੀਂ, ਪਰ ਅਗਲੇ ਨੂੰ ਲੱਗੂਗਾ ਮੈਨੂੰ ਸਭ ਕੁਛ ਮਿਲ ਗਿਆ। ਤੇ ਇਹਦੀ ਵੈਲਿਊ ਤੁਸੀਂ ਉਸ ਦਿਨ ਜਾਣੋਗੇ ਜਿੱਦਣ ਤੁਹਾਨੂੰ ਇਦਾਂ ਦੀ ਲੋੜ ਪਈ। ਸੋ ਇਦਾਂ ਦਾ ਇੱਕ ਤਾਲਮੇਲ ਸਾਡਾ ਅਜਨਬੀਆਂ ਦੇ ਨਾਲ ਬਣਿਆ ਰਹੇ, ਆਪਣਿਆਂ ਨਾਲ ਤੇ ਰਹਿਣਾ ਹੀ ਰਹਿਣਾ, ਉਪਰਿਆਂ ਦੇ ਨਾਲ ਵੀ ਇਦਾਂ ਦਾ ਇੱਕ ਤਾਲਮੇਲ ਬਣਿਆ ਰਹੇ। ਇੱਕ ਤਾਂ ਸਾਨੂੰ ਅਹਿਸਾਸ ਰਹਿੰਦਾ ਕਿ ਇਨਸਾਨੀਅਤ ਹਲੇ ਜਿੰਦਾ, ਤੇ ਦੂਸਰਾ ਅਸੀਂ ਅਗਲੇ ਨੂੰ ਵੀ ਅਹਿਸਾਸ ਕਰਾਉਂਦੇ ਹਾਂ ਕਿ ਰੱਬ ਹੈਗਾ, ਬੰਦਾ ਹੀ ਬੰਦੇ ਦਾ ਦਾਰੂ ਆ। ਇਹ ਦੋ ਬੋਲ ਕਿਸੇ ਦੀ ਜ਼ਿੰਦਗੀ ਬਦਲ ਸਕਦੇ ਨੇ, ਇਹ ਅਹਿਸਾਸ, ਇਹਨਾਂ ਬੋਲਾਂ ਦੀ ਸ਼ਕਤੀ ਤੁਹਾਨੂੰ ਉਦੋਂ ਪਤਾ ਲੱਗਦੀ ਕਿਸੇ ਦੇ ਮੋਢੇ 'ਤੇ ਹੱਥ ਧਰ ਦੇਣਾ। ਕਿਸੇ ਨੂੰ ਦੋ ਬੋਲ ਹਲੀਮੀ ਦੇ ਕਹਿ ਦੇਣੇ, ਕਿਸੇ ਨੂੰ ਇੰਨਾ ਹੀ ਕਹਿ ਦੇਣਾ ਕਿ ਲੋੜ ਹੋਈ ਤਾਂ ਦੱਸੀ। ਕਈ ਵਾਰੀ ਅਗਲੇ ਦਾ ਪਹਾੜ ਨਾ ਮੱਥਾ ਲਵਾ ਦਿੰਦਾ, ਅਤੇ ਵੱਡੀ ਗੱਲ ਇਹ ਆ ਕਿ ਉਹ ਉਹਨਾਂ ਪਹਾੜਾਂ ਨੂੰ ਸਰ ਵੀ ਕਰ ਲੈਂਦਾ, ਕਿਉਂਕਿ ਉਹ ਤੁਹਾਡੇ ਦੋ ਬੋਲ, ਤੁਹਾਡੀ ਉਹ ਹੱਲਾਸ਼ੇਰੀ ਉਹਦੇ ਵਿੱਚ ਇੱਕ ਨਵਾਂ ਦਮ ਭਰ ਦਿੰਦੀ ਹੈ। ਇੱਕ ਲਤਾੜੇ ਨੂੰ, ਡਿੱਗੇ ਢੱਠੇ ਨੂੰ, ਮਾਯੂਸ ਨੂੰ ਇੱਕ ਨਵੀਂ ਸ਼ਕਤੀ ਦੇ ਦਿੰਦੀ ਹੈ। ਅਤੇ ਜੇ ਇਹ ਦਿੰਦੇ ਹੋ ਤਾਂ ਤੁਹਾਨੂੰ ਕੀ ਮਿਲਦਾ? ਆਪਣੇ ਆਪ ਦੇ ਵਿੱਚ ਤਸੱਲੀ, ਅਤੇ ਅਗਲੇ ਦੇ ਵੱਲੋਂ ਢੇਰ ਸਾਰੀਆਂ ਦੁਆਵਾਂ। ਉਹ ਦੁਆਵਾਂ ਸੁਣ ਕੇ ਕਿਹਨੂੰ ਆਨੰਦ ਨਹੀਂ ਆਉਂਦਾ, ਕਿਹਦੀ ਜ਼ਿੰਦਗੀ ਦੇ ਉੱਤੇ ਅਸਰ ਨਹੀਂ ਪੈਂਦਾ? ਆਓ ਫਿਰ ਇੱਦਾਂ ਦੇ ਸੌਦੇ ਆਪਾਂ ਕਰਦੇ ਰਹੀਏ, ਜ਼ਿੰਦਗੀ ਦੇ ਵਿੱਚ ਇੱਦਾਂ ਦੇ ਇਨਸਾਨਾਂ ਨੂੰ ਮਿਲਦੇ ਰਹੀਏ, ਅਸੀਂ ਵੀ ਕਿਸੇ ਨੂੰ ਮਿਲਦੇ ਰਹੀਏ ਅਤੇ ਕੋਈ ਸਾਨੂੰ ਮਿਲਦਾ ਰਹੇ। ਇਸੇ ਤਰ੍ਹਾਂ ਦੇ ਨਾਲ ਇਹ ਸਾਂਝਾਂ ਬਣੀਆਂ ਰਹਿਣ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ, ਵਧੀਆ ਲੱਗੇ ਤਾਂ ਕਿ ਹੋਰਾਂ ਦੇ ਨਾਲ ਵੀ ਤੁਸੀਂ ਸਾਂਝੀ ਕਰਦਿਆ ਕਰੋ। ਸਾਡੀ ਐਪਲੀਕੇਸ਼ਨ ਦੇ ਉੱਤੇ ਤੁਸੀਂ ਜਾ ਕੇ ਇਹ ਸਾਂਝ ਪਾ ਸਕਦੇ ਹੋ। ਐਪਲੀਕੇਸ਼ਨ ਦੇ ਉੱਤੇ ਪੋਡਕਾਸਟ ਵਿੱਚ ਇਹ ਕਹਾਣੀਆਂ ਤੁਹਾਨੂੰ ਰੋਜ਼ਾਨਾ ਮਿਲ ਜਾਂਦੀਆਂ ਨੇ, ਜਾਂ ਫਿਰ ਸਾਡੇ ਯੂਟਿਊਬ ਚੈਨਲ ਦੇ ਉੱਤੇ ਵੀ ਤੁਸੀਂ ਜਾ ਸਕਦੇ ਹੋ। ਨਾ ਕਹਿੰਦੇ ਹੋਏ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਅੱਜ ਦਾ ਦਿਨ ਤੁਹਾਡਾ ਵਧੀਆ ਰਹੇ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Here we go again.

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ Parramatta, Sydney and New Delhi which we IME Advisor.
1: Thinking of building your dream home? Make it truly grand with Kaplan Homes Ultimate Prosperity Package. Get top 10 grand upgrades in one unbeatable package price, including 3-meter ground floor ceilings, 2.7-meter top floor ceilings, large porcelain tiles, premium timber look flooring, grand feature doors, stylish black finishes, and smart keyless entry. Plus, a lifetime structural guarantee. Limited time only. Visit Kaplan Homes online or one of our display homes in Sydney. TNC Supply. License 184-812.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ ਸੋਮਵਾਰ ਤੇ 7 ਸਤੰਬਰ 2026 ਭਾਰਤ ਆਸਟ੍ਰੇਲੀਆ ਤੇ ਦੁਨੀਆ ਭਰ ਦੀਆਂ ਖਬਰਾਂ ਕੀ ਕਹਿੰਦੀਆਂ ਨੇ, ਆਓ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ।

ਪਹਿਲੀ ਖਬਰ ਪੈਟਰੋਲ ਦੇ ਖਪਤਕਾਰਾਂ ਦੇ ਨਾਲ ਜੁੜੀ ਹੋਈ, ਯਾਨੀ ਕਿ ਦੁਨੀਆ ਭਰ ਦੇ ਨਾਲ ਜੁੜੀ ਹੋਈ। ਦੁਨੀਆ ਦੇ ਵਿੱਚ ਸਭ ਤੋਂ ਸਸਤਾ ਪੈਟਰੋਲ ਦੇਣ ਵਾਲੇ ਦੇਸ਼ ਈਰਾਨ ਦੀ ਤਰਫ ਤੋਂ ਹੁਣ ਆਪਣੀ ਤੇਲ ਨੀਤੀ ਦੇ ਵਿੱਚ ਇੱਕ ਵੱਡਾ ਤੇ ਅਹਿਮ ਬਦਲਾਅ ਕਰਨ ਦਾ ਫੈਸਲਾ ਲਿਆ ਗਿਆ। ਮੰਗਲਵਾਰ ਦੇ ਦਿਨ ਤੋਂ ਯਾਨੀ ਕਿ ਭਲਕੇ ਦੇਸ਼ ਦੇ ਵਿੱਚ ਅਜਿਹੇ ਖਪਤਕਾਰਾਂ ਦੇ ਲਈ ਪੈਟਰੋਲ ਦੀਆਂ ਕੀਮਤਾਂ ਕਈ ਗੁਣਾ ਵੱਧ ਜਾਣਗੀਆਂ, ਜੋ ਕਿ ਮਹੀਨੇ ਦੇ ਵਿੱਚ 110 ਲੀਟਰ ਤੋਂ ਵੱਧ ਪੈਟਰੋਲ ਖਰਚ ਕਰਨਗੇ। ਹਾਲਾਂਕਿ ਆਮ ਲੋਕਾਂ ਨੂੰ ਰਾਹਤ ਦਿੰਦਿਆਂ ਪਹਿਲੇ 110 ਲੀਟਰ ਤੱਕ ਪੁਰਾਣੀ ਸਬਸਿਡੀ ਵਾਲੀਆਂ ਦਰਾਂ ਹੀ ਲਾਗੂ ਰਹਿਣਗੀਆਂ। ਅਮਰੀਕਾ ਦੇ ਨਾਲ ਜਾਰੀ ਜੰਗ ਤੇ ਟਰੰਪ ਵੱਲੋਂ ਲਗਾਈਆਂ ਗਈਆਂ ਕਮਰਤੋੜ ਆਰਥਿਕ ਪਾਬੰਦੀਆਂ ਦੇ ਵਿਚਕਾਰ ਆਪਣੀ ਲੜਖੜਾਉਂਦੀ ਹੋਈ ਆਰਥਿਕਤਾ ਨੂੰ ਬਚਾਉਣ ਦੇ ਲਈ ਈਰਾਨ ਸਰਕਾਰ ਦੀ ਤਰਫ ਤੋਂ ਇਹ ਨਵਾਂ ਫਾਰਮੂਲਾ ਲਿਆਂਦਾ ਗਿਆ। ਈਰਾਨ ਦੀ ਸਰਕਾਰੀ ਖਬਰ ਏਜੰਸੀ ਦੇ ਹਵਾਲੇ ਦੇ ਨਾਲ ਬੁਲਾਰੇ ਫਾਤਿਮਾ ਮੇ ਮੁਹਰਜਰਾਨੀ ਨੇ ਦੱਸਿਆ ਹੈ ਕਿ ਇਹ ਕਦਮ ਇਸ ਕਰਕੇ ਚੁੱਕਿਆ ਗਿਆ ਤਾਂ ਕਿ ਈਰਾਨ ਇਹਨਾਂ ਮੁਸ਼ਕਲਾਂ ਦੇ ਸਮੇਂ ਦੇ ਵਿੱਚੋਂ ਬਾਹਰ ਨਿਕਲ ਸਕੇ। ਓਪੈਕ ਦਾ ਮੈਂਬਰ ਹੋਣ ਦੇ ਬਾਵਜੂਦ ਈਰਾਨ ਇਸ ਵਕਤ ਆਰਥਿਕ ਮੁਸ਼ਕਲਾਂ ਦੇ ਵਿੱਚ ਘਿਰਿਆ ਹੋਇਆ। ਪਹਿਲਾ ਕੋਟਾ ਹਰ ਆਮ ਗੱਡੀ ਚਾਲਕ ਨੂੰ ਮਹੀਨੇ ਦਾ ਪਹਿਲਾ 60 ਲੀਟਰ ਪੈਟਰੋਲ ਪੁਰਾਣੀ ਰਿਆਇਤਾਂ ਯਾਨੀ ਪੁਰਾਣੀ ਸਬਸਿਡੀ ਦੇ ਉੱਤੇ ਯਾਨੀ 15,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਹਿਸਾਬ ਦੇ ਨਾਲ ਮਿਲੇਗਾ। ਜੇਕਰ ਸਫ਼ਰ ਲੰਬਾ ਹੈ ਤਾਂ ਅਗਲਾ 50 ਲੀਟਰ ਪੈਟਰੋਲ 30,000 ਈਰਾਨੀ ਰਿਆਲ ਪ੍ਰਤੀ ਲੀਟਰ ਦੇ ਭਾਅ ਦੇ ਉੱਤੇ ਮਿਲੇਗਾ, ਯਾਨੀ ਕਿ 110 ਲੀਟਰ ਤੱਕ ਪੁਰਾਣੇ ਭਾਅ ਹੀ ਚੱਲਣਗੇ। ਪਰ ਜਿਵੇਂ ਹੀ ਮਹੀਨਾਵਾਰ ਖਪਤ 110 ਲੀਟਰ ਨੂੰ ਪਾਰ ਕਰੇਗੀ, ਤੀਜੇ ਕੋਟੇ ਦੀ ਸ਼ੁਰੂਆਤ ਹੋਏਗੀ। ਈਰਾਨ ਦੇ ਵਿੱਚ ਇਸ ਵਕਤ ਤੇਲ ਬਹੁਤ ਹੈ, ਪਰ ਤੇਲ ਨੂੰ ਰਿਫਾਈਨ ਕਰਨ ਦੇ ਲਈ ਰਿਫਾਈਨਰੀਆਂ ਉਸ ਪੱਧਰ ਦੇ ਉੱਤੇ ਕੰਮ ਨਹੀਂ ਚੱਲ ਰਹੀਆਂ। ਪੈਟਰੋਲ ਦੇ ਰੇਟ ਵਧਾਉਣ ਦਾ ਫੈਸਲਾ ਈਰਾਨ ਸਰਕਾਰ ਦੇ ਲਈ ਆਸਾਨ ਨਹੀਂ ਹੈ। ਇਹ ਸਾਲ 2019 ਦੇ ਉਸ ਕੌੜੇ ਤਜਰਬੇ ਤੋਂ ਵੀ ਜ਼ਿਆਦਾ ਭਾਰੀ ਪੈ ਸਕਦਾ ਹੈ, ਜਦੋਂ ਦੇਸ਼ ਦੇ ਵਿੱਚ ਪੈਟਰੋਲ ਦੀਆਂ ਕੀਮਤਾਂ ਵਧਣ ਦੇ ਚੱਲਦਿਆਂ ਈਰਾਨ ਦੇ ਵਿੱਚ ਦੇਸ਼ ਭਰ ਦੇ ਅੰਦਰ ਪ੍ਰਦਰਸ਼ਨ ਸ਼ੁਰੂ ਹੋ ਗਏ ਸੀ। ਉੱਥੇ ਅਮਰੀਕਾ ਤੋਂ ਅਗਲੀ ਖਬਰ, ਜਿੱਥੇ ਮਿਆਮੀ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਐਤਵਾਰ ਦੇ ਦਿਨ ਇੱਕ ਕਾਰਗੋ ਜਹਾਜ਼ ਰਨਵੇ ਤੋਂ ਬਾਹਰ ਨਿਕਲ ਕੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਦੇ ਵਿੱਚ ਘੱਟੋ ਘੱਟ 5 ਲੋਕਾਂ ਦੀ ਮੌਤ ਹੋ ਚੁੱਕੀ ਹੈ, 5 ਹੋਰ ਲੋਕ ਜ਼ਖਮੀ ਹੋਏ ਵੀ ਦੱਸੇ ਗਏ ਨੇ। ਐਮਾਜ਼ਨ ਏਅਰ ਦਾ ਇਹ ਕਾਰਗੋ ਜਹਾਜ਼ ਸਥਾਨਕ ਸਮੇਂ ਦੇ ਮੁਤਾਬਕ ਕੱਲ੍ਹ ਦੁਪਹਿਰ 2 ਵਜੇ ਉਤਰਨ ਤੋਂ ਬਾਅਦ ਰਨਵੇ ਤੋਂ ਵੀ ਅੱਗੇ ਨਿਕਲ ਗਿਆ ਅਤੇ ਕਰੈਸ਼ ਹੋ ਗਿਆ। ਜਹਾਜ਼ ਕਰੀਬ 209 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਰਨਵੇ ਤੋਂ ਬਾਹਰ ਨਿਕਲ ਗਿਆ। ਬੋਇੰਗ 767-300 ਜਹਾਜ਼ ਨੇ ਕਈ ਖੜ੍ਹੇ ਵਾਹਨਾਂ ਨੂੰ ਟੱਕਰ ਵੀ ਮਾਰੀ, ਜਿਸ ਤੋਂ ਬਾਅਦ ਉਹਨਾਂ ਦੇ ਵਿੱਚ ਅੱਗ ਵੀ ਲੱਗ ਗਈ। ਹਾਦਸੇ ਦੀ ਸ਼ੁਰੂਆਤੀ ਸੂਚਨਾ ਮਿਲਣ ਤੋਂ ਬਾਅਦ ਕਰੀਬ 200 ਦਮਕਲ ਕਰਮੀ ਮੌਕੇ ਦੇ ਉੱਤੇ ਪਹੁੰਚੇ। ਅਧਿਕਾਰੀਆਂ ਦੇ ਮੁਤਾਬਕ ਜ਼ਖਮੀਆਂ ਦੇ ਵਿੱਚੋਂ 3 ਨੂੰ ਸਥਾਨਕ ਟਰਾਮਾ ਸੈਂਟਰ ਵੀ ਲਿਜਾਇਆ ਗਿਆ, ਜਦਕਿ 2 ਦਾ ਇਲਾਜ ਹਸਪਤਾਲ ਦੇ ਆਮ ਵਾਰਡ ਦੇ ਵਿੱਚ ਹੀ ਚੱਲ ਰਿਹਾ। 3 ਦੀ ਹਾਲਤ ਕਾਫ਼ੀ ਗੰਭੀਰ ਦੱਸੀ ਗਈ ਹੈ। ਉੱਥੇ ਇੰਡੋਨੇਸ਼ੀਆ ਤੋਂ ਅਗਲੀ ਖਬਰ, ਜਿੱਥੇ ਆਸਟ੍ਰੇਲੀਅਨ ਲੋਕਾਂ ਨੂੰ ਵੀ ਇਹ ਪ੍ਰਭਾਵਿਤ ਕਰ ਰਹੀ ਹੈ। ਇੰਡੋਨੇਸ਼ੀਆ ਦੇ ਵਿੱਚ ਜਵਾਲਾਮੁਖੀ ਫਟਣ ਦੇ ਚੱਲਦਿਆਂ ਇੱਥੋਂ ਦੇ 8 ਹਵਾਈ ਅੱਡਿਆਂ ਦੇ ਉੱਤੇ ਕਰੀਬ 1,70,000 ਯਾਤਰੀ ਫਸ ਕੇ ਰਹਿ ਗਏ ਨੇ। ਇਹਨਾਂ ਹਵਾਈ ਅੱਡਿਆਂ ਤੋਂ ਫਿਲਹਾਲ ਉਡਾਨਾਂ ਨੂੰ ਅਸਥਾਈ ਤੌਰ ਦੇ ਉੱਤੇ ਰੋਕ ਦਿੱਤਾ ਗਿਆ। ਐਤਵਾਰ ਦੀ ਸਵੇਰ ਜਕਾਰਤਾ ਦੇ ਸੋਇਕਾਰਨੋ ਹਟਾ ਕੌਮਾਂਤਰੀ ਹਵਾਈ ਅੱਡੇ ਨੂੰ ਸਭ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ। ਹਵਾਈ ਅੱਡੇ ਦੇ ਕੋਲ ਏਅਰ ਸਪੇਸ ਦੇ ਵਿੱਚ ਅਨਾਕ ਕ੍ਰਾਕਾਟੋਆ ਜਿਹੜਾ ਜਵਾਲਾਮੁਖੀ ਹੈ ਉਸ ਦੀ ਰਾਖ ਪਾਏ ਜਾਣ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ। ਇੰਡੋਨੇਸ਼ੀਆ ਦੇ ਟਰਾਂਸਪੋਰਟ ਮਹਿਕਮੇ ਦੇ ਮੁਤਾਬਕ 1,558 ਉਡਾਨਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ ਜਾਂ ਕਈਆਂ ਨੂੰ ਰੱਦ ਵੀ ਕਰ ਦਿੱਤਾ ਗਿਆ। ਹਵਾਈ ਅੱਡਿਆਂ ਦੇ ਮੁਤਾਬਕ ਸਥਾਨਕ ਸਮੇਂ ਦੇ ਮੁਤਾਬਕ ਸਵੇਰੇ ਸੋਮਵਾਰ 9 ਵਜੇ ਤੋਂ ਹੀ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ। ਅਧਿਕਾਰੀਆਂ ਦੇ ਮੁਤਾਬਕ ਜਵਾਲਾਮੁਖੀ ਵਿਸਫੋਟ ਸ਼ੁੱਕਰਵਾਰ ਦੇਰ ਰਾਤ ਹਾਲਾਂਕਿ ਸ਼ੁਰੂ ਹੋਇਆ ਸੀ, ਪਰ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਭੁਚਾਲ ਵਰਗੇ ਹਾਲਾਤ ਬਣਨ ਲੱਗ ਪਏ। ਲਾਵੇ ਦੇ ਫਵਾਰੇ ਆਉਣ ਲੱਗ ਪਏ, ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦੇਣ ਲੱਗ ਪਈਆਂ ਔਰ ਐਤਵਾਰ ਤੜਕੇ ਹੁੰਦਿਆਂ ਤੱਕ ਵਿਸਫੋਟ ਵੀ ਹੋਏ। ਟਰਾਂਸਪੋਰਟ ਮਹਿਕਮੇ ਨੇ ਇਹ ਵੀ ਦੱਸਿਆ ਕਿ ਉਡਾਨਾਂ ਦਾ ਸੰਚਾਲਨ ਕਰਨਾ ਰੋਕਣਾ ਮੁੱਖ ਤੌਰ ਦੇ ਉੱਤੇ ਸਿੰਗਾਪੁਰ ਤੋਂ ਆਉਣ ਜਾਣ ਵਾਲੀਆਂ ਉਡਾਨਾਂ ਪ੍ਰਭਾਵਿਤ ਹੋਣਗੀਆਂ। ਇਸ ਤੋਂ ਇਲਾਵਾ ਸਿਡਨੀ, ਕੁਆਲਾਲੰਪੁਰ, ਦੋਹਾ ਸਣੇ ਕਈ ਕੌਮਾਂਤਰੀ ਮਾਰਗਾਂ ਦੇ ਉੱਤੇ ਉਡਾਨਾਂ ਪ੍ਰਭਾਵਿਤ ਹੋਈਆਂ ਨੇ। ਜੇਕਰ ਤੁਹਾਡੇ ਚਾਹਣ ਵਾਲੇ ਇੰਡੋਨੇਸ਼ੀਆ ਦੇ ਵਿੱਚ ਫਸ ਕੇ ਰਹਿ ਗਏ ਨੇ ਤਾਂ ਇੰਡੋਨੇਸ਼ੀਆ ਦੀ ਸਰਕਾਰ ਦੀ ਤਰਫ ਤੋਂ ਇਸ ਦੀ ਵੱਖਰੀ ਜਾਣਕਾਰੀ ਦਿੱਤੀ ਜਾ ਰਹੀ ਹੈ, ਪਰ ਫਿਲਹਾਲ ਇਸ ਜਵਾਲਾਮੁਖੀ ਦੇ ਫਟਣ ਦੇ ਨਾਲ ਕਿਸੇ ਵੱਡੇ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ। ਉੱਥੇ ਜਰਮਨੀ ਤੋਂ ਅਗਲੀ ਖਬਰ, ਜਿੱਥੇ ਜਰਮਨੀ ਦੇ ਵਿੱਚ ਧੁਰ ਦੱਖਣਪੰਥੀ ਪਾਰਟੀ ਅਲਟਰਨੇਟਿਵ ਫਾਰ ਜਰਮਨੀ ਯਾਨੀ ਕਿ AFD ਪੂਰਬੀ ਸੂਬੇ ਸੈਕਸੋਨੀ ਆਨਹਾਲਟ ਦੇ ਵਿੱਚ ਵੱਡੀ ਜਿੱਤ ਦੇ ਵੱਲ ਵੱਧ ਰਹੀ ਹੈ। ਇਹ ਪਾਰਟੀ ਮੁੱਖ ਧਾਰਾ ਦੀ ਪਾਰਟੀਆਂ ਤੋਂ ਕਾਫ਼ੀ ਅੱਡ ਹੈ। ਦੁਨੀਆ ਭਰ ਦੇ ਵਿੱਚ ਇੱਕ ਨਵਾਂ ਨਿਜ਼ਾਮ ਸੈੱਟ ਹੋ ਸਕਦਾ ਹੈ, ਜਰਮਨੀ ਤੋਂ ਹੀ ਸੱਤਾ ਦਾ ਇਹ ਤਰੀਕਾ
ਦੁਨੀਆ ਭਰ ਦੇ ਦੇਸ਼ਾਂ ਨੂੰ ਮਿਲ ਸਕਦਾ ਹੈ। ਵੈਸੇ ਜੇਕਰ ਸਾਦੀ ਤੇ ਸੁਖਾਲੀ ਭਾਸ਼ਾ 'ਚ ਤੁਹਾਨੂੰ ਸਮਝਾਈਏ ਤੇ ਇਹ ਪਾਰਟੀ ਅੱਜ ਤੱਕ ਜਰਮਨੀ ਦੇ ਵਿੱਚ ਸੱਤਾ ਦੇ ਉੱਤੇ ਕਾਬਜ਼ ਨਹੀਂ ਸੀ ਹੋਈ ਔਰ ਆਸਟ੍ਰੇਲੀਆ ਦੀ ਵਨ ਨੇਸ਼ਨ ਪਾਰਟੀ ਵਰਗੀ ਇਸ ਨੂੰ ਧੁਰ ਦੱਖਣਪੰਥੀ ਪਾਰਟੀ ਮੰਨ ਲਿਆ ਜਾਂਦਾ ਹੈ। ਇਹ ਪਾਰਟੀ ਮੁੱਖ ਧਾਰਾ ਦੀ ਪਾਰਟੀਆਂ ਤੋਂ ਬਿਲਕੁਲ ਵੱਖਰੇ ਤਰੀਕੇ ਦੇ ਨਾਲ ਕੰਮ ਕਰਦੀ ਹੈ। ਹਾਲਾਂਕਿ ਅੰਦਾਜ਼ਾ ਇਹ ਹੈ ਕਿ ਉਹ ਬਹੁਮਤ ਫਿਰ ਵੀ ਹਾਸਲ ਨਹੀਂ ਕਰ ਸਕਣਗੇ, ਪਰ ਫਿਰ ਵੀ ਅਲਟਰਨੇਟਿਵ ਫਾਰ ਜਰਮਨੀ ਦਾ ਕਹਿਣਾ ਹੈ ਕਿ ਸਰਕਾਰ ਬਣਾਉਣ ਦੇ ਲਈ ਉਹਨਾਂ ਨੂੰ ਆਮ ਲੋਕਾਂ ਦੀ ਹਮਾਇਤ ਕਾਫੀ ਮਿਲੀ ਹੈ। ਧੁਰ ਦੱਖਣਪੰਥੀ ਪਾਰਟੀ ਮੰਨੀ ਜਾਣ ਵਾਲੀ AFD ਨੂੰ ਰਿਕਾਰਡ 44% ਵੋਟ ਮਿਲਣ ਦਾ ਜਿਹੜੀ ਖਬਰਾਂ ਸਾਹਮਣੇ ਆਈਆਂ ਨੇ ਹੁਣ ਤੱਕ ਆਈਆਂ, ਜ਼ਿਆਦਾਤਰ ਨਤੀਜਿਆਂ ਦੇ ਵਿੱਚ ਉਹ ਕੰਜ਼ਰਵੇਟਿਵ CDU ਤੋਂ ਕਾਫੀ ਅੱਗੇ ਨੇ ਜਿਸ ਦੇ ਵਿੱਚ ਕਰੀਬ 17% ਵੋਟ ਮਿਲਣ ਦਾ ਅੰਦਾਜ਼ ਹੈ। ਸੂਬੇ ਦੇ ਵਿੱਚ ਪਾਰਟੀ ਨੇ ਕ੍ਰਿਸ਼ਮਾਈ ਨੇਤਾ ਉਲਰਿਖ ਜ਼ਿਗਮੁੰਡ ਦੀ ਅਗਵਾਈ ਦੇ ਵਿੱਚ ਇਸ ਜਿੱਤ ਨੂੰ ਇੱਕ ਸਨਸਨੀਖੇਜ਼ ਜਿੱਤ ਕਰਾਰ ਦਿੱਤਾ। ਦੂਸਰੀ ਆਲਮੀ ਜੰਗ ਤੋਂ ਬਾਅਦ ਜਰਮਨੀ ਦੇ ਵਿੱਚ ਕਿਸੇ ਵੀ ਧੁਰ ਦੱਖਣਪੰਥੀ ਪਾਰਟੀ ਨੇ, ਦੇਸ਼ ਦੇ ਵਿੱਚ ਤਾਂ ਦੂਰ ਦੀ ਗੱਲ ਹੈ, ਸੂਬੇ ਦੇ ਵਿੱਚ ਕਿਸੇ ਦੇ ਅੰਦਰ ਕਿਸੇ ਵੀ ਸਟੇਟ ਦੇ ਅੰਦਰ ਵੀ ਸੱਤਾ ਨਹੀਂ ਸੀ ਸੰਭਾਲੀ। ਸੂਬਾਈ ਪੱਧਰ ਦੇ ਉੱਤੇ ਸਰਕਾਰ ਬਣਨ ਦਾ ਮਤਲਬ ਪੁਲਿਸ ਵਿਵਸਥਾ, ਸਥਾਨਕ ਸਿੱਖਿਆ ਅਤੇ ਸੱਭਿਆਚਾਰਕ ਮਾਮਲਿਆਂ ਦੇ ਵਿੱਚ ਅਧਿਕਾਰ ਮਿਲਣਾ ਹੁੰਦਾ ਹੈ। ਲਗਭਗ ਫੈਡਰਲ ਸਿਸਟਮ ਠੀਕ ਉਸੇ ਤਰੀਕੇ ਦੇ ਨਾਲ ਕੰਮ ਕਰਦਾ ਹੈ ਜਿੱਦਾਂ ਆਸਟ੍ਰੇਲੀਆ, ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਇਹ ਕੰਮ ਕਰਦਾ ਹੈ। ਭਾਰਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ ਦੀ ਵੀ ਸਾਂਝ ਪਾਈਏ। ਸਭ ਤੋਂ ਪਹਿਲਾਂ ਦਿੱਲੀ ਹੋਸਟਲ ਦੇ ਨਾਲ ਜੁੜੀ ਹੋਈ ਸਤਿਆਨਿਕੇਤਨ ਹੋਸਟਲ ਦੀ 5-ਮੰਜ਼ਿਲਾ ਇਮਾਰਤ ਐਤਵਾਰ ਦੇ ਦਿਨ ਢਹਿ ਜਾਣ ਤੋਂ ਬਾਅਦ ਰਾਤ ਭਰ ਮਲਬੇ ਦੇ ਵਿੱਚੋਂ ਲੋਕਾਂ ਦੀ ਤਲਾਸ਼ ਜਾਰੀ ਰਹੀ। ਖਬਰ ਏਜੰਸੀ ANI ਦੇ ਹਵਾਲੇ ਦੇ ਨਾਲ ਏਮਜ਼ ਹਸਪਤਾਲ ਨੇ ਦੱਸਿਆ ਹੈ ਕਿ ਮ੍ਰਿਤਕਾਂ ਦੀ ਗਿਣਤੀ ਹੁਣ ਵੱਧ ਕੇ 6 ਹੋ ਗਈ ਹੈ। ਏਮਜ਼ ਦੇ ਮੁਤਾਬਕ ਟਰਾਮਾ ਸੈਂਟਰ ਦੇ ਵਿੱਚ 10 ਲੋਕਾਂ ਨੂੰ ਲਿਆਂਦਾ ਗਿਆ ਸੀ ਜਿਸ ਦੇ ਵਿੱਚੋਂ 5 ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਗੰਭੀਰ ਰੂਪ ਦੇ ਵਿੱਚ ਜ਼ਖਮੀ ਇੱਕ ਹੋਰ ਲੜਕੇ ਦੀ ਬਾਅਦ ਦੇ ਵਿੱਚ ਮੌਤ ਹੋ ਗਈ। 3 ਲੋਕਾਂ ਦਾ ਇਲਾਜ ਚੱਲ ਰਿਹਾ। 1 ਜ਼ਖਮੀ ਨੂੰ ਤਾਂ ਮਾਮੂਲੀ ਸੱਟਾਂ ਤੋਂ ਬਾਅਦ ਹਸਪਤਾਲ ਦੇ ਵਿੱਚੋਂ ਛੁੱਟੀ ਵੀ ਦੇ ਦਿੱਤੀ ਗਈ। ਜਿਹੜੀ ਇਮਾਰਤ ਡਿੱਗੀ ਉਸ ਦੇ ਵਿੱਚ ਜ਼ਿਆਦਾਤਰ ਸਟੂਡੈਂਟ ਹੀ ਰਹਿ ਰਹੇ ਸੀ। ਦਿੱਲੀ ਪੁਲਿਸ ਦੇ ਮੁਤਾਬਕ ਪੁਲਿਸ, NDRF, ਦਿੱਲੀ ਫਾਇਰ ਸਰਵਿਸ ਅਤੇ DDMA ਦੀਆਂ ਟੀਮਾਂ ਰਲ ਕੇ ਬਚਾਅ ਮੁਹਿੰਮ ਨੂੰ ਅੰਜਾਮ ਦੇ ਰਹੀਆਂ ਨੇ। PTI ਖਬਰ ਏਜੰਸੀ ਦੀ ਖਬਰ ਦੇ ਮੁਤਾਬਕ NDRF ਦੀਆਂ 2 ਟੀਮਾਂ ਮੁਹਿੰਮ ਦੇ ਵਿੱਚ ਲੱਗੀਆਂ ਹੋਈਆਂ। ਹਾਲੇ ਵੀ ਮਲਬੇ ਦੇ ਥੱਲਿਓਂ ਫਸੇ ਲੋਕਾਂ ਨੂੰ ਆਕਸੀਜਨ ਪਹੁੰਚਾਉਣ ਦੇ ਲਈ ਸਿਲੰਡਰ ਭੇਜੇ ਜਾ ਰਹੇ ਨੇ ਔਰ ਇਸ ਵਕਤ ਆਮ ਲੋਕਾਂ ਦੀ ਵੀ ਮਦਦ ਲਈ ਜਾ ਰਹੀ ਹੈ। ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਐਤਵਾਰ ਸ਼ਾਮ ਨੂੰ ਇਹ ਦੱਸ ਚੁੱਕੇ ਨੇ ਕਿ 11 ਲੋਕਾਂ ਨੂੰ ਮਲਬੇ 'ਚੋਂ ਬਾਹਰ ਕੱਢਿਆ ਜਾ ਚੁੱਕਿਆ। 25-30 ਲੋਕਾਂ ਦੇ ਉਸ ਵਕਤ ਇਸ ਇਮਾਰਤ ਦੇ ਅੰਦਰ ਮੌਜੂਦ ਹੋਣ ਦੀ ਗੱਲ ਕਹੀ ਗਈ ਹੈ, ਪਰ ਕਿਉਂਕਿ ਰਿਹਾਇਸ਼ੀ ਇਲਾਕਾ ਸੀ ਦਿਨ ਦਿਹਾੜੇ ਇਹ ਇਮਾਰਤ ਡਿੱਗੀ ਔਰ ਇਸ ਦਰਮਿਆਨ ਉਸ ਭੀੜ ਭਾੜ ਭਰੇ ਇਲਾਕੇ ਦੇ ਵਿੱਚ ਹੋਰ ਵੀ ਕਿਹੜੇ ਲੋਕ ਸੀ ਜਿਹੜੇ ਇਸ ਇਮਾਰਤ ਦੇ ਮਲਬੇ ਥੱਲੇ ਆ ਡਿੱਗੇ, ਉਹਨਾਂ ਦੀ ਪਛਾਣ ਕੀਤੀ ਜਾ ਰਹੀ ਹੈ ਜਾਂ ਭਾਲ ਕੀਤੀ ਜਾ ਰਹੀ ਹੈ। ਦਿੱਲੀ ਦੇ ਸਤਿਆਨਿਕੇਤਨ ਮਾਰਕੀਟ ਇਲਾਕੇ 'ਚ ਐਤਵਾਰ ਦੁਪਹਿਰ ਵੇਲੇ ਇਹ 5-ਮੰਜ਼ਿਲਾ PG ਇਮਾਰਤ ਡਿੱਗ ਪਈ ਸੀ ਔਰ ਫਿਲਹਾਲ ਪੁਲਿਸ ਦੀ ਤਰਫ ਤੋਂ ਉੱਥੇ ਬਚਾਅ ਮੁਹਿੰਮਾਂ ਜਿਹੜੀਆਂ ਅੱਗੇ ਚਲਾਈਆਂ ਜਾ ਰਹੀਆਂ ਨੇ। ਵੈਸੇ ਇਸੇ ਦੇ ਨਾਲ ਜੁੜੀਆਂ ਹੋਈਆਂ ਜ਼ਿਆਦਾਤਰ ਖਬਰਾਂ ਭਾਰਤ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ। ਹੁਣ ਸਤਿਆਨਿਕੇਤਨ ਬਿਲਡਿੰਗ ਢਹਿਣ ਤੋਂ ਬਾਅਦ ਦਿੱਲੀ ਸਰਕਾਰ ਨੇ ਨਵੇਂ ਰੂਲ ਲਿਆਉਣ ਦੀ ਗੱਲ ਕੀਤੀ ਹੈ। ਅੱਜ ਸੋਮਵਾਰ ਦੀ ਸਵੇਰ ਵੇਲੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ, ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਸਰਕਾਰ ਅਧਿਕਾਰੀਆਂ ਦੇ ਨਾਲ ਰਲ ਕੇ ਇੱਕ ਡਰਾਫਟ ਰੂਲ ਬਣਾਉਣ ਦੀ ਤਿਆਰੀ ਦੇ ਵਿੱਚ ਹੈ। ਰਾਜਧਾਨੀ ਦੇ ਅੰਦਰ ਪੁਰਾਣੀਆਂ ਇਮਾਰਤਾਂ ਦੇ ਸਟਰਕਚਰਲ ਆਡਿਟ ਦਾ ਪਰਫਾਰਮਾ ਦੇਣਾ ਹੋਏਗਾ। ਉਹਨਾਂ ਨੂੰ ਦੱਸਣਾ ਹੋਏਗਾ ਕਿ ਬਿਲਡਿੰਗ ਸੇਫ ਹੈ ਜਾਂ ਨਹੀਂ ਤਾਂ ਉਹਨਾਂ ਦਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਪਬਲਿਕ ਯੂਟੀਲਿਟੀ ਦੀ ਕੋਈ ਸਰਵਿਸ ਉੱਥੇ ਸ਼ੁਰੂ ਕਰ ਸਕਣ, ਚਾਹੇ ਉਹ PG ਹੋਵੇ, ਨਰਸਿੰਗ ਹੋਮ ਹੋਵੇ, ਸਕੂਲ ਹੋਵੇ, ਕੋਈ ਬੈਂਕਿੰਗ ਸੇਵਾ ਹੋਵੇ। ਇਸ ਦੇ ਉੱਤੇ ਸਖ਼ਤ ਨਿਯਮ ਲਿਆਂਦੇ ਜਾਣਗੇ। ਸਤਿਆਨਿਕੇਤਨ ਹਾਦਸੇ ਦੇ ਲਈ ਜਿਹੜੇ ਵੀ ਜ਼ਿੰਮੇਦਾਰ ਲੋਕ ਨੇ ਉਹਨਾਂ ਨੂੰ ਵੀ ਬਖਸ਼ਿਆ ਨਹੀਂ ਜਾਏਗਾ। ਹੁਣ ਇਹ ਵੀ ਕਿਹਾ ਕਿ ਹਾਦਸੇ ਦੇ ਜ਼ਿੰਮੇਦਾਰ ਅਧਿਕਾਰੀਆਂ ਨੂੰ ਸਸਪੈਂਡ ਕਰਨ ਦੇ ਲਈ ਅੱਜ ਹੀ ਆਰਡਰ ਕੱਢਿਆ ਜਾ ਰਿਹਾ। ਉਹਨਾਂ ਦੱਸਿਆ ਕਿ ਹਾਦਸੇ ਤੋਂ ਬਾਅਦ ਜਿਨ੍ਹਾਂ ਸਟੂਡੈਂਟਸ ਨੂੰ ਰਹਿਣ ਦੇ ਵਿੱਚ ਦਿੱਕਤ ਹੋ ਰਹੀ ਹੈ ਉਹਨਾਂ ਦੇ ਲਈ ਵੀ ਇੰਤਜ਼ਾਮਾਤ ਕੀਤੇ ਜਾ ਰਹੇ ਨੇ। ਕਾਲਜਾਂ ਦੇ ਹੋਸਟਲਸ ਦੇ ਵਿੱਚ ਉਹਨਾਂ ਨੂੰ ਰੱਖਿਆ ਜਾ ਸਕਦਾ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਮਦਦ ਲਈ ਜਾ ਸਕਦੀ ਹੈ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਹੀ ਨਾਲ ਜੁੜੀਆਂ ਹੋਈਆਂ, ਜਿੱਥੇ ਹਰਿਆਣੇ ਤੋਂ ਇਹ ਖਬਰ। ਪੰਜਾਬ ਦੇ ਵਿੱਚ ਤਾਂ ਬੇਸ਼ੱਕ ਪੰਜਾਬ ਸਰਕਾਰ DA ਜਿਹੜਾ ਉਹ ਮੁਲਾਜ਼ਮਾਂ ਦਾ ਜਾਂ ਪੈਨਸ਼ਨਰਸ ਦਾ ਦੇਣਾ ਨਹੀਂ ਚਾਹੁੰਦੀ, ਪਰ ਉੱਧਰ ਹਰਿਆਣਾ ਦੇ ਵਿੱਚ ਮੁੱਖ ਮੰਤਰੀ ਨਾਇਬ ਸੈਣੀ 10 ਸਾਲ ਤੋਂ ਵੀ ਵੱਧ ਸਮੇਂ ਤੋਂ ਨਗਰ ਨਿਗਮ ਸੂਚੀ ਦੇ ਵਿੱਚ ਸ਼ਾਮਲ ਸਫਾਈ ਕਰਮਚਾਰੀਆਂ ਦੇ ਹੱਕ ਦੇ ਵਿੱਚ ਇੱਕ ਵੱਡਾ ਫੈਸਲਾ ਲੈ ਚੁੱਕੇ ਨੇ। ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਅਤੇ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਉਹਨਾਂ ਦਾ ਮਹੀਨਾਵਾਰ ਬਕਾਇਆ 25,560 ਰੁਪਏ ਦੇਣ ਦੀ ਗੱਲ ਕੀਤੀ ਹੈ। ਮੁੱਖ ਮੰਤਰੀ ਨੇ ਸਫਾਈ ਕਰਮਚਾਰੀਆਂ ਦੇ ਹਿੱਤਾਂ ਅਤੇ ਉਹਨਾਂ ਦੀਆਂ ਮੰਗਾਂ ਦੇ ਨਾਲ ਸਹਿਮਤ ਹੁੰਦਿਆਂ ਕਿਹਾ ਹੈ ਕਿ ਸਰਕਾਰ ਉਹਨਾਂ ਲੋਕਾਂ ਦੇ ਅਧਿਕਾਰਾਂ ਅਤੇ ਭਵਿੱਖ ਦੇ ਲਈ ਜ਼ਿੰਮੇਦਾਰ ਹੈ ਜੋ ਸੂਬੇ ਨੂੰ ਸਾਫ਼ ਰੱਖਦੇ ਨੇ।
ਔਰ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਉਹਨਾਂ ਲੋਕਾਂ ਦੇ ਸਨਮਾਨ ਅਤੇ ਉਹਨਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਨਗਰ ਨਿਗਮ ਦੇ ਵਿੱਚ 13,093 ਨਗਰ ਪਾਲਿਕਾ ਰੋਲ ਦੇ ਉੱਤੇ ਸਫਾਈ ਕਰਮਚਾਰੀ ਕੰਮ ਕਰਦੇ ਨੇ, ਯਾਨੀ ਕਿ ਤਨਖਾਹ ਦੇ ਉੱਤੇ। ਨਗਰ ਨਿਗਮ ਦੇ ਸਫਾਈ ਕਰਮਚਾਰੀਆਂ ਨੂੰ 20,590 ਰੁਪਏ ਮਹੀਨਾਵਾਰ ਤਨਖਾਹ ਦਿੱਤੀ ਜਾਂਦੀ ਹੈ। ਹੁਣ ਸਰਕਾਰ ਇਹਨਾਂ ਕਰਮਚਾਰੀਆਂ ਨੂੰ ਹਰਿਆਣਾ ਠੇਕਾ ਕਰਮਚਾਰੀ ਐਕਟ 2024 ਦੇ ਦਾਇਰੇ ਦੇ ਵਿੱਚ ਲਾਉਣ ਦੇ ਲਈ ਤਿਆਰ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਜੋ ਇਸ ਦੇ ਨਾਲ ਕਰਮਚਾਰੀਆਂ ਦੀ ਸੇਵਾ 60 ਸਾਲ ਦੀ ਉਮਰ ਯਕੀਨੀ ਵੀ ਬਣਾ ਸਕੇਗੀ ਅਤੇ ਇਸ ਦੇ ਇਲਾਵਾ 2,000 ਰੁਪਏ ਮਹੀਨਾਵਾਰ ਜ਼ੋਖਮ ਭੱਤਾ ਵੀ ਉਹਨਾਂ ਨੂੰ ਅਲੱਗ ਤੋਂ ਦਿੱਤਾ ਜਾਏਗਾ। ਸਰਕਾਰ ਨੇ ਇੱਕ ਹੋਰ ਕਦਮ ਅੱਗੇ ਵਧਾਇਆ। ਐਕਟ ਦੇ ਅਧੀਨ ਯੋਗਤਾ ਦੇ ਇਲਾਵਾ ਮਾਸਿਕ ਤਨਖਾਹ ਦੇ ਵਿੱਚ 15% ਹੋਰ ਦੇਣ ਦੀ ਵੀ ਸਹਿਮਤੀ ਦਿੱਤੀ ਹੈ। ਰਾਮ ਮੰਦਿਰ ਦਾ ਵਿਵਾਦ ਸਾਰੇ ਹੀ ਜਾਣਦੇ ਹਾਂ, ਜਿਸ ਤੋਂ ਬਾਅਦ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੀ ਕਾਰਜਕਾਰਨੀ ਨੂੰ ਭੰਗ ਕਰ ਦਿੱਤਾ ਗਿਆ ਸੀ। ਹੁਣ ਨਵੀਂ ਕਾਰਜਕਾਰਨੀ ਬਣਾਈ ਗਈ ਹੈ ਔਰ ਨਵ ਨਿਯੁਕਤ ਮੁੱਖ ਕਾਰਜਕਾਰੀ ਅਧਿਕਾਰੀ ਯਾਨੀ ਕਿ CEO ਏਅਰ ਮਾਰਸ਼ਲ ਜਿਹੜੇ ਕਿ ਸੇਵਾ ਮੁਕਤ ਨੇ ਜਤਿੰਦਰ ਮਿਸ਼ਰ, ਉਹ ਕੱਲ੍ਹ ਤੋਂ ਯਾਨੀ 8 ਸਤੰਬਰ ਤੋਂ ਬਾਕਾਇਦਾ ਆਪਣਾ ਅਹੁਦਾ ਸੰਭਾਲ ਲੈਣਗੇ। ਵੈਦਹੀ ਭਵਨ ਦੇ ਵਿੱਚ ਟਰੱਸਟੀਆਂ ਦੇ ਨਾਲ ਹੋਈ ਬੈਠਕ ਤੋਂ ਬਾਅਦ ਕਾਰਜ ਪ੍ਰਣਾਲੀ ਅਧਿਕਾਰਾਂ ਅਤੇ ਜ਼ਿੰਮੇਦਾਰੀਆਂ ਦੇ ਨਾਲ ਸੰਬੰਧਿਤ ਪ੍ਰਕਿਰਿਆਵਾਂ ਨੂੰ ਅੰਤਮ ਰੂਪ ਦਿੱਤਾ ਗਿਆ। ਇਸ ਦੇ ਵਿੱਚ ਤਨਖਾਹ ਭੱਤੇ ਜ਼ਰੂਰੀ ਸਹੂਲਤਾਂ ਵੀ ਸ਼ਾਮਲ ਕੀਤੀਆਂ ਗਈਆਂ। ਦੱਸ ਦਈਏ ਕਿ ਰਾਮ ਮੰਦਿਰ ਦੀ ਸਾਖ ਸੁਧਾਰਨ ਦੀ ਜ਼ਿੰਮੇਦਾਰੀ ਵੀ ਨਵੇਂ CEO ਦੀ ਹੀ ਹੋਏਗੀ। ਇਸ ਵਕਤ ਰਾਮ ਮੰਦਿਰ ਦੇ ਵਿੱਚ ਜਿਹੜਾ ਦਾਨ ਜਾ ਰਿਹਾ ਉਸ ਦੇ ਵਿੱਚ ਇੱਕ ਵੱਡਾ ਘਾਟਾ ਦੇਖਣ ਨੂੰ ਮਿਲ ਰਿਹਾ। ਆਮ ਲੋਕਾਂ ਦੇ ਵਿੱਚ ਉਹਨਾਂ ਰੁਝਾਨ ਰਾਮ ਮੰਦਿਰ ਦੇ ਵਿੱਚ, ਖਾਸ ਤੌਰ ਦੇ ਉੱਤੇ ਉੱਤਰ ਪ੍ਰਦੇਸ਼ ਤੋਂ ਬਾਹਰਲੇ ਸੂਬਿਆਂ ਦੇ ਵਿੱਚੋਂ ਆਉਣ ਵਾਲਾ ਰੁਝਾਨ ਜਿਹੜਾ ਉਹ ਨਹੀਂ ਦੇਖਣ ਨੂੰ ਮਿਲ ਰਿਹਾ। ਉੱਥੇ ਹੀ ਅਗਲੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਨਾਲ ਜੁੜੀ ਹੋਈ ਖਬਰ, ਜਿੱਥੇ ਪਹਿਲਾਂ ਇੰਡੋਨੇਸ਼ੀਆ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇੰਡੋਨੇਸ਼ੀਆ ਦੀ ਖਬਰ ਹੁਣ ਆਸਟ੍ਰੇਲੀਆ ਨੂੰ ਵੀ ਪ੍ਰਭਾਵਿਤ ਕਰ ਰਹੀ ਹੈ। ਪਤਾ ਇਹ ਚੱਲਿਆ ਹੈ ਕਿ ਸਿਡਨੀ ਤੋਂ ਇੰਡੋਨੇਸ਼ੀਆ ਦੇ ਅਲੱਗ ਅਲੱਗ 8 ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ, ਉਸ ਦੇ ਵਿੱਚ 2.25 ਲੱਖ ਯਾਤਰੀ ਜਿਹੜੇ ਖੱਜਲ ਹੋ ਰਹੇ ਨੇ, ਉਹਨਾਂ 'ਚ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਯਾਤਰੀ ਵੀ ਨੇ, ਆਸਟ੍ਰੇਲੀਅਨ ਨਾਗਰਿਕ ਵੀ ਨੇ। ਜਵਾਲਾਮੁਖੀ ਫਟਣ ਤੋਂ ਬਾਅਦ ਜਕਾਰਤਾ ਅਤੇ ਹੋਰਨਾਂ ਦੂਸਰੇ ਇਲਾਕਿਆਂ ਦੇ ਵਿੱਚ ਜਿਹੜੇ ਹਵਾਈ ਅੱਡੇ ਬੰਦ ਕੀਤੇ ਗਏ ਨੇ, ਖਾਸ ਤੌਰ ਦੇ ਉੱਤੇ 6 ਹਵਾਈ ਅੱਡੇ ਜਿੱਥੋਂ ਆਸਟ੍ਰੇਲੀਆ ਦੇ ਸਿਡਨੀ ਮੈਲਬਰਨ ਸ਼ਹਿਰਾਂ ਦੇ ਨਾਲ ਸੰਪਰਕ ਸਾਧਿਆ ਜਾਂਦਾ ਸੀ, ਉਸ ਤੋਂ ਬਾਅਦ ਵੱਡੀ ਗਿਣਤੀ 'ਚ ਆਸਟ੍ਰੇਲੀਅਨ ਲੋਕਾਂ ਦੇ ਪ੍ਰਭਾਵਿਤ ਹੋਣ, ਖੱਜਲ ਖੁਆਰ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ। ਫਿਲਹਾਲ ਅਗਲੇ ਹੁਕਮ ਤੱਕ ਇਹ ਹਵਾਈ ਅੱਡੇ ਬੰਦ ਰੱਖੇ ਗਏ ਨੇ। ਉੱਥੇ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਪਰਫੋਰਮਿੰਗ ਆਰਟਸ ਸੈਂਟਰ ਮੈਲਬਰਨ ਦੀ ਤਰਫ ਤੋਂ ਹੁਣ ਇੰਡਸਟਰੀਅਲ ਐਕਸ਼ਨ ਕੀਤਾ ਗਿਆ ਔਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੈ ਕਿ ਇਸ ਆਰਟ ਸੈਂਟਰ ਦੀ ਤਰਫ ਤੋਂ ਹੜਤਾਲ ਕੀਤੀ ਜਾ ਰਹੀ ਹੋਵੇ ਔਰ ਮਲਟੀਪਲ ਜਿਹੜੇ ਵਰਕ ਸਟੋਪੇਜ ਨੇ ਉਹ ਇੱਥੇ ਦੇਖਣ ਨੂੰ ਮਿਲਣਗੇ। ਦੱਸ ਦਈਏ ਕਿ ਇਸ ਦਰਮਿਆਨ ਇਸ ਆਰਟ ਸੈਂਟਰ ਦੇ ਵਿੱਚ ਕੰਮ ਕਰਦੇ ਫੂਡ ਬੈਵਰੇਜ ਅਟੈਂਡੈਂਟਸ, ਸਟੇਜ ਮੈਨੇਜਰ, ਟਿਕਟਿੰਗ ਸਟਾਫ, ਪ੍ਰੋਗਰਾਮਰ, ਇਲੈਕਟ੍ਰੀਸ਼ੀਅਨ, ਟੈਕਨੀਸ਼ੀਅਨ ਅਤੇ ਹੋਰ ਦੂਸਰੇ ਕਰਮਚਾਰੀ ਸਰਕਾਰ ਦੇ ਖਿਲਾਫ ਤਨਖਾਹ ਵਾਧੇ ਦੀ ਮੰਗ ਨੂੰ ਲੈ ਕੇ ਖੜ੍ਹੇ ਹੋ ਗਏ ਨੇ। ਕਰਮਚਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਤਨਖਾਹ ਦੇ ਵਿੱਚ ਸਾਲਾਨਾ 7% ਦਾ ਤਨਖਾਹ ਵਾਧਾ ਮਿਲਣਾ ਚਾਹੀਦਾ, ਜਦਕਿ ਉਹਨਾਂ ਨੂੰ 2022 ਤੋਂ ਬਾਅਦ 1% ਤਨਖਾਹ ਵਾਧਾ ਹੀ ਹਾਸਲ ਹੋ ਰਿਹਾ। MEAA ਦੇ ਮੈਂਬਰ ਯਾਨੀ ਕਿ ਮੀਡੀਆ ਅਤੇ ਆਰਟਸ ਦੇ ਨਾਲ ਜੁੜੀ ਹੋਈ ਇੱਕ ਯੂਨੀਅਨ ਦੇ ਮੈਂਬਰਸ ਦੀ ਤਰਫ ਤੋਂ ਸਰਕਾਰ ਦੇ ਨਾਲ ਇਸ ਮਾਮਲੇ ਨੂੰ ਛੇਤੀ ਸੁਲਝਾ ਲਏ ਜਾਣ ਦੀ ਅਪੀਲ ਕੀਤੀ ਹੈ। ਮੀਡੀਆ ਐਂਟਰਟੇਨਮੈਂਟ ਅਤੇ ਆਰਟਸ ਅਲਾਇੰਸ ਯਾਨੀ MEAA ਨੇ ਇਸ ਤੋਂ ਪਹਿਲਾਂ ਵੀ ਕਿਹਾ ਕਿ ਦਰਸ਼ਕਾਂ ਦੇ ਮਨੋਰੰਜਨ ਦੇ ਵਿੱਚ ਵਿਘਨ ਨਾ ਪਵੇ, ਇਸ ਕਰਕੇ ਸਰਕਾਰ ਨੂੰ ਇਸ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾਉਣਾ ਹੋਏਗਾ ਮਾਫ ਕਰਨਾ। ਉੱਥੇ ਅਗਲੀਆਂ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਈਏ ਅਤੇ ਜਿੱਥੇ ਆਸਟ੍ਰੇਲੀਆ ਦੇ ਵਿੱਚ ਪਾਰਲੀਮੈਂਟਰੀ ਕਾਰਵਾਈ ਚੱਲ ਰਹੀ ਹੈ, ਉੱਥੇ ਇੱਕ ਵਾਰ ਫਿਰ ਤੋਂ ਵਿਰੋਧੀ ਧਿਰ ਨੇਤਾ ਐਂਗਸ ਟੇਲਰ ਨੇ ਟਬੈਕੋ ਐਕਸਾਈਜ਼ ਟੈਕਸ ਦੇ ਵਿੱਚ ਕਟੌਤੀ ਕਰਨ ਦੀ ਇਹ ਗੱਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਔਰਗਨਾਈਜ਼ਡ ਕ੍ਰਾਈਮ ਗੈਂਗਸ ਨੂੰ ਖਤਮ ਕਰਨ ਦੇ ਲਈ ਆਸਟ੍ਰੇਲੀਆ 'ਚ ਬੇਹੱਦ ਜ਼ਰੂਰੀ ਹੈ ਕਿ ਉਹ ਤੰਬਾਕੂ ਐਕਸਾਈਜ਼ ਦੇ ਵਿੱਚ ਕਟੌਤੀ ਕਰ ਸਕਣ, ਔਰ ਜੇਕਰ ਮੌਜੂਦਾ ਸਰਕਾਰ ਇਹ ਨਹੀਂ ਕਰਦੀ ਤਾਂ ਉਹਨਾਂ ਦੀ ਪਾਰਟੀ ਚੋਣਾਂ ਜਿੱਤਣ ਤੋਂ ਬਾਅਦ ਫੈਡਰਲ ਸਰਕਾਰ ਦੇ ਵਿੱਚ ਸਥਾਪਿਤ ਹੁੰਦਿਆਂ ਇਹ ਕਦਮ ਸਭ ਤੋਂ ਪਹਿਲਾਂ ਚੱਕੇਗੀ। ਉੱਧਰ ਲੀਡਰ ਆਫ ਹਾਊਸ ਟੌਨੀ ਬਰਕ ਨੇ ਕਿਹਾ ਕਿ ਪਾਰਲੀਮੈਂਟ ਦੇ ਵਿੱਚ ਇਸ ਕਿਸਮ ਦੀ ਪਾਲਿਸੀ ਨੂੰ ਲੈ ਕੇ ਆਉਣਾ ਸਭ ਤੋਂ ਨੁਕਸਾਨਦੇਹ ਹੋਏਗਾ,
ਕਿਉਂਕਿ ਇੰਨਾ ਆਸਾਨ ਨਹੀਂ ਹੈ। ਇਸ ਦਾ ਮਤਲਬ ਇਹ ਵੀ ਹੈ ਕਿ ਟਬੈਕੋ ਐਕਸਾਈਜ਼ ਡਿਊਟੀ ਘੱਟ ਕਰਕੇ ਤੁਸੀਂ ਸਿਗਰਟਾਂ ਨੂੰ ਸਸਤੀ ਕਰ ਦਿਓਗੇ, ਹਰ ਇੱਕ ਦੇ ਲਈ ਇਸ ਦੀ ਪਹੁੰਚ ਸੌਖੀ ਕਰ ਦਿਓਗੇ। ਉੱਥੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਸੁਪਰਐਨੂਏਸ਼ਨ ਨੂੰ ਛੇਤੀ ਕਢਾਏ ਜਾਣ ਔਰ ਆਪਣੀ ਮਨਮਰਜ਼ੀ ਦੇ ਨਾਲ ਕਢਾਏ ਜਾਣ ਦੀ ਪਾਲਿਸੀ ਜਾਂ ਰਣਨੀਤੀ ਜਿਹੜੀ ਜ਼ਾਹਰ ਕੀਤੀ ਗਈ ਹੈ, ਉਸ ਦੇ ਉੱਤੇ ਵੀ ਹੁਣ ਬੈਕਲੈਸ਼ ਹਾਸਲ ਹੋ ਰਿਹਾ। ਇਸ ਪ੍ਰਸਤਾਵ ਦੇ ਤਹਿਤ ਆਸਟ੍ਰੇਲੀਅਨ ਲੋਕ ਜਿਹੜੇ ਰੈਂਟ ਦੇ ਉੱਤੇ ਜਾਂ ਮੌਡਗੇਜ ਦੇ ਉੱਤੇ ਰਹਿ ਰਹੇ ਨੇ, ਉਹਨਾਂ ਨੂੰ ਆਪਣੇ ਸੁਪਰਐਨੂਏਸ਼ਨ ਦੇ ਵਿੱਚੋਂ ਆਪਣੇ ਘਰਾਂ ਦੇ ਕਿਰਾਏ ਜਾਂ ਕਿਸ਼ਤਾਂ ਦੇਣ ਦੇ ਲਈ ਇੱਕ ਸੁਵਿਧਾ ਦਿੱਤੀ ਜਾ ਸਕੇਗੀ। ਇਸ ਦਰਮਿਆਨ ਆਸਟ੍ਰੇਲੀਆ ਦੇ ਵਿੱਚ 12% ਸੁਪਰਐਨੂਏਸ਼ਨ ਕੰਟਰੀਬਿਊਟ ਕਰਨਾ ਰੁਜ਼ਗਾਰਦਾਤਿਆਂ ਦੇ ਲਈ ਜ਼ਰੂਰੀ ਹੈ ਆਪਣੇ ਕਰਮਚਾਰੀਆਂ ਦੇ ਖਾਤਿਆਂ ਦੇ ਵਿੱਚ। ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਸ ਰਕਮ ਦਾ ਬਣੇ ਰਹਿਣਾ ਇਸ ਕਰਕੇ ਜ਼ਰੂਰੀ ਹੁੰਦਾ ਤਾਂ ਕਿ ਇਸ ਦੇ ਵਿੱਚ ਛੇੜਛਾੜ ਨਾ ਕੀਤੀ ਜਾਵੇ ਅਤੇ ਰਿਟਾਇਰਮੈਂਟ ਦੇ ਵੇਲੇ ਬਜ਼ੁਰਗ ਅਵਸਥਾ ਦੇ ਵਿੱਚ ਜਿਹੜੇ ਆਸਟ੍ਰੇਲੀਅਨ ਲੋਕ ਨੇ ਜਦੋਂ ਐਕਟਿਵਲੀ ਕਮਾਈ ਨਹੀਂ ਕਰ ਸਕਦੇ ਤਾਂ ਇਹੀ ਰਕਮ ਕੰਮ ਆਏਗੀ। ਪਰ ਜੇਕਰ ਇਸ ਰਕਮ ਦੇ ਨਾਲ ਸੈਨੇਟਰ ਹੈਨਸਨ ਛੇੜਛਾੜ ਕਰਦੇ ਨੇ ਤਾਂ ਨਾ ਸਿਰਫ ਆਸਟ੍ਰੇਲੀਆ ਦੀ ਸੁਪਰਐਨੂਏਸ਼ਨ ਦੀ ਰਕਮ ਦੇ ਉੱਤੇ ਟਿੱਕੀ ਹੋਈ ਇੰਡਸਟਰੀ ਲੜਖੜਾ ਜਾਏਗੀ, ਬਲਕਿ ਇਸ ਦੇ ਨਾਲ ਆਮ ਆਸਟ੍ਰੇਲੀਅਨ ਲੋਕਾਂ ਦਾ ਵੀ ਇੱਕ ਵੱਡਾ ਨੁਕਸਾਨ ਹੋਏਗਾ। ਵਨ ਨੇਸ਼ਨ ਪਾਰਟੀ ਨੇ ਇਹ ਗੱਲ ਕਹੀ ਸੀ ਕਿ ਜੇਕਰ ਕੋਈ ਇਕਹਿਰਾ ਵਿਅਕਤੀ $90,500 ਸਾਲਾਨਾ ਜਾਂ ਇਸ ਤੋਂ ਘੱਟ ਕਮਾਉਂਦਾ ਹੈ ਤਾਂ ਉਹਨਾਂ ਨੂੰ $2,300 ਸਾਲਾਨਾ ਆਪਣੀ

ਇਸ ਡਿੱਗੀ ਹੋਈ ਢਹਿ ਰਹੀ ਕੰਪਨੀ ਦੀ ਬਾਗਡੋਰ ਸੰਭਾਲ ਰਹੇ ਨੇ। ਪਰ ਐਡਮਿਨਿਸਟ੍ਰੇਟਰ ਓਨੀ ਤਨਦੇਹੀ ਤੇ ਜ਼ਿੰਮੇਵਾਰੀ ਦੇ ਨਾਲ ਇਸ ਕੰਪਨੀ ਨੂੰ ਚੱਲਦਾ ਨਹੀਂ ਰੱਖਣਾ ਚਾਹੁੰਦੇ। ਐਡਮਿਨਿਸਟ੍ਰੇਟਰ ਦੇ ਅੱਗੇ ਟੀਚਾ ਇਹੀ ਹੈ ਕਿ ਜਿਹੜੇ ਰੁਕੇ ਹੋਏ ਪ੍ਰੋਜੈਕਟ ਨੇ ਤੇ ਦੇਣਦਾਰਾਂ ਦਾ ਜਿਹੜਾ ਪੈਸਾ ਹੈ ਉਸ ਨੂੰ ਛੇਤੀ ਤੋਂ ਛੇਤੀ ਕਿਵੇਂ ਚੁਕਤਾ ਕੀਤਾ ਜਾ ਸਕੇ। ਹਾਲਾਂਕਿ ਐਡਮਿਨਿਸਟ੍ਰੇਟਰ ਪਿਛਲੇ ਹਫ਼ਤੇ ਦੇ ਅਖੀਰੀ ਦਿਨਾਂ ਦੇ ਵਿੱਚ ਯਾਨੀ ਸ਼ੁੱਕਰਵਾਰ ਦੇ ਦਿਨ ਐਲਾਨ ਕਰ ਚੁੱਕੇ ਸੀ ਕਿ ਉਹਨਾਂ ਦੇ ਲਈ ਇਹ ਸੰਭਵ ਨਹੀਂ ਹੋਏਗਾ ਕਿ ਸਾਰੇ ਪ੍ਰੋਜੈਕਟ ਮੁਕਾਏ ਜਾ ਸਕਣ ਔਰ ਸਾਰੇ ਹੀ ਕ੍ਰੈਡੀਟਰਸ ਦਾ ਪੈਸਾ ਵਾਪਸ ਮੁੜ ਸਕੇ। ਪਰ ਇਸ ਦਰਮਿਆਨ ਅੱਜ ਦੇ ਦਿਨ ਇਹ ਖ਼ਬਰ ਸਾਹਮਣੇ ਆਈ ਹੈ ਕਿ ਹੁਣ ਐਡਮਿਨਿਸਟ੍ਰੇਟਰ ਦੀ ਤਰਫ ਤੋਂ ਬਾਡਲਾ ਗਰੁੱਪ ਦੇ ਨਾਲ ਜੁੜੇ ਹੋਏ 213 ਕਰਮਚਾਰੀਆਂ ਦੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਗਈਆਂ ਨੇ। ਕੰਪਨੀ ਦੇ ਵਿੱਚ 350 ਦੇ ਆਸ ਪਾਸ ਕਰਮਚਾਰੀ ਕੰਮ ਕਰਦੇ ਸੀ, ਯਾਨੀ ਕਿ 1/4 ਤੋਂ ਜ਼ਿਆਦਾ ਜਿਹੜੀ ਸਫਾਈ ਕਰ ਦਿੱਤੀ ਜਾਏਗੀ ਇਸ ਕੰਪਨੀ ਦੇ ਵਿੱਚ ਕਰਮਚਾਰੀਆਂ ਦੀ। ਔਰ ਇਸ ਦੇ ਲਈ ਹੁਣ ਸੋਸ਼ਲ ਮੀਡੀਆ ਦੇ ਉੱਤੇ ਖਾਸੀਆਂ ਖ਼ਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ। ਅਦਾਰੇ ABC ਦੀ ਤਰਫ ਤੋਂ ਇੱਕ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਹੈ ਕਿ 5 ਲੈਂਡਰ ਜਿਨ੍ਹਾਂ ਦੇ ਵਿੱਚ ਲਾ ਟੋਰਬੇ, PAG, ਸੈਂਚੂਰੀਆ ਬਾਸ ਅਤੇ ਰੇ ਵਾਈਟ ਕੈਪੀਟਲ ਸ਼ਾਮਲ ਨੇ, ਇਹਨਾਂ ਦਾ ਹੀ ਲਗਭਗ $3-5 million ਜਿਹੜਾ ਇਹ ਦੇਣਾ ਬਾਕੀ ਹੈ। ਵੈਸੇ ਲਗਭਗ $3.5 billion ਦੀ ਰਕਮ ਜਿਹੜੀ ਹੈ ਉਹ ਬਾਠਲਾ ਦੇ ਗਰੁੱਪ ਦੇ ਸਿਰ ਦੇ ਉੱਤੇ ਚੜ੍ਹੀ ਹੋਈ ਹੈ। ਅਦਾਰੇ ABC ਦੇ ਮੁਤਾਬਕ ਖ਼ਬਰ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ PAG ਉਹ ਕੰਪਨੀ ਹੈ ਜਿਹੜੀ ਸਿਡਨੀ ਦੇ ਪੱਛਮੀ ਇਲਾਕੇ ਪੈਮਲਵੇ ਦੇ ਵਿੱਚ ਬਾਠਲਾ ਗਰੁੱਪ ਦੀਆਂ 312 ਅਪਾਰਟਮੈਂਟ ਬਲੋਕਸ ਦਾ ਜਿਹੜਾ ਇੱਕ ਐਸਟੇਟ ਹੈ ਉਸਨੂੰ ਤਿਆਰ ਕੀਤਾ ਜਾ ਰਿਹਾ। ਇਸ ਤੋਂ ਇਲਾਵਾ 82 ਅਪਾਰਟਮੈਂਟ ਬਲੋਕ ਜਿਹੜੇ ਰਿਚਮੰਡ 'ਚ ਤਿਆਰ ਹੋ ਰਹੇ ਨੇ ਅਤੇ ਵਾਈਨੀਆਰਡ ਦੇ ਵਿੱਚ ਵੀ ਇੱਕ ਐਸਟੇਟ ਤਿਆਰ ਕੀਤੀ ਜਾ ਰਹੀ ਹੈ। ਉੱਥੇ ਹੀ ਆਖਰੀ ਖ਼ਬਰ ਦੀ ਸਾਂਝ ਪਾਈਏ ਅਤੇ ਬ੍ਰਿਸਬੇਨ ਤੋਂ ਇਹ ਖ਼ਬਰ ਹੈ ਜਿੱਥੇ ਬ੍ਰਿਸਬੇਨ ਦੇ ਵਿੱਚ ਲੋਕੀਅਰ ਵੈਲੀ ਦੇ ਵਿੱਚ ਇਸ ਵਕਤ ਮੌਸਮ ਦੀ ਖਰਾਬੀ ਦੇਖਣ ਨੂੰ ਮਿਲ ਰਹੀ ਹੈ। ਸਪਤੰਬਰ ਦੇ ਸ਼ੁਰੂਆਤੀ ਹਫ਼ਤਿਆਂ ਦੇ ਵਿੱਚ ਹੀ ਸ਼ਹਿਰ ਦਾ ਮੌਸਮ ਜਿਹੜਾ ਉਹ ਵਿਗੜ ਗਿਆ, ਏਅਰ ਕੁਆਲਿਟੀ ਦੇ ਵਿੱਚ ਨਿਘਾਰ ਆਇਆ, ਇਸ ਨੂੰ ਪੂਅਰ ਕੁਆਲਿਟੀ ਦਾ ਕਿਹਾ ਜਾ ਸਕਦਾ। ਕੈਨਨ ਹਿੱਲ ਦੇ ਵਿੱਚ ਤਾਂ ਇਹ ਵੈਰੀ ਪੂਅਰ ਕੁਆਲਿਟੀ ਦੇ ਵਿੱਚ ਵੀ ਚਲੀ ਗਈ ਹੈ। ਜੰਗਲਾਂ ਝਾੜੀਆਂ ਦੀਆਂ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ ਨੇ ਔਰ ਜਿਸ ਦੇ ਕਰਕੇ ਵਾਤਾਵਰਨ ਨੂੰ ਨੁਕਸਾਨ ਪਹੁੰਚ ਰਿਹਾ। ਬ੍ਰਿਸਬੇਨ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਇਸ ਕਿਸਮ ਦੀਆਂ ਖ਼ਬਰਾਂ ਮੌਸਮ ਮਹਿਕਮੇ ਦੇ ਹਵਾਲੇ ਦੇ ਨਾਲ ਜਾਰੀ ਕੀਤੀਆਂ ਗਈਆਂ। ਮੌਸਮ ਮਹਿਕਮੇ ਨੇ ਇਹ ਵੀ ਕਿਹਾ ਹੈ ਕਿ ਅਗਲੇ ਕੁਝ ਮਹੀਨੇ ਇਸੇ ਕਿਸਮ ਦਾ ਮੌਸਮ ਬਣਿਆ ਰਹਿ ਸਕਦਾ। 35-36 degrees ਦੇ ਆਸ ਪਾਸ ਤਾਂ ਪਾਰਾ ਜਿਹੜਾ ਹੈ ਸਪਤੰਬਰ ਮਹੀਨੇ ਦੇ ਵਿੱਚ ਸਾਲ 2019 ਦੇ ਦਰਮਿਆਨ ਵੀ ਰਿਕਾਰਡ ਕੀਤਾ ਗਿਆ ਸੀ। ਚੇਤੇ ਕਰਵਾ ਦਈਏ ਕਿ 2019 ਉਹ ਵੜਾ ਸੀ ਜਿਸ ਨੂੰ ਬਲੈਕ ਸਮਰ ਦੇ ਨਾਲ ਜਾਣਿਆ ਜਾਂਦਾ, ਜਦੋਂ ਆਸਟ੍ਰੇਲੀਆ ਦੇ ਵਿੱਚ ਬੇਹੱਦ ਭਿਆਨਕ ਅੱਗਾਂ ਲੱਗੀਆਂ ਸੀ ਔਰ ਉਹਨਾਂ ਅੱਗਾਂ ਦੇ ਵਿੱਚ ਜਾਨੀ ਅਤੇ ਮਾਲੀ ਨੁਕਸਾਨ ਆਸਟ੍ਰੇਲੀਆ ਅੱਜ ਤੱਕ ਭਰਪਾਈ ਨਹੀਂ ਕਰ ਸਕਿਆ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਉਹਨਾਂ ਅੱਗਾਂ ਦੇ ਵਿੱਚ ਜ਼ਿਆਦਾਤਰ ਨੁਕਸਾਨ ਜਿਹੜਾ ਉਹ NSW ਸੂਬੇ ਦਾ ਹੋਇਆ ਸੀ। ਖ਼ਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਨਹੀਂ ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖ਼ਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਫੁਲਕਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ, ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 189, 490, 482 ਤੇ 491। ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02906316 18 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
0: ਲਾਦੇ ਫਿਰ
3: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
4: ਹਾਂਜੀ ਰੇਡੀਓ।

0: ऑस्ट्रेलिया विच इमिग्रेशन दा मसला ना जाओ इधर उधर सिद्धे आओ आईएमई एडवाइजर अपनी मां बोली विच समझण तुहाडी लोड़ नू नाले वरियां तो स्किल वीजा 186 189 190 482 491 स्किल असेसमेंट पार्टनर वीजा पेरेंट वीजा चा स्टूडेंट वीजा तो पीआर तक हर इमिग्रेशन प्रोसेस ले एक्सपर्ट गाइडेंस आज ही परोसे नाल संपर्क करो आईएमई एडवाइजर कॉल 02-9063-1618 हुण पैरामेटा सिडनी अते न्यू दिल्ली विच भी आईएमई एडवाइजर
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ
3: Baby, baby, hi, hi, call me, mare, akhiyon se, hi, hi, call

0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 190 482 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਡੈਲੀ ਵਿੱਚ ਵੀ IME ਐਡਵਾਈਜ਼ਰ
1: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ
2: ਉਹ ਜੋ ਹੁਕਮ ਮੇਰੀ ਸਰਕਾਰ
1: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
2: ਆਹੋ ਜੀ ਆਹੋ
1: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
4: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
4: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: This station is now the ultimate power in the universe.
4: Radio Hanji, 1674 AM.
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 190 482 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ, ਕਾਲ 02-9063-1618, ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ।
6: ਹਾਂਜੀ ਹਾਂਜੀ ਹਾਂਜੀ ਹਾਂਜੀ ਰੇਡੀਓ
7: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਇੱਕ ਖਾਸ ਵਿਸ਼ੇ ਦੇ ਉੱਤੇ ਇੱਕ ਖਾਸ ਪੋਡਕਾਸਟ, ਇੱਕ ਬ੍ਰੌਡਕਾਸਟ, ਇੱਕ ਸੈਸ਼ਨ ਤੁਹਾਡੇ ਲਈ ਲੈ ਕੇ ਆਇਆ ਹੈਗੇ, ਇਨਫੋਰਮੇਟਿਵ ਸੈਸ਼ਨ ਕਹਿ ਸਕਦੇ ਹੈਗੇ। ਅਗਲੇ 15-20-25-30 ਮਿੰਟ ਸਾਨੂੰ ਨਹੀਂ ਪਤਾ ਕਿੰਨੀ ਦੇਰ ਗੱਲਬਾਤ ਚੱਲਣੀ ਹੈ, ਪਰ ਜਿੰਨੀ ਦੇਰ ਵੀ ਚੱਲੇਗੀ ਉਹ ਗੱਲਬਾਤ ਜੇ ਤੁਸੀਂ ਸੁਣ ਲਉਂਗੇ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਰਿਫਰੈਸ਼ਿੰਗ ਕੋਰਸ ਹੋ ਜਾਏਗਾ। ਕਿਉਂ ਮੈਂ ਗੱਲ ਕਹਿ ਰਿਹਾ ਹੈਗਾ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਹੋ, ਕਈ ਸਾਲਾਂ ਤੋਂ ਰਹਿ ਰਹੇ ਹੋ, ਕਿਰਾਏ ਦੇ ਉੱਤੇ ਰਹਿ ਰਹੇ ਹੋ, ਆਪਣੀ ਪ੍ਰੋਪਰਟੀ ਹੈ, 2 ਨੇ 4 ਨੇ 5 ਨੇ 10 ਨੇ, ਕਈ ਵਾਰ ਕੁਝ ਗਲਤੀਆਂ, ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੈਗੀਆਂ ਨੇ। ਰੀਅਲ ਅਸਟੇਟ ਜਿਹਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡੇ ਇੰਡਸਟਰੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ, ਜਿੱਥੇ ਇਹ ਦੇਖਿਆ ਜਾਂਦਾ ਕਿ ਰੀਅਲ ਅਸਟੇਟ ਦੀ ਇੰਡਸਟਰੀ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਇਕੋਨਮੀ ਦੀ ਇੱਕ ਬੈਕਬੋਨ ਤੱਕ ਬਣ ਗਈ ਹੈ। ਔਰ ਇਹੀ ਬੈਕਬੋਨ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਰਿਬਸ, ਬਹੁਤ ਸਾਰੀਆਂ ਬੋਨਸ ਅਸੀਂ ਟੁੱਟਦੇ ਹੋਏ ਦੇਖ ਵੀ ਰਹੇ ਹਾਂ, ਸਪੈਸ਼ਲੀ ਆਫਟਰ ਕੋਵਿਡ। ਉਹ ਜਿਹੜੇ ਆਫਟਰ ਸ਼ੌਕਸ ਉਹ ਕਿਉਂ ਲੱਗੇ ਹੈਗੇ ਨੇ, ਆਸਟ੍ਰੇਲੀਆ 'ਚ ਇਨਵੈਸਟ ਕਰਨ ਦਾ ਸਹੀ ਮੌਕਾ ਕਿਹੜਾ, ਕਿੱਥੇ ਇਨਵੈਸਟ ਕਰਨਾ ਚਾਹੀਦਾ, ਆਸਟ੍ਰੇਲੀਆ ਤੋਂ ਬਾਹਰ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਬਹੁਤ ਸਾਰੇ ਸਵਾਲ ਨੇ ਜਿਹੜੇ ਆਪਣੇ ਜ਼ਿਹਨ ਦੇ ਵਿੱਚ ਆ ਰਹੇ ਨੇ। ਔਰ ਇਹ ਯਕੀਨ ਮੰਨਿਓ ਕਿ ਸਵਾਲ ਪਹਿਲਾਂ ਤੋਂ ਬਣਾਏ ਗਏ ਨਹੀਂ ਹੈਗੇ, ਇਹ ਮੌਕੇ ਦੇ ਉੱਤੇ ਹੀ ਸਵਾਲ ਜਿਹੜੇ ਨੇ ਸਾਡੇ ਜ਼ਿਹਨ 'ਚ ਆਉਣਗੇ ਉਹੀ ਪੁੱਛਾਂਗੇ। ਪੁੱਛਣੇ ਕਿਹਦੇ ਤੋਂ ਹੈ ਉਹ ਬੜਾ ਇੰਪੋਰਟੈਂਟ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ ਨਿੰਦਰ ਸਿੱਧੂ ਭਾਈ। ਭਾਈ ਸਤਿ ਸ਼੍ਰੀ ਅਕਾਲ ਜੀ।
8: ਸਤਿ ਸ਼੍ਰੀ ਅਕਾਲ ਭਾਈ, ਗੁੱਡ ਆਏ ਆਪਣੇ ਸਾਰੇ ਸਰੋਤਿਆਂ ਨੂੰ।
7: ਥੈਂਕ ਯੂ ਸੋ ਮਚ ਭਾਈ ਜੀ, ਤੁਸੀਂ ਅੱਜ ਉਹ ਪੋਕਿਟ ਜਿਹੜਾ ਹੈਗਾ ਉਹ ਵੀ ਇੱਦਾਂ ਦਾ ਟੰਗਿਆ ਕਿ ਆਸਟ੍ਰੇਲੀਆ ਨੂੰ ਰਿਪ੍ਰੈਜੈਂਟ ਕਰਦੇ ਨੇ ਦੋ ਕਲਰ, ਗ੍ਰੀਨ ਔਰ ਗੋਲਡ, ਹੈ ਨਾ?
8: ਹਾਂਜੀ ਹਾਂਜੀ।
7: ਤੇ ਔਰ ਉਹ ਤੁਹਾਡੇ ਮੇਰੇ ਖਿਆਲ ਨਾਲ ਬ੍ਰਾਂਡ ਦਾ ਵੀ ਕਲਰ ਹੈਗਾ।
8: ਬ੍ਰਾਂਡ ਦਾ ਵੀ ਕਲਰ ਗ੍ਰੀਨ ਨਾਲੇ ਡਿਨੋਟ ਕਰਦਾ ਆ ਟਰਸਟ ਤੇ ਨਾਲੇ ਖੁਸ਼ਹਾਲੀ।
7: ਅਰੇ ਵਾਹ ਵਾਹ। ਸੋ ਨਿੰਦਰ ਸਿੱਧੂ ਭਾਜੀ, ਵੈਸੇ ਤਾਂ ਬਹੁਤ ਸਾਰੇ ਇੰਗਲਿਸ਼ ਪੋਡਕਾਸਟ ਦੇ ਉੱਤੇ ਆਉਂਦੇ ਰਹਿੰਦੇ ਹੈਗੇ ਨੇ, ਮੈਂ ਕਿਹਾ ਅੱਜ ਪੰਜਾਬੀ ਵੀ ਦਿਖਾ ਦਈਏ। ਭਾਜੀ ਦੀ ਪੰਜਾਬੀ ਬੜੀ ਸੋਹਣੀ ਹੈਗੀ ਹੈ। $500,000 ਦੀ ਗੱਡੀ 'ਚ ਘੁੰਮਦੇ ਹੈਗੇ ਹੋ ਭਾਜੀ ਤੁਸੀਂ, ਤੇ ਆਪਣਾ $20-22 million ਦਾ ਤੁਹਾਡਾ ਆਪਣਾ ਵੀ ਪੋਰਟਫੋਲੀਓ ਹੈਗਾ, ਆਪਣੀਆਂ ਪ੍ਰੋਪਰਟੀਜ਼ ਹੈਗੀਆਂ, ਬਟ ਸੁੱਖ ਨਾਲ ਇੱਕ ਚੰਗਾ ਪਰਿਵਾਰ ਹੈਗਾ, ਘਰ ਹੈਗਾ, ਜਿਹੜਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਪਰ ਮੈਂ ਇੱਥੋਂ ਗੱਲ ਕਰਨਾ ਚਾਹੁੰਦਾ, ਆਸਟ੍ਰੇਲੀਆ ਔਰ ਰੀਅਲ ਅਸਟੇਟ ਇਹ ਦੋ ਅਲੱਗ ਅਲੱਗ ਅੱਖਰ ਕਰਕੇ ਨਹੀਂ ਦੇਖੇ ਜਾ ਸਕਦੇ। ਹੁਣ ਤੋਂ ਕਈ ਸਾਲ ਪਹਿਲਾਂ ਤੱਕ ਅਮੈਰੀਕਾ ਦੇ ਕੰਟੈਕਸਟ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ, ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਗੱਲਾਂ ਹੋਣ ਲੱਗ ਪਈਆਂ ਹੈਗੀਆਂ ਨੇ। ਇੱਕ ਸਵਾਲ ਇਹ ਆਉਂਦਾ ਹੈਗਾ ਕਿ ਆਸਟ੍ਰੇਲੀਆ 'ਚ ਰੀਅਲ ਅਸਟੇਟ ਜਿਹੜਾ ਉਹ ਇੱਕ ਬਬਲ ਹੈ, ਅਤੇ ਕਹਿੰਦੇ ਜਿੱਦਣ ਇਹ ਬਸਟ ਹੋਇਆ ਆਸਟ੍ਰੇਲੀਆ ਦੀ ਪੂਰੀ ਇਕੋਨਮੀ ਕਲੈਪਸ ਹੋ ਜਾਏਗੀ। ਇਜ਼ ਇਟ ਟਰੂ
8: ਭਾਈ? ਜਿਹੜਾ ਬਬਲ ਆ, ਇੱਕ ਤਾਂ ਆਸਟ੍ਰੇਲੀਆ ਦੀ ਜਿਹੜੀ ਸਾਰੀ ਦੀ ਸਾਰੀ ਰੀਅਲ ਅਸਟੇਟ ਮਾਰਕੀਟ ਆ ਇੱਕੋ ਜਿਹੀ ਨਹੀਂ ਹੈਗੀ, ਅਤੇ ਕੁਛ ਪੋਕਿਟਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਵਾਕਈ ਬਬਲ ਵਾਂਗੂ ਇਨਫਲੇਟ ਹੋਈ ਜਾ ਰਹੀਆਂ ਆ। ਕੁਛ ਮਾਰਕੀਟਸ ਇਹੋ ਜਿਹੀਆਂ ਜਿੱਥੇ ਐਕਸਟ੍ਰੀਮ ਸ਼ੋਰਟੇਜ ਆ ਘਰਾਂ ਦੀ। ਇਨਫੈਕਟ ਕੁਛ ਇਹੋ ਜਿਹੇ ਸਬਰਬਸ ਆ, ਜੇ ਤੁਸੀਂ ਅੱਜ ਉਹਨੂੰ ਆਨਲਾਈਨ ਸਰਚ ਕਰੋਗੇ, ਮੈਂ ਉੱਥੇ ਰੈਂਟ 'ਤੇ ਘਰ ਲੈਣਾ, ਤਾਂ ਤੁਹਾਨੂੰ ਇੱਕ ਹੀ ਘਰ ਮਿਲੂਗਾ ਪੂਰੇ ਸਬਰਬ 'ਚ, ਰੈਂਟ 'ਤੇ ਇੱਕ ਹੀ ਘਰ ਹੋਊਗਾ, ਕਈ ਵਾਰੀ ਉਹ ਵੀ ਨਹੀਂ ਹੁੰਦਾ। ਅਤੇ ਇਹ ਪੈਰਲਲ ਮਾਰਕੀਟਸ ਆ ਬਹੁਤ ਡਿਫਰੈਂਟ ਤਰ੍ਹਾਂ ਦੀਆਂ, ਅਤੇ ਸਾਨੂੰ ਐਜ਼ ਅ ਇਨਵੈਸਟਰ ਧਿਆਨ ਨਾਲ ਇਨਵੈਸਟ ਕਰਨਾ ਚਾਹੀਦਾ ਕਿ ਅਸੀਂ ਕਿਹੜੀ ਮਾਰਕੀਟ 'ਚ ਜਾ ਰਹੇ। ਅਸੀਂ ਅੱਖਾਂ ਬੰਦ ਕਰਕੇ ਕਿਤੇ ਵੀ ਨਹੀਂ ਲਾ ਸਕਦੇ, ਜਿੱਦਾਂ ਕੋਵਿਡ ਤੋਂ ਪਹਿਲਾਂ ਹੁੰਦਾ ਸੀਗਾ। ਕੋਵਿਡ ਦੇ ਟਾਈਮ ਤੁਸੀਂ ਅੱਖਾਂ ਬੰਦ ਕਰਕੇ ਉਂਗਲ ਕਿਤੇ ਵੀ ਮੈਪ 'ਤੇ ਰੱਖ ਦਿਉ, ਅਤੇ ਤੁਸੀਂ ਕਿਤੇ ਨਾ ਕਿਤੇ 5%, 10%, 20% ਗਰੋਥ ਲਈ ਲੈਣੀ ਆ। ਹੁਣ ਤੁਹਾਨੂੰ ਬਹੁਤ ਸਟ੍ਰੈਟੇਜਿਕ ਹੋਣ ਦੀ ਲੋੜ ਆ। ਇਨਫੈਕਟ ਮੈਂ 12 ਮਹੀਨੇ ਪਹਿਲਾਂ ਹੀ ਆਪਣੀ ਪੋਡਕਾਸਟ 'ਤੇ ਔਰ ਮੈਂ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀਗੀ, ਮੈਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਵੇਅਰ ਕਰ ਰਿਹਾ ਸੀਗਾ ਕਿ ਓਲਡ ਇਨਵੈਸਟਮੈਂਟ ਸਟ੍ਰੈਟੇਜੀਜ਼ ਆਰ ਨਾਓ ਡੈਡ। ਉਹ ਤਰੀਕਾ ਕਿ ਕਿਤੇ ਵੀ ਬਾਏ ਕਰ ਲਓ ਫਿਰ ਹੋਪ ਫੋਰ ਦਾ ਬੈਸਟ ਆ ਉਹ ਨਹੀਂ ਚੱਲਣਾ
9: ਓਕੇ
8: ਹੁਣ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਪੈਸੇ ਔਖੇ ਬਣਾਉਣੇ ਪੈਣੇ ਜਿੱਦਾਂ ਕਿ ਰੀਅਲ ਸਟੇਟ 'ਚ ਮਜੋਰਿਟੀ ਟਾਈਮ 'ਤੇ ਹੁੰਦਾ ਰਿਹਾ ਆ
9: ਰਾਈਟ
8: ਪਰ ਪਿਛਲੇ 7 ਸਾਲਾਂ 'ਚ ਸੌਖਾ ਸੀਗਾ ਤਾਂ ਲੋਕਾਂ ਦੀ ਨਾ ਉਹ ਜਿਹੜੀ ਮੈਮਰੀ ਆ ਉਹ ਚਲੇ ਗਈ ਕਿ 7 ਸਾਲ ਪਹਿਲਾਂ ਕਿੱਦਾਂ ਹੁੰਦਾ ਸੀ ਥੋੜੀ ਭੱਜ ਦੌੜ ਆਪਾਂ ਨੂੰ ਕਰਨੀ ਪੈਣੀ ਆ ਸਹੀ ਏਰੀਆ ਲੱਭਣੇ ਪੈਣੇ ਆ ਉੱਥੇ ਜਾ ਕੇ ਵਧੀਆ ਵੈਲਿਊ ਐਡ ਕਰੋ ਜੇ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਪ੍ਰੋਟੈਕਟ ਕਰਨਾ ਆ
9: ਓਕੇ
8: ਫਿਰ ਉਹ ਬਬਲ ਨਹੀਂ ਹੈਗਾ
9: ਠੀਕ
8: ਆ ਓਵਰਆਲ ਜੇ ਇਕਨੋਮੀ ਤੇ ਕੋਈ ਇੰਪੈਕਟ ਪੈਂਦਾ ਆ ਟੈਕਸ ਚੇਂਜਸ ਆਉਂਦੇ ਆ ਦੈਨ ਜ਼ਰੂਰ ਉਹਨਾਂ ਦਾ ਇੰਪੈਕਟ ਪੈਂਦਾ ਇਨਵੈਸਟਮੈਂਟ ਤੇ ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ
9: ਓਕੇ
8: ਜੇ ਗਵਰਨਮੈਂਟ ਡਿਸਕਰੇਜ ਕਰਦੀ ਆ ਜਾਂ ਗਵਰਨਮੈਂਟ ਇਨਕਰੇਜ ਕਰਦੀ ਆ ਉਹਦਾ ਇੰਪੈਕਟ ਰੀਅਲ ਸਟੇਟ ਮਾਰਕੀਟ ਤੇ ਹੁੰਦਾ ਆ ਬਟ ਬਬਲ ਇਹਨੂੰ ਅਸੀਂ ਨਹੀਂ ਕਹਿ ਸਕਦੇ
9: ਓਕੇ
8: ਕਿਉਂਕਿ ਇੱਥੇ ਲੋਕਲ ਡਿਮਾਂਡ ਬਹੁਤ ਜ਼ਿਆਦਾ ਆ
9: ਓਕੇ
8: ਜੇ ਤੁਸੀਂ ਸਟੈਟਿਸਟਿਕਸ ਦੇਖੋ ਆਸਟ੍ਰੇਲੀਆ ਨੂੰ ਜਿੰਨੇ ਘਰ ਹਰ ਸਾਲ ਚਾਹੀਦੇ ਆ ਆਪਾਂ ਉਹਦੇ ਚ 15-25% ਸ਼ਾਰਟ ਹੀ ਰਹਿੰਦੇ ਹਰ ਸਾਲ
9: ਓਕੇ
8: ਤੇ ਜਦੋਂ ਵੀ ਇਹੋ ਜਿਹਾ ਟਰਬੁਲੈਂਟ ਟਾਈਮ ਆਉਂਦਾ ਹੈ ਜਿੱਦਾਂ ਹੁਣ ਤੁਸੀਂ ਸੁਣਨ ਚਾਹ ਰਹੇ ਹੋਣਾ ਕਿ ਡਿਵੈਲਪਰ ਲਿਕੁਇਡੇਸ਼ਨ ਦੇ ਵਿੱਚ ਜਾ ਰਹੇ ਆ ਕਿਤੇ 2,500 ਕਿਤੇ 15,000 ਘਰ ਪਾਈਪ ਲਾਈਨ ਦੇ ਵਿੱਚ ਫਸ ਗਏ ਆ ਹੁਣ ਉਨੇ ਘਰ ਹੋਰ ਸਪਲਾਈ ਤੋਂ ਘੱਟ ਗਏ ਆ ਤੇ ਆਸਟ੍ਰੇਲੀਆ ਵਰਲਡ ਦਾ ਕ੍ਰੈਡਲ ਆ ਜਿੱਥੇ ਤੁਸੀਂ ਗ੍ਰੇਟ ਫੈਮਿਲੀ ਇਨਵਾਇਰਮੈਂਟ ਚ ਰਹਿ ਸਕਦੇ ਆ ਗੁੱਡ ਫੈਮਿਲੀ ਰੇਜ਼ ਕਰ ਸਕਦੇ ਆ ਇਹ ਵਰਲਡ ਵਾਈਡ ਬਹੁਤ ਵਧੀਆ ਕੰਟਰੀ ਮੰਨੀ ਜਾਂਦੀ ਹੈ ਇਸ ਚੀਜ਼ ਲਈ ਜਿਹਦੇ ਲਈ ਯੂਰੋਪੀਅਨਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ ਬ੍ਰਿਟਿਸ਼ਰਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ ਰਹਿਣ ਲਈ ਅਮੈਰੀਕਨਸ ਵੀ ਕਈ ਇੱਥੇ ਮੂਵ ਹੁੰਦੇ ਜਿਹਨਾਂ ਨੂੰ ਸਲੋ ਪੇਸ ਇਨਵਾਇਰਮੈਂਟ ਚਾਹੀਦਾ ਆ ਲਾਈਫ ਚਾਹੀਦੀ ਆ ਜਿਹੜੇ ਆਸਟ੍ਰੇਲੀਅਨਸ ਆ ਜਦੋਂ ਬਾਹਰ ਕੰਮ ਕਰਨ ਜਾਂਦੇ ਚਾਹੇ ਇੱਥੇ ਦੇ ਹਾਲੀਵੁੱਡ ਸਟਾਰ ਹੋਣ ਕੋਈ ਵੀ ਹੋਵੇ ਵਾਪਸ ਆ ਕੇ ਇੱਥੇ ਘਰ ਬਣਾ ਕੇ ਆਪਣੇ ਨਿਆਣੇ ਇੱਥੇ ਰੇਜ਼ ਕਰਦੇ ਮੈਜੋਰਟੀ ਲੋਕ ਕਿਉਂਕਿ ਦੇ ਨੋ ਦਿਸ ਐਜ਼ ਅ ਗ੍ਰੇਟ ਫੈਮਿਲੀ ਇਨਵਾਇਰਮੈਂਟ ਫਿਟਨੈਸ ਆਪਾਂ ਨੰਬਰ ਇੱਕ ਆ ਦੁਨੀਆ ਫਿਟਨੈਸ ਵੱਲ ਜਾ ਰਹੀ ਹੈ ਅਪਰ ਕੈਪੀਟਾ ਵੱਧ ਤੋਂ ਵੱਧ ਮੈਡਲ ਲੈਂਦੇ ਆ ਹਮੇਸ਼ਾ ਜਦੋਂ ਓਲੰਪਿਕਸ ਜਾਂਦੇ ਕਿਤੇ ਵੀ ਜਾਂਦੇ ਤੇ ਆਪਣੇ ਕੋਲ ਵਨ ਆਫ ਦਾ ਲੋਵੈਸਟ ਡਾਇਬਟੀਜ਼ ਤੇ ਉਹਦਾ ਓਬੈਸਿਟੀ ਦੇ ਕੇਸਿਸ ਹੈਗੇ ਆ ਵਰਲਡ ਵਾਈਡ
9: ਹੈਲਥ ਇਨਫਰਾਸਟ੍ਰਕਚਰ
8: ਹਾਂਜੀ ਤੇ ਕਿੰਨੇ ਸੋਹਣੇ ਆਪਣੇ ਪਾਰਕਸ ਹੈਗੇ ਆ ਸਪੋਰਟਸ ਗਰਾਊਂਡਸ ਹੈਗੇ ਦਿਸ ਇਜ਼ ਅ ਪਲੇਸ ਟੂ ਰੇਜ਼ ਫੈਮਿਲੀ ਦਿਸ ਵਿਲ ਆਲਵੇਜ਼ ਅਟਰੈਕਟ
9: ਵਰਕ ਲਾਈਫ ਬੈਲੈਂਸ ਜਿਹਨੂੰ ਕਹਿੰਦੇ
8: ਯੈਸ ਇਟ ਵਿਲ ਆਲਵੇਜ਼ ਅਟਰੈਕਟ ਫੋਰਨ ਬਾਇਰਸ ਐਂਡ ਫੋਰਨ ਫੈਮਿਲੀਜ਼ ਲੁਕਿੰਗ ਫੋਰ ਮਾਈਗ੍ਰੇਟਿੰਗ ਟੂ ਗ੍ਰੀਨਰ ਪਾਸਚਰਸ
9: ਕਰੈਕਟ
8: ਤੇ ਇਹਨੂੰ ਅਸੀਂ ਬਬਲ ਨਹੀਂ ਕਹਿ ਸਕਦੇ ਬਬਲ ਇਹੋ ਜਿਹੀ ਚੀਜ਼ ਹੁੰਦੀ ਜਿਹਨੂੰ ਆਰਟੀਫਿਸ਼ਲੀ ਸਪਰੂਕ ਕਰ ਦਿੱਤਾ ਜਾਂਦਾ ਆ ਔਰ ਉਹ ਜਦੋਂ ਤੁਸੀਂ ਚੀਜ਼ ਕੱਢ ਦੋ ਥੱਲੇ ਉਹਨੇ ਥੱਲੇ ਡਿੱਗ ਜਾਣਾ ਇਹੋ ਜਿਹੀਆਂ ਕਈ ਇਨਵਾਇਰਮੈਂਟ ਹੈਗੇ ਜਿੱਥੇ ਟੈਕਸ ਸਟਰਕਚਰਸ ਬਹੁਤ ਲੋ ਆ ਲੋਕੀ ਜਾ ਰਹੇ ਟੈਕਸ ਸੇਵਿੰਗ ਲਈ ਕੱਲ ਨੂੰ ਉਹ ਟੈਕਸ ਜੇ ਵਧਾ ਦਿੱਤਾ ਗਵਰਨਮੈਂਟ ਨੇ ਉਹ ਕੋਲੈਪਸ ਕਰ ਜਾਣਾ ਕਿਉਂਕਿ ਲੋਕਲ ਡਿਮਾਂਡ ਹੀ ਹੈ ਨਹੀਂ ਗੀ ਜਿੱਥੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਬਣ ਰਹੀਆਂ ਫੋਰਨਰਸ ਨੂੰ ਵੇਚਣ ਲਈ ਲੋਕਲ ਕੌਣ ਰਹੂਗਾ ਉੱਥੇ ਸਾਨੂੰ ਲੋਕਲ ਡਿਮਾਂਡ ਹਮੇਸ਼ਾ ਦੇਖਣੀ ਚਾਹੀਦੀ ਹੈ ਹੁਣ ਇਹੋ ਜਿਹੇ ਕੁਝ ਏਰੀਆ ਸੀਗੇ ਜਿੱਦਾਂ ਕਿ ਮੈਲਬਨ ਦੀ ਸੀਬੀਡੀ ਚ ਅਪਾਰਟਮੈਂਟ ਦੀਆਂ ਵੱਡੀਆਂ ਤੋਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਸੀ ਲੋਕੀ ਕਹਿੰਦੇ ਸੀ ਇੰਟਰਨੈਸ਼ਨਲ ਸਟੂਡੈਂਟ ਆਊਗੇ ਇੱਥੇ ਰਹੂਗੇ ਰੈਂਟ ਤੇ ਉੱਤੇ ਉਹਨਾਂ ਲਈ ਇੱਥੇ ਦੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਬਹੁਤ ਜ਼ਿਆਦਾ ਬੂਮ ਕਰ ਰਹੀ ਆ ਤੇ ਲੋਕਲ ਅਪਾਰਟਮੈਂਟ ਤੇ ਅਪਾਰਟਮੈਂਟ ਖਰੀਦੀ ਗਏ ਕਿ ਸ਼ਹਿਰ ਦੇ ਵਿੱਚ ਰਹੂਗੇ ਉਹ ਵਨ ਆਫ ਦਾ ਵਰਸਟ ਪਰਫਾਰਮਿੰਗ ਐਸੈਟਸ ਬਣ ਗਏ ਪਿਛਲੇ 4-5 ਸਾਲ ਚ ਮੇਰੇ ਇਹੋ ਜਿਹੇ ਕਲਾਇੰਟਸ ਹੈਗੇ ਜਿਨ੍ਹਾਂ ਨੇ 4-5 ਸਾਲ ਪਹਿਲਾਂ ਨਵੇਂ ਅਪਾਰਟਮੈਂਟ ਲਏ ਸੀਗੇ ਉਹ ਹੁਣ ਵੀ ਉਸ ਪ੍ਰਾਈਸ ਤੇ ਨਹੀਂ ਵਿਕ ਰਹੇ ਜਿੰਨੇ ਤੇ ਲਏ ਸੀਗੇ ਕਿਉਂਕਿ ਇੰਨੇ ਅਪਾਰਟਮੈਂਟ ਬਣ ਗਏ ਉਹਨੀ ਡਿਮਾਂਡ ਨਹੀਂ ਬਣੀ ਗਵਰਨਮੈਂਟ ਨੇ ਐਜੂਕੇਸ਼ਨ ਮਾਈਗ੍ਰੇਸ਼ਨ ਨੂੰ ਥੋੜਾ ਡਿਸਕਰੇਜ ਕਰ ਦਿੱਤਾ ਉਹਨੇ ਸਟੂਡੈਂਟ ਵੀ ਆਉਣੇ ਘੱਟ ਗਏ ਤਾਂ ਡਿਮਾਂਡ ਵੀ ਘੱਟ ਗਈ ਉਸ ਪ੍ਰੋਡਕਟ ਦੀ ਲੋਕਲ ਇਕਨੋਮੀ ਚ ਉਹਦੀ ਇੰਨੀ ਡਿਮਾਂਡ ਸੀ ਨਹੀਂ ਕਿਉਂਕਿ ਜੇ ਉੱਥੇ ਸ਼ਹਿਰ ਚੋਂ 20 ਮਿੰਟ ਦੀ ਦੂਰੀ ਤੇ 7 ਲੱਖ ਦਾ ਘਰ ਮਿਲਦਾ ਆ ਤਾਂ 20 ਮਿੰਟ ਸ਼ਹਿਰ ਦੇ ਵਿੱਚ ਕੌਣ ਉਨੇ ਦੇ ਅਪਾਰਟਮੈਂਟ ਲਊਗਾ
9: ਕਰੈਕਟ
8: ਲਊਗੇ ਲੋਕ ਜਿਨ੍ਹਾਂ ਨੂੰ ਬੈਕਯਾਰਡ ਤੋਂ ਮਤਲਬ ਨਹੀਂ ਆ ਪਰ ਦੈਨ ਯੂ ਹੈਵ ਰਿਡਿਊਸਡ ਯੋਰ ਪੂਲ ਆਫ ਬਾਇਰਸ ਘੱਟ ਹੀ ਰਹਿ ਗਈ ਤੁਹਾਡੀ ਡਿਮਾਂਡ ਘੱਟ ਲੋਕ ਆਊਗੇ ਸਿੰਗਲ ਆਊਗੇ ਰਿਟਾਇਰੀ ਆਊਗੇ ਜਾਂ ਉਹ ਲੋਕ ਆਊਗੇ ਜਿਹੜੇ ਸਿਟੀ ਚ ਹੀ ਰਹਿ ਸਕਦੇ ਆ ਸੋ ਵੀ ਨੀਡ ਟੂ ਲੁੱਕ ਐਟ ਵੇ ਵੀ ਇਨਵੈਸਟਿੰਗ
9: ਰਾਈਟ ਤੁਸੀਂ ਨਾ ਇੰਟਰੋਡਕਸ਼ਨ ਚ ਬਹੁਤ ਸਾਰੇ ਟੌਪਿਕ ਅਲੱਗ ਤੋਂ ਰੇਜ਼ ਕਰਦੇ ਜਿਹੜਾ ਮੈਂ ਪਹਿਲਾਂ ਕਿਹਾ ਸੀ
8: ਬਬਲ ਸਾਰਿਆਂ ਨੇ ਪੜਦਾ ਮਿਲ ਕੇ
9: ਮੈਂ ਪਹਿਲਾਂ ਹੀ ਸੋਚਿਆ ਸੀਗਾ ਕਿ ਭਾਜੀ ਨੇ ਜਿਹੜੀ ਇੰਟਰੋਡਕਸ਼ਨ ਦੇਣੀ ਉਹਦੇ ਚ ਹੀ ਕੁਐਸਚਨ ਹੁਣ ਮੇਰੇ ਬਹੁਤ ਸਾਰੇ ਸਵਾਲ ਨੇ ਬਟ ਉਹ ਸਾਰੇ ਤੋਂ ਇਲਾਵਾ ਮੈਂ ਇਹਨੂੰ ਸਿਰਫ ਅੱਜ ਦੀ ਇਸ ਇਨਫੋਰਮੇਸ਼ਨ ਸੈਸ਼ਨ ਨੂੰ ਇਸ ਕਰਕੇ ਇਨਫੋਰਮੇਟਿਵ ਕਹਿ ਰਹੇ ਹਾਂ ਕਿਉਂਕਿ ਅਸੀਂ ਨਿੰਦਰ ਸਿੱਧੂ ਐਜ਼ ਅ ਕੋਈ ਬ੍ਰਾਂਡ ਪ੍ਰਮੋਟ ਨਹੀਂ ਕਰ ਰਹੇ ਹੈਗੇ ਜਸਟ ਟੂ ਲੈਟ ਆਪਣੇ ਵਿਊਅਰਸ ਨੂੰ ਜਾਂ ਜਿਹੜੇ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਦੱਸ ਦਈਏ ਇਹ ਅਸੀਂ ਇਹਦੇ 'ਚ ਇੱਕ ਬਹੁਤ ਜ਼ਿਆਦਾ ਸੋਸ਼ਲ ਅਵੇਅਰਨੈਸ ਦੀ ਗੱਲ ਜਿਹੜੀ ਉਹ ਕਰਨੀ ਹੈਗੀ ਹੈ ਸੋਸ਼ਲ ਅਵੇਅਰਨੈਸ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਚਾਹੇ ਇਨਵੈਸਟਰ ਹੋ ਨਹੀਂ ਹੋ ਤੁਸੀਂ ਓਨਰ ਆਕੂਪਾਇਰ ਹੋ ਨਹੀਂ ਹੋ ਤੁਸੀਂ ਟੈਨੈਂਟ ਹੋ ਜਾਂ ਜੋ ਵੀ ਤੁਹਾਡਾ ਸਟੇਟਸ ਹੈਗਾ ਇਟ ਡਜ਼ਨਟ ਮੈਟਰ ਬਟ ਇਸ ਗੱਲਬਾਤ ਨੂੰ ਸੁਣਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਇੱਕ ਵਨ ਸਟੋਪ ਸ਼ੋਪ ਵੀ ਹੋ
7: ਤੁਸੀਂ ਅਕਾਊਂਟਿੰਗ ਦੀ ਵੀ ਗੱਲ ਜਦੋਂ ਆਉਂਦੀ ਹੈ, ਇੱਕ ਘਰ ਦੇ ਲਈ ਸਾਰੀਆਂ ਜ਼ਰੂਰੀ ਚੀਜ਼ਾਂ, ਇੱਕ ਮੋਰਟਗੇਜ ਦੀ ਗੱਲ ਆਉਂਦੀ ਹੈ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਜਦੋਂ ਆਉਂਦੀ ਹੈ, ਇਨਵੈਸਟਮੈਂਟ ਦੀ ਗੱਲ ਆਉਂਦੀ ਹੈ, ਬਿਲਡਿੰਗ ਦੀ ਗੱਲ ਆਉਂਦੀ ਹੈ, ਹਨਾ?
8: ਹਾਂਜੀ.
7: ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਜਗ੍ਹਾ ਤੇ ਆਪ ਕਰ ਦਿੰਦੇ ਹੋ, ਤਾਂ ਮੈਂ ਉਸ ਨਜ਼ਰੀਏ ਤੋਂ ਵੀ ਆਸਟ੍ਰੇਲੀਆ ਦੀ ਤਸਵੀਰ ਨੂੰ ਸਮਝੂੰਗਾ. ਪਰ ਇੱਕ ਜਿਹੜੀ ਤੁਸੀਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ, ਉਸ ਚੀਜ਼ ਨੇ ਮੈਨੂੰ ਟ੍ਰਿਗਰ ਕੀਤਾ ਤੇ ਇਹਦੇ ਤੇ ਗੱਲਬਾਤ ਕੀਤੀ ਜਾਣੀ ਚਾਹੀਦੀ. ਉਹ ਇਹ ਹੈ ਕਿ ਆਸਟ੍ਰੇਲੀਆ ਦੀ ਕਰੰਟ ਗਵਰਨਮੈਂਟ ਔਰ ਆਸਟ੍ਰੇਲੀਆ ਦਾ ਕਰੰਟ ਸੋਸ਼ੋ ਇਕਨੋਮਿਕ ਸਟਰਕਚਰ, ਇਜ਼ ਇਟ ਕੋਲੈਪਸਿੰਗ, ਤੇ ਇਹਦਾ ਫਿਊਚਰ ਕਿਸ ਪਾਸੇ ਨੂੰ ਜਾ ਰਿਹਾ?
8: ਦੇਖੋ, ਦ ਵੇ ਇਟ ਇਜ਼ ਗੋਇੰਗ, ਇਟ ਇਜ਼ ਕੋਲੈਪਸਿੰਗ. ਕਿਉਂਕਿ ਜਿਹੜੇ ਇਸ ਟਾਈਮ ਸਾਡੇ ਲੀਡਰ ਆ, ਉਹਨਾਂ ਨੂੰ ਆਪ ਕਿਸੇ ਬਿਜ਼ਨਸ ਦੀ ਇਕਨੋਮੀ ਦੀ ਕੋਈ ਖਾਸ ਨੌਲੇਜ ਹੈ ਨਹੀਂ ਗੀ.
7: ਓਕੇ,
8: ਜੇ ਤੁਸੀਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਹੀ ਦੇਖਿਆ ਜਾਵੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਫਿਰ ਵੀ ਚਾਹ ਦੀ ਸਟਾਲ ਲਾਈ ਆ, ਇਹਨੇ ਉਹ ਵੀ ਨਹੀਂ ਕੀਤਾ ਹੋਇਆ ਜ਼ਿੰਦਗੀ 'ਚ.
7: ਓਕੇ,
8: ਯੂਨੀਵਰਸਿਟੀ ਦੇ ਵਿੱਚ ਧਰਨੇ ਦਿੰਦੇ ਹੁੰਦੇ ਸੀਗੇ, ਲੋਬੀ ਗਰੁੱਪ ਨਾ ਹੁੰਦੇ ਸੀਗੇ, ਯੂਨੀਅਨਸ ਨਾ ਹੁੰਦੇ ਸੀ, ਜਿਹਨੂੰ ਕਹਿੰਦੇ ਯੂਨੀਅਨ ਬਾਜੀ ਕਹਿੰਦੇ ਆ, ਉਹ ਕੀਤੀ ਇਹਨਾਂ ਨੇ. ਕੁਛ ਇਹਨਾਂ ਦੇ ਯੂਨੀਅਨ ਦੇ ਜਿਹੜੇ ਮੈਂਬਰ ਸੀ, ਉਹ ਗਾਂਹ ਜਾ ਕੇ ਇੰਡਸਟਰੀ ਯੂਨੀਅਨ ਦੇ ਉਹ ਬਣ ਗਏ, ਹੈੱਡ ਬਣ ਗਏ. ਹੁਣ ਉਹਨਾਂ ਨੇ ਯੂਨੀਅਨ ਦੇ ਗਾਂਹ ਜਾ ਕੇ ਸੁਪਰ ਐਨੂਏਸ਼ਨ ਸੈਟਅਪ ਕਰ ਲਿਆ, ਹੁਣ ਬਿਲੀਅਨਸ ਆਫ ਫੰਡ ਮੈਨੇਜ ਕਰ ਰਿਹਾ, ਉੱਪਰ ਹੈਗੇ ਉਹ ਯੂਨੀਅਨ ਦੇ ਮੈਂਬਰ ਹੀ ਆ ਪਾਸਟ 'ਚ. ਇਹਨਾਂ ਨੇ ਯੂਨੀਅਨ ਤੋਂ ਨਿਕਲ ਕੇ ਜਾ ਕੇ ਲੇਬਰ ਪਾਰਟੀ ਦੇ ਆਫਿਸ 'ਚ ਜਾ ਕੇ ਕਲਰਕ ਦੀ ਇਹੋ ਜਿਹੀਆਂ ਜੋਬਾਂ ਸਟਾਰਟ ਕਰ ਲਈਆਂ, ਉਹ ਤੋਂ ਗਾਂਹ ਜਾ ਕੇ ਇਹ ਪੋਲੀਟਿਕਸ ਦੇ ਵਿੱਚ ਆ ਗਏ. ਇਹਨਾਂ ਨੂੰ ਪਤਾ ਹੀ ਨਹੀਂ ਆ ਪੈਸੇ ਬਣਦੇ ਕਿੱਦਾਂ, ਇਹਨਾਂ ਨੂੰ ਪਤਾ ਕਿ ਪੈਸੇ ਆ ਜਾਂਦੇ ਆ
7: ਜਿਹੜੇ ਟ੍ਰੈਜਰ.
8: ਹਾਂ, ਉਹ ਪੜ੍ਹੇ ਲਿਖੇ ਆ ਜ਼ਰੂਰ, ਡਾਕਟਰ ਚਾਰਮਰਸ, ਬਟ ਉਹਨਾਂ ਨੇ ਪ੍ਰੈਕਟਿਸ ਕਿੱਥੇ ਕੀਤੀ ਆ, ਉਹਨਾਂ ਨੇ ਕਿਹੜੀਆਂ ਉਹਨਾਂ ਦੀਆਂ ਪਰਸਨਲ ਅਚੀਵਮੈਂਟਸ ਹੈਗੀਆਂ ਆ, ਕਿਹੜੇ ਉਹਨਾਂ ਨੇ ਬਿਜ਼ਨਸ ਸੈਟਅਪ ਕੀਤੇ ਆ, ਗਰੋ ਕੀਤੇ, ਕਿਉਂਕਿ ਕੰਟਰੀ ਨੂੰ ਰਨ ਕਰਨਾ ਇੱਕ ਬਿਜ਼ਨਸ ਨੂੰ ਰਨ ਕਰਨ ਦੇ ਬਰਾਬਰ ਆ, ਜਿਹਦੇ 'ਚ ਤੁਹਾਡੇ ਮਲਟੀਪਲ ਸਟੇਕ ਹੋਲਡਰਸ ਆ ਇੱਕ ਕੰਟਰੀ ਦੇ ਵਿੱਚ, ਜਿਹਨਾਂ ਤੁਸੀਂ ਹੈਪੀ ਰੱਖਣਾ ਆ. ਤਾਂ ਜੇ ਤੁਸੀਂ ਸਿਰਫ਼ ਇੱਕ ਜੋਬ ਹੀ ਕੀਤੀ ਹੋਊਗੀ, ਉੱਥੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਸਰ ਬੋਸ ਨੂੰ ਹੈਪੀ ਰੱਖਣਾ ਤੇ ਕਲਾਇੰਟਸ ਨੂੰ ਵੱਧ ਤੋਂ ਵੱਧ ਹੈਪੀ ਰੱਖਣਾ ਆ, ਤੇ ਤੁਹਾਨੂੰ ਪੈਸੇ ਮਿਲ ਜੂਗੇ. ਵੈਨ ਯੂ ਰਨ ਅ ਬਿਜ਼ਨਸ ਯੂ ਹੈਵ ਮਲਟੀਪਲ ਸਟੇਕ ਹੋਲਡਰਸ, ਯੂ ਹੈਵ ATO, ਠੀਕ ਆ, ਤੁਹਾਡੇ ਆਪਣੇ ਕਲਾਇੰਟਸ ਵੀ ਹੈਗੇ ਆ, ਤੁਹਾਡੀ ਜਿਹਦੇ ਲਈ ਤੁਸੀਂ ਕੰਮ ਕਰ ਰਹੇ ਹੋ, ਜਿੱਥੇ ਤੁਹਾਡਾ ਬਿਜ਼ਨਸ ਆ, ਤੁਹਾਡਾ ਇੱਕ ਲੈਂਡਲੋਰਡ ਵੀ ਹੈਗਾ ਆ, ਫਿਰ ਤੁਸੀਂ ਮਲਟੀਪਲ ਡਿਫਰੈਂਟ ਬਿਜ਼ਨਸਿਸ ਨਾਲ ਕੰਮ ਕਰ ਰਹੇ ਆ. ਸਿਮਿਲਰਲੀ ਜੋ ਤੁਸੀਂ ਇੱਕ ਦੇਸ਼ ਨੂੰ ਚਲਾ ਰਹੇ ਆ, ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਵੀ ਡੀਲ ਕਰ ਰਹੇ ਆ, ਤੇ ਤੁਸੀਂ ਆਪਣੀ ਲੋਕਲ ਜਿਹੜੀ ਤੁਹਾਡੀ ਕਮਿਊਨਿਟੀ ਉਹਦੇ ਨਾਲ ਵੀ ਡੀਲ ਕਰ ਰਹੇ ਆ, ਫਿਰ ਤੁਸੀਂ ਕੰਟਰੀ ਨੂੰ ਗਰੋਥ ਵੀ ਲੈ ਕੇ ਦੇਣੀ ਆ, ਪਰ ਤੁਸੀਂ ਗਰੀਬਾਂ ਦਾ ਵੀ ਧਿਆਨ ਰੱਖਣਾ ਆ. ਤੁਸੀਂ ਇਹ ਵੀ ਦੇਖਣਾ ਕਿ ਜਿਹੜੇ ਬਿਜ਼ਨਸਿਸ ਆ ਉਹ ਸਸਟੇਨੇਬਲ ਹੋਣ, ਜਿਹੜਾ ਕਿ ਉਹ ਸਸਟੇਨੇਬਲ ਟੈਕਸ ਤੁਸੀਂ ਲੈ ਕੇ ਗਰੀਬਾਂ 'ਚ ਵੰਡ ਕੇ ਵੈਲਫੇਅਰ ਕਰ ਸਕੋ.
7: ਕਰੈਕਟ,
8: ਕਿਉਂਕਿ ਉਹ ਇਕਾਨਮੀਆਂ ਵੀ ਡਿੱਗ ਜਾਂਦੀਆਂ ਜਿਹੜੀਆਂ ਸਿਰਫ ਅਮੀਰਾਂ ਵੱਲ ਸੋਚਦੀਆਂ, ਪਰ ਉਹ ਵੀ ਡਿੱਗ ਜਾਂਦੀਆਂ ਜਿਹੜੇ ਸਿਰਫ ਗਰੀਬਾਂ ਵੱਲ ਸੋਚਦੀਆਂ. ਜੇ ਤੁਸੀਂ ਅਮੀਰਾਂ ਤੋਂ ਲਈ ਜਾਓਗੇ, ਇੱਕ ਦਿਨ ਉਹ ਪੈਸੇ ਮੁੱਕ ਜਾਣੇ ਆ, ਅਮੀਰਾਂ ਨੇ ਕੰਟਰੀ ਛੱਡ ਕੇ ਚੱਲ ਜਾਣਾ ਆ. ਦੇਖਿਆ ਹੋਣਾ ਆ ਰੀਸੈਂਟਲੀ ਬਹੁਤ ਸਾਰੇ ਮਿਲੀਨੀਅਰ ਛੱਡ ਕੇ ਜਾ ਰਹੇ ਆ. ਇਨਫੈਕਟ ਆ ਮੁੰਡਾ ਬਹੁਤ ਫੇਮਸ ਹੈ, ਐਡਰੀਅਨ ਪੋਰਟੇਲੀ, ਜਿਹੜਾ LMCT ਚਲਾਉਂਦਾ, ਉਹ ਵੀ ਡੁਬਈ ਚਲੇ ਗਿਆ. ਪੈਸੇ ਵੰਡਦਾ ਰਹਿੰਦਾ, ਉਹ ਵੀ ਡੁਬਈ ਚਲੇ ਗਿਆ ਤੰਗ ਆ ਕੇ ਆਸਟ੍ਰੇਲੀਅਨ ਇਨਵਾਇਰਮੈਂਟ ਤੋਂ. ਸੋ ਵਟਸ ਹੈਪਨਿੰਗ ਰਾਈਟ ਨਾਓ ਇਜ਼ ਦ ਗਵਰਨਮੈਂਟ ਇਜ਼ ਵੈਰੀ ਪ੍ਰੋ ਕਮਿਊਨਿਸਟ ਰਿਜੀਮ. ਦੇ ਡੋਂਟ ਨੋ ਹਾਊ ਟੂ ਕ੍ਰੀਏਟ ਐਕਚੁਅਲ ਬਿਜ਼ਨਸ, ਕ੍ਰੀਏਟ ਵੈਲਥ ਐਂਡ ਇਕੋਨਮੀ ਕਿੱਦਾਂ ਬੈਟਰ ਕਰ ਸਕਦੀ ਆ. ਜੇ ਤੁਸੀਂ ਸਟੈਟਿਸਟਿਕਸ ਦੇਖੋ, ਪਿਛਲੇ 4 ਸਾਲਾਂ ਦੇ ਵਿੱਚ ਆਸਟ੍ਰੇਲੀਅਨ ਇਕੋਨਮੀ ਨੇ OECD ਜਿਹੜੀਆਂ ਕੰਟਰੀਜ਼ ਆ, ਜਿਹੜੇ ਡਿਵੈਲਪਡ ਹੋਰ ਨੇਸ਼ਨਸ ਆ, ਉਹਨਾਂ ਦੇ ਕੰਪੈਰੇਟਿਵਲੀ ਉਹਨਾਂ ਦੀ ਰੀਅਲ ਇਨਕਮ ਗਰੋ ਕੀਤੀ ਆ, ਬਟ ਬਹੁਤ ਸਲੋ ਰੇਟ ਤੇ, ਓਬਵੀਅਸਲੀ ਪ੍ਰੀਵੀਅਸ ਨਾਲੋਂ.
7: ਕਰੈਕਟ,
8: ਬਟ ਆਸਟ੍ਰੇਲੀਆ ਦੀ ਡਿਕਲਾਈਨ ਹੋਈ ਆ, ਅਸੀਂ ਰੈੱਡ ਲਾਈਨ 'ਚ ਆ.
7: ਓਕੇ,
8: ਉਹਨਾਂ ਦੀ ਐਵਰੇਜ ਸਾਡੇ ਤੋਂ ਥੱਲੇ, ਆਪਾਂ ਉਹਨਾਂ ਦੀ ਐਵਰੇਜ ਤੋਂ ਬਹੁਤ ਥੱਲੇ ਆ.
7: ਰਾਈਟ,
8: ਜਬਕਿ ਅਸੀਂ ਰਿਸੋਰਸਿਸ ਦੇ ਉੱਤੇ ਬੈਠੇ ਆ, ਅਸੀਂ ਬਹੁਤ ਰਈਸ ਆ, ਦੇਖਿਆ ਅਸੀਂ ਵੈਲਦੀ ਆ ਲੋਕ, ਸਾਡੇ ਕੋਲ ਆਇਰਨ ਓਰ ਹੈਗੀ ਆ,
7: LNG
8: ਹੈਗੀ, ਹਾਂਜੀ, ਸਾਡੇ ਕੋਲ ਪੜ੍ਹੇ ਲਿਖੇ ਲੋਕ ਆ ਜਿਹੜੇ ਕੰਮ ਕਰਨ ਨੂੰ ਵੀ ਤਿਆਰ ਆ, ਬਟ ਫਿਰ ਵੀ ਅਸੀਂ ਇੰਨੇ ਬੈਕਵਰਡਸ ਕਿਉਂ ਜਾ ਰਹੇ ਹਾਂ?
7: ਕਰੈਕਟ,
8: ਕਿਉਂਕਿ ਇੱਥੇ ਹਾਰਡ ਵਰਕ ਨੂੰ, ਐਂਬੀਸ਼ਨ ਨੂੰ ਹੈਵਲੀ ਟੈਕਸ ਕੀਤਾ ਜਾਂਦਾ ਆ.
7: ਓਕੇ,
8: ਐਨਕਰੇਜ ਕਰਿਆ ਕੀਤਾ ਜਾ ਰਿਹਾ ਆ ਫ੍ਰੀ ਬੀਜ਼ ਨੂੰ. ਹੁਣ ਇੱਕ ਕਲਾਸਿਕ ਐਗਜ਼ਾਮਪਲ ਦਿੰਦਾ ਤੁਹਾਨੂੰ, ਜਦੋਂ ਗ੍ਰੀਨਸ ਨੇ ਸਪੋਰਟ ਕੀਤੀ ਐਂਥਨੀ ਐਲਬਨੀਜ਼ੀ ਦੀ SMSF, ਜਿਹੜੇ ਬਜਟ ਦੇ ਵਿੱਚ ਪ੍ਰਪੋਜ਼ਲ ਸੀਗੇ ਕਿ SMSF ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ, ਰੈਜ਼ੀਡੈਂਸ਼ੀਅਲ ਪ੍ਰੋਪਰਟੀ,
7: ਸੈਲਫ ਮੈਨੇਜ
8: ਸੁਪਰ ਫੰਡ ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ ਫਿਊਚਰ 'ਚ. ਗ੍ਰੀਨਸ ਕਹਿੰਦੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹਦੇ ਉੱਤੇ, ਤੁਸੀਂ ਕਰ ਦਿਓ, ਬਟ ਸਾਡੀਆਂ ਸ਼ਰਤਾਂ. ਉਹ ਸ਼ਰਤ ਕੀ ਸੀ? ਉਹ ਕਹਿੰਦੇ ਜਿਹੜੀ NDIS ਤੇ ਸਕੈਮ ਹੋ ਰਹੇ ਉਹਦੇ ਜਿਹੜੀ ਤੁਸੀਂ ਇਨਕੁਆਇਰੀ ਬਿਠਾਉਣੀ ਆ ਇਹਨੂੰ ਚੈੱਕ ਕਰਨ ਲਈ, ਉਹਨੂੰ ਨਾ ਐਕਸਟੈਂਡਡ ਇਨਕੁਆਇਰੀ ਕਰ ਦਿਓ. ਹੁਣ ਸਾਨੂੰ ਵੀ ਪਤਾ ਇੰਡੀਆ ਜਿਹੜੀ CBI ਜਾਂਚ 10 ਸਾਲ ਚੱਲ ਗਈ, ਉਹਦਾ ਰਿਜ਼ਲਟ ਨਹੀਂ ਆਉਂਦਾ. ਉਹ ਇਹ ਕਰ ਰਹੇ ਇੱਥੇ, ਕਿਉਂਕਿ ਇਹਨਾਂ ਦੇ ਵੋਟਰ ਬੈਠੇ ਕਿੱਥੇ ਆ? ਗ੍ਰੀਨਸ ਤੇ ਕਿੱਥੇ ਮੈਂਬਰ ਆ? ਜੇ ਆਪਾਂ ਸਿਡਨੀ ਦੀ ਗੱਲ ਕੀਤੀ ਜਾਵੇ, ਸਿਡਨੀ
7: CBD ਦੇ ਆਲੇ ਦੁਆਲੇ
8: ਹਨਾ, ਜਿਹੜਾ ਲਕੇਂਬਾ ਆ ਉੱਥੇ ਉਨੀਆਂ ਕਾਫੀ ਸ਼ਾਪਸ ਨਹੀਂ ਹੈਗੀਆਂ ਜਿੰਨੇ NDIS ਦੇ ਬਿਜ਼ਨਸ ਆ. ਤੇ ਉੱਥੇ ਗ੍ਰੀਨਸ ਦੇ ਉਹ ਮੈਂਬਰ ਆਫ ਪਾਰਲੀਮੈਂਟ ਬੈਠੇ ਹੋਏ ਆ ਤੇ ਉਹ ਵੀ ਆਪਣੇ ਵੋਟ ਬੈਂਕ ਨੂੰ ਲੁੱਕ ਆਫਟਰ ਕਰ ਰਹੇ ਆ ਬਟ ਉਹ ਐਨਡੀਐਸ ਦੀ ਫੰਡਿੰਗ ਕਿੱਥੋਂ ਆ ਰਹੀ ਹੈ ਜਿਹੜੇ ਹਾਰਡ ਵਰਕਿੰਗ ਮਿਡਲ ਕਲਾਸ ਲੋਕ ਹੈਗੇ ਆ ਜਿਹੜੇ ਬਿਜ਼ਨੈਸਸ ਹੈਗੇ ਆ ਉਹ ਟੈਕਸ ਪੇ ਕਰ ਰਹੇ ਐਨਡੀਐਸ ਜਾ ਰਹੇ ਆ ਹੁਣ ਅਸੀਂ ਪਾਈ ਜਾਵਾਂਗੇ ਇੱਕ ਦਿਨ ਤਾਂ ਉਹਨਾਂ ਦੇ ਪੈਸੇ ਮੁੱਕ ਜਾਣੇ ਆ
9: ਕਰੈਕਟ
8: ਸਿੰਗਲ ਮਮ ਆਪਣੀ ਫੈਮਿਲੀ ਬਹੁਤ ਵਧੀਆ ਤਰ੍ਹਾਂ ਰਨ ਕਰਦੇ ਆ ਟੀਚਰ ਆ ਖੁਦ ਕਾਰ ਡਰਾਈਵ ਕਰਦੇ ਸਭ ਕੁਛ ਕਰਦੇ ਆ ਸ਼ੀ ਇਜ਼ ਨਾਟ ਇਨ ਆਸਟ੍ਰੇਲੀਆ ਇੰਡੀਆ ਚ ਜਿੱਥੇ ਸਪੋਰਟ ਵੀ ਨਹੀਂ ਹੈਗੀ ਬਟ ਮੈਂ ਬਹੁਤ ਕੰਪੈਸ਼ਨੇਟ ਹਾਂ ਉਹਨਾਂ ਲਈ ਬਟ ਇਹੋ ਜਿਹਾ ਵੀ ਨਾ ਹੋਵੇ ਕਿ ਅਸੀਂ ਡੇਢ ਮਿਲੀਅਨ ਉਹਨਾਂ ਲੋਕਾਂ ਤੇ ਖਰਚ ਰਹੇ ਹਾਂ ਪਰ ਪਰਸਨ ਜਿਨ੍ਹਾਂ ਦੀ ਕੋਈ ਇਕੋਨਮੀ ਚ ਕੰਟਰੀਬਿਊਸ਼ਨ ਨਹੀਂ ਹੈ ਜਿਹਦੀ ਆਪਾਂ ਕੋਸਟ ਘੱਟ ਕਰ ਸਕਦੇ ਹਾਂ ਉਹ ਡੇਢ ਮਿਲੀਅਨ ਇਹ ਮੈਂ ਤੁਹਾਨੂੰ ਦੱਸ ਰਿਹਾ ਪਰ ਪਰਸਨ ਇੰਨਾ ਗਵਰਨਮੈਂਟ ਵੰਡਦੀ ਆ ਪਰ ਪਰਸਨ ਜਿਹਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ 7-8 ਲੱਖ ਤੇ ਲਿਆ ਸਕਦੇ ਹਾਂ ਆਈ ਨੋ ਕਈ ਆਪਣੇ ਸਰੋਤੇ ਲੀਕੇਜ ਜ਼ਿਆਦਾ ਹੈ ਉਹਨਾਂ ਨੂੰ ਮੇਰੀ ਗੱਲ ਵਧੀਆ ਵੀ ਨਹੀਂ ਲੱਗੂਗੀ
9: ਦਿਸ ਇਜ਼ ਰਿਐਲਿਟੀ ਹੋਣੀ ਚਾਹੀਦੀ ਹੈ ਇਹਨੂੰ ਥੋੜਾ ਜਿਹਾ ਹਿਊਮਨ ਐਂਗਲ ਤੋਂ ਵੀ ਬਹੁਤ ਲੋਕ ਲੈ ਲੈਣਗੇ ਇਹਦੇ ਤੇ ਟ੍ਰੋਫੀ ਹੋਵੇ ਮੈਂ ਦੱਸਦਾ ਕਿ ਇਟਸ ਨਾਟ ਅਬਾਊਟ ਕਿ ਉਹ ਪਰ ਕੈਪੀਟਾ ਜਾਂ ਹਰ ਇੱਕ ਇਨਸਾਨ ਦੇ ਉੱਤੇ ਕਿੰਨਾ ਖਰਚ ਹੋ ਰਿਹਾ ਉਹਦੇ 'ਚ ਇਹ ਹੈ ਕਿ ਉਹ ਇਨਸਾਨ ਦੇ ਉੱਤੇ ਕਿ ਵਾਕਈ ਉਹਨਾਂ ਖਰਚ ਹੋ ਰਿਹਾ ਜਿੰਨਾ ਸਰਕਾਰ ਦੇ ਰਹੀ ਜਿਵੇਂ ਇੱਕ ਬੜੀ ਪੁਰਾਣੀ ਵਾਜਪੇਈ ਸਾਹਿਬ ਦੀ ਇੱਕ ਵੀਡੀਓ ਚੱਲਦੀ ਹੈ ਪਾਰਲੀਮੈਂਟ ਦੇ ਵਿੱਚ ਕਹਿੰਦੇ ਮੈਂ ਰਾਜੀਵ ਗਾਂਧੀ ਨੂੰ ਪੁੱਛਿਆ ਕਿ ਇੰਨੀ ਕਰਪਸ਼ਨ ਕਿਉਂ ਹੈ ਤੁਸੀਂ ਤਾਂ ਇੰਨੇ ਚੰਗੇ ਲੀਡਰ ਹੈਗੇ ਹੋ ਤੇ ਰਾਜੀਵ ਗਾਂਧੀ ਕਹਿੰਦੇ ਕਿ ਮੈਂ 1 ਰੁਪਈਆ ਦਿੰਦਾ ਪਰ ਜਦੋਂ ਇਨਸਾਨ ਤੱਕ ਪਹੁੰਚਦਾ ਤਾਂ ਉਹਦੇ ਤੱਕ ਪਹੁੰਚਦੇ ਪਹੁੰਚਦੇ 10 ਪੈਸੇ ਰਹਿ ਜਾਂਦੇ ਨੇ 90 ਪੈਸੇ ਰਾਹ 'ਚ ਹੀ ਗਾਇਬ ਹੋ ਜਾਂਦੇ ਨੇ ਸੇਮ ਵਿਦ ਦੀ NDIS ਕਿ ਸਰਵਿਸ ਪ੍ਰੋਵਾਈਡਰ ਜਾਂ ਹੋਰ ਜਿਹੜੇ ਹੈਗੇ ਨੇ ਉਹ ਲੀਕੇਜ ਕਰ ਰਹੇ ਹੈਗੇ
8: ਨੇ ਕਈ ਲੋਕੀ ਝੂਠ ਬੋਲ ਰਹੇ ਆ ਇੱਥੇ ਲੋਕੀ ਇੱਕ ਦੂਸਰੇ ਨੂੰ ਦੱਸ ਰਹੇ ਕਿ ਯਾਰ ਡਾਕਟਰ ਕੋਲ ਚੱਲ ਜਾਓ ਸਰਟੀਫਿਕੇਟ ਲੈ ਲਓ ਤੁਸੀਂ NDIS ਤੇ ਤੁਹਾਨੂੰ $500 ਹਫ਼ਤੇ ਦਾ ਲੱਗ ਜਾਣਾ ਆ ਆਪਾਂ ਅੱਧੇ ਅੱਧੇ ਗੱਲ ਲਾਂਗੇ ਇਹੋ ਜਿਹਾ ਸਕੈਮ ਬਹੁਤ ਹੋ ਰਹੇ ਆ ਜਿਹੜੀ ਗਵਰਨਮੈਂਟ ਨੇ ਜਿਹਦੀ ਜਾਂਚ ਕਰਨੀ ਸੀ
9: ਕਰੈਕਟ ਔਰ ਉਹਦੀ ਬਹੁਤ ਡਿਲੇਡ ਚੱਲ ਰਹੀ
8: ਹਾਂਜੀ ਇਹ ਸਿਰਫ ਇੱਕ ਏਰੀਆ ਜਿੱਥੇ ਹੈ
9: ਓਕੇ
8: ਫਿਰ ਇਹੋ ਜਿਹੇ ਹੋਰ ਬੜੇ ਏਰੀਆਜ਼ ਹੈਗੇ ਆ ਸੈਕੰਡਲੀ ਗਵਰਨਮੈਂਟ ਨੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਖਿਲਾਰ ਲਏ ਆ ਉੱਤੇ ਸਪੈਂਡ ਕਰੀ ਜਾ ਰਹੇ ਆ ਹੁਣ ਉਹਦੇ ਨਾਲ ਕੀ ਆ ਇੰਟਰਸਟ ਰੇਟ ਵਧਾਉਣ ਨਾਲ ਤੁਸੀਂ ਆਮ ਬੰਦੇ ਦੇ ਐਕਸਪੈਂਡੀਚਰ ਤਾਂ ਘਟਾ ਸਕਦੇ ਆ ਤੇ ਤੁਸੀਂ ਇੱਕ ਸਾਈਡ ਆਫ ਇਕਨੋਮੀ ਨੂੰ ਸਲੋ ਕਰ ਲਿਆ ਜਿਹਦੇ ਨਾਲ ਇਨਫਲੇਸ਼ਨ ਸਲੋ ਹੁੰਦੀ ਆ ਪਰ ਦੂਜੇ ਪਾਸੇ ਜੇ ਗਵਰਨਮੈਂਟ ਨੇ ਆਪਦੀ ਸਪੈਂਡਿੰਗ ਕੰਟਰੋਲ ਨਹੀਂ ਕੀਤੀ ਤਾਂ ਇਹ ਤਾਂ ਉਹ ਗੱਲ ਹੋ ਗਈ ਨਾ ਇੱਕ ਪਾਸੇ ਤੁਸੀਂ ਹੈਂਡਬ੍ਰੇਕ ਖਿੱਚਤੀ ਇੱਕ ਪਾਸੇ ਰੇਸ ਦੇ ਦਿੱਤੀ ਉਹ ਗੱਡੀ ਨੇ ਨਾ ਗਾਂ ਜਾਣਾ ਨਾ ਰੁਕਣਾ ਉਹਦਾ ਜ਼ੋਰ ਲੱਗੀ ਜਾਣਾ ਉਹ ਸਾਡਾ ਇਕਨੋਮੀ ਦਾ ਹੋ ਰਿਹਾ ਰਾਈਟ ਨਾਊ ਆਪਾਂ ਐਵਰੀ ਡੇ ਔਨ ਐਨ ਐਵਰੇਜ ਆ ਕੱਲ ਪਰਸੋਂ ਹੀ ਸਟੱਡੀ ਸੀਗੀ 28 ਬਿਊਰੋਕਰੈਟ ਐਵਰੀ ਡੇ ਐਡ ਕਰ ਰਹੇ ਹਾਂ ਗਵਰਨਮੈਂਟ ਦੇ ਵਿੱਚ 28 ਦੀਆਂ ਸੈਲਰੀਆਂ ਟੈਕਸ ਪੇਅਰ ਪੇ ਕਰ ਰਹੇ ਆ
9: ਮਿਲੀਅਨਸ ਆਫ ਡਾਲਰਸ
8: ਅਸੀਂ ਪਿਛਲੇ 20 ਸਾਲਾਂ ਤੋਂ ਹੁਣ ਤੱਕ ਕਿੰਨੇ ਹੀ ਜ਼ਿਆਦਾ ਬਿਊਰੋਕਰੇਸੀ ਵਧਾ ਦਿੱਤੀ ਪਹਿਲਾਂ ਪਰ ਪਰਸਨ ਜੇ 0.2 ਬਿਊਰੋਕਰੈਟ ਇੱਕ ਬੰਦੇ ਨੂੰ ਲੁੱਕ ਆਫਟਰ ਕਰਦਾ ਸੀ ਹੁਣ ਆਲਮੋਸਟ ਹਾਫ ਤੇ ਪਹੁੰਚ ਚੁੱਕਿਆ ਹੋਣਾ ਆ ਯਾਨੀ ਕਿ ਦੀਸ ਆਰ ਨਾਟ ਐਗਜ਼ੈਕਟ ਬਟ ਦੀਸ ਆਰ ਨੰਬਰਸ ਅਰਾਊਂਡ ਦੈਟ ਕਿ ਬਹੁਤ ਜ਼ਿਆਦਾ ਬਿਊਰੋਕਰੈਟਸ ਵੱਧ ਚੁੱਕੇ ਇੱਕ ਬੰਦੇ ਨੂੰ ਮੋਨੀਟਰ ਕਰਨ ਲਈ ਸੋ ਦੈਟ ਇਜ਼ ਟੂ ਮੱਚ
9: ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਹਾਂ ਭਾਅ ਜੀ ਅਗਲਾ ਕੁਐਸਚਨ ਆਈ ਨੋ ਮੈਂ ਤੁਹਾਡੀ ਇਨ ਐਂਡ ਆਊਟ ਬੈਕਗਰਾਉਂਡ ਜਾਣਦਾ ਪਰ ਫਿਰ ਵੀ ਜਿਹੜੇ ਇਸ ਪੋਡਕਾਸਟ ਨੂੰ ਸੁਣ ਰਹੇ ਹੋਣਗੇ ਡਾਊਟ ਨਾ ਕਿਤੇ ਆਵੇ
8: ਹਾਂਜੀ
9: ਆਰ ਯੂ ਬਲੇਮਿੰਗ ਆਲ ਦੀ ਪੋਲਿਸੀਜ਼ ਆਰ ਯੂ ਟਿਲਟਿਡ ਟੂਵਰਡਸ ਲਿਬਰਲ ਨੈਸ਼ਨਲ ਔਰ ਯੂ ਟਿਲਟਿਡ ਟੂਵਰਡਸ ਵਨ ਨੇਸ਼ਨ ਤੁਹਾਡੀ ਕੋਈ ਪੋਲੀਟੀਕਲ ਆਈਡੀਓਲੋਜੀ ਹੈ
8: ਭਾਈ ਮੇਰੀ ਪੋਲੀਟੀਕਲ ਆਈਡੀਓਲੋਜੀ ਇਹ ਆ ਕਿ ਤੁਸੀਂ ਪ੍ਰੋਗਰੈਸਿਵ ਗਵਰਨਮੈਂਟ ਹੋਣੀ ਚਾਹੀਦੀ ਆ ਮੈਂ ਕਿਸੇ ਪਾਰਟੀ ਵੱਲ ਨਹੀਂ ਹੈਗਾ ਪ੍ਰੋਗਰੈਸਿਵ ਤੁਹਾਡੀ ਗਰੋਥ ਹੋਣੀ ਚਾਹੀਦੀ ਆ ਜਿਹਦੇ ਵਿੱਚ ਤੁਹਾਡਾ ਮਾਈਂਡਸੈਟ ਹੋਣਾ ਚਾਹੀਦਾ ਕਿ ਅਸੀਂ ਸਹੀ ਇਨਵਾਇਰਮੈਂਟ ਕ੍ਰੀਏਟ ਕਰੀਏ ਫੋਰ ਬਿਜ਼ਨਸਿਸ ਟੂ ਫਲੋਰਿਸ਼ tax them sustainably and pay the lower socio-economic people who are not so lucky ਜਿਹੜੇ ਕਿ ਸਾਰੇ ਸਹੀ ਇਨਵਾਇਰਮੈਂਟ ਚ ਖੁਸ਼ਹਾਲੀ ਨਾਲ ਰਹਿ ਸਕਣ
9: ਰਾਈਟ
8: ਉਹਦੇ ਵਿੱਚ ਕੀ ਹੁੰਦਾ ਕਈ ਵਾਰੀ ਲਿਬਰਲਸ ਆਉਂਦੇ ਆ ਜਿਨ੍ਹਾਂ ਨੂੰ ਇਸ ਟਾਈਮ ਮੈਂ ਸਪੋਰਟ ਕਰ ਰਿਹਾ ਬਿਕੋਜ਼ ਉਹਨਾਂ ਦੀ ਇਹ ਆਈਡੀਓਲੋਜੀ ਆ ਉਹ ਦੋ ਵਾਰੀ ਲਗਾਤਾਰ ਆ ਜਾਂਦੇ ਆ ਤਾਂ ਉਹ ਪਾਵਰ ਟ੍ਰਿਪ ਤੇ ਚੱਲ ਜਾਂਦੇ ਉਹ ਆਪਣੇ ਕੋਰ ਵੈਲਿਊਜ਼ ਭੁੱਲ ਜਾਂਦੇ ਆ ਜਿੱਦਾਂ ਪਿਛਲੀ ਵਾਰੀ ਹੋਇਆ ਸੀ ਇਹਨਾਂ ਦੇ ਨਾਲ
9: ਕਰੈਕਟ
8: ਦੋ ਵਾਰੀ ਲਗਾਤਾਰ ਦੀ ਗਵਰਨਮੈਂਟ ਬਣੀ ਬਾਅਦ ਵਿੱਚ ਬੜੇ ਰਿਲੈਕਸ ਜਿਹੀ ਹੋ ਗਏ ਕੁਛ ਇਹਨਾਂ ਨੇ ਵਧੀਆ ਕੰਟਰੀਬਿਊਟਰੀ ਕੀਤਾ ਨਹੀਂ ਤਾਂ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਰੋਸ ਸੀਗਾ ਤਾਂ ਫਿਰ ਲੇਬਰ ਆ ਗਈ ਤੇ ਲੇਬਰ ਵੀ ਆਉਣੀ ਚਾਹੀਦੀ ਹੈ ਬੁਸ਼ ਫਾਇਰ ਵਾਂਗੂ ਆ ਮਾੜੀ ਜਿਹੀ ਅੱਗ ਲੱਗਣੀ ਚਾਹੀਦੀ ਆ ਜਿਹੜਾ ਕਿ ਨਵੇਂ ਫਿਰ ਗਰੋਥ ਆ ਸਕੇ ਪਰ ਇਸ ਵਾਰੀ ਜਿਹੜੀ ਅੱਗ ਆ ਕੋਈ ਜ਼ਿਆਦਾ ਹੀ ਲੱਗ ਚੁੱਕੀ ਆ ਬੀਜ ਵੀ ਸੜ ਕੇ ਹੁਣ ਨਵੀਂ ਜਿਹੜੀ ਪਨੀਰੀ ਆ ਉੱਗਣ ਲਈ ਬਹੁਤ ਮਿਹਨਤ ਕਰਨੀ ਪੈਣੀ ਸਾਡੇ ਦੇਸ਼ ਨੂੰ
9: ਰਾਈਟ ਹਾਂਜੀ ਅੱਛਾ ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕਮਿੰਗ ਬੈਕ ਟੂ ਆਵਰ ਟੋਪਿਕ ਬਹੁਤ ਸਾਰੇ ਲੋਕ ਜਿਹੜੇ ਜਦੋਂ ਇੰਡੀਆ ਤੋਂ ਕੋਈ ਆਉਂਦਾ ਹੈਗਾ ਪਾਕਿਸਤਾਨ ਤੋਂ ਆਉਂਦਾ ਹੈ ਸਬ ਕੰਟੀਨੈਂਟ ਚੋਂ ਆਉਂਦੇ ਹੈਗੇ ਨੇ ਆਸਟ੍ਰੇਲੀਆ 'ਚ ਆ ਕੇ ਸਾਡਾ ਇੱਕ ਮਾਈਂਡਸੈਟ ਹੈਗਾ ਉਸ ਸਬ ਕੰਟੀਨੈਂਟ ਦਾ ਕਿ ਘਰ ਲੈ ਲਿਓ ਭਾਈ ਪੱਕੇ ਹੋਣ ਤੋਂ ਬਾਅਦ ਹੈ ਨਾ
7: ਬਤੌਰ ਮਾਈਗ੍ਰੈਂਟ ਤੁਹਾਡੀ ਵੀ ਇਹ ਜਰਨੀ ਰਹੀ ਸੀਗੀ ਹੈ ਨਾ, ਬਟ ਯੂ ਟੁੱਕ ਯੂਅਰ ਟਾਈਮ, ਤੁਹਾਡਾ ਇੱਕ ਹੋਰ ਸਿਨਾਰੀਓ ਸੀਗਾ, ਇੱਕ ਮਾਇੰਡ ਸੈੱਟ ਹੋਰ ਸੀਗਾ, ਬਟ ਮੈਂ ਉਹ ਸਮਝਣਾ ਚਾਹੁੰਦਾ ਕਿ ਤੁਹਾਡਾ ਮਾਇੰਡ ਸੈੱਟ ਕੀ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਹੋ, ਕੀ ਸੁਜੈਸਟ ਕਰਦੇ ਹੋ। ਪਲੱਸ ਔਨ ਟੋਪ ਆਫ ਦੈਟ, ਇੱਕ ਜਦੋਂ ਬੰਦਾ ਇੱਥੇ ਇਸ ਕੰਟਰੀ 'ਚ ਆਉਂਦਾ, ਮੋਰਟਗੇਜ ਹੋ ਗਈ, ਹੋਰ ਬੜੇ ਸਾਰੇ ਮੋਰਟਗੇਜ, ਬ੍ਰੋਕਰ ਲੈਣਾ ਹੈ ਜੀ, ਕਨਵਿੰਸਰ ਲੈਣਾ ਜੀ, ਇਹ ਉਹ, ਇੱਕ ਘਬਰਾਹਟ ਹੈਗੀ ਹੈ ਇੱਕ ਫਸਟ ਟਾਈਮ ਇਨਵੈਸਟਰ ਨੂੰ।
8: ਹਾਂਜੀ,
7: ਕੀ ਕਿਵੇਂ, ਮਤਲਬ ਇੱਕ ਲੇਮੈਨ ਦੇ ਤੌਰ ਦੇ ਉੱਤੇ ਉਹਦਾ ਸਾਦਾ ਸਿੰਪਲ ਜਿਹਾ ਆਨਸਰ ਕੀ?
8: ਹਾਂਜੀ, ਦੇਖੋ ਇਹਦੇ ਲਈ ਆਪਾਂ ਨੂੰ ਪਹਿਲਾਂ ਇਹਦੇ ਪਿੱਛੇ ਸਮਝਣਾ ਜ਼ਰੂਰੀ ਹੈ, ਆਪਾਂ ਦੂਸਰੇ ਦੇਸ਼ 'ਚ ਆ ਰਹੇ ਹਾਂ, ਉਹਦੇ ਸਾਰੇ ਰੂਲਸ ਰੈਗੂਲੇਸ਼ਨਸ ਡਿਫਰੈਂਟ ਹੋਣੇ ਆ, ਸਾਨੂੰ ਸਮਝਣਾ ਜ਼ਰੂਰੀ ਆ ਪਹਿਲਾਂ। ਮੈਂ ਕਿਉਂ ਇਸ ਬਾਰੇ ਸਮਝਦਾ, ਮੈਨੂੰ ਕਿਉਂ ਅਥਾਰਟੀ ਇਸ ਚੀਜ਼ ਟੋਪਿਕ 'ਤੇ ਗੱਲ ਕਰਨ ਦੀ, ਮੈਂ ਉਹਦਾ ਮਾੜਾ ਬੈਕਗਰਾਊਂਡ ਟੱਚ ਬੇਸ ਕਰ ਲੈਂਦਾ। ਮੈਂ ਇੱਕ ਕੁਆਲੀਫਾਈਡ ਐਂਡ ਲਾਇਸੈਂਸਡ ਵੈਲਥ ਐਡਵਾਈਜ਼ਰ ਰਿਹਾ
7: ਹਾਂ।
8: I've been a qualified licensed SMSF advisor and tax advisor. Us to baad, I am a property developer, building company owner, real estate agent, and maybe a few other things in between. Aur main sari areas practice aap kiti hai.
7: Okay.
8: Jehda ki main sariyan cheezan nu samajh sakaan aur main ਫਿਰ ਇੱਕ ਇਹੋ ਜਿਹਾ ਵਧੀਆ ਸੋਲੂਸ਼ਨ ਪ੍ਰੋਵਾਈਡ ਕਰ ਸਕਾਂ ਜਿਹਦੇ ਵਿੱਚ ਵੇਸਟੇਜ ਘੱਟ ਹੋਏ, ਹਰ ਇੱਕ ਬੰਦਾ ਫਾਈਨੈਂਸ਼ੀਅਲ ਫਰੀਡਮ ਕੋਲ ਪਹੁੰਚ ਸਕੇ।
7: ਠੀਕ ਹੈ,
8: ਉਹਦੀ ਸ਼ੁਰੂਆਤ ਘਰ ਨਾਲ ਪ੍ਰੋਪਰਟੀ ਨਾਲ ਹੁੰਦੀ ਹੈ ਆਸਟ੍ਰੇਲੀਆ 'ਚ, ਕਿਉਂਕਿ ਰੀਅਲ ਵੈਲਥ ਪ੍ਰੋਪਰਟੀ 'ਚ, ਗੋਲਡ 'ਚ, ਸਟੋਕਸ 'ਚ ਤੁਸੀਂ ਸਟੋਰ ਕਰ ਸਕਦੇ ਆ। ਠੀਕ ਆ, ਪ੍ਰੋਪਰਟੀ ਸੌਖਾ ਆ ਕਿਉਂਕਿ ਉਹ ਤੁਸੀਂ ਦੇਖ ਸਕਦੇ ਆ, ਬੈਂਕਸ ਉਹਨੂੰ ਸੇਫ ਇਨਵੈਸਟਮੈਂਟ ਸਮਝਦੇ, ਤਾਂ ਹੀ 80% ਲੋਨ ਮਿਲ ਜਾਂਦਾ। ਜੇ ਸੋਨਾ ਲੈਣ ਜਾਓਗੇ 80% ਲੋਨ ਨਹੀਂ ਮਿਲਣਾ ਉੱਥੇ ਤੁਹਾਨੂੰ। ਅਤੇ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਦੇ ਕਰਕੇ ਰੀਅਲ ਸਟੇਟ ਥੋੜ੍ਹਾ ਸੇਫ ਇਨਵੈਸਟਮੈਂਟ ਆ। ਹੁਣ ਜਦੋਂ ਅਸੀਂ ਆਸਟ੍ਰੇਲੀਆ ਆਉਂਦੇ ਇੰਡੀਆ ਤੋਂ, ਵੀ ਨੀਡ ਟੂ ਥਿੰਕ ਅਬਾਊਟ ਅ ਲੋਟ ਆਫ ਥਿੰਗਸ ਬਿਫੋਰ ਇਨਵੈਸਟਿੰਗ ਇਨ ਟੂ ਅ ਹਾਊਸ। ਪਹਿਲਾਂ ਤਾਂ ਮਜੋਰਟੀ ਲੋਕ ਆਪਣੇ ਇੱਥੇ ਜਿੱਦਾਂ ਆਉਂਦੇ ਆ, ਆਪਾਂ ਹੁਣ ਤਾਂ ਮੈਂ ਫਾਰਮਿੰਗ ਬੈਕਗਰਾਊਂਡ ਤੋਂ, ਸਾਨੂੰ ਤਾਂ ਇਨਕਮ ਟੈਕਸ ਪਤਾ ਹੀ ਨਹੀਂ ਕੀ ਹੁੰਦਾ ਉੱਥੇ। ਮਜੋਰਟੀ ਲੋਕ ਕਿੱਥੇ ਕਿੰਨੇ ਟੈਕਸ, ਹੁਣ ਪਿਛਲੇ 10 ਸਾਲਾਂ ਚ ਇਨਕਮ ਲੈਣਾ
7: ਜਦੋਂ ਬਾਹਰ ਜਾਣਾ।
8: ਐਗਜ਼ੈਕਟਲੀ, ਹੁਣ ਬਹੁਤ ਸਾਰੇ ਜਿਹੜੇ ਇਨਕਮ ਟੈਕਸ ਵਗੈਰਾ ਤੇ ਲੋਕ ਇਸ ਚੀਜ਼ਾਂ ਚ ਪੈ ਰਹੇ, ਉਹ ਲੋਕ ਆ ਜਿਹੜੇ ਜੋਬ ਕਰ ਰਹੇ, ਬਿਜ਼ਨਸ ਕਰ ਰਹੇ ਇੰਡੀਆ, ਤਾਂ ਉਹਨਾਂ ਦਾ ਐਕਸਪੋਜ਼ਰ, ਉਹਨਾਂ ਨੇ ਆਪਣੇ ਮਾਂ ਪਿਓ ਨੂੰ ਇਹ ਕਰਦੇ ਹੋਏ ਸੁਣਦੇ ਹੋਏ ਦੇਖਿਆ। ਜਿਹੜੇ ਆਪਾਂ ਫਾਰਮਿੰਗ ਬੈਕਗਰਾਊਂਡ ਤੋਂ ਆਏ ਹਾਂ, ਪਿੰਡਾਂ 'ਚੋਂ ਆਏ ਹਾਂ, ਸਾਨੂੰ ਤਾਂ ਪਤਾ ਨਹੀਂ ਇਨਕਮ ਟੈਕਸ ਕਿੱਦਾਂ ਵਰਕ ਕਰਦਾ ਆ, ਕਿੰਨਾ ਪੈਣਾ ਕਿੰਨਾ ਨਹੀਂ ਪੈਣਾ, ਆਪਾਂ ਐਕਸਪੋਜ਼ਰ ਨਹੀਂ ਦੇਖਿਆ। ਇੱਥੇ ਸਟੂਡੈਂਟ ਆ ਗਏ 20, 22, 24, 25 ਸਾਲ ਦੇ ਵਿੱਚ,
7: ਰਾਈਟ,
8: ਅਤੇ ਸਾਨੂੰ ਇੱਥੇ ਆ ਕੇ ਇਨਕਮ ਟੈਕਸ ਸਾਰਾ ਕੁਛ, ਕਿਸ ਜੀ ਐਸ ਟੀ ਪੇ ਕਰਨੀ ਆ, ਆਹ ਚੀਜ਼ ਵਿਦਹੈਲਡ ਹੋਣਾ ਟੈਕਸ, ਆਪਾਂ ਇੱਥੇ ਆ ਕੇ ਐਕਸਪੋਜ਼ਰ ਲਿਆ।
7: ਬਿਲਕੁਲ ਠੀਕ,
8: ਉਹ ਸਾਰੀਆਂ ਚੀਜ਼ਾਂ ਪ੍ਰੋਪਰਟੀ ਨੂੰ ਇੰਪੈਕਟ ਕਰਦੀਆਂ ਆ। ਆਪਾਂ ਆਸਟ੍ਰੇਲੀਆ ਦੇ ਆ ਕੇ ਬੇਸ ਆ, ਇਹ ਸਾਡਾ ਗੋਲ ਕੀ ਆ,
7: ਰਾਈਟ,
8: ਐਜ਼ ਅ ਵੈਲਥ ਐਡਵਾਈਜ਼ਰ। ਵੈਲਥ ਐਡਵਾਈਜ਼ਰ ਇੱਕ ਸਰਜਨ ਵਾਂਗੂ ਹੁੰਦਾ ਆ।
7: ਓਕੇ,
8: ਉਹ ਬੰਦੇ ਨੂੰ ਨਹੀਂ ਕਹਿੰਦਾ ਕਿ ਜਾ ਕੇ ਮੈਂ ਤੇਰਾ ਦਿਲ ਚੀਰ ਕੇ ਤਾਂ ਮੈਂ ਤੇ ਟਾਂਕੇ ਲਾ ਦਿੰਦਾ ਆ, ਜਾਂ ਆ ਤੂੰ ਜਾ ਕੇ ਮੈਡੀਕਲ ਸਟੋਰ ਤੋਂ ਦਵਾਈ ਲਾਇਆ। ਉਹਨੇ ਪਹਿਲਾਂ ਡਾਇਗਨੋਸਿਸ ਕਰਨਾ ਕਿ ਤੂੰ ਚਾਹੁੰਦਾ ਕੀ ਆ, ਹੋਰ ਫਿਰ ਉਹਨੇ ਦੇਖਣਾ ਕਿ ਜੋ ਇਹ ਚਾਹੁੰਦਾ ਹੈ ਉਹਦੀ ਬਾਡੀ 'ਚ ਆਹ ਪ੍ਰੋਬਲਮ ਆ, ਆ ਇਹਨੂੰ ਰੋਕ ਰਹੀ ਉੱਤੇ ਪਹੁੰਚਣ 'ਚ।
7: ਕਰੈਕਟ,
8: ਤਾਂ ਫਿਰ ਉਹਦੇ ਲਈ ਉਹਨੇ ਉਹਦਾ ਟ੍ਰੀਟਮੈਂਟ ਪਲਾਨ ਕ੍ਰੀਏਟ ਕਰਨਾ, ਫਿਰ ਉਹ ਪਰਚਾ ਲਿਖ ਕੇ ਦਊਗਾ, ਫਿਰ ਉਹ ਜਾਊਗਾ ਡਿਸਪੈਂਸਰੀ ਉੱਤੋਂ ਦਵਾਈ ਲੈਣ। ਉਹ ਜਿਹੜੀ ਡਿਸਪੈਂਸਰੀ ਨਾ, ਉਹ ਰੀਅਲ ਸਟੇਟ ਏਜੰਟ ਆ। ਉਹਨਾਂ ਨੇ ਕੋਈ ਇੱਕ ਬੰਦੇ ਨੇ ਅਕੋਰਡਿੰਗ ਚੀਜ਼ ਕਿਊਰੇਟ ਨਹੀਂ ਕਰਨੀ, ਉਹਨਾਂ ਕੋਈ ਇੱਥੇ ਲਿਸਟ ਲੱਗੀ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਆ ਲੈ ਲਓ,
7: ਪਸੰਦ ਆ ਲੈ।
8: ਪਰ ਤੁਹਾਨੂੰ ਇਹ ਡਿਸਾਈਡ ਕਰਨਾ ਹੈ ਕਿ ਮੈਂ ਲੈਣਾ ਕੀ ਹੈ, ਜਾਂ ਤਾਂ ਖੁਦ ਸਾਰੀ ਪੜ੍ਹਾਈ ਕਰੋ,
7: ਤੁਸੀਂ ਦੇਖੋ,
8: ਐਗਜ਼ੈਕਟਲੀ, ਜਾਂ ਤਾਂ ਸਾਰੀ ਪੜ੍ਹਾਈ ਕਰੋ, ਤਾਂ ਫਿਰ ਸਮਝੋ ਤੁਹਾਨੂੰ ਕਿਹੜੀ ਸੂਟ ਕਰੂਗੀ, ਜਾਂ ਜੇ ਕਿਸੇ ਬੰਦੇ ਨੇ ਇਹ ਪੜ੍ਹਾਈ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਤੋਂ ਲੰਘਿਆ, ਉਹਦੀ ਐਡਵਾਈਸ ਲੈ ਕੇ ਜਾ ਕੇ ਉਹ ਸਰਟਨ ਚੀਜ਼ ਬਾਏ ਕਰੋ।
7: ਠੀਕ ਹੈ,
8: ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛ ਲੈਂਦਾ। ਲੈਟਸ ਸੇ ਆਪਾਂ ਵਾਪਸ ਜਾਂਦੇ ਤੁਹਾਡੀ ਜਰਨੀ 'ਚ, ਜਾਂ ਤੁਹਾਡਾ ਕੋਈ ਕਜ਼ਨ ਨਵਾਂ ਨਵਾਂ ਆਸਟ੍ਰੇਲੀਆ ਇੱਥੇ ਆਇਆ ਹੈ, ਹੁਣ ਤੁਹਾਡਾ ਕੀ ਗੋਲ ਅਗਲੇ 20 ਸਾਲਾਂ 'ਚ, ਤੁਸੀਂ ਕੀ ਅਚੀਵ ਕਰਨਾ ਚਾਹੁੰਦੇ? ਆਪਾਂ ਰੀਅਲ ਟਾਈਮ ਸਿਨਾਰੀਓ ਕਰ ਲੈਂਦੇ ਹਾਂ।
7: ਫਸਟ ਤਾਂ ਇਹੀ ਹੁੰਦਾ ਕਿ ਉਹ ਮੇਰਾ ਕਜ਼ਨ ਆਇਆ, ਉਹ ਪੱਕਾ ਹੋਵੇ, ਪੱਕਾ ਹੋਣ ਤੋਂ ਬਾਅਦ ਉਹ ਘਰ ਦੇਖੇ,
8: ਹਾਂਜੀ,
7: ਘਰ ਦਾ ਲੋਨ ਛੇਤੀ ਛੇਤੀ
8: ਪੇ ਆਫ ਹੋ ਜਾਏ। ਠੀਕ ਆ, ਇਹ ਜਿਹੜਾ ਤੁਹਾਡਾ ਗੋਲ ਹੈ ਅਚੀਵ ਹੋ ਜਾਊਗਾ, ਇਹ 10 ਸਾਲ ਤੋਂ ਵੀ ਘੱਟ 'ਚ ਅਚੀਵ ਹੋ ਸਕਦਾ ਹੈ,
7: ਰਾਈਟ?
8: ਠੀਕ ਆ, ਜੋ ਤੁਸੀਂ PR ਲੈ ਲਿਆ ਉਹ ਤੋਂ ਲੈਸ ਦੈਨ 10 ਈਅਰਸ।
7: ਓਕੇ,
8: ਪਰ ਇਹਦਾ ਰਸਤਾ ਉੱਥੋਂ ਹੋ ਕੇ ਨਹੀਂ ਜਾਊਗਾ ਜਿੱਥੋਂ ਤੁਸੀਂ ਚਾਹੁੰਦੇ ਆ, ਮੇਬੀ, ਕਿਉਂਕਿ ਮੈਂ ਉੱਥੇ ਪਹੁੰਚ ਚੁੱਕਾ, ਮੈਨੂੰ ਪਤਾ ਉਹ ਰਸਤੇ ਕਿੱਦਾਂ ਲੰਘਦੇ ਆ,
7: ਰਾਈਟ।
8: 10 ਸਾਲ ਪਹਿਲਾਂ ਮੇਰੇ ਕੋਲ ਇੱਕ ਵੀ ਘਰ ਨਹੀਂ ਸੀਗਾ,
7: ਓਕੇ,
8: ਹੁਣ 10 ਸਾਲ ਫਾਸਟ ਫਾਰਵਰਡ ਕਰ ਲਓ, 40 ਤੋਂ ਵੱਧ ਆ, ਪਰ ਉਹਦਾ ਰਸਤਾ ਇੱਦਾਂ ਨਹੀਂ ਗਿਆ ਕਿ ਮੈਂ ਪਹਿਲਾਂ ਹੀ ਆਪਣੇ ਲਈ ਅੱਡੀਆਂ ਚੱਕ ਕੇ ਸਭ ਤੋਂ ਮਹਿੰਗਾ ਘਰ ਲੈ ਕੇ ਬਹਿ ਗਿਆ, ਤਾਂ ਫਿਰ ਹੁਣ ਸੋਚ ਰਿਹਾ ਕਿ ਯਾਰ ਮੈਂ ਇਹਦੀ ਕਿਸ਼ਤਾਂ ਕਿੱਥੋਂ ਦੇਣੀ ਆ, ਇਹਨੂੰ ਛੇਤੀ ਪੇ ਆਫ ਕਿੱਦਾਂ ਕਰਨਾ,
7: ਰਾਈਟ।
8: ਉਹ ਫਾਈਨੈਂਸ਼ੀਅਲ ਸੁਸਾਈਡ ਆ, ਕਿਉਂਕਿ ਤੁਸੀਂ ਆਪਣੇ ਜਦੋਂ ਆਪਦੇ ਲਈ ਘਰ ਲੈ ਲੈਂਦੇ ਆਸਟ੍ਰੇਲੀਆ ਦੇ ਵਿੱਚ, ਪਹਿਲਾ ਘਰ ਆਪਦਾ ਲੈ ਲਿਆ, ਤੁਹਾਨੂੰ ਉਸ ਤੋਂ ਤੁਹਾਡੀ ਬੋਰਿੰਗ ਕਪੈਸਿਟੀ ਬਹੁਤ ਜ਼ਿਆਦਾ ਡਰੋਪ ਕਰ ਜਾਂਦੀ ਹੈ, ਬੇਸਡ ਔਨ ਯੋਰ ਇਨਕਮ ਯੂ ਮੇ ਨੋਟ ਈਵਨ ਹੈਵ ਅਨਦਰ ਬੋਰਿੰਗ ਕਪੈਸਿਟੀ ਟੂ ਬਾਏ ਅਨਦਰ ਪ੍ਰੋਪਰਟੀ।
7: ਓਕੇ,
8: ਫਿਰ ਤੁਹਾਨੂੰ ਫਿਰ ਵੇਟ ਕਰਨੀ ਪੈਂਦੀ ਆ, ਥੋੜ੍ਹਾ ਚਿਰ ਇਨਕਮ ਗਰੋ ਹੋਊਗੀ, ਸਭ ਕੁਛ ਹੋਊਗਾ, ਬੋਰਿੰਗ ਕਪੈਸਿਟੀ ਬਣੂਗੀ, ਫਿਰ ਅਗਲੀ ਲਾਉਂਗੇ, ਤਾਂ ਉਨਾ ਚਿਰ ਤੁਸੀਂ ਗਰੋਥ ਤੋਂ ਬਾਹਰ ਰਹਿ ਗਏ ਮਾਰਕੀਟ 'ਚ।
7: ਓਕੇ, ਉਨੀ ਦੇਰ 'ਚ ਪ੍ਰੋਪਰਟੀ ਵੱਧ ਗਈ।
8: ਹਾਂਜੀ, ਉਨੀ ਦੇਰ 'ਚ ਪ੍ਰੋਪਰਟੀ ਵੱਧ ਗਈ। ਸੋ ਦ ਬੈਸਟ ਥਿੰਗ ਟੂ ਡੂ ਇਜ਼, ਮੇਰੇ ਹਿਸਾਬ ਨਾਲ ਜੋ ਜਿੱਦਾਂ ਮੈਂ ਵੀ ਅਚੀਵ ਕੀਤਾ, ਔਰ ਇਹ ਪਹਿਲਾਂ ਤੁਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਓ,
9: ਓਕੇ,
8: ਠੀਕ ਆ, ਫਿਰ ਉਹ ਜਦੋਂ ਕੰਪਲੀਟ ਹੋਵੇ ਉਹ 'ਚ ਕੋਈ ਵੈਲਿਊ ਐਡ ਕਰੋ ਲੈ ਕੇ, ਬਣੀ ਬਣਾਈ ਕਦੀ ਨਹੀਂ ਲੈਣੀ, ਜੋ ਕਿਉਂਕਿ ਉਹ ਰੈਡੀ ਆ,
9: ਓਕੇ,
8: ਉਹ 'ਚ ਤੁਸੀਂ ਕੁਛ ਨਹੀਂ ਲੈ ਸਕਦੇ, ਹਾਂਜੀ, ਇਹਨੂੰ ਬਿਜ਼ਨਸ ਵਾਂਗੂ ਕਰੋ, ਜੇ ਤੁਸੀਂ ਪ੍ਰੋਪਰਟੀ ਦਾ ਬਿਜ਼ਨਸ ਕਰਨਾ ਇਹਨੂੰ ਬਿਜ਼ਨਸ ਵਾਂਗੂ ਕਰੋ, ਇਹਨੂੰ ਇਮੋਸ਼ਨਲੀ ਨਾ ਕਰੋ ਕਿ ਇਹ ਗੁਲਾਬੀ ਰੰਗ ਦੀ ਮੈਨੂੰ ਸੋਹਣੀ ਲੱਗਦੀ ਆ ਲੈ ਲਓ, ਜੋ ਚਾਰ ਪੈਸੇ ਬਣਨੇ ਫਿਰ ਭਾਵੇਂ ਕਾਲੀ ਵੀ ਆ ਲੈ ਲਓ, ਠੀਕ ਆ। ਹੁਣ ਤੁਸੀਂ ਪਹਿਲਾਂ ਇਨਵੈਸਟਮੈਂਟ ਪ੍ਰੋਪਰਟੀ ਲਓ, ਉਹਦੀ ਜਿਹੜੀ ਵੈਲਿਊ ਐਡ ਤੁਸੀਂ ਕੀਤੀ ਆ ਜਾਂ ਬਣਾਈ ਆ, ਰੈਨੋਵੇਟ ਕੀਤੀ ਆ, ਉਹਦੀ ਵੈਲਿਊ ਵੱਧ ਗਈ ਹੋਣੀ ਆ, ਕੁਛ ਮਾਰਕੀਟ ਗਰੋਥ ਹੋਈ ਹੋਗੀ, ਉਹਨੂੰ ਰੀਫਾਈਨੈਂਸ ਕਰੋ, ਫਿਰ ਅਗਲੀ ਲਓ, ਫਿਰ ਅਗਲੀ ਲਓ, ਇੱਦਾਂ ਕਰਕੇ।
9: ਓਕੇ,
8: ਤੁਸੀਂ ਤਿੰਨ ਚਾਰ ਪ੍ਰੋਪਰਟੀਜ਼ ਲੈ ਲਓ ਇੱਕ ਵਾਰੀ ਸਾਈਡ 'ਤੇ, ਉਸ ਤੋਂ ਬਾਅਦ ਜਿਹੜੀ ਉਹਨਾਂ 'ਚ ਗਰੋਥ ਹੋਈ ਆ ਉਹਨੂੰ ਰੀਫਾਈਨੈਂਸ ਕਰਕੇ ਆਪਣੇ ਘਰ ਲਈ ਵੱਡਾ 30-40% ਡਿਪੋਜ਼ਿਟ ਪਾ ਕੇ ਆਪਣਾ ਘਰ ਲੈ ਲਓ।
9: ਓਕੇ,
8: ਜਾਂ ਤੁਸੀਂ ਉਸ ਏਰੀਏ 'ਚ ਮੂਵ ਹੋ ਜਾਓ ਇੱਕ ਦੋ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਜਿੱਥੇ ਤੁਸੀਂ ਨਵਾਂ ਘਰ ਬਣਾ ਸਕਦੇ ਆ, ਜਾਂ ਫਿਰ ਜਿੱਥੇ ਤੁਸੀਂ ਰੈਨੋਵੇਟ ਕਰਕੇ ਵੈਲਿਊ ਐਡ ਕਰ ਸਕਦੇ ਆ, ਜਿੱਥੇ ਗਰੋਥ ਹੈ,
9: ਜਿੱਥੇ ਗਰੋਥ,
8: ਜੇ ਤੁਸੀਂ ਆਪਣਾ ਲਾਈਫ ਸਟਾਈਲ ਸੈਕਰੀਫਾਈਸ ਕਰ ਸਕਦੇ ਆ। ਜੇ ਨਹੀਂ ਸੈਕਰੀਫਾਈਸ ਕਰ ਸਕਦੇ ਫਿਰ ਜਿੱਥੇ ਰਹਿ ਰਹੇ ਉੱਥੇ ਰਹਿ ਕੇ ਰੈਂਟ ਵੈਸਟਿੰਗ ਕਰੀ ਜਾਓ।
9: ਓਕੇ,
8: ਬਟ ਆਈ ਬਿਲੀਵ ਇਨ ਸੈਕਰੀਫਾਈਸਿਸ, ਉਹ ਕਰਨਾ ਚਾਹੀਦਾ। ਮੈਂ ਆਸਟ੍ਰੇਲੀਆ ਇੱਥੇ ਨਾਰਦਰਨ ਬੀਚਸ ਰਹਿੰਦਾ ਹੁੰਦਾ ਸੀਗਾ, ਇਟਸ ਅ ਪੈਰਾਡਾਈਜ਼, ਵਨ ਆਫ ਦ ਬੈਸਟ ਪਲੇਸਿਸ ਟੂ ਲਿਵ ਇਨ ਆਸਟ੍ਰੇਲੀਆ। ਮੈਂ ਉੱਥੋਂ ਮੂਵ ਹੋ ਕੇ ਨਾਰਥ ਵੈਸਟ ਸਿਡਨੀ ਮੂਵ ਹੋਇਆ ਜਦੋਂ ਮੈਂ ਆਪਣੀ ਵੈਲਥ ਬਣਾਉਣੀ ਸੀ, ਬਿਕੋਜ਼ ਵੀ ਹੈਵ ਟੂ ਮੇਕ ਸਮ ਸੈਕਰੀਫਾਈਸਿਸ ਜਦੋਂ ਕੁਛ ਵਧੀਆ ਅਚੀਵ ਕਰਨਾ ਹੈ। ਸੋ ਦੈਟਸ ਹਾਊ ਯੂ ਗੈਟ ਸਟਾਰਟਡ। ਫਿਰ ਤੁਸੀਂ ਪਹਿਲਾਂ ਮੋਰਗੇਜ ਬ੍ਰੋਕਰ ਨਾਲ ਆਪਣੀ ਬੋਰਿੰਗ ਕਪੈਸਿਟੀ ਦਾ ਅਸੈਸਮੈਂਟ ਕਰਾਓ ਤੇ ਤੁਸੀਂ ਆਹ ਪਾਥਵੇ ਤੇ ਚੱਲ ਸਕਦੇ ਆ। ਹੁਣ ਆਈ ਗੱਲ ਜਿਹੜੀ ਤੁਸੀਂ ਮੈਨੂੰ ਪੁੱਛਿਆ ਸੀਗਾ ਕਿ ਲੋਕਾਂ ਥੋੜੀ ਘਬਰਾਹਟ ਹੁੰਦੀ ਮਾਈਗ੍ਰੈਂਟਸ ਨੂੰ ਜਦੋਂ ਆਸਟ੍ਰੇਲੀਆ ਆਉਂਦੇ ਆ, ਤੇ ਆਪਾਂ ਉਹ ਜਿਹੜੀ ਇੱਕ ਡਿਫਰੈਂਟ ਜਿਹੀ ਸੈਂਸ ਆਫ ਸਿਕਿਉਰਿਟੀ ਆ ਜਦੋਂ ਆਪਾਂ ਇੰਡੀਆ ਲੈਂਡ ਕਰਦੇ ਹਾਂ ਸਾਨੂੰ ਉਹ ਫੀਲ ਹੁੰਦੀ ਆ, ਪਰ ਜਦੋਂ ਆਪਾਂ ਆਸਟ੍ਰੇਲੀਆ ਆਉਂਦੇ ਹਾਂ ਉਹ ਵਾਰ ਸਟ੍ਰੈਸ

0: ਮੈਜੋਰਟੀ ਉੱਤੇ ਕਿਸੇ ਘਰਾਂ ਦੀ ਮੋਰਗੇਜ ਨਹੀਂ ਹੁੰਦੀ, ਬਹੁਤ ਘੱਟ ਲੋਕਾਂ ਦੀ ਹੁੰਦੀ ਸੀ, ਸਾਨੂੰ ਕਦੀ ਐਕਸਪੋਜ਼ਰ ਵੀ ਨਹੀਂ ਸੀ ਇਸ ਚੀਜ਼ ਦਾ, ਇੱਥੇ ਆ ਕੇ ਲੱਗਿਆ ਕਿ ਜੇ ਇੱਕਦਮ ਕੰਮ ਤੇ ਨਹੀਂ ਗਏ ਤਾਂ ਕਿਰਾਇਆ ਕਿੱਥੋਂ ਨਿਕਲਣਾ, ਠੀਕ ਆ। ਤਾਂ ਉਹ ਇੱਕ ਐਂਗਜ਼ਾਇਟੀ ਬੈਕ ਆਫ ਦਾ ਮਾਈਂਡ ਹਮੇਸ਼ਾ ਰਹਿੰਦੀ ਆ, ਮੈਂ ਉਹਨੂੰ ਮਾਈਗ੍ਰੇਸ਼ਨ ਐਂਗਜ਼ਾਇਟੀ ਕਹਿੰਦਾ ਆ।
1: ਓਕੇ,
0: ਉਹਦਾ ਵੀ ਇੱਕ ਟਾਈਮ ਪੀਰੀਅਡ ਆ, ਜੋ ਤੁਸੀਂ ਇੱਕ ਫਾਈਨੈਂਸ਼ੀਅਲ ਫਰੀਡਮ ਅਚੀਵ ਕਰ ਲੈਂਦੇ ਆ, ਤੁਸੀਂ ਉਹ ਮਾਈਗ੍ਰੇਸ਼ਨ ਐਂਗਜ਼ਾਇਟੀ ਨੂੰ ਕਿਲ ਕਰ ਸਕਦੇ ਆ।
1: ਰਾਈਟ,
0: ਹੋਰ ਉਹਦਾ ਪਾਥਵੇ ਵੀ ਇਹੀ ਆ, ਆਪਣੇ ਲਈ ਵੈਲਥ ਬਿਲਡ ਕਰਨਾ, ਇਸ ਲੈਵਲ ਤੱਕ ਪਹੁੰਚ ਜਾਣਾ ਕਿ ਤੁਹਾਡੇ ਜਿਹੜੇ ਬੇਸਿਕ ਐਕਸਪੈਂਸਿਸ ਆ ਉਹ ਇੱਕ ਤੁਹਾਡੀ ਸੈਕੰਡਰੀ ਇਨਕਮ ਤੋਂ ਕਵਰ ਹੋ ਸਕਣ, ਜਿਹੜੀ ਰੀਅਲ ਸਟੇਟ ਤੋਂ ਬਣ ਸਕਦੀ ਆ ਜਾਂ ਬਿਜ਼ਨਸ ਤੋਂ ਬਣ ਸਕਦੀ ਆ। ਤੁਹਾਡੀ ਮੋਰਗੇਜ ਛੇਤੀ ਤੋਂ ਛੇਤੀ ਪੇ ਆਫ ਹੋ ਜਾਏ, 5 to 10 ਸਾਲਾਂ ਦੇ ਅੰਦਰ ਅੰਦਰ ਪ੍ਰੋਪਰਟੀ ਬਾਏ ਕਰਕੇ, ਐਂਡ ਦੈਟਸ ਇਟ, ਦੈਨ ਯੂ ਗੋ ਟੂ ਵਰਕ ਬੇਸਡ ਔਨ ਯੂਰ ਚੋਇਸਿਸ, ਕਿ ਅੱਜ ਦਿਲ ਕਰ ਰਿਹਾ ਕੰਮ ਕਰਨ ਦਾ,
1: ਰਾਈਟ,
0: ਨਾ ਕਿ ਸਾਨੂੰ ਫੋਰਸ ਆ,
1: ਇਹਨੂੰ ਫਾਈਨੈਂਸ਼ੀਅਲ ਫਰੀਡਮ ਕਹਿੰਦੇ
0: ਆ। ਦੈਟਸ ਇਟ, ਹਾਂਜੀ।
1: ਮੈਂ ਇੱਥੇ ਇਹਦੇ ਚੋਂ ਇੱਕ ਅਗਲਾ ਕੁਐਸਚਨ ਨਿਕਲ ਕੇ ਸਾਹਮਣੇ ਆਉਂਦਾ, ਆਈ ਵੁੱਡ ਸੇ ਕਿ ਇਹਦਾ ਥੋੜ੍ਹਾ ਜਿਹਾ, ਜੇ ਤੁਸੀਂ ਪਾਣੀ ਧਾਣੀ ਪੀਓ, ਉਹਦਾ ਥੋੜ੍ਹਾ, ਮੇਰਾ ਸਵਾਲ ਥੋੜ੍ਹਾ ਵੱਡਾ ਹੋ ਸਕਦਾ, ਪਰ ਉਹਦਾ ਜਵਾਬ ਥੋੜ੍ਹਾ ਜਿਹਾ ਛੋਟਾ ਰੱਖਿਓ, ਕਿ ਉਹ ਇਹ ਹੈ ਕਿ ਇਹ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ, ਪੱਕੇ ਹੋਣ ਤੋਂ ਬਾਅਦ ਦੀ ਜਰਨੀ ਤੁਸੀਂ ਦੱਸਦੀ, ਪਰ ਜਿਹੜੇ ਆਲਰੇਡੀ ਆਪਣਾ ਘਰ ਲਈ ਬੈਠੇ ਸੀ ਤੇ ਉਹਨਾਂ ਨੂੰ ਫਿਰ ਬੜੇ ਸਿਆਣੇ ਏਜੰਟਾਂ ਨੇ ਕਿਹਾ ਕਿ ਆਹ ਭਾਈ ਇੱਥੇ ਪਰਥ ਚ ਲੈ ਲਓ,
0: ਹਾਂਜੀ,
1: ਗੋਲਡ ਕੋਸਟ ਚ ਲੈ ਲਓ, ਇੱਥੇ ਲੈ ਲਓ, ਉੱਥੇ ਲੈ ਲਓ, ਹੁਣ ਉਹ 5-5, 10-10 ਪ੍ਰੋਪਰਟੀਆਂ ਜਾਂ 6-7 ਜਿੰਨੀਆਂ ਵੀ ਨੰਬਰ ਆਫ ਪ੍ਰੋਪਰਟੀਜ਼ ਲਈ ਬੈਠੇ ਨੇ, ਔਰ ਆਰ ਬੀ ਆਈ ਆਪਣੀ ਅਨਾਊਂਸਮੈਂਟਸ ਕਰੀ ਜਾ ਰਿਹਾ ਹੈਗਾ, ਕੈਸ਼ ਲੈ ਕੇ ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਕਨਵਰਟ ਹੋ ਰਹੇ ਨੇ, ਇੰਟਰਸਟ ਰੇਟ ਵੱਧ ਰਹੇ ਨੇ, ਔਰ ਕੋਟੈਲਿਟੀ ਜਾਂ ਡੋਮੇਨ ਵਰਗੇ ਐਸੇ ਵੀ ਪਲੈਟਫਾਰਮਸ ਨੇ ਜਿਹੜੇ ਲਗਾਤਾਰ ਦੱਸ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਐਵਰੇਜ ਮੇਡਨ ਵੈਲਿਊਜ਼ ਜਿਹੜੀਆਂ ਨੇ ਥੱਲੇ ਜਾ ਰਹੀਆਂ ਹੈਗੀਆਂ।
0: ਯੈਸ, ਮੋਸਟ ਰੀਸੈਂਟਲੀ।
1: ਹੁਣ ਉਸ ਇੱਕ ਤਾਂ ਉਹ ਘਬਰਾਹਟ ਨਵੇਂ ਬੰਦੇ ਦੀ ਸੀ, ਇੱਕ ਉਹ ਵੀ ਘਬਰਾਹਟ ਹੈਗੀ ਹੈ ਜਿਹੜੇ ਆਲਰੇਡੀ ਐਸਟੈਬਲਿਸ਼ ਨੇ, ਜਿਹਨਾਂ ਕੋਲ ਆਪਣੇ ਘਰ ਹੈਗੇ ਨੇ, ਬਟ ਉਹ ਪੇ ਆਫ ਨਹੀਂ ਕਰ ਪਾ ਰਹੇ ਹੈਗੇ ਜਿਹੜੀਆਂ ਐਡਿਡ ਪ੍ਰੋਪਰਟੀਜ਼ ਹੈਗੀਆਂ,
0: ਹਾਂਜੀ,
1: ਪੋਰਟਫੋਲੀਓ ਬਣਾਉਂਦੇ ਚੱਲ।
0: ਹਾਂਜੀ,
1: ਇਜ਼ ਇਟ ਅ ਰਾਈਟ ਟ੍ਰੈਂਡ ਕਿ ਬਣਾਈ ਚਲੋ ਲਈ ਚਲੋ, ਇੱਕ ਤੋਂ ਬਾਅਦ ਇੱਕ, ਦੋ ਤੋਂ ਬਾਅਦ ਤਿੰਨ, ਤਿੰਨ ਤੋਂ ਬਾਅਦ ਚਾਰ, ਏਦਾਂ? ਔਰ ਇਹਦੇ ਬਹੁਤ ਸਾਰੇ ਐਡਵਾਈਸ, ਮੈਂ ਇਹ ਨਹੀਂ ਹਲੇ ਉਹਦੇ 'ਚ ਨਹੀਂ ਜਾਊਂਗਾ ਕਿ ਬੜੇ ਸਾਰੇ ਇਸ ਕਿਸਮ ਦੇ ਲੋਕ ਵੀ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਹੀ ਐਡਵਾਈਸ ਕਰੀ ਜਾਂਦੇ ਨੇ, ਟਿਕਟੋਕ ਤੋਂ ਹੀ ਦੱਸੀ ਜਾਂਦੇ ਨੇ ਕਿ ਇੱਥੋਂ ਲੈ ਲਓ, ਉੱਥੇ ਲੈ ਲਓ, ਅਤੇ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਸਰਜਨ ਵਾਲਾ ਕੰਮ ਜਿਹੜਾ ਉਹ ਆਪ ਹੀ ਘਰੇ ਬੈਠ ਕੇ ਕਰੀ ਜਾ ਰਹੇ ਨੇ।
0: ਹਾਂਜੀ ਹਾਂਜੀ,
1: ਇਜ਼ ਇਟ ਰਾਈਟ ਡਿਸੀਜਨ? ਔਰ ਹੁਣ ਜੇ ਉਹ ਜਾ ਚੁੱਕੇ ਨੇ ਉਸ ਗਰਕ ਦੇ ਵਿੱਚ, ਹੁਣ ਉਹ ਬਾਹਰ ਆਉਣ ਦਾ ਕੋਈ ਤਰੀਕਾ ਹੈ?
0: ਹਾਂਜੀ, ਜ਼ਰੂਰ ਹੈਗਾ। ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਜਿਹੜਾ ਪੋਰਟਫੋਲੀਓ ਆਪਣਾ ਬਣਾਉਂਦੇ ਹਾਂ ਉਹ ਬੈਲੈਂਸਡ ਹੋਣਾ ਚਾਹੀਦਾ ਆ, ਉਹ ਆਪਣੇ ਆਪ ਨੂੰ ਸੈਲਫ ਸਸਟੇਨ ਕਰਨਾ ਚਾਹੀਦਾ ਉਸ ਪੋਰਟਫੋਲੀਓ ਨੂੰ। ਜਦੋਂ ਤੁਸੀਂ ਜੇਬ 'ਚੋਂ ਪੈਸੇ ਪਾ ਰਹੇ ਹੋ ਪ੍ਰੋਪਰਟੀਆਂ ਨੂੰ ਪੇ ਆਫ ਕਰਨ ਲਈ, ਉਹ ਉਨੇ ਕੁ ਹੁਣ ਤੁਹਾਡੀ ਸਰਪਲਸ ਇਨਕਮ ਕਵਰ ਕਰਦੀ ਰਹੇ।
1: ਓਕੇ,
0: ਨਹੀਂ ਤਾਂ ਤੁਹਾਨੂੰ ਆਪਣਾ ਪੋਰਟਫੋਲੀਓ ਰੀਸ਼ਫਲ ਕਰਨ ਦੀ ਲੋੜ ਆ।
1: ਓਕੇ,
0: ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਜਦੋਂ ਵੀ ਕਿਸੇ ਕਲਾਇੰਟ ਦਾ ਪੋਰਟਫੋਲੀਓ ਬਣਾਉਂਦੇ ਹਾਂ, ਅਸੀਂ ਮੇਕ ਸ਼ੋਰ ਕਰਦੇ ਹਾਂ ਪ੍ਰੋਪਰਟੀ ਵਿੱਚ ਉਹਨਾਂ ਦੀ ਜਦ ਤੱਕ ਕੰਪਲੀਟ ਹੁੰਦੀ ਆ 30% ਤੋਂ ਵੱਧ ਇਕੁਇਟੀ ਹੋਵੇ। ਸਾਡੀ ਡੇ 1 ਤੇ 20% ਪ੍ਰੋਪਰਟੀ ਮਾਰਕੀਟ ਤੋਂ ਥੱਲੇ ਹੁੰਦੀ ਆ,
1: ਠੀਕ ਹੈ।
0: ਨੰਬਰ 2, ਉਹ ਮਿਨੀਮਮ 5.3% ਰੈਂਟਲ ਯੀਲਡ ਦਿੰਦੀ ਆ।
1: ਓਕੇ,
0: ਲੌਂਗ ਟਰਮ ਰੈਂਟਲ ਜਿਹੜੇ ਇੰਟਰਸਟ ਰੇਟ ਆ 5% ਦੇ ਅਰਾਊਂਡ ਹੀ ਆ ਪਿਛਲੇ 10 ਸਾਲਾਂ ਦੀ ਆ।
1: ਰਾਈਟ,
0: ਹੁਣ ਅੱਜ ਕੱਲ੍ਹ ਵਧੇ ਹੋਏ, ਪਹਿਲਾਂ 3-4 ਬਟ ਜੇ ਤੁਹਾਡਾ ਰੈਂਟਲ ਯੀਲਡ 5% ਪਲੱਸ ਹੈਗਾ ਆ, ਹੋਰ ਤੁਸੀਂ ਆਲਰੇਡੀ 30% ਦੀ ਉਹਦੇ ਤੇ ਆ ਐਲ ਵੀ ਆਰ ਦੇ ਉੱਤੇ ਬੈਠੇ, ਡਿਪੋਜ਼ਿਟ ਤੇ ਬੈਠੇ, ਯਾਨੀ ਕਿ ਤੁਹਾਡਾ ਲੋਨ ਸਿਰਫ 70% ਹੀ ਆ ਪ੍ਰੋਪਰਟੀ ਦੀ ਵੈਲਿਊ ਦਾ, ਤੁਸੀਂ ਬੜੇ ਹੈਲਦੀ ਪੋਰਟਫੋਲੀਓ ਲੈਵਲ ਤੇ ਜਿੱਥੇ ਤੁਹਾਡੀ ਜੇਬ 'ਚੋਂ ਬਾਹਲੇ ਪੈਸੇ ਪੈਣੇ ਨਹੀਂ ਉਹ ਪ੍ਰੋਪਰਟੀ ਨੂੰ ਹੋਲਡ ਕਰਨ ਲਈ।
1: ਓਕੇ,
0: ਜਦੋਂ ਇਹੋ ਜਿਹਾ ਔਖਾ ਟਾਈਮ ਆਉਂਦਾ ਤੁਸੀਂ ਸਸਟੇਨ ਕਰ ਜਾਂਦੇ ਆ।
1: ਓਕੇ,
0: ਤਾਂ ਹੀ ਲੌਂਗ ਰਨ ਤੁਸੀਂ ਵੱਡੇ ਪੋਰਟਫੋਲੀਓ ਬਣਾ ਸਕਦੇ ਹੋ, ਜਿਹੜਾ ਮਾੜਾ ਟਾਈਮ ਲੰਘਾ ਗਿਆ ਉਹੀ ਚੰਗੇ ਟਾਈਮ 'ਚ ਹਨੇਰੀਆਂ ਲਿਆਉਂਦਾ ਫਿਰ
1: ਸਕਦਾ।
0: ਹਾਂਜੀ, ਜਿਹੜੇ ਮਾੜੇ ਟਾਈਮ 'ਚ ਜਿਹਨਾਂ ਨੂੰ ਹੁਣ ਪ੍ਰੋਪਰਟੀਆਂ ਵੇਚਣੀਆਂ ਪੈ ਗਈਆਂ, ਇਹ ਹੁਣ ਇਹਨੂੰ ਸਸਤੀਆਂ ਵੇਚਣੀਆਂ ਪੈ ਜਾਣੀਆਂ, ਕੱਲ ਨੂੰ ਜਦੋਂ ਬੂਮ ਆਇਆ ਇਹ ਫਿਰ ਇਹਨਾਂ ਦੀ ਗਰੋਥ ਤੇ ਮਿਸ ਆਊਟ ਕਰ ਜੂਗੇ। ਇਹ ਇਹਨਾਂ ਨੂੰ ਅਕਵਾਇਰ ਕਰਨ ਵੇਲੇ ਦੇਖਣਾ ਚਾਹੀਦਾ ਸੀਗਾ ਕਿ ਇਹਦਾ ਰੈਂਟਲ ਯੀਲਡ ਕਿੰਨੀ ਆ, ਅਸੀਂ ਕਿੰਨਾ ਚਿਰ ਇਹਨੂੰ ਹੋਲਡ ਕਰ ਸਕਦੇ ਹਾਂ, ਤੇ ਅਸੀਂ ਇਹਨੂੰ ਹੈਲਦੀ ਕਿੱਦਾਂ ਰੱਖੀਏ ਪੋਰਟਫੋਲੀਓ ਨੂੰ।
1: ਰਾਈਟ,
0: ਤੇ ਇਹਦੇ ਵਿੱਚ ਮਿਕਸ ਆਫ ਪ੍ਰੋਪਰਟੀਜ਼ ਹੁੰਦਾ ਆ, ਕੁਝ ਕੈਪੀਟਲ ਸਿਟੀਜ਼ 'ਚ ਹੋਣ, ਕੁਝ ਸੈਟੇਲਾਈਟ ਸਿਟੀਜ਼ 'ਚ ਹੋਣ, ਜਿੱਦਾਂ ਨਿਊਕਾਸਲ, ਵਲੋਂਗੋਂਗ ਹੋ ਗਿਆ, ਜਲੋਂਗ ਹੋ ਗਿਆ, ਇਹਨਾਂ ਏਰੀਆਜ਼ 'ਚ ਰੈਂਟ ਥੋੜ੍ਹੇ ਜਿਹੇ ਵੱਧ ਹੁੰਦੇ ਆ।
1: ਓਕੇ,
0: ਤੇ ਆਪਾਂ ਨੂੰ ਉਹ ਮਿਕਸਚਰ ਇੱਕ ਗੁੱਡ ਬਾਇਰਸ ਏਜੰਟ ਕ੍ਰੀਏਟ ਕਰ ਸਕਦਾ, ਇੱਕ ਖੁਦ ਵੀ ਬੰਦਾ ਘਰੇ ਬੈਠ ਕੇ ਵੀ ਇਹਦੀ ਰਿਸਰਚ ਕਰ ਸਕਦਾ, ਜੇ ਪੜ੍ਹਿਆ ਲਿਖਿਆ ਸਮਝਦਾ ਆ ਬੇਸਿਕ ਵੈਲਿਊਜ਼, ਉਹਨੂੰ ਬਾਇਰਸ ਏਜੰਟ ਦੀ ਵੀ ਲੋੜ ਨਹੀਂ ਹੈਗੀ, ਖੁਦ ਵੀ ਇਹਨਾਂ ਦੇ ਉੱਤੇ ਕੰਮ ਕਰ ਸਕਦੇ, ਬਹੁਤ ਸਾਰੇ ਆਨਲਾਈਨ ਪਲੈਟਫਾਰਮ ਹੈਗੇ ਜਿਹਨਾਂ ਤੋਂ ਰਿਸਰਚ ਲੈ ਸਕਦੇ ਆ।
1: ਰਾਈਟ, ਠੀਕ ਹੈ, ਇਹ ਜਿਹੜੀ ਜਾਣਕਾਰੀ ਇਹ ਹੋਣੀ ਬਹੁਤ ਜ਼ਰੂਰੀ ਹੈ, ਤਾਂ ਠੀਕ ਹੈ ਗੱਲ, ਇਹ ਮੈਂ ਸਮਝ ਗਿਆ ਹੈਗਾ, ਪਰ ਹੁਣ ਇੱਥੇ ਇੱਕ ਹੋਰ ਵੀ ਸਵਾਲ ਆਉਂਦਾ ਆਸਟ੍ਰੇਲੀਆ ਦੇ ਵਿੱਚ। ਤੁਸੀਂ ਜਿਹੜੀ ਇੰਟਰੋਡਕਸ਼ਨ 'ਚ ਗੱਲ ਕੀਤੀ ਸੀਗੀ ਕਿ ਬੜੇ ਸਾਰੇ ਲੋਕ ਇੱਥੇ ਦਾ ਲਾਈਫ ਸਟੈਂਡਰਡ ਅੱਛਾ ਹੈਗਾ, ਹੈਲਥ ਸਟੈਂਡਰਡ ਅੱਛੇ ਨੇ, ਪੌਣ ਪਾਣੀ ਠੀਕ ਹੈ, ਹਵਾ ਜਿਹਨੂੰ ਕਹਿੰਦੇ ਆ ਸਾਫ਼ ਹੈ, ਇਹ ਸਾਰਾ ਕੁਝ ਦੇਖ ਕੇ ਆਸਟ੍ਰੇਲੀਆ ਆਉਂਦੇ ਨੇ।
0: ਯੈਸ,
1: ਕੁਐਸਚਨ ਇਹ ਹੈਗਾ ਕਿ ਇਹੀ ਸਾਰਾ ਕੁਝ ਦੇਖ ਕੇ ਬਾਹਰਲੇ ਏਜੰਟ ਵੀ ਆਸਟ੍ਰੇਲੀਆ ਆ ਰਹੇ ਨੇ ਕਿ ਦੇਖੋ ਜੀ ਆਸਟ੍ਰੇਲੀਆ ਵਾਲੇ ਤਾਂ ਰੱਜੇ ਪੁੱਜੇ ਨੇ, ਸ਼ਾਇਦ ਹੀ ਦੁਨੀਆਂ ਦੇ ਵਿੱਚ ਇਹੋ ਜਿਹੀਆਂ ਕੰਟਰੀਜ਼, ਕਿਉਂਕਿ ਅਮੈਰੀਕਾ

0: ਸਾਲਾਂ ਚ ਆ ਕੇ ਲੋਕ ਇੱਕ ਇੱਕ ਦੋ ਦੋ ਤਿੰਨ ਤਿੰਨ ਪੋਰਟਫੋਲੀਓ ਕ੍ਰੀਏਟ ਕਰੀ ਬੈਠੇ।
1: ਹਾਂਜੀ।
0: ਸੋ ਜੇ ਉਹ ਜੇ ਰੱਜੇ ਪੁੱਜੇ ਬੈਠੇ ਨੇ ਤਾਂ ਉਹਨਾਂ ਤੋਂ ਫਿਰ ਇਨਵੈਸਟ ਕਰਾਈਏ। ਹੁਣ ਉਹ ਦੁਬਈ ਇਨਵੈਸਟਮੈਂਟ, ਬਾਲੀ ਇਨਵੈਸਟਮੈਂਟ, ਇਹ ਬਹੁਤ ਜ਼ਿਆਦਾ ਟਰੈਂਡ ਭਾਜੀ ਸੋਸ਼ਲ ਮੀਡੀਆ ਤੇ ਚੱਲ ਰਹੇ ਨੇ।
1: ਹਾਂਜੀ।
0: ਡੂ ਯੂ ਸੁਜੈਸਟ ਕਿ ਇਹ ਹੋਣਾ ਚਾਹੀਦਾ ਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਥੇ ਦੋ ਚਾਰ ਪ੍ਰੋਪਰਟੀਜ਼ ਲੈਣ ਤੋਂ ਬਾਅਦ ਦੁਬਈ ਜਾਂ ਬਾਲੀ 'ਚ ਵੀ ਇਨਵੈਸਟ ਕਰਨਾ ਚਾਹੀਦਾ?
1: ਹਾਂਜੀ ਭਾਈ, ਇਹਦੇ ਉੱਤੇ ਇੱਦਾਂ ਆ, ਦੇਖੋ ਜੇ ਤਾਂ ਕੋਈ ਵੀ ਕੰਮ ਆ ਤੁਹਾਨੂੰ ਆਪ ਉੱਥੇ ਜਾ ਕੇ ਚੈੱਕ ਕਰਨਾ ਚਾਹੀਦਾ ਆ, ਉਸ ਕੰਮ 'ਚ ਪੈਣਾ ਚਾਹੀਦਾ, ਸਮਝਣਾ ਚਾਹੀਦਾ ਆ, ਫਿਰ ਉਹ ਚੀਜ਼ ਕਰਨੀ ਚਾਹੀਦੀ ਆ। ਸੈਕੰਡਲੀ, ਇਹਦੇ ਹੈਵੀ ਟੈਕਸ ਇੰਪਲੀਕੇਸ਼ਨਸ ਹੈਗੇ ਆ। ਰੈਂਟ ਤੇ ਨੀ ਚੜ ਰਹੀ ਕਿਉਂਕਿ ਉੱਥੇ ਬਹੁਤ ਹੁੰਦਾ ਹੈ, ਜਦੋਂ ਨਵੇਂ ਅਪਾਰਟਮੈਂਟ ਬਣਦੇ ਆ ਹਰ ਇੱਕ ਬੰਦਾ ਉਹਨੂੰ ਜਾਂਦਾ ਆ, ਜਦੋਂ ਸੋਹਣਾ ਇੱਕ ਹੋਰ ਨਵਾਂ ਬਣ ਜਾਂਦਾ ਉੱਥੇ ਤਾਂ ਆਈਫੋਨ ਵਾਂਗੂ ਅਪਾਰਟਮੈਂਟ ਬਣਦੇ ਆ। ਹਰ ਇੱਕ ਟੈਕਨੋਲੋਜੀ ਆ, ਤੁਸੀਂ ਗੂਗਲ ਕਰ ਸਕਦੇ ਹੋਣੀ ਚਾਹੇ ਸਰਚ ਕਰ ਲਓ, ਪਹਿਲਾਂ ਉੱਥੇ ਆ ਸੀ ਮਰਸਡੀਜ਼ ਦੀ ਡਿਜ਼ਾਈਨਡ ਬਿਲਡਿੰਗ, ਸਾਰੇ ਮਰਸਡੀਜ਼ ਵੱਲ ਨੂੰ ਹੋ ਗਏ ਹੈਗੇ ਸੀ, ਬੇਚ ਦਿੱਤਾ, ਮਹਿੰਗਾ ਹੋ ਗਿਆ ਹੋ ਗਿਆ ਹੋ ਗਿਆ ਉਹ ਤੋਂ ਬਾਅਦ ਬੁਗਾਟੀ ਦਾ ਅਪਾਰਟਮੈਂਟ ਆ ਗਿਆ
0: ਡਿਜ਼ਾਈਨ,
1: ਸਾਰਿਆਂ ਦਾ ਮੂੰਹ ਬੁਗਾਟੀ ਵੱਲ ਨੂੰ, ਜਿਹਦੇ ਨਾਲ ਬੁਗਾਟੀ ਖੜੀ ਆ ਉਹ ਲੋਕੀ ਮਰਸਡੀਜ਼ ਨੂੰ ਥੋੜ੍ਹੀ ਹੱਥ ਪਾਉਗੇ। ਉਹੀ ਕੰਮ ਉੱਥੇ ਅਪਾਰਟਮੈਂਟਸ ਦਾ ਹੋਇਆ ਹੋਇਆ, ਨਵੇਂ ਅਪਾਰਟਮੈਂਟ ਵਿਕਦੇ ਆ, ਫਿਰ ਉਹ ਜਦੋਂ ਉੱਤੋਂ ਵੀ ਨਵੀਂ ਕੋਈ ਬਿਲਡਿੰਗ ਆ ਜਾਂਦੀ ਆ ਉੱਥੇ ਕੋਈ ਨਹੀਂ ਜਾਂਦਾ, ਠੀਕ ਆ, ਤੇ ਜਿਹੜਾ ਬੰਦਾ ਲੋਕਲ ਮਾਰਕੀਟ 'ਚ ਜਾਊਗਾ ਸਮਝੂਗਾ। ਸੈਕੰਡਲੀ, ਡੁਬਈ 'ਚ ਬਹੁਤ ਸਾਰੇ ਏਰੀਆਜ਼ ਆ ਜਿੱਥੇ ਸਿਰਫ ਫੋਰਨ, ਜਿੱਥੇ ਫੋਰਨ ਬਾਹਰ ਬਾਏ ਕਰ ਸਕਦੇ ਆ, ਅਲਾਊਡ ਆ।
0: ਓਕੇ।
1: ਬਹੁਤ ਸਾਰੇ ਏਰੀਆਜ਼ ਆ ਜਿੱਥੇ ਫੋਰਨ ਬਾਹਰ ਨੂੰ ਅਲਾਊਡ ਨਹੀਂ ਹੈਗਾ।
0: ਆਲਰਾਈਟ।
1: ਤੇ ਜਿਹੜੀ ਗਰੋਥ ਸਾਨੂੰ ਦਿਖਾਈ ਜਾਂਦੀ ਡੁਬਈ ਇੰਨਾ ਗਰੋ ਕਰ ਗਿਆ, ਉਹਦੇ ਵਿੱਚ ਤਾਂ ਉਹ ਏਰੀਆ ਵੀ ਇਨਕਲੂਡ ਕਰ ਦਿੰਦੇ ਆ, ਕਿਉਂਕਿ ਉੱਥੇ ਤਾਂ ਲੋਕਲ ਡਿਮਾਂਡ ਆ।
0: ਰਾਈਟ।
1: ਹੁਣ ਜਿੱਥੇ ਫੋਰਨ ਬਾਏ
0: ਜਾਣਬੁੱਝ ਕੇ ਦਿੱਤਾ ਹੋਇਆ ਨਾ,
1: ਐਗਜ਼ੈਕਟਲੀ,
0: ਕਿਉਂਕਿ ਸਿਟੀਜ਼ਨਸ ਨੂੰ,
1: ਦੇਖੋ ਉੱਥੇ ਬਾਰੇ ਰਾਈਟਸ ਨਹੀਂ ਹੈਗੇ, ਉੱਥੇ ਦੀ ਗਵਰਨਮੈਂਟ ਡੰਡੇ ਦੇ ਸਿਰ ਤੇ ਹੀ ਚੱਲਦੀ ਆ।
0: ਆਫਕੋਰਸ।
1: ਉਹਨਾਂ ਨੇ ਆਪਣਾ ਸ਼ਹਿਰ ਆਬਾਦ ਕਰਨਾ ਆ, ਜਿੱਥੇ ਸ਼ੇਖ ਰਹਿੰਦੇ ਆ ਉੱਥੇ ਆਲਰੇਡੀ ਸੜਕਾਂ ਬਣ ਗਈਆਂ, ਸਭ ਕੁਛ ਹੋ ਗਿਆ, ਘਰ ਬਣ ਗਏ ਆ, ਉਹਨਾਂ ਨੂੰ ਨਹੀਂ ਚਾਹੀਦੀ ਤੁਹਾਡੀ ਡਿਵੈਲਪਮੈਂਟ ਲਈ ਕੈਪੀਟਲ। ਜਿੱਥੇ ਰੇਗਿਸਤਾਨ ਪਿਆ ਚਾਹੁੰਦੇ ਸੀ ਇੱਥੇ 20 ਬਿਲਡਿੰਗਾਂ ਬਣਾ ਦਈਏ, ਤੇ ਤੁਹਾਨੂੰ ਉੱਥੇ ਇਨਸੈਂਟਿਵ ਦਊਗੇ ਨਾ, ਤੁਸੀਂ ਬਾਏ ਕਰ ਸਕਦੇ ਆ। ਹੁਣ ਅੱਜ ਤਾਂ ਰੇਗਿਸਤਾਨ 'ਚ ਜਾ ਕੇ ਤੁਸੀਂ ਘਰ ਬਣਾ ਦਿੱਤੇ, ਉੱਥੇ ਕੋਈ ਸ਼ੇਖ ਨੇ ਜਾ ਕੇ ਰਹਿਣਾ ਹੀ ਨਹੀਂ ਆ, ਕਿਸੇ ਬਾਹਰੋਂ ਆਏ ਹੋਏ ਬੰਦੇ ਨੇ ਜੋਬ ਕਰਨ ਵਾਲੇ ਨੇ ਇੰਨੀ ਦੂਰ ਨਹੀਂ ਰਹਿਣਾ, ਤਾਂ ਫਿਰ ਉਹ ਅਪਾਰਟਮੈਂਟ ਕਿੱਦਾਂ ਗਰੋ ਕਰੂਗਾ?
0: ਕਰੈਕਟ।
1: ਫਿਰ ਸੈਕਿੰਡ ਚੀਜ਼, ਜਿਹੜੇ ਦੁਬਈ ਵਾਲੇ ਇਨਵੈਸਟਰ ਆ ਜਿਹੜੇ ਫਲੂਕ ਕਰਦੇ, ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ ਇਹ 70-80% ਲੋਕਾਂ ਦੀ ਗੱਲ ਆ, 20-30% ਪੈਸੇ ਬਣਦੇ ਆ, ਬਟ ਉਹਦੇ ਲਈ ਤੁਹਾਨੂੰ ਉੱਥੇ ਹੋਣਾ ਚਾਹੀਦਾ।
0: ਯੂ
1: ਹੈਵ ਟੂ ਹੈਵ ਅ ਸਕਿਨ ਇਨ ਦ ਗੇਮ, ਤੁਹਾਨੂੰ ਪਤਾ ਲੋਕਲ ਕਿੱਥੇ ਬਾਏ ਕਰ ਰਹੇ, ਮੈਂ ਉੱਥੇ ਬਾਏ ਕਰਾਂ।
0: ਓਕੇ।
1: ਦੈਟਸ ਹਾਊ ਯੂ ਪਲੇ ਦ ਗੇਮ। ਇਹ ਆਸਟ੍ਰੇਲੀਆ 'ਚ ਵੀ ਸਿਮਿਲਰ ਹੀ ਆ।
0: ਰਾਈਟ।
1: ਇੱਥੋਂ ਬੈਠ ਕੇ ਲੋਕੀ ਮੈਲਬਨ ਦੀ ਪ੍ਰੋਪਰਟੀ ਲੈ ਲੈਂਦੇ ਆ। ਹੁਣ ਇੱਥੇ ਬਹੁਤ ਸਾਰੇ ਬਾਇਰਸ ਏਜੰਟ ਕੁਝ ਸਾਲ ਪਹਿਲਾਂ ਕਹਿੰਦੇ ਟਾਰਨੀਟ ਲੈ ਲਓ, ਟਾਰਨੀਟ ਲੈ ਲਓ, ਟਾਰਨੀਟ ਲੈ ਲਓ, ਟਾਰਨੀਟ ਵਾਲੇ ਆਪ ਸਿਰ ਤੇ ਹੱਥ ਰੱਖ ਕੇ ਬੈਠੇ ਆ, ਸਾਡੀ ਗਰੋ ਨਹੀਂ ਕਰ ਰਹੀ,
0: ਗਰੋ ਨਹੀਂ ਹੋ ਰਹੀ।
1: ਪਰ ਜਦ ਉੱਥੇ ਜਾਊਗਾ ਬੰਦਾ ਗੱਲਬਾਤ ਕਰੂਗਾ, ਦੇਖੋ ਸਮਝੂਗਾ, ਪਤਾ ਲੱਗੂਗਾ ਕਿ ਹਮ ਸਾਨੂੰ ਦਿਖਾਉਂਦੇ ਸੀ ਮੈਲਬਰਨ ਇੰਨਾ ਗਰੋ ਕਰ ਗਿਆ, ਉਹ ਕਿਹੜਾ ਸੀ ਸੈਂਟ ਕਿਲਡਾ ਗਰੋ ਕਰ ਰਿਹਾ ਆ, ਜਾਂ ਉੱਧਰ ਜਿਹੜੇ ਈਸਟ ਡੋਂਕਾਸਟਰ ਆ ਜਿਹੜੇ ਵਧੀਆ ਏਰੀਆਜ਼ ਆ ਉਹ ਗਰੋ ਕਰ ਰਹੇ ਆ, ਵੈਸਟ ਜਿੱਥੇ ਸਪਲਾਈ ਆਈ ਜਾ ਰਹੀ ਉਹ ਪਿਆ ਹੋਇਆ ਸੀਗਾ ਉਹਨਾਂ ਦਿਨਾਂ 'ਚ, ਤੇ ਹੁਣ ਤਾਂ ਸਾਰੇ ਕਿਤੇ ਸਲੋ ਆ। ਤੇ ਵੀ ਯੂ ਨੀਡ ਟੂ ਬੀ ਦੇਅਰ ਟੂ ਅੰਡਰਸਟੈਂਡ ਵਿਚ
0: ਮਾਰਕੀਟ,
1: ਸਮਾਲ ਪੋਕਿਟਸ ਆਫ ਮਾਰਕੀਟ ਕਿਹੜੀ ਗਰੋ ਕਰ ਰਹੀ ਕਿਹੜੀ ਨਹੀਂ। ਜਿਹੜੇ ਆ ਸਾਨੂੰ ਫਲੋਕ ਕਰੇ ਜਾ ਰਹੇ ਆ ਅਪਾਰਟਮੈਂਟਸ, ਇਹ ਮਾਸ ਪ੍ਰੋਡਿਊਸਡ ਸਟੇਟਸ ਆ, ਇੱਥੇ ਕੋਈ ਪੈਸੇ ਨਹੀਂ ਬਣਾ ਰਹੇ, ਇਨਫੈਕਟ ਕਈ ਲੋਕਾਂ ਦੇ ਥੱਲੇ ਵੀ ਜਾਂਦੇ ਆ। ਤਾਂ ਹੀ ਤੁਹਾਨੂੰ ਇੱਕ ਬਹੁਤ ਵੱਡਾ ਐਗਜ਼ਾਮਪਲ ਦੇ ਰਿਹਾ, ਇੱਥੇ ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਅਪਾਰਟਮੈਂਟ ਬਾਏ ਕਰੋ, ਉਹਦੀ ਕਿਸ਼ਤ 50,000 ਆ, ਪਰ ਕਿਰਾਇਆ 60,000 ਆਉਂਦਾ ਸਾਲ ਦਾ, ਤੁਹਾਡੀ 10,000 ਇਨਕਮ ਚੱਲ ਪਈ। ਤੁਸੀਂ ਅੱਜ ਕੋਈ ਮਾਰਕੀਟਿੰਗ ਖੋਲ ਕੇ ਦੇਖ ਲਓ ਦੁਬਈ ਵਾਲਿਆਂ ਦੀ, ਇਹੀ ਦੱਸ ਰਿਹਾ।
0: ਹਾਂਜੀ।
1: ਉਹ ਜਿਹੜੇ ਲੋਕਲ ਆ ਉਹ ਬੇਵਕੂਫ ਆ, ਉਹ ਜਿਹੜੇ 60,000 ਕਿਰਾਇਆ ਦੇ ਰਹੇ ਹੋ, 50,000 ਮੌਰਗੇਜ ਕਿਉਂ ਨਹੀਂ ਲੈ ਲੈਂਦੇ? ਕਿਉਂਕਿ ਉਹਨਾਂ ਨੂੰ ਪਤਾ ਕਿ ਅਗਲੇ ਸਾਲ ਇਹੀ ਬਿਲਡਿੰਗ 50,000 ਸਸਤੀ ਹੋ ਜਾਣੀ ਆ।
0: ਕਰੈਕਟ।
1: ਇਹਨਾਂ ਨੂੰ ਚੰਗਾ 10,000 ਕਿਰਾਇਆ ਦਿੱਤਾ, ਚੰਗਾ ਆ।
0: ਕਰੈਕਟ।
1: ਤੇ ਮੈਂ ਇਹ ਨਹੀਂ ਕੰਮ ਕਰਨਾ ਭਾਈ, ਜੇ ਸਿਡਨੀ 'ਚ ਵੀ ਹੁੰਦਾ ਹੁੰਦਾ, ਮੈਲਬਨ 'ਚ ਵੀ ਹੁੰਦਾ ਹੁੰਦਾ, ਤੁਹਾਡਾ ਘਰ ਜਿਹੜਾ ਆ ਉਹਦਾ ਕਿਰਾਇਆ 60,000 ਹੁੰਦਾ ਔਰ ਕਿਸ਼ਤ 50,000 ਹੁੰਦੀ, ਤਾਂ ਤੁਸੀਂ ਸਾਰੇ ਜਣੇ ਆਪਣਾ ਘਰ ਨਾ ਲੈ ਲੈਂਦੇ ਲੋਕੀ ਜਿਹੜੇ ਕਿਰਾਏ ਤੇ ਰਹਿੰਦੇ ਸੀਗੇ? ਸੋ ਦੈਟਸ ਨੋਟ ਦ ਕੇਸ, ਵੀ ਨੀਡ ਟੂ ਅੰਡਰਸਟੈਂਡ ਵਟ ਦੇ ਆਰ ਸੈਲਿੰਗ। ਹੁਣ ਮੈਂ ਇੱਕ ਕੁਇਕ ਐਨਾਲੋਜੀ ਦੇਣਾ ਚਾਹੂੰਗਾ ਇਸ ਪਾਸੇ, ਉਹਨਾਂ ਨੂੰ ਪਤਾ ਟਾਈਮ ਬਹੁਤ ਘੱਟ ਆ, 1700-1800 ਦੇ ਵਿੱਚ ਆਸਟ੍ਰੇਲੀਆ 'ਚ ਸੋਨਾ ਨਿਕਲਦਾ ਹੁੰਦਾ ਸੀਗਾ, ਸਾਰੀ ਦੁਨੀਆ ਇੱਥੇ ਭੱਜ ਕੇ ਆਉਂਦੀ ਹੁੰਦੀ ਸੀ, ਗੋਲਡ ਰਸ਼ ਆ। ਰਾਈਟ ਨਾਓ ਉਹੀ ਗੋਲਡ ਰਸ਼ ਦੁਬਈ 'ਚ ਬਣਿਆ ਹੋਇਆ।
0: ਕਰੈਕਟ।
1: ਠੀਕ ਆ, ਕਿ ਜਾਓ ਪ੍ਰੋਪਰਟੀ ਬਾਏ ਕਰੋ, ਤੁਸੀਂ ਮਿਲੀਨੀਅਰ ਬਣ ਜਾਓਗੇ। ਹੁਣ ਗੋਲਡ ਰਸ਼ 'ਚ ਆਸਟ੍ਰੇਲੀਆ ਕੀ ਹੋਇਆ, ਲੋਕੀ ਦੂਰੋਂ ਦੂਰੋਂ ਆਏ, ਉੱਥੇ ਕਿਲੋਮੀਟਰਾਂ ਦੀਆਂ ਦੁਕਾਨਾਂ ਬਣ ਗਈਆਂ ਸ਼ਵਲ ਵੇਚਣ ਵਾਲਿਆਂ ਦੀਆਂ, ਕਿ ਸਾਡੇ ਤੋਂ ਸ਼ਵਲ ਖਰੀਦੋ, ਜਾ ਕੇ ਪੱਟੋ, ਸੋਨਾ ਨਿਕਲ ਜੂਗਾ। ਫੋਟੋਆਂ ਲਾਤੀਆਂ ਜਿਹਨਾਂ ਦੇ ਸੋਨੇ ਨਿਕਲੇ ਆ ਪਿੱਛੇ, ਕਿਆ ਬੰਦੇ ਨੂੰ ਕਿਲੋ ਮਿਲੇ, ਇਹਨੂੰ ਅੱਧਾ ਕਿਲੋ ਮਿਲਿਆ, ਇਹਨੂੰ ਇੰਨਾ ਮਿਲਿਆ, ਇਹੀ ਰਿਅਲ ਸਟੇਟ ਵਾਲੇ ਉੱਥੇ ਕਰ ਰਹੇ ਆ। ਲੋਕੀ ਗਏ ਸ਼ਵਲ ਖਰੀਦੀ ਗਏ, ਸਾਲ ਬਾਅਦ ਕੀ ਹੋਇਆ, ਜਿਹੜੇ ਸ਼ਵਲ ਵੇਚ ਆਉਣਾ ਤਾਂ ਪੈਸੇ ਬਣ ਗਏ, ਪਰ ਜਿਹੜੇ
0: ਸੋਨਾ ਨਿਕਲੇ,
1: ਜਿਹੜੇ ਮਿੱਟੀ ਪੱਟ ਰਹੇ ਸੀ, ਉਹਨਾਂ ਨੂੰ ਜੇਬੋਂ ਪੈਸੇ ਦੇ ਕੇ ਸ਼ਵਲ ਦੇ ਕਰਜ਼ੇ ਉਤਾਰਨੇ ਪਏ। ਠੀਕ ਆ ਤਾਂ ਸਾਨੂੰ ਸਮਝਣ ਦੀ ਲੋੜ ਆ ਜੇ ਸੋਨਾ ਇਹੋ ਜਿਹੀ ਗੱਲ ਨੀ ਉਸ ਟਾਈਮ ਇੱਥੇ ਸੋਨਾ ਨਹੀਂ ਸੀਗਾ ਸੋਨਾ ਸੀਗਾ ਪਰ ਪਹਿਲਾਂ ਜਾਓ ਮਾਈਨਿੰਗ ਚ ਕੰਮ ਕਰੋ
0: ਰਾਈਟ
1: ਪਤਾ ਕਰੋ ਸੋਨਾ ਨਿਕਲਦਾ ਕਿੱਦਾਂ ਆ ਕਿਹੜੀ ਜਗ੍ਹਾ ਹੋਊਗਾ ਕਿੱਥੇ ਨਹੀਂ ਹੋਊਗਾ ਹੁਣ ਇੱਥੇ ਬੈਠੇ ਤੁਸੀਂ ਸ਼ਵਲ ਖਰੀਦੀ ਜਾਓਗੇ ਤਾਂ ਆਪਣਾ ਸੋਨਾ ਬਾਹਰ ਨਹੀਂ ਆ ਜਾਣਾ ਸੋ ਨੀਡ ਟੂ ਬੀ ਸਪੈਸੀਫਿਕ ਅਬਾਊਟ ਇਟ
0: ਆਰ ਯੂ ਕੰਸਰਨਡ ਅਬਾਊਟ ਦੀ ਕ੍ਰਾਈਸਿਸ ਦੈਟ ਇਜ਼ ਗੋਇੰਗ ਔਨ ਇਨ ਮਿਡਲ ਈਸਟ ਸਪੈਸ਼ਲੀ ਦੈਟ ਇਰਾਨ ਹਿਜ਼ਬੁੱਲਾ ਹੂਤੀ
1: ਡੈਫੀਨਿਟਲੀ
0: ਲੈਬਨਾਨ ਉਹ ਤੁਹਾਨੂੰ ਲੱਗਦਾ ਕਿ ਦੁਬਈ ਦੇ ਪਰਦੇ ਚੱਕੇ ਗਏ ਨੇ ਸਪੈਸ਼ਲੀ ਸਾਊਦੀ ਅਰਬ ਦੇ
1: ਡੈਫੀਨਿਟਲੀ ਜਦੋਂ ਵੀ ਦੇਖੋ ਆਪਾਂ ਕਿਤੇ ਵੀ ਇਨਵੈਸਟ ਕਰਨ ਜਾਂਦੇ ਹਾਂ ਨਾ ਸਾਡੇ ਦਿਮਾਗ ਦੀ ਇੰਜੀਨੀਅਰਿੰਗ ਉੱਥੇ ਦੀ ਹੋ ਜਾਂਦੀ ਹੈ ਜਿੱਥੇ ਅਸੀਂ ਰਹਿ ਰਹੇ ਹੁੰਦੇ ਹਾਂ ਠੀਕ ਆ ਹੁਣ ਸਾਨੂੰ ਲੱਗਦਾ ਕਿ ਯਾਰ ਦੁਬਈ ਵੀ ਇੰਨਾ ਹੀ ਸੇਫ ਹੋਣਾ ਆ ਪਰ ਦੁਬਈ ਦੀ ਜਿਹੜੀ ਟੈਕਸੇਸ਼ਨ ਆ ਜਿਹੜੇ ਉੱਥੇ ਦੇ ਲਾਜ਼ ਐਂਡ ਆਰਡਰ ਕਦੀ ਵੀ ਕੁਛ ਵੀ ਬਦਲ ਸਕਦਾ ਆ ਓਵਰਨਾਈਟ ਕਿੰਨੇ ਕਿੰਨੇ ਇੰਡੀਅਨ ਸੀਗੇ ਜਿਹੜੇ ਬਿਲੀਨੀਅਰ ਬਣ ਗਏ ਸੀ ਇੱਕ ਉੱਥੇ ਹੈਲਥ ਗਰੁੱਪ ਦਾ ਮੈਗਨੇਟ ਸੀ ਬਹੁਤ ਵੱਡਾ ਬੰਦਾ ਉਹਨੂੰ ਓਵਰਨਾਈਟ ਸਭ ਕੁਛ ਛੱਡ ਕੇ ਭੱਜਣਾ ਪਿਆ ਸੀ ਉੱਥੇ ਉਹ ਜਿੰਨਾ ਚਿਰ ਚਾਹੁੰਦੇ ਗਰੋਥ ਹੋਵੇ ਹੁੰਦੀ ਆ ਕਦੀ ਵੀ ਬਦਲ ਸਕਦੇ ਕਿਉਂਕਿ ਵੋਲੇਟਿਲਿਟੀ ਹੈਗੀ ਆ ਇੱਕ ਨੰਬਰ 2 ਦੇ ਆਲੇ ਦੁਆਲੇ ਜੰਗ ਲੱਗੀ ਹੋਈ ਆ ਠੀਕ ਆ ਇੱਧਰ ਪਾਕਿਸਤਾਨ ਵੀ ਲੜਨ ਨੂੰ ਫਿਰਦਾ ਆ ਇਰਾਨ ਵੀ ਆ ਤੁਸੀਂ ਉੱਥੇ ਨੈਗੇਟਿਵ ਨਿਊਜ਼ ਨਹੀਂ ਪਾਸਦੇ ਜੇ ਦੁਬਈ ਦੇ ਵਿੱਚ ਹੀ ਰਹਿੰਦੇ ਆ ਜਿਹਦਾ ਇੰਨਾ ਕੰਟਰੋਲ ਆ ਤੁਹਾਨੂੰ ਕੀ ਸੱਚਾਈ ਦਾ ਪਤਾ ਗਰਾਊਂਡ ਤੇ ਕੀ ਚੱਲ ਰਿਹਾ ਆ ਸੋ ਇਟਸ ਵੈਰੀ ਵੋਲਟਾਈਲ ਦੇਅਰ ਫਿਊਚਰ ਵੀ ਉਹਦਾ ਹੁਣ ਵੋਲਟੀਲਿਟੀ ਦੇ ਵਿੱਚ ਹੀ ਆ ਆਸਟ੍ਰੇਲੀਆ ਵਾਂਗੂ ਸੇਫ ਨਹੀਂ ਹੈਗਾ ਜਸਟ ਬਿਕੋਜ਼ ਆਸਟ੍ਰੇਲੀਆ ਚ ਬੈਠੇ ਆ ਇਹ ਨਾ ਸੋਚੋ ਕਿ ਇਹ ਬਹੁਤ ਸੇਫ ਆ ਤਾਂ ਉਹ ਵੀ ਇਦਾਂ ਹੀ ਹੋਊਗਾ
0: ਰਾਈਟ
1: ਸੋ ਵੀ ਨੀਡ ਟੂ ਅੰਡਰਸਟੈਂਡ ਆਲ ਡਿਫਰੈਂਟ ਐਸਪੈਕਟਸ ਆਫ ਇਨਵੈਸਟਮੈਂਟ
0: ਰਾਈਟ ਠੀਕ ਹੈ ਇੱਕ ਅੱਜ ਕੱਲ੍ਹ ਇੱਥੋਂ ਮੈਲਬਨ ਤੋਂ ਬ੍ਰਿਸਬਨ ਤੋਂ ਬੜੀਆਂ ਰੀਲਾਂ ਇੱਥੇ ਦੀਆਂ ਵੀ ਬਣਨ ਲੱਗਦੀਆਂ ਕਿ ਚਲੋ ਠੀਕ ਹੈ ਜੇ ਦੁਬਈ ਬਾਲੀ ਦੇ ਵਿੱਚ ਤੁਸੀਂ ਏਅਰਬੀਐਨਬੀ ਅਪਾਰਟਮੈਂਟ ਨਹੀਂ ਰਹਿਣੇ ਤਾਂ ਇੰਡੀਆ 'ਚ ਲੈ ਲਓ ਇੰਡੀਆ ਦਾ ਇੱਕ ਡ੍ਰੀਮ ਵੀ ਵੇਚਿਆ ਜਾ ਰਿਹਾ ਉਸ ਕੰਟਰੀ ਤੋਂ ਜਿੱਥੋਂ ਅਸੀਂ ਆਏ ਉੱਥੇ ਕਿਹਾ ਜਾ ਰਿਹਾ ਕਿ ਆਉਣ ਵਾਲੀ ਜਿਹੜੀ ਹਾਫ ਸੈਂਚੁਰੀ ਹੈਗੀ ਉਹ ਇੰਡੀਆ ਦੀ ਹੈ
1: ਹਾਂਜੀ
0: ਇਹ ਸਹੀ ਹੈਗਾ ਤਰੀਕਾ ਕਿਉਂਕਿ ਸਾਡੇ ਤੁਹਾਡੇ ਸਰਕਲ ਦੇ ਵਿੱਚ ਮੈਂ ਜਾਣਦਾ ਹੈਗਾ ਆਪਣੇ ਸਰਕਲ 'ਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਹੁਣ ਇੰਡੀਆ ਵੱਲ ਨੂੰ ਭੱਜ ਰਹੇ ਨੇ ਅਤੇ ਬੜੀਆਂ ਵੱਡੀਆਂ ਇਨਵੈਸਟਮੈਂਟਸ ਕਰ ਰਹੇ ਨੇ
1: ਹਾਂਜੀ ਦੇਖੋ ਨੋ ਡਾਊਟ ਜਿਹੜੀ ਨੈਕਸਟ ਸੈਂਚੁਰੀ ਆ ਉਹ ਇੰਡੀਅਨ ਸੈਂਚੁਰੀ ਆ ਆਪਾਂ ਬਹੁਤ ਜ਼ਿਆਦਾ ਗਰੋਥ ਹੋ ਰਹੀ ਆ ਉੱਥੇ ਅਤੇ ਇਕੋਨਮੀ ਵੱਧ ਰਹੀ ਆ ਬਟ ਦੈਟ ਡਸ ਨੋ ਮੀਨ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ 100% ਠੀਕ ਹੀ ਹੋਊਗੀ ਅਗੇਨ ਉੱਥੇ ਜਾ ਕੇ ਜਾਂਚ ਪੜਤਾਲ ਕਰਕੇ ਖੁਦ ਕੇ ਹਾਂ ਜੇ ਸੇਮ ਲੋਕਲ ਏਰੀਏ ਦੇ ਵਿੱਚ ਉੱਥੇ ਲੋਕ ਰਹਿਣਾ ਚਾਹੁੰਦੇ ਹੋ ਸਟਰੀਟ 'ਤੇ ਤੁਸੀਂ ਵੀ ਜਾ ਕੇ ਬਾਏ ਕਰ ਰਹੇ ਹੋ ਤੁਸੀਂ ਉਹ ਜਿਹੜਾ ਘਰ ਲਾਗੇ ਵਿਕਿਆ ਉਹ ਤੋਂ ਬਿਲੋ ਮਾਰਕੀਟ ਵੈਲਿਊ ਖਰੀਦ ਲਓ ਪਹਿਲਾਂ ਤਾਂ ਇਹ ਨਾ ਹੋਵੇ ਕਿ ਉਸੇ ਗਲੀ 'ਚ ਕਰੋੜ ਦਾ ਵਿਕਿਆ ਹੋਇਆ ਤੁਸੀਂ 2 ਕਰੋੜ 1.5 ਕਰੋੜ ਦੇ ਕੇ ਆ ਜਾਓ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਪਹਿਲੀ ਗੱਲ ਤਾਂ ਐਕੁਜ਼ੀਸ਼ਨ 'ਚ ਸਭ ਤੋਂ ਵੱਧ ਪੈਸੇ ਕਮਾਏ ਅਤੇ ਗਵਾਏ ਜਾਂਦੇ ਆ
0: ਰਾਈਟ
1: ਜੇ ਤੁਸੀਂ ਇਹ ਪਹਿਲੀ ਚੀਜ਼ ਤਾਂ ਹੋਗੀ ਦੂਜੀ ਤੁਸੀਂ ਇਹ ਜ਼ਰੂਰ ਯਾਦ ਰੱਖੋ 10% ਪ੍ਰੋਪਰਟੀ ਗਰੋਥ ਆਸਟ੍ਰੇਲੀਆ ਔਰ 10% ਪ੍ਰੋਪਰਟੀ ਗਰੋਥ ਇੰਡੀਆ ਬਰਾਬਰ ਨਹੀਂ ਆ ਇਨਫੈਕਟ ਜੇ ਤੁਸੀਂ ਇੰਡੀਆ 'ਚ 20% ਪ੍ਰੋਪਰਟੀ ਦੀ ਗਰੋਥ ਹੋਈ ਹੈ ਆਸਟ੍ਰੇਲੀਆ 'ਚ 10% ਹੋਈ ਹੈ ਦੈਟ ਕੁਡ ਬੀ ਇਕੁਅਲ ਕਰੰਸੀ ਤੁਸੀਂ ਕਨਵਰਟ ਕਰੋਗੇ ਜਿਹੜਾ ਤੁਸੀਂ ਜੇ 5 ਸਾਲ 'ਚ ਤੁਸੀਂ ਉੱਥੇ 1 ਲੱਖ ਇਨਵੈਸਟ ਕੀਤਾ ਸੀ 5 ਸਾਲ ਬਾਅਦ ਉਹ 1.5 ਲੱਖ ਬਣ ਗਿਆ ਪਰ ਜਦੋਂ 1.5 ਲੱਖ ਨੂੰ ਇੱਥੇ ਮਿਲਾਓਗੇ ਵਾਪਸ 1 ਲੱਖ ਰਹਿ ਜਾਣਾ ਆ ਕਿਉਂਕਿ ਡਾਲਰ ਇੰਨਾ ਐਪਰੀਸ਼ੀਏਟ ਹੋ ਚੁੱਕਿਆ ਹੋਣਾ ਔਰ ਰੁਪਈਆ ਇੰਨਾ ਡਿਵੈਲਿਊਡ ਹੋ ਚੁੱਕਿਆ ਹੋਣਾ ਸੋ ਯੂ ਹੈਵ ਟੂ ਹੈਜ ਦਾ ਕਰੰਸੀ ਰਿਸਕ ਇਨ ਦਿਸ ਦੂਜੀ ਗੱਲ ਜਦੋਂ ਤੁਸੀਂ ਉੱਥੇ ਇਨਵੈਸਟ ਕਰ ਰਹੇ ਆ ਮੇਕ ਸ਼ੋਰ ਤੁਸੀਂ ਪਲੈਨਡ ਏਰੀਆਜ਼ ਦੇ ਵਿੱਚ ਕਰੋ ਜਿੱਥੇ ਕੰਟਰੋਲਡ ਸਪਲਾਈ ਆ ਔਰ ਜਿੱਥੇ ਤੁਹਾਡੀ ਕਮਿਊਨਿਟੀ ਲੋਕ ਆ ਕੇ ਰਹਿਣਾ ਵੀ ਚਾਹੁਣ ਕਿਉਂਕਿ ਅਗਲੇ 50 ਸਾਲ 100 ਸਾਲ ਗਰੋਥ ਹੈਗੀ ਆ ਬਟ ਉੱਥੇ ਗਰੋਥ ਜਿਹੜੇ ਲੋਅ ਸੋਸ਼ੋ ਇਕੋਨਮਿਕ ਆ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵੱਧ ਰਹੀ ਆ ਅਤੇ ਇਹ ਨਾ ਹੋ ਜਾਵੇ ਕਿ ਉੱਥੇ ਸਾਊਥ ਅਫਰੀਕਾ ਵਾਂਗੂ ਹੋ ਜਾਵੇ ਕਿ ਹਰ ਕਿਸੇ ਨੂੰ ਆਪਣੇ ਘਰ ਦੇ ਬਾਹਰ 4 ਦੀਵਾਰੀਆਂ ਕਰਨੀਆਂ ਪੈਣ ਤਾਰਾਂ ਲਾਉਣੀਆਂ ਪੈਣ ਚੋਰੀਆਂ ਚਕਾਰੀਆਂ ਵੱਧ ਜਾਣ ਜਿਹੜਾ ਗੈਪ ਆ ਅਮੀਰ ਦਾ ਔਰ ਗਰੀਬ ਦਾ ਬਹੁਤ ਜ਼ਿਆਦਾ ਨਾ ਪੈ ਜੇ ਕਿਉਂਕਿ ਜੋ ਜ਼ਿਆਦਾ ਪੈ ਗਿਆ ਫਿਰ ਗਰੀਬਾਂ ਨੇ ਅੱਜ ਉਹ ਇਕੋਨਮੀ 'ਚ ਪਾਰਟੀਸਪੇਟ ਕਰਕੇ ਕਮਾ ਕੇ ਅਮੀਰ ਬਣਨਾ ਚਾਹੁੰਦੇ ਆ ਕੱਲ੍ਹ ਨੂੰ ਲੱਗੂਗਾ ਇਹ ਡ੍ਰੀਮ ਤਾਂ ਟੂ ਫਾਰ ਹੋ ਗਿਆ ਹੁਣ ਖੋਣਾ ਸ਼ੁਰੂ ਕਰਦੀ ਹੈ ਇਹ ਵੀ ਇਕੋਨਮੀਜ਼ ਦੇ ਵਿੱਚ ਹੁੰਦਾ ਹੈ ਇਹ ਇੱਕ ਇਕੋਨਮਿਕ ਪ੍ਰੋਬਲਮ ਅਰਾਈਜ਼ ਹੋ ਸਕਦੀ ਆ ਫਿਊਚਰ 'ਚ
0: ਲਾਸਟ 1-2 ਕੁਐਸਚਨ ਮੈਂ ਇਹ ਪੁੱਛਣਾ ਚਾਹੁੰਦਾ ਇਹ ਵੀ ਬੜੇ ਫਟਾਫਟ ਸਵਾਲ ਨੇ ਇੱਕ ਤਾਂ ਸਰਕਾਰ ਨੇ 5% ਡਿਪੋਜ਼ਿਟ ਵਾਲਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਹੋਮ ਬਾਇਰ ਗਰੰਟੀ ਸਕੀਮ
1: ਹਾਂਜੀ
0: ਉਹ ਕਿੰਨੀ ਕੁ ਫਿਜ਼ੀਬਲ ਹੈਗੀ ਔਰ ਤੁਹਾਨੂੰ ਲੱਗਦਾ ਕਿ ਜਿਹੜੇ ਫਸਟ ਹੋਮ ਬਾਇਰ ਨੇ ਦੇ ਸ਼ੁੱਡ ਗੋ ਐਂਡ ਗ੍ਰੈਬ ਦੈਟ ਅਪੋਰਚੁਨਿਟੀ ਕਿਉਂਕਿ ਡਿਪੋਜ਼ਿਟ ਬਹੁਤ ਥੋੜਾ ਹੈਗਾ
1: ਹਾਂਜੀ
0: ਨੰਬਰ 2 ਦੂਸਰਾ ਸਵਾਲ ਵੀ ਮੇਰਾ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ ਇਹਨੂੰ ਸ਼ਾਇਦ ਤੁਸੀਂ ਜਵਾਬ ਨੂੰ ਕਿਤੇ ਜਾ ਕੇ ਰਲਾ ਲਓਗੇ ਮੇਰੇ ਤੋਂ ਕਿਸੇ ਨੇ ਸਹਿ ਸੁਭਾਅ ਪੁੱਛ ਲਿਆ ਇੰਡੀਆ ਦੇ ਵਿੱਚ ਬੈਠ ਕੇ ਮੈਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ 12 ਲੱਖ ਘਰ ਬਣਾਉਣ ਦਾ ਟੀਚਾ ਉਹ ਮਿਥੀ ਬੈਠੇ ਨੇ 2029 ਤੱਕ ਸੋ ਜੇ ਉਹ 1.2 ਮਿਲੀਅਨ ਘਰ ਬਣਾਉਣੇ ਨੇ ਅਤੇ ਉਹਨਾਂ ਨੇ ਇਹ ਪੁੱਛਿਆ ਕਿ ਫਿਰ ਉਹ ਬਣਾ ਕੇ ਫਿਰ ਵੈਸੇ ਹੀ ਦੇ ਦੇਣ ਜੇ 5% ਦੇ ਉੱਤੇ ਦੇ ਰਹੇ ਨੇ ਸਟੈਂਪ ਡਿਊਟੀ ਔਫ ਹੀ ਕਰਕੇ ਦੇ ਦੇਣ
1: ਹਾਂਜੀ
0: ਜਿਹਨਾਂ ਨੇ ਲੈਣੇ ਨੇ ਆਪਣਾ ਲੋਨ ਪੇ ਕਰੋ ਅਤੇ ਲਈ ਚੱਲੋ ਇਜ਼ ਇਟ ਪੋਸੀਬਲ ਇਹ ਇਕਨੋਮੀ ਦੀ ਇਹ ਇੱਕ ਬੜੀ ਸਿੱਧੀ ਸਾਦੀ ਜੀ ਥਿਊਰੀ ਹੈਗੀ ਹੈ ਜਾਂ ਇਹ
1: ਕਿ ਉਹ ਆਪਣੇ ਕੋਲੋਂ ਗਵਰਨਮੈਂਟ ਘਰ ਬਣਾ ਕੇ ਦੇ ਦੇਵੇ ਲੋਕਾਂ ਨੂੰ? ਦੇਖੋ ਜਿਹੜਾ ਗਵਰਨਮੈਂਟ ਦਾ ਫੰਕਸ਼ਨ ਆ ਬਹੁਤ ਇਨਐਫੀਸ਼ੀਐਂਟ ਫੰਕਸ਼ਨ ਆ, ਕਿਉਂਕਿ ਇੰਨੇ ਬਿਊਰੋਕਰੈਟਸ ਇਨਵੋਲਵ ਹੋ ਜਾਂਦੇ, ਰੈਡ ਟੇਪ ਇੰਨੀ ਆ ਜਾਂਦੀ ਹੈ ਵਿੱਚ. ਕਰੰਟਲੀ ਵੀ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਨੇ ਰਿਸਰਚ ਕੀਤੀ ਸੀਗੀ, ਇਹ ਬੜੀ ਹਾਸੇ ਵਾਲੀ ਗੱਲ ਆ, 2 ਸਾਲ ਪਹਿਲਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਪ੍ਰੋਡਕਟੀਵਿਟੀ ਕਮਿਸ਼ਨ ਬਿਠਾਈ, ਚੈੱਕ ਕਰੋ ਕਿ ਘਰ ਇੰਨੇ ਮਹਿੰਗੇ ਕਿਉਂ ਆਸਟ੍ਰੇਲੀਆ 'ਚ. ਉਹਨਾਂ ਨੇ ਪੂਰਾ ਰਿਜ਼ਲਟ ਕੱਢਿਆ, ਐਂਥਨੀ ਐਲਬਰੀਜ਼ੀ ਨੂੰ ਫੜਾ ਦਿੱਤਾ ਕਿ ਇਸ ਕਰਕੇ ਘਰ ਮਹਿੰਗੇ ਕਿਉਂਕਿ 50% ਕੋਸਟ ਘਰਾਂ ਦੀ ਟੈਕਸਾਂ ਨਾਲ ਬਣੀ ਹੋਈ ਆ, ਜੇ ਅਸੀਂ ਟੈਕਸ ਘਟਾ ਦੋਗੇ ਤਾਂ ਘਰ ਸਸਤੇ ਹੋ ਜੂਗੇ. ਕਹਿੰਦੇ ਅੱਛਾ, ਕਹਿੰਦੇ ਇਹ ਤਾਂ ਅਸੀਂ ਕਰ ਨਹੀਂ ਸਕਦੇ, ਹੁਣ ਘਰਾਂ ਦੇ ਉੱਤੇ ਟੈਕਸ ਕਿਸ ਸਟੈਂਪ ਡਿਊਟੀ ਚੱਕ ਦੋ, ਆਹ ਚੱਕ ਦੋ, ਉਹ ਚੱਕ ਦੋ. ਉਹ ਕਹਿੰਦੇ ਨਹੀਂ ਕਰ ਸਕਦੇ, ਤੁਸੀਂ ਇਹਨੂੰ ਬੰਦ ਕਰੋ, ਸਟੱਡੀ ਨੂੰ ਬੈਂਚ ਸਿੱਟੋ ਤੇ ਜਾਓ.
0: ਓ ਮਾਈ ਗੋਡ.
1: ਉਹ ਕਹਿੰਦੇ ਅੱਛਾ ਅਸੀਂ ਚੱਲੇ ਤਾਂ ਜਾਂਦੇ ਹਾਂ, ਪਰ ਸਾਨੂੰ ਨਾ ਸਟੱਡੀ ਕਰਨ ਨੂੰ ਇੰਨੇ ਮਿਲੀਅਨ ਡਾਲਰ ਲੱਗ ਗਿਆ, ਇਹਦੇ ਪੈਸੇ ਤਾਂ ਦੇ ਦਿਓ. ਤੇ ਐਂਥਨੀ ਐਲਬਰੀਜ਼ ਕਹਿੰਦਾ ਕੋਈ ਗੱਲ ਨਹੀਂ, ਇਹਦਾ ਵੀ ਟੈਕਸ ਲਾ ਦਿਓ ਉੱਤੇ. ਹੁਣ ਅਸੀਂ ਪ੍ਰੋਡਕਟੀਵਿਟੀ ਕਮਿਸ਼ਨ ਦੀ ਲੈਵੀ ਪੇ ਕਰਦੇ ਹਾਂ, ਨਵਾਂ ਘਰ ਬਣਾਉਣ ਲਈ ਹਰ ਇੱਕ ਡਿਵੈਲਪਰ ਪੇ ਕਰਦਾ ਹੈ. ਜੋਕ ਇੱਥੇ ਚੱਲ ਰਹੇ, ਇੱਥੇ ਦੀ ਗਵਰਨਮੈਂਟ ਬਹੁਤ ਇਨਕੰਪੀਟੈਂਟ ਆ. ਅਗੇਨ ਗਵਰਨਮੈਂਟ ਕਿਤੇ ਦੀ ਵੀ ਹੋਵੇ, ਇੰਡੀਆ ਦੀ ਵੀ ਹੋਊਗੀ, ਜੋ ਕੰਮ ਸਰਕਾਰੀ ਹੁੰਦਾ ਬਹੁਤ ਮਹਿੰਗਾ ਪੈਂਦਾ ਆ. ਸੋ ਜੋ ਕੰਮ ਇੱਕ ਕੈਪੀਟਲਿਸਟਿਕ ਇਕਨੋਮੀ ਦੇ ਵਿੱਚ ਇੱਕ ਕੰਜ਼ਿਊਮਰ, ਇੱਕ ਲੈਂਡਰ ਤੇ ਇੱਕ ਪ੍ਰੋਡਿਊਸਰ ਇਕੱਠੇ ਹੋ ਕੇ ਕ੍ਰੀਏਟ ਕਰ ਸਕਦੇ, ਗਵਰਨਮੈਂਟ ਨੂੰ ਉਹ ਚੀਜ਼ ਬਹੁਤ ਮਹਿੰਗੀ ਪੈਣੀ. ਸੇਮ ਘਰ ਗਵਰਨਮੈਂਟ ਨੂੰ 5 ਲੱਖ ਦਾ ਪੈਣਾ, ਜਿਹੜਾ ਘਰ ਅਸੀਂ ਆਪ 4 ਲੱਖ 'ਚ ਬਣਾ ਸਕਦੇ ਹਾਂ.
0: ਓਕੇ,
1: ਬਟ ਗਵਰਨਮੈਂਟਸ ਗੁੱਡ ਇਨਸੈਂਟਿਵਸ ਦੇ ਸਕਦੇ ਆ. ਫੋਰ ਐਗਜ਼ਾਮਪਲ, ਗਵਰਨਮੈਂਟ ਹੁਣ ਇਹਨਾਂ ਨੇ ਸਟੈਂਪ ਡਿਊਟੀ ਇਸ ਕਰਕੇ ਨਹੀਂ ਉਡਾ ਰਹੇ ਕਿਉਂਕਿ ਸਟੈਂਪ ਡਿਊਟੀ ਸਟੇਟ ਟੈਕਸ ਆ,
0: ਰੈਵਨਿਊ ਬਹੁਤ ਜ਼ਿਆਦਾ.
1: ਹਾਂਜੀ, ਤੇ ਜਿਹੜੇ 5% ਦੀ ਗਾਰੰਟੀ ਸਕੀਮ ਆ ਉਹ ਫੈਡਰਲ ਗਵਰਨਮੈਂਟ ਦੀ ਆ.
0: ਕਰੈਕਟ.
1: ਫੈਡਰਲ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਵਿੱਚ ਲੱਤ ਨਹੀਂ ਫਸਾ ਸਕਦੀ. ਇਹ ਤਾਂ ਸਟੇਟ ਗਵਰਨਮੈਂਟ ਦੇ ਉੱਤੇ ਕਿ ਉਹਨੇ ਸਟੈਂਪ ਡਿਊਟੀ ਚੱਕਣੀ ਜਾਂ ਨਹੀਂ ਚੱਕਣੀ.
0: ਓਕੇ,
1: ਬਟ ਇਹਨੂੰ ਇਹਦਾ ਬੈਟਰ ਵੇ ਸੀ ਇਹਨੂੰ ਮੈਨੇਜ ਕਰਨ ਦਾ, ਇਹ ਕੀ ਆ, ਇਨਵੈਸਟਰ ਦੇ ਉੱਤੇ ਇੱਕ ਫੈਡਰਲ ਲੈਵੀ ਲਾ ਸਕਦੇ ਸੀ 2% ਦੀ, ਕਿ ਜਿਹੜਾ ਵੀ ਕੋਈ ਇਨਵੈਸਟਰ ਪ੍ਰੋਪਰਟੀ ਬਾਏ ਕਰ ਰਿਹਾ ਤੁਹਾਨੂੰ ਸਟੈਂਪ ਡਿਊਟੀ ਤੋਂ ਇਲਾਵਾ 2% ਆ ਲੈਵੀ ਪੇ ਕਰਨੀ ਆ.
0: ਓਕੇ,
1: ਜਿਹਨੂੰ ਤੁਸੀਂ ਹੋਮ ਓਨਰਸ਼ਿਪ ਲੈਵੀ ਕਰ ਸਕਦੇ ਸੀ ਨਾਮ. ਫਿਰ ਜਿਹੜਾ ਬੰਦਾ ਆਪਦਾ ਘਰ ਖਰੀਦ ਰਿਹਾ ਰਹਿਣ ਲਈ, ਉਹਨੂੰ 2% ਐਜ਼ ਆ ਡਿਪੋਜ਼ਿਟ ਹੈਲਪ ਮਿਲਣਾ ਚਾਹੀਦਾ ਸੀ.
0: ਕਰੈਕਟ.
1: ਤੇ ਇਹ ਦੋਨੋਂ ਚੀਜ਼ਾਂ ਬੈਲੈਂਸ ਹੋ ਜਾਂਦੀਆਂ, ਇਨਵੈਸਟਰ ਥੋੜੇ ਡਿਸਕਰੇਜ ਹੋ ਜਾਂਦੇ, ਇਨਵੈਸਟਰ ਥੋੜੇ ਆ ਜਾਂਦੇ, ਰਦਰ ਦੈਨ ਇੱਕ ਮਾਰਕੀਟ ਥੱਲੇ ਰਗ ਪੁੱਲ ਕਰਨਾ ਜਿੰਨਾ ਇੱਕ ਇਕਨੋਮੀ ਠੱਲ ਪੈ ਜਾਵੇ, ਬਿਲਡਰੀ ਡਿਵੈਲਪਰ ਬਸਟ ਹੋ ਜਾਣ. ਉਹਦੇ ਨਾਲ ਆਹ ਥੋੜਾ ਸੌਖਾ ਤਰੀਕਾ ਵੀ ਹੈ ਮੈਨੇਜ ਕਰਨ ਦਾ. ਪਰ ਐਜ਼ ਅ ਸੈਡ ਕਿ ਜਿਹੜੀ ਸਾਡੀ ਇੱਥੇ ਇਸ ਟਾਈਮ ਬਾਂਦਰ ਬੈਠੇ ਹੋਏ ਆ ਕੁਰਸੀਆਂ ਤੇ ਚੜ੍ਹ ਕੇ, ਇਹਨਾਂ ਨੂੰ ਪਤਾ ਨਹੀਂ ਹੈ ਬਿਜ਼ਨਸ ਕਿੱਦਾਂ ਰਨ ਕਰਨਾ ਤਾਂ ਦੇਸ਼ ਕਿੱਦਾਂ ਰਨ ਕਰੂਗੇ. ਸੋ ਦੇ ਨਾਟ ਥਿੰਕਿੰਗ ਇਨ ਦਾ ਰਾਈਟ ਡਾਇਰੈਕਸ਼ਨ.
0: ਲਾਸਟ ਕੁਐਸਚਨ, ਬਿਲਕੁਲ ਲਾਸਟ ਕੁਐਸਚਨ ਇਹ ਪੁੱਛਣਾ ਚਾਹੁੰਦਾ ਭਾਜੀ, ਕਿ ਇੱਕ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ, ਬਹੁਤ ਸਾਰੀਆਂ ਕੰਪਨੀਜ਼ ਵਿਦਆਊਟ ਨੇਮਿੰਗ ਐਨੀ ਵਨ ਸਿਡਨੀ ਤੋਂ ਬੰਦ ਹੋ ਰਹੀਆਂ ਨੇ, ਮੈਲਬਨ ਤੋਂ ਬੰਦ ਹੋ ਰਹੀਆਂ ਨੇ.
1: ਹਾਂਜੀ.
0: ਔਰ ਪਿੱਛੇ ਜੇ ਅਸੀਂ ਦੇਖਿਆ ਵੀ ਹੈ ਕਿ ਥਾਊਜ਼ੈਂਡਸ ਆਫ ਕੰਪਨੀਜ਼ ਜਿਹੜੇ ਬਿਲਡਰ ਸੀਗੇ,
1: ਹਾਂਜੀ,
0: ਵਿਕਟੋਰੀਆ 'ਚ ਆਫਟਰ ਕੋਵਿਡ ਵਾਲੰਟਰੀ ਐਡਮਿਨਿਸਟ੍ਰੇਸ਼ਨ 'ਚ ਜਾ ਚੁੱਕੇ ਨੇ.
1: ਹਾਂਜੀ.
0: ਇਹ ਕੰਪਨੀਆਂ ਦੀ ਗਲਤੀ ਹੈ ਜਾਂ ਸਿਸਟਮ ਦੀ ਕਮੀ ਹੈ ਜਾਂ ਉਹ ਬਚਾਅ ਹੋ ਸਕਦਾ ਸੀ? ਕੀ ਤਰੀਕਾ ਹੈਗਾ ਕਿ ਵੱਡੇ ਵੱਡੇ ਬਿਲਡਰਸ ਜਿਹੜੇ?
1: ਦੇਖੋ, ਮੇਰੇ ਕੋਲ ਡਾਟਾ ਤੁਸੀਂ ਬੜਾ ਸਹੀ ਫੜ ਲਿਆ. ਮੈਂ ਨਾ ਇੱਕ ਇਹਦੀ ਆਪਣੀ ਵੀਡੀਓ ਰਿਕਾਰਡ ਕਰਨ ਵਾਲਾ ਇਸ ਹਫ਼ਤੇ ਇਹਦੇ 'ਤੇ, ਮੈਂ ਤੁਹਾਨੂੰ ਡਾਟਾ ਦੱਸਦਾ. 2021-22 ਦੇ ਵਿੱਚ 1200 ਕੰਸਟਰਕਸ਼ਨ ਕੰਪਨੀਜ਼ ਲਿਕੁਇਡੇਸ਼ਨ 'ਚ ਗਈਆਂ ਜਦੋਂ ਕੋਲੀਸ਼ਨ ਦਾ ਲਾਸਟ ਡੇਜ਼ ਸੀਗੇ. ਹੁਣ ਪਿਛਲੇ 12 ਮਹੀਨੇ 2025-26 'ਚ 3472 ਲਿਕੁਇਡੇਸ਼ਨ 'ਚ ਜਾ ਚੁੱਕੀਆਂ ਆ.
0: ਮੋਰ ਦੈਨ ਡਬਲ
1: 171% ਗਰੋਥ ਆ, ਟ੍ਰਿਪਲ ਹੀ ਹੋਣ ਵਾਲਾ ਆਲਮੋਸਟ. ਅਕੋਮੋਡੇਸ਼ਨ ਐਂਡ ਫੂਡ ਸਰਵਿਸਿਜ਼ 750 ਲਿਕੁਇਡੇਸ਼ਨ 'ਚ ਗਈਆਂ ਸੀਗੀਆਂ, ਹੁਣ 2000 ਜਾ ਚੁੱਕੀਆਂ ਆ. ਇਟਸ ਅ ਬੈਡ ਮੈਨੇਜਮੈਂਟ ਆਫ ਦਾ ਇਕੋਨਮੀ. ਹਾਂ, ਉਦੋਂ ਪੋਸਟ ਕੋਵਿਡ ਕੈਸ਼ ਇਨਫਲਕਸ ਸੀਗਾ ਇਕੋਨਮੀ ਦੇ ਵਿੱਚ ਤੇ ਹਰ ਇੱਕ ਬਿਜ਼ਨਸ ਬੂਮ ਕਰ ਰਿਹਾ ਸੀ, ਪਰ ਹੁਣ ਇੰਨਾ ਮਾੜਾ ਵੀ ਨਹੀਂ ਆ. ਇੰਟਰਨੈਸ਼ਨਲ ਇਕੋਨਮੀ ਵਧੀਆ ਕਰ ਰਹੀ ਆ, OECD ਕੰਟਰੀਜ਼ ਦੀ ਗਰੋਥ ਹੋ ਰਹੀ ਆ, ਪਰ ਕੈਪੀਟਲ ਇਨਕਮ ਦੀ ਸਾਡੀ ਡਿਕਲਾਈਨ ਜਾ ਰਹੀ ਆ. ਅਸੀਂ ਬਾਕੀ ਦੇਸ਼ਾਂ ਤੋਂ ਇੰਨੇ ਪੁੱਠੇ ਕਿੱਦਾਂ ਜਾ ਸਕਦੇ ਜਦਕਿ ਸਾਡੇ ਕੋਲ ਰਿਸੋਰਸਿਸ ਵੀ ਆ? ਹੁਣ ਉਹਨਾਂ ਲੋਕਾਂ ਨੇ ਵੀ ਤਾਂ ਆਪਣੀ ਗਰੋਥ ਨੂੰ ਫਿਊਲ ਕਰਨ ਲਈ ਚਾਈਨਾ ਨੇ ਸਾਰੇ ਸਾਡੇ ਤੋਂ ਇੰਨੇ ਸਾਰੇ ਰਿਸੋਰਸਿਸ ਮੰਗੇ. ਇਨਫੈਕਟ ਜਦੋਂ ਆਹ ਵਾਰ ਲੱਗੀ ਸੀਗੀ ਯੂਕਰੇਨ ਦੀ ਰਸ਼ੀਆ ਦੀ ਪੋਸਟ ਕੋਵਿਡ, ਪੋਸਟ ਕੋਵਿਡ ਦੇ ਵਿੱਚ ਅਸੀਂ ਫੋਰ ਅ ਸ਼ਾਰਟ ਪੀਰੀਅਡ ਆਫ ਟਾਈਮ ਵੀ ਬਿਕੇਮ ਵਰਲਡਸ ਨੰਬਰ 1 LNG ਐਕਸਪੋਰਟਰ ਅਹੈਡ ਆਫ ਕਤਾਰ. ਕਿੰਨਾ ਉੱਚਾ ਟੈਕਸ ਰੈਵਨਿਊ ਆਇਆ ਹੋਊਗਾ, ਪਰ ਉਹ ਕਿਹੜੀ ਸਹੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ. ਸੋ ਦੇਰ ਆਰ ਪੋਟੈਂਸ਼ੀਅਲਸ ਵੀ ਦੈਟ ਆਰ ਕੰਟਰੀ ਹੈਜ਼ ਦੈਟ ਵੀ ਕੈਨ ਅਚੀਵ, ਬਟ ਇਟਸ ਨੋਟ ਵਰਕਿੰਗ. ਤਾਂ ਹੀ ਜਿਹੜੇ ਬਿਜ਼ਨਸਿਸ ਆ ਹੁਣ ਉਹ ਸਟਰਗਲ ਕਰ ਰਹੇ ਆ,
0: ਰਾਈਟ,
1: ਕਿਉਂਕਿ ਉਹਦਾ ਸਾਡੇ ਰਿਸੋਰਸਿਸ ਦਾ ਬੈਡ ਮੈਨੇਜਮੈਂਟ ਹੋ ਚੁੱਕਿਆ ਆ.
0: ਓਕੇ, ਠੀਕ ਹੈ. ਲਾਸਟ ਦੇ ਵਿੱਚ ਕੁਇਕ ਰੈਪਿਡ ਫਾਇਰ ਕਰਨਾ ਚਾਹੁੰਦਾ ਤੁਹਾਡੇ ਨਾਲ
1: ਐਂਡ ਸੋਰੀ ਜੇ ਮੈਂ ਉਹ ਪੁਰਾਣੀ ਉੱਤੇ ਟੋਪਿਕ ਤੇ ਕਹਿਣਾ ਚਾਹੁੰਗਾ ਹਾਂ ਕੁਝ ਬਿਲਡਰਸ ਔਰ ਡਿਵੈਲਪਰ ਸੀਗੇ ਜਿਹੜੇ ਆਲਰੇਡੀ ਥਿਨਲੀ ਸਪਰੈਡ ਆਊਟ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਆਪਣੀਆਂ ਲੱਤਾਂ ਫਸਾ ਲਈਆਂ ਸੀ ਪ੍ਰੋਜੈਕਟਸ ਬਹੁਤ ਜ਼ਿਆਦਾ ਸਟਾਰਟ ਕਰ ਲਏ ਸੀਗੇ ਫਿਨਿਸ਼ ਪ੍ਰੋਡਕਟ ਉਨਾ ਵੇਚ ਨਹੀਂ ਸਕੇ ਤਾਂ ਆਪਣੀ ਬੁੱਕਸ ਤੇ ਬਹੁਤ ਜ਼ਿਆਦਾ ਪ੍ਰੋਡਕਟ ਕੈਰੀ ਕਰ ਰਹੇ ਸੀਗੇ
0: ਰਾਈਟ
1: ਤੇ ਉਹਨਾਂ ਕੋਲ ਕੈਸ਼ ਫਲੋ ਨਹੀਂ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਜਿਹੜੇ ਡਿਫੀਕਲਟ ਟਾਈਮ ਸੀਗੇ ਉਹਨੂੰ ਫੇਸ ਨਹੀਂ ਕਰ ਸਕੇ ਜੇ ਕੈਸ਼ ਆ ਚੁੱਕਿਆ ਹੁੰਦਾ ਤਾਂ ਔਖਾ ਟਾਈਮ ਲੰਘਾ ਸਕਦੇ ਸੀਗੇ
0: ਰਾਈਟ
1: ਹਾਂਜੀ
0: ਤੁਸੀਂ ਰੈਂਡਮਲੀ ਰੈਂਕ ਕਰ ਸਕਦੇ ਹੋ ਬਟ ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਨੰਬਰ 1 ਤੋਂ ਨੰਬਰ ਜੋ ਵੀ ਨੰਬਰਸ ਹੋਣਗੇ ਜੇ ਆਪਾਂ ਰੈਂਕਿੰਗ ਕਰਨਾ ਚਾਹੋ ਸਿਟੀਜ਼ ਦੇ ਵਿੱਚ ਇਨਵੈਸਟਮੈਂਟ ਦੀ ਜਦੋਂ ਗੱਲ ਆਉਂਦੀ ਹੈ ਮੈਲਬਰਨ ਸਿਡਨੀ ਬ੍ਰਿਸਬੇਨ ਪਰਥ ਤੇ ਜੀਲੋਂਗ ਗੋਲਡ ਕੋਸਟ ਤੇ ਨਿਊਕਾਸਲ ਕਿੱਥੇ ਰੈਂਕ ਕਰਦੇ ਹੋ
1: ਰਾਈਟ ਨਾਓ ਜਿੱਥੇ ਆਸਟ੍ਰੇਲੀਆ ਦੀ ਪ੍ਰੋਪਰਟੀ ਕਲੌਕ ਹੈਗੀ ਆ ਆਈ ਵੁੱਡ ਸੇ ਏਰੀਆਜ਼ ਅਰਾਊਂਡ ਨਿਊਕਾਸਲ
0: ਓਕੇ ਨੰਬਰ 1
1: ਹਾਂਜੀ ਦੈਟਸ ਨੰਬਰ 1 Number 2, south of Sydney, for the south, ਡੇਢ ਤੋਂ ਦੋ ਘੰਟੇ ਵੁਲੰਗੋਂਗ ਜਿਹੜਾ ਏਰੀਆ ਆ ਉਹ ਨੰਬਰ 2 ਹੋਣਾ ਚਾਹੀਦਾ ਕਿਉਂਕਿ ਉਹ ਇਸ ਟਾਈਮ ਨਿਊ ਸਾਊਥ ਵੇਲਸ ਦਾ ਸੈਕਿੰਡ ਬੈਸਟ ਪਲੇਸ ਟੂ ਲਿਵ ਆ
0: ਕਰੈਕਟ
1: ਔਰ ਬਹੁਤ ਸਾਰੀ ਮਾਈਗ੍ਰੇਸ਼ਨ ਹੋ ਰਹੀ ਆ ਲੋਕਾਂ ਦੀ ਉੱਥੇ ਆਪਣੀ ਮੌਰਗੇਜ ਘੱਟ ਕਰਨ ਲਈ ਜਾ ਰਹੇ ਆ
0: ਕਰੈਕਟ
1: ਤੇ ਇਹ ਰੀਜ਼ਨਸ ਆ ਉੱਥੇ ਜਾਣ ਦੇ Number 3, ਮੈਂ ਕਹੂੰਗਾ ਕੁਛ ਏਰੀਆਜ਼ ਆਫ ਬ੍ਰਿਸਬੇਨ ਬਿਕੋਜ਼ ਕੁਈਨਸਲੈਂਡ ਸਟਿਲ ਹੈਵ ਗੁੱਡ ਇਕਨੋਮੀ
0: ਐਂਡ
1: ਲੋਕੀ ਉੱਥੇ ਮੂਵ ਹੋਣਾ ਚਾਹੁੰਦੇ ਆ ਮਾਈਗ੍ਰੇਟ ਕਰਨਾ ਚਾਹੁੰਦੇ ਆ ਗਾਹ ਓਲੰਪਿਕਸ ਵਗੈਰਾ ਆਉਣੇ ਆ ਕੁਛ ਬਿਜ਼ਨਸ ਨੇ ਹਜੇ ਬੂਮ ਕਰਨਾ ਵੀ ਆ ਉੱਥੇ ਸੋ ਦੈਟਸ ਅ ਗੁੱਡ ਏਰੀਆ ਪਰਥ ਨੇ ਬਹੁਤ ਹੀ ਜ਼ਿਆਦਾ ਸਪੀਡ ਨਾਲ ਗਰੋ ਕੀਤਾ ਆ ਹੋਰ ਬਹੁਤ ਲੰਬੇ ਟਾਈਮ ਲਈ ਗਰੋ ਕੀਤਾ ਆ ਤਾਂ ਮੈਂ ਥੋੜ੍ਹਾ ਜਿਹਾ ਕੋਸ਼ੀਅਸ ਹੋਊਂਗਾ ਪਰਥ ਨੂੰ ਉਸ ਚੀਜ਼ ਨੂੰ ਲੈ ਕੇ ਬਟ ਜੇ ਕਿਤੇ ਵੀ ਇਨਵੈਸਟ ਕਰਨਾ ਆ ਮੇਕ ਸ਼ੋਰ ਤੁਸੀਂ ਅੱਜ ਦੀ ਹੀ ਮਾਰਕੀਟ ਵੈਲਿਊ ਤੋਂ ਬਿਲੋ ਕਰੋ ਜੇ ਉੱਥੇ ਕੋਈ ਚੀਜ਼ ਮਿਲੀਅਨ ਦੀ ਅੱਜ ਡੇਟ 'ਚ ਵਿਕ ਰਹੀ ਆ ਤੁਸੀਂ ਕਿੱਦਾਂ ਉਹਨੂੰ 8 ਤੋਂ 8.5 ਦੀ ਬਣਾ ਸਕਦੇ ਆ ਤਾਂ ਉੱਥੇ ਜਾਓ ਅਦਰਵਾਈਜ਼ ਤੁਸੀਂ ਅਗਲੇ 3 ਮਹੀਨੇ ਨਹੀਂ ਵੀ ਬਾਏ ਕਰੋਗੇ ਤੁਸੀਂ ਬਹੁਤ ਜ਼ਿਆਦਾ ਗਵਾਓਗੇ ਨਹੀਂ ਇਹ ਮਾਰਕੀਟ ਵੇਟ ਐਂਡ ਵਾਚ ਕਰਨ ਦੀ ਆ ਬਿਕੋਜ਼ ਨੋਬਡੀ ਵਾਂਟਸ ਟੂ ਕੈਚ ਅ ਫਾਲਿੰਗ ਨਾਈਫ ਰਾਈਟ ਨਾਓ
0: ਕਰੈਕਟ ਐਂਡ ਸਿਡਨੀ ਮੈਲਬਰਨ ਜੀਲੋਂਗ
1: ਤੇ ਮੈਲਬਰਨ ਆਈ ਵੁੱਡ ਰੈਂਕ ਔਨ ਵਨ ਆਫ ਦਾ ਲੋਵੈਸਟ
0: ਓਕੇ
1: ਬਿਕੋਜ਼ ਮੈਲਬਰਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਚੇਂਜ ਹੋਣੀਆਂ ਚਾਹੀਦੀਆਂ ਆ ਸਿਰਫ ਇਕਨੋਮੀ ਨਹੀਂ ਇੱਥੇ ਦੀ ਗਵਰਨਮੈਂਟ ਵੀ ਚੇਂਜ ਹੋਣੀ ਚਾਹੀਦੀ ਆ ਉੱਥੇ ਬਹੁਤ ਸਾਰੇ ਟੈਨੈਂਸੀ ਲਾਜ਼ ਆ ਜਿਹੜੇ ਇੰਨੇ ਸਾਲਾਂ ਦੀ ਇੱਕ ਕਮਿਊਨਿਸਟ ਪਾਰਟੀ ਦੇ ਲੇਬਰ ਨੂੰ ਕਮਿਊਨਿਸਟ ਕਹੂੰਗਾ ਕਿ ਉਹਨੂੰ ਇਹ ਪੁਸ਼ ਕਰਦੇ ਏਜੰਡਾ ਨੂੰ ਕਿਉਂਕਿ ਜਿਹੜੀ ਲੇਬਰ ਗਵਰਨਮੈਂਟ ਆ ਉਹਨਾਂ ਨੇ ਬਹੁਤ ਚਿਰ ਦੇ ਇਹ ਲਾਜ਼ ਪਾਸ ਕਰਕੇ ਉੱਥੇ ਦੀ ਟੈਨੈਂਸੀ ਨੂੰ ਪ੍ਰੋ ਟੈਨੈਂਟ ਬਣਾ ਦਿੱਤਾ ਆ ਤੁਸੀਂ ਆਪਣੇ ਟੈਨੈਂਟ ਨੂੰ ਜਿਹੜੇ ਰੈਂਟ ਨਹੀਂ ਦੇ ਰਹੇ ਉਹਨੂੰ ਕੱਢ ਨਹੀਂ ਸਕਦੇ ਉਹਨੂੰ ਤੁਸੀਂ ਕਿੰਨਾ ਨੋਟਿਸ ਦੇਣਾ ਹੈ ਵੇਚਣਾ ਕਿੱਦਾਂ ਆ ਕਦੋਂ ਦੇਣਾ ਟੈਕਸਿਸ ਬਹੁਤ ਵਧਾਤੇ ਆ ਲੈਂਡ ਟੈਕਸ ਵਨ ਆਫ ਦਾ ਹਾਈਐਸਟ ਹੋ ਗਏ ਆ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਰਿਵਰਸਲ ਜਾਂ ਚੇਂਜਸ ਹੋਊਗਾ ਫਿਰ ਇਕਨੋਮੀ ਬੈਟਰ ਹੋਊਗੀ ਫਿਰ ਪ੍ਰੋਪਰਟੀ ਮਾਰਕੀਟ ਗਰੋ ਕਰੂਗੀ
0: ਓਕੇ
1: ਤਾਂ ਦੇ ਹੈਵ ਟੂ ਫਿਕਸ ਅ ਕਪਲ ਆਫ ਪ੍ਰੋਬਲਮਸ ਟੂ ਗਰੋ
0: ਓਕੇ
1: ਰੈਦਰ ਦੈਨ ਸਿਡਨੀ ਐਂਡ ਨਿਊਕਾਸਲ ਵੁਲੰਗੋਂਗ ਦੇ ਹੈਵ ਲੈਸ ਟੂ ਫਿਕਸ
0: ਓਕੇ ਠੀਕ ਹੈ ਸੇਮ ਮੈਂ ਲੀਡਰਸ ਦੇ ਮਾਮਲੇ ਦੇ ਵਿੱਚ ਵੀ ਜਾਣਨਾ ਚਾਹੂੰਗਾ ਜੇ ਰੈਂਕਿੰਗ ਕਰਨੀ ਹੋਵੇ ਲੀਡਰਸ ਦੀ ਐਂਥਨੀ ਐਲਬਨੀਜ਼ ਲਰੀਜ਼ਾ ਵਾਟਰਸ ਗ੍ਰੀਨਸ ਤੋਂ ਕੋਲਿਨ ਹੈਂਸਨ ਵਨ ਨੇਸ਼ਨ ਪਾਰਟੀ ਤੋਂ ਕਲਾਈਵ ਪਾਲਮਰ ਜਾਂ ਐਂਗਸ ਟੇਲਰ ਕੋਲੀਸ਼ਨ
1: ਭਾਈ ਇਹ ਜਿਹੜੀ ਰੈਂਕਿੰਗ ਹੈ ਨਾ ਇਹ ਸਾਨੂੰ ਨਾ ਪੁੱਠੇ ਪਾਸਿਓਂ ਕਰਨੀ ਪੈਣੀ ਆ ਕਿਉਂਕਿ ਰਾਈਟ ਨਾਓ ਸਾਡੇ ਕੋਲ ਲੀਡਰਸ਼ਿਪ ਹੋਇਆ ਜਿਹਨੂੰ ਕਹਿ ਸਕਦੇ ਹਾਂ ਕਿ ਵੀ ਹੈਵ ਟੂ ਚੂਜ਼ ਆਰ ਪੋਇਜ਼ਨ ਇਸ ਟਾਈਮ ਕੋਈ ਇਹੋ ਜਿਹਾ ਸਟਰੋਂਗ ਲੀਡਰ ਹੈ ਨਹੀਂ ਜਿਹੜਾ ਸਾਨੂੰ ਇਸ ਸਟੋਰਮ ਚੋਂ ਬਾਹਰ ਕੱਢ ਸਕੇ ਪਰ ਇਸ ਟਾਈਮ ਮੈਂ ਉਹ ਚੂਜ਼ ਕਰੂੰਗਾ ਜਿਹੜਾ ਹੋਰ ਸਟੋਰਮ ਚ ਫਸਾ ਨਾ ਦੇਵੇ ਹੁਣ ਐਂਥਨੀ ਐਲਬਨੀਜ਼ੀ ਤਾਂ ਦੇਖ ਲਿਆ ਤਾਂ ਸਟੋਰਮ ਵੱਲ ਨੂੰ ਜਾ ਰਹੇ ਆ
0: ਰਾਈਟ
1: ਜਿਨ੍ਹਾਂ ਦਾ ਫਸਟ ਕੰਮ ਹੀ ਇਹ ਸੀਗਾ ਕਿ ਅਸੀਂ ਹੋਮ ਓਨਰਸ਼ਿਪ ਵਧਾਉਣੀ ਆ ਤਾਂ ਆਪਣੀ ਪੋਲਿਸੀਜ਼ ਲਿਆਂਦੀਆਂ ਕੋਈ ਘਰ ਹੀ ਨਹੀਂ ਬਾਏ ਕਰ ਰਿਹਾ ਫਸਟ ਹੋਮ ਬਾਇਰ ਦੇ ਵੀ ਲੋਨ ਡ੍ਰੌਪ ਹੋ ਚੁੱਕੇ ਆ ਤਾਂ ਇਹ ਤਾਂ ਜਾਣ ਬੁੱਝ ਕੇ ਸਟੋਰਮ ਵੱਲ ਨੂੰ ਜਾ ਰਹੇ ਆ ਸੋ ਆਈ ਵੁਡਨ ਚੂਜ਼ ਦੈਮ ਸੋ ਰਾਈਟ ਐਟ ਦਾ ਬੋਟਮ ਵੁੱਡ ਬੀ ਐਂਥਨੀ ਐਲਬਨੀਜ਼ੀ ਠੀਕ ਹੈ ਉਹਨਾਂ ਦੇ ਨਾਲ ਹੀ ਉਹਨਾਂ ਤੋਂ ਥੱਲੇ ਪ੍ਰੋਬਲੀ ਗ੍ਰੀਨਸ ਹੋਊਗੇ ਫਿਰ ਐਂਥਨੀ ਐਲਬਨੀਜ਼ੀ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਐਂਗਸ ਟੇਲਰ ਹੋ ਗਏ ਜਾਂ ਪੋਲੀਨ ਹੈਂਸਨ ਇਹ ਦੋਨਾਂ ਦੇ ਵਿੱਚ ਟਾਈ ਆ
0: ਰਾਈਟ
1: ਹੁਣ ਆਪਣੇ ਮੈਜੋਰਟੀ ਸਰੋਤੇ ਜਿਹੜੇ ਆ ਉਹ ਮਾਈਗ੍ਰੈਂਟ ਸੀ ਆ ਉਹ ਕਹੂਗੇ ਮੈਂ ਪੋਲੀਨ ਹੈਂਸਨ ਨੂੰ ਕਾਹਤੋਂ ਬਰਾਬਰ ਕਰ ਰਿਹਾ ਆ ਉਹਦੇ ਉਹ ਤਾਂ ਮਾੜੀ ਆ ਉਹ ਇਮੀਗ੍ਰੇਸ਼ਨ ਨੂੰ ਇਮੀਗ੍ਰੈਂਟਸ ਨੂੰ ਗਲਤ ਕਹਿੰਦੀ ਆ ਸਭ ਕੁਛ ਆ ਦੇਖੋ ਗੁਰਦੁਆਰੇ ਵੀ ਜਾਂਦੀ ਆ ਸਿਰ ਤੇ ਪਟਕਾ ਬੰਨ ਕੇ ਉਹਦੇ ਸਿੱਖਾਂ ਨਾਲ ਵੀ ਬਥੇਰੀਆਂ ਫੋਟੋਆਂ ਆ ਉਹਦੇ ਕਈ ਸਿੱਖ ਉਹ ਵੀ ਬਣੇ ਆ ਕੀ ਕਹਿੰਦੇ ਆ ਦੋਸਤ ਵੀ ਬਣੇ ਆ ਤੇ ਉਹਦੇ ਕਈ ਕੈਂਡੀਡੇਟ ਵੀ ਬਣੇ ਆ ਆ ਕੈਂਡੀਡੇਟ ਵੀ ਬਣੇ ਕੱਢ ਵੀ ਦਿੱਤੇ ਇਹਨਾਂ ਨੂੰ ਬੋਲਣਾ ਪੈਂਦਾ ਵੋਟਾਂ ਲੈਣ ਲਈ
0: ਰਾਈਟ
1: ਠੀਕ ਆ ਐਟ ਦੀ ਐਂਡ ਆਫ ਦ ਡੇ ਇਹਨਾਂ ਨੇ ਕਰਨਾ ਕੀ ਇਹਨਾਂ ਦੀ ਉੱਠਣੀ ਪੈਣੀ ਹੈ ਬਿਜ਼ਨਸ ਓਨਰਸ ਦੇ ਨਾਲ ਇਹਨਾਂ ਨੇ ਬਿਜ਼ਨਸ ਨੂੰ ਗਰੋ ਕਰਨਾ ਆ ਹੁਣ ਇਹ ਪਰਫੈਕਟ ਨਹੀਂ ਹੈਗੀ ਮੈਂ ਕਹਿੰਦਾ ਸਾਨੂੰ ਆਪਣਾ ਜ਼ਹਿਰ ਚੂਜ਼ ਕਰਨਾ ਆ ਹੁਣ ਇਹ ਉਹ ਜ਼ਹਿਰ ਆ ਜਿਹਦੇ ਨਾਲ ਅਸੀਂ ਮਰਾਂਗੇ ਨਹੀਂ ਐਟਲੀਸਟ ਬਚ ਜਾਵਾਂਗੇ ਉਦਾਂ ਦੇ ਐਂਗਸ ਟੇਲਰ ਆ ਉਹ ਗਲਤ ਨਹੀਂ ਹੈਗੇ ਹਾਂ ਉਹ ਵੀ ਮਾਈਗਰੈਂਟ ਮਾਈਗਰੈਂਟ ਐਂਟੀ ਮਾਈਗਰੈਂਟ ਰਿਟੋਰਿਕ ਯੂਜ਼ ਕਰ ਰਹੇ ਆ ਵੋਟਾਂ ਲੈਣ ਲਈ ਬਟ ਐਟਲੀਸਟ ਉਹਦੀ ਲੀਡਰਸ਼ਿਪ ਥੋੜੀ ਵੀਕ ਹੈ ਬਟ ਐਟਲੀਸਟ ਉਹ ਇੰਨੇ ਨੈਗੇਟਿਵ ਨਹੀਂ ਹੈਗੇ ਬਿਜ਼ਨਸ ਨੂੰ ਤੇ ਇਕਾਨਮੀ ਨੂੰ ਲੈ ਕੇ ਠੀਕ ਹੈ ਤੇ ਉਹਨਾਂ ਦੇ ਅੰਡਰ ਆਸਟ੍ਰੇਲੀਆ ਫਿਰ ਵੀ ਇੱਕ ਬੈਟਰ ਡਾਇਰੈਕਸ਼ਨ 'ਚ ਜਾ ਸਕਦਾ ਸਾਨੂੰ ਇੱਕ ਸਟਰੋਂਗ ਆਪਣੀ ਬੈਕਬੋਨ ਚਾਹੀਦੀ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਕੰਪਨੀਜ਼ ਨੂੰ ਕਹਿ ਸਕੀਏ ਕਿ ਤੁਸੀਂ ਆਪਣਾ ਇੱਥੇ ਫੇਅਰ ਸ਼ੇਅਰ ਆਫ ਟੈਕਸ ਦੇ ਕੇ ਜਾਣਾ ਆ ਜਿੱਦਾਂ ਕਿ ਬਹੁਤ ਸਾਰੀਆਂ ਟੈਕਸ ਇਵੇਸ਼ਨ ਕਰ ਰਹੀਆਂ ਆ ਤੇ ਯੂਨੀਅਨ ਬਾਜੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ ਵੇਸਟੇਜ ਘੱਟ ਕਰੀਏ ਬਿਊਰੋਕਰੈਟਸ ਘੱਟ ਕਰੀਏ ਗਵਰਨਮੈਂਟ ਸਪੈਂਡਿੰਗ ਘੱਟ ਕਰੀਏ ਜਿਹੜਾ ਕਿ ਇਕਾਨਮੀ ਵਾਪਸ ਬਾਹਰ ਆ ਸਕੇ ਤਾਂ ਉਹਦੇ ਲਈ ਮੇਰੇ ਹਿਸਾਬ ਨਾਲ ਤਾਂ ਐਂਗਸ ਟੇਲਰ ਹੀ ਸੂਟੇਬਲ ਆ ਰਾਈਟ ਨਾਓ ਤੇ ਕਲੋਜ਼ਲੀ ਬਾਏ ਪੌਲੀਨ ਹੈਂਸਨ
0: ਰਾਈਟ ਵੈਰੀ ਵੈਲ ਜਿਹੜਾ ਤੁਸੀਂ ਐਂਡ ਦੇ ਉੱਤੇ ਜਿਹੜਾ ਕੰਕਲੂਜਨ ਕੀਤਾ ਹੈਗਾ ਬਹੁਤ ਸ਼ੁਕਰੀਆ ਨਿੰਦਰ ਭਾਜੀ ਥੈਂਕ ਯੂ ਸੋ ਮਚ ਤੁਸੀਂ ਟਾਈਮ ਕੱਢਿਆ ਹੈਗਾ ਆਪਣਾ
1: ਥੈਂਕ ਯੂ
0: ਤੇ ਬੜੀ ਵਧੀਆ ਜਰਨੀ ਵੀ ਸ਼ੇਅਰ ਕੀਤੀ ਆਪਣੀ ਨਾਲ ਨਾਲ ਤੇ ਨਾਲ ਨਾਲ ਤੁਸੀਂ ਬਹੁਤ ਅੱਛੀਆਂ ਐਡਵਾਈਸ ਵੀ ਦਿੱਤੀਆਂ ਹੈਗੀਆਂ ਨੇ ਆਈ ਹੋਪ ਕਿ ਇਹਦੇ ਤੇ ਜੋ ਵੀ ਸਾਨੂੰ ਫੀਡਬੈਕ ਆਏਗੀ ਕੰਸਟਰਕਟਿਵ ਫੀਡਬੈਕ ਜੋ ਵੀ ਹੋਏਗੀ ਚੰਗੀ ਮਾੜੀ ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ ਮੈਨੂੰ ਇਹ ਲੱਗਦਾ ਹਰ ਇੱਕ ਇੰਡੀਪੈਂਡੈਂਟ ਹੈਗਾ ਆਪਣੇ ਨਜ਼ਰੀਏ ਦੇ ਨਾਲ ਸੋਚਣ ਦੇ ਲਈ ਭੰਡਣ ਦੇ ਲਈ ਔਰ ਕੰਸਟਰਕਟਿਵ ਫੀਡਬੈਕ ਸ਼ੇਅਰ ਕਰਨ ਦੇ ਲਈ ਬਟ ਉਹਦੇ ਵਿੱਚੋਂ ਜੋ ਵੀ ਨਿਕਲ ਕੇ ਸਾਹਮਣੇ ਆਏਗਾ ਆਪਾਂ ਅੱਗੇ ਨੂੰ ਫੇਰ ਜ਼ਰੂਰ ਇੱਕ ਵਾਰ ਫੇਰ ਤੁਹਾਡਾ ਟਾਈਮ ਲੈ ਕੇ ਫੇਰ ਤੋਂ ਇੱਕ ਵਾਰ ਗੱਲਬਾਤ ਕਰਾਂਗੇ
1: ਜ਼ਰੂਰ
0: ਥੈਂਕ ਯੂ ਸੋ ਮਚ ਹੋਪਫੁਲੀ ਤੁਸੀਂ ਵੀ ਚੰਗੀ ਗੱਲਬਾਤ ਇੰਜੋਏ ਕੀਤੀ
1: ਥੈਂਕ ਯੂ ਫੋਰ ਹੈਵਿੰਗ ਮੀ
0: ਥੈਂਕ ਯੂ ਸੋ ਮਚ ਸੋ ਇਹ ਸੀਗੇ ਨਿੰਦਰ ਸਿੱਧੂ ਭਾਜੀ ਸਾਡੇ ਨਾਲ ਔਰ ਸਿਡਨੀ ਦੇ ਵਿੱਚ ਬੜੇ ਐਕਟਿਵਲੀ ਜਿਹੜੇ ਨੇ ਇਸ ਮਾਰਕੀਟ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਕਿੱਦਾਂ ਦਾ ਲੱਗਿਆ ਇੱਕ ਵਾਰ ਫਿਰ ਤੋਂ ਉਹੀ ਗੱਲ ਕਹਿਣਾ ਚਾਹਾਂਗੇ ਕਿ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ ਜੋ ਵੀ ਤੁਹਾਡੇ ਮਨਾਂ ਦੇ ਵਿੱਚ ਵਿਚਾਰ ਹੋਣ ਅਤੇ ਹੋਰ ਵੀ ਇਸ ਕਿਸਮ ਦੇ ਜਿਹੜੀਆਂ ਖਾਸ ਮੁਲਾਕਾਤਾਂ ਨੇ ਉਹ ਤੁਸੀਂ ਚਾਹੁੰਦੇ ਹੋ ਕਿਸ ਸੈਕਟਰ ਦੇ ਨਾਲ ਕਿਸ ਸੈਗਮੈਂਟ ਦੇ ਨਾਲ ਜੁੜੀਆਂ ਹੋਈਆਂ ਕਰੀਏ ਉਹਦੇ ਬਾਰੇ ਵੀ ਦੱਸਿਓ ਫਿਲਹਾਲ ਦਿਓ ਇਜਾਜ਼ਤ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਧੰਨਵਾਦ
2: ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇੱਧਰ ਉੱਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲਡ ਵੀਜ਼ਾ 186 189 190 482 ਤੇ 491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 02-9063-1618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
4: ਸੁਣੋ ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿੱਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: हाय, मैं हूं कपिल शर्मा और आप सुन रहे हैं रेडियो हांजी 1674 AM। और ये जिनको जिन्होंने रेडियो ये खोला है वो मेरे दोस्त हैं, बड़े अच्छे लोग हैं, बड़े अच्छे अच्छे गाने चलाएंगे। एक्चुअली मैं आपको बता दूं कि ये जो भी चलाएंगे बहुत अच्छा चलाएंगे और आपको बहुत मज़ा आएगा। सुनते रहिए रेडियो हांजी 1674 AM। थैंक यू।

0: ਐਤਕੀ ਸਿਆਲ ਮੈਂ
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ
2: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
2: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au
3: ਹਾਈ ਆਸਟ੍ਰੇਲੀਆ ਹਾਈ ਮੈਲਬਰਨ ਮੈਂ ਆਪਕਾ ਮਾਜ਼ਨ ਬੋਲ ਰਹਾ ਹੂੰ ਯਾਨੀ ਕਿ ਮੈਡੀ ਔਰ ਆਪ ਸੁਨ ਰਹੇ ਹੈਂ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ, ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ, ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ, ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ, ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उत्ते आओ एक बार फिर सुनदे हां इस हफ्ते दी एक बेहतरीन कहानी
1: रेडियो हांजी 1674 आस करदे हां दिन तुहाडा वधिया जा रहा होवेगा समां हो चुका अज दी कहानी दा अज दे विचार दा अज दी कहानी कहिंदे ने चीन दे विच काफी प्रचलित है चीन दे विच एक छोटा जिहा पिंड जिथे एक लड़की अपने मां प्यो दे नाल रहिंदी है घर दा गुजारा काफ़ी औखा चलता है मां प्यो अचानक बीमार पै गए घर दा गुजारा होर भी औखा हो गया एक कुड़ी जिहड़ी जंगलां दे विच जांदी कुछ फल फ्रूट को लभदे कुछ सब्जियां जो भी को लभदा लिया के अपने मां प्यो नूं देंदी हालत होर भी विगड़ती गई मौसम की खराबी के करके हुण जो कुछ वो लिया पाउंदी सी वह भी नहीं लिया पाई एक दिन बहुत दुखी उहदा दिल नहीं करता कि मैं घर नूं जावां मन दे विच सोच रही है कि मैं किहड़ा मूंह विखाऊंगी जाके अज ते मैं कुछ भी खाण पीण दे लई इकट्ठा नहीं कर पाई यह सोचा सोचती एक तूत दे रुख थले बैठ जाती अचानक की वेखती है कि कुछ कीड़े उन्हां तूत दे पत्तियां नूं खा रहे अचानक मन दे विच आया कि जे जीव खा सकते ने तो शायद इंसान भी खा सकता होवे झट देनी वह पत्ता जमीन तो चुकया खा के वेख्या कहिंदे ने भुख दे विच सारा कुछ चंगा लगता सोचती है मैं होर नहीं कुछ तो मैं अपने माँ प्यो दे लई ये पत्ते इकट्ठे करके लै जानी हाँ पत्ते इकट्ठे करके घर के वालों दौड़ी जाती है जाके की वेखती है कि हुण बहुत देर हो गई है भुख प्यास के नाल ते बीमारी के नाल जूझते माँ प्यो चल वसे ने लड़की अनाथ हो गई है कल्ली रोंदी है कोई चुप कराउण वाला भी नहीं है हुण कोई आसरा भी नहीं है दिल नहीं रग रहा समझ नहीं लग रही कि करा मैं की करा अचानक याद करती है कि वह जिहड़ा रुख जिहदे थले मैनू जाके बड़ा सुकून मिलिया सी उत्थे जाके बैठती है बैठी बैठी नूं पता नहीं किन्ना क चिर हो चुका कि अचानक कुछ आवाजा आनिया शुरू हुई ने हौली हौली लागे आने पर पता लगा कि घोड़े की टाप है जो थोड़े जे होर कोल आने लगे तो पहला तो डर गई पर फिर सोचा कि मेरे को है ही की है मैं डर के लैना भी की मैं भज के लैना भी की अचानक की वेखती है कि घोड़े के उत्ते सवार उस राज दा राजा बुरे हालां दे विच उहदे लागे आण के डिग पैंदा मूँह चों एक ही आवाज़ निकलदी आ पाणी पाणी लड़की ने अपना फर्ज समझदे होए भज के जाके लागो बन्नो कितों ना कितों इंतजाम कीता राजे नूं पाणी पिया पर हाले तक उहनूं होश नहीं सी आई काफ़ी देर इंतजार कीता उन्नी देर नूं हौली हौली शामां पैण लगियां सोचा मैं अपने घर जावां थोड़ा जिहा होर पानी लिया के राजे दे लागे रख दिता ते आप अपने घर नूं चलदी बनी कुछ समय बाद जदों राजे नूं होश आई राजे ने सोचा कौन जिहड़ा मैनूं पानी दे गया ते वाधू पानी मेरे लागे भी रख गया ते इत्थे मेरे सराहणे भी नहीं बैठा रहा इस लालच दे विच कि मैं पानी पिउण दे बदले कोई मैं हीरे मोती लऊंगा कोई मैं इनाम लऊंगा ये जरूर कोई ना कोई भला पुरश हो सकता इनू जरूर मिलना चाहिए हुण होर तो कोई चारा नहीं पता ना लगे कि कौन सी कितों आया किधर गया कहिंदे ने राजे ने अपने घोड़े वल वेख्या तो घोड़े ने उस दिशा दे विच जाना शुरू कर दिता जिहड़ी दिशा दे विच ओह कुड़ी गई सी घोड़े ने थोड़ी दूर तक ਰਾਜੇ ਨੂੰ ਰਾਹ ਦਿਖਾਇਆ ਤੇ ਫਿਰ ਸਾਹਮਣੇ ਇੱਕ ਘਰ ਦਿਖਾਈ ਦੇਣਾ ਸ਼ੁਰੂ ਹੋ ਗਿਆ। ਰਾਜਾ ਸਮਝ ਗਿਆ ਕਿ ਸ਼ਾਇਦ ਇਹੋ ਹੀ ਉਹ ਘਰ ਆ, ਜਾ ਕੇ ਦਰਵਾਜ਼ਾ ਖੜਖੜਾਇਆ। ਲੜਕੀ ਜਦੋਂ ਦਰਵਾਜ਼ਾ ਖੋਲ੍ਹਦੀ ਆ ਤਾਂ ਰਾਜੇ ਨੂੰ ਵੇਖ ਕੇ ਹੈਰਾਨ ਹੋ ਗਈ। ਤੁਸੀਂ ਸਾਡੇ ਗਰੀਬਾਂ ਦੇ ਘਰ, ਤੁਸੀਂ ਹੁਣ ਠੀਕ ਹੋ, ਤੁਸੀਂ ਬੇਹੋਸ਼ ਸੀ, ਮੈਂ ਇਸ ਕਰਕੇ ਚੱਲੀ ਆਈ ਕਿਉਂਕਿ ਹੌਲੀ ਹੌਲੀ ਹਨੇਰਾ ਹੁੰਦਾ ਜਾਂਦਾ, ਮੈਂ ਘਰ ਵਾਪਸ ਟਾਈਮ ਦੇ ਨਾਲ ਆਉਣਾ ਚਾਹੁੰਦੀ ਸੀ। ਰਾਜੇ ਨੇ ਕਿਹਾ, ਮੈਂ ਤੇਰੇ ਤੋਂ ਬਹੁਤ ਖੁਸ਼ ਹਾਂ, ਤੂੰ ਮੇਰੀ ਮਦਦ ਕੀਤੀ, ਤੂੰ ਮੈਨੂੰ ਪੀਣ ਦੇ ਲਈ ਪਾਣੀ ਦਿੱਤਾ, ਮੈਂ ਤੈਨੂੰ ਇਨਾਮ ਦੇਣਾ ਚਾਹੁੰਦਾ। ਲੜਕੀ ਨੇ ਕਿਹਾ, ਰਾਜਨ ਮੈਂ ਇਨਾਮ ਕੀ ਕਰੂੰਗੀ, ਮੇਰਾ ਕੋਈ ਹੈ ਹੀ ਨਹੀਂ, ਮੈਂ ਇਨਾਮ ਲੈ ਕੇ ਕੀ ਕਰੂੰਗੀ, ਮੇਰੇ ਲਈ ਤੁਸੀਂ ਇਨਾਮ ਦਾ ਨਾ ਸੋਚੋ, ਜੋ ਮੈਂ ਤੁਹਾਡੇ ਲਈ ਕੀਤਾ ਉਹ ਮੇਰਾ ਧਰਮ ਹੈ, ਇੱਕ ਰਾਜੇ ਦੀ ਸੇਵਾ ਕਰਨਾ ਇਸ ਸਾਰੇ ਰਾਜ ਦੇ ਲੋਕਾਂ ਦਾ ਧਰਮ ਹੈ, ਮੈਂ ਆਪਣਾ ਧਰਮ ਨਿਭਾਇਆ, ਇਹਦੇ ਲਈ ਇਨਾਮ ਕਾਹਦਾ। ਰਾਜਾ ਹੋਰ ਵੀ ਖੁਸ਼ ਹੋਇਆ, ਇੰਨੇ ਸੋਹਣੇ ਸੰਸਕਾਰ, ਪੁੱਛਣ ਲੱਗਾ ਤੂੰ ਆਪਣੇ ਮਾਂ ਪਿਓ ਦੇ ਨਾਲ ਜੇਕਰ ਮੈਨੂੰ ਮਿਲਾਵੇਂ, ਮੈਂ ਵੇਖਣਾ ਚਾਹੁੰਦਾ ਜਿਨ੍ਹਾਂ ਨੇ ਤੇਰੀ ਐਡੀ ਸੋਹਣੀ ਪਰਵਰਿਸ਼ ਕੀਤੀ। ਅਤੇ ਕੁੜੀ ਆਪਣੇ ਅੱਥਰੂ ਰੋਕ ਨਹੀਂ ਪਾਈ, ਦੱਸਿਆ ਕਿ ਇੱਦਾਂ ਕੁਛ ਸਮਾਂ ਪਹਿਲਾਂ, ਕੁਛ ਦਿਨ ਪਹਿਲਾਂ ਮੇਰੇ ਮਾਂ ਪਿਓ ਚੱਲ ਵਸੇ ਨੇ, ਮੈਂ ਹੁਣ ਇਕੱਲੀ ਰਹਿੰਦੀ ਹਾਂ। ਕਹਿੰਦੇ ਨੇ ਰਾਜੇ ਨੇ ਕੋਈ ਇਨਾਮ ਨਹੀਂ ਦਿੱਤਾ, ਪਰ ਉਸ ਕੁੜੀ ਨੂੰ ਆਪਣੇ ਨਾਲ ਮਹਿਲਾਂ ਦੇ ਵਿੱਚ ਲੈ ਗਿਆ, ਆਪਣੀ ਧੀ ਬਣਾ ਕੇ, ਜਿਹਨੂੰ ਇੰਨੇ ਸੋਹਣੇ ਸੰਸਕਾਰ ਹੋਣ, ਇੰਨਾ ਚੰਗਾ ਜਿਹਦਾ ਕੁੜੀ ਦਾ ਉਦਾਰ ਮਨ ਹੋਵੇ ਉਹ ਅਨਾਥ ਨਹੀਂ ਹੋ ਸਕਦੀ, ਅੱਜ ਤੋਂ ਤੂੰ ਇਸ ਰਾਜ ਦੀ ਰਾਜਕੁਮਾਰੀ ਹੈ। ਕਹਿੰਦੇ ਨੇ ਇਸ ਤਰੀਕੇ ਦੇ ਨਾਲ ਕਿਸਮਤ ਜਦੋਂ ਰੰਗ ਪਟਲ ਬਦਲਦੀ ਹੈ ਤਾਂ ਤੁਹਾਨੂੰ ਕੋਈ ਪਤਾ ਨਹੀਂ ਲੱਗਦਾ ਤੁਹਾਡੇ ਲਈ ਕਿੱਥੇ ਕੀ ਬਣਿਆ। ਕਹਿੰਦੇ ਨੇ ਰਾਜੇ ਨੇ ਉਸ ਕੁੜੀ ਨੂੰ ਪਾਲਿਆ, ਉਸ ਨੂੰ ਤੀਰਅੰਦਾਜ਼ੀ ਤੋਂ ਲੈ ਕੇ ਰਾਜਭਾਗ ਦੇ ਸਾਰੇ ਕੰਮਕਾਰ ਸਿਖਾਏ, ਅਤੇ ਬੜੀ ਧੂਮਧਾਮ ਦੇ ਨਾਲ ਉਸ ਕੁੜੀ ਦਾ ਵਿਆਹ ਵੀ ਕੀਤਾ। ਅਤੇ ਕਹਿੰਦੇ ਨੇ ਚੀਨ ਦੇ ਵਿੱਚ ਇਹਦੀ ਬੜੀ ਮੰਨਤਾ ਰਹੀ ਅਤੇ ਅੱਜ ਵੀ ਇਹਦੀਆਂ ਕਹਾਣੀਆਂ ਬੱਚਿਆਂ ਨੂੰ ਸੁਣਾਈਆਂ ਜਾਂਦੀਆਂ ਨੇ। ਇਸ ਕੁੜੀ ਦਾ ਨਾਂ ਸੀ ਲਾਈਜ਼ੂ, ਅਤੇ ਜਿਹੜਾ ਰਾਜਾ ਸੀ ਉਸ ਸਮੇਂ ਉਹਦਾ ਨਾਂ ਸੀ ਸ਼ਿਲਿੰਗ। ਸੋ ਸ਼ਿਲਿੰਗ ਰਾਜੇ ਨੇ ਲਾਈਜ਼ੂ ਨਾਂ ਦੀ ਕੁੜੀ ਨੂੰ ਆਪਣੀ ਧੀ ਬਣਾ ਲਿਆ, ਅਤੇ ਉਸ ਤੋਂ ਬਾਅਦ ਇੱਕ ਅੰਪਾਇਰ ਹੋਈ ਹੈ ਚੀਨ ਦੇ ਵਿੱਚ, ਯੈਲੋ ਅੰਪਾਇਰ, ਇਸ ਘਰਾਣੇ ਦੇ ਵਿੱਚ ਉਹ ਵਿਆਹੀ ਚਲੀ ਗਈ। ਅਤੇ ਜ਼ਿਆਦਾ ਮਸ਼ਹੂਰੀ ਲਾਈਜ਼ੂ ਦੀ ਅੱਗੇ ਚੱਲ ਕੇ ਤਾਂ ਵੀ ਹੋਈ ਕਿਉਂਕਿ ਜਿਹੜੀ ਆਪਾਂ ਸਿਲਕ ਪਾਉਂਦੇ ਹਾਂ ਉਹਦੀ ਕਾਢ ਵੀ ਇਸ ਲਾਈਜ਼ੂ ਨੇ ਕੱਢੀ ਸੀ। ਕਹਿੰਦੇ ਨੇ ਇੱਕ ਦਿਨ ਚਾਹ ਪੀਣ ਦੇ ਲਈ ਇੱਕ ਰੁੱਖ ਦੇ ਥੱਲੇ ਬੈਠੀ ਸੀ ਅਤੇ ਅਚਾਨਕ ਰੁੱਖ ਦੇ ਉੱਤੋਂ ਕੁਛ ਥੱਲੇ ਡਿੱਕੇ ਦੀ ਚਾਹ ਦੇ ਵਿੱਚ ਪੈ ਗਿਆ। ਹੁਣ ਇੱਕਦਮ ਇਹਨੇ ਜਦੋਂ ਵੇਖਿਆ ਤਾਂ ਉਹ ਹੋਰ ਕੁਛ ਨਹੀਂ, ਉਹ ਇੱਕ ਕਕੂਨ ਸੀ ਰੇਸ਼ਮ ਦਾ। ਉਹ ਰੇਸ਼ਮ ਦੇ ਨਾਲ ਇਨਸਾਨ ਦਾ ਇੱਕ ਪਹਿਲਾ ਇਨਕਾਊਂਟਰ ਸੀ ਜਦੋਂ ਇਨਸਾਨ ਨੂੰ ਇਹ ਸਮਝ ਆਇਆ ਕਿ ਰੇਸ਼ਮ ਹੈ ਕੀ। ਕਹਿੰਦੇ ਨੇ ਇਹਨੇ ਚਾਹ ਦੇ ਵਿੱਚੋਂ ਕੱਢਿਆ ਅਤੇ ਵੇਖਣ ਲੱਗੀ ਕਿ ਬੜਾ ਚਮਕਦਾਰ ਇੱਕ ਧਾਗਾ ਜਿਹੜਾ ਚਾਹ ਦੇ ਵਿੱਚ ਵੀ ਬਿਲਕੁਲ ਅਲੱਗ ਹੀ ਦਿਖ ਰਿਹਾ। ਉਹਦਾ ਇੱਕ ਕੋਨਾ ਫੜ ਕੇ ਖਿੱਚਣ ਦੀ ਕੋਸ਼ਿਸ਼ ਕੀਤੀ ਤਾਂ ਲੰਮਾ ਖਿੱਚਦਾ ਚਲਾ ਗਿਆ। ਉੱਪਰ ਤਾਂ ਰੁੱਖ ਵੱਲ ਧਿਆਨ ਮਾਰਿਆ ਅਤੇ ਕੀ ਵੇਖਦੀ ਹੈ ਕਿ ਰੁੱਖ ਦੇ ਉੱਤੇ ਤਾਂ ਉੱਦਾਂ ਦੇ ਹੋਰ ਵੀ ਬਹੁਤ ਸਾਰੇ ਕਕੂਨ ਨੇ। ਬਸ ਉੱਥੋਂ ਇਹਦੇ ਮਨ ਦੇ ਵਿੱਚ ਖਿਆਲ ਆਇਆ ਕਿ ਹੋਵੇ ਨਾ ਇਹਦਾ ਮੈਨੂੰ ਇੱਕ ਛੋਟਾ ਜਿਹਾ ਕੱਪੜਾ ਬੁਣਨਾ ਚਾਹੀਦਾ। ਪਹਿਲਾ ਕੱਪੜਾ ਬੁਣ ਕੇ ਇਹਨੇ ਰਾਜੇ ਨੂੰ ਆਪਣੇ ਘਰ ਵਾਲੇ ਨੂੰ ਭੇਟ ਕੀਤਾ ਅਤੇ ਉਸ ਤੋਂ ਬਾਅਦ ਇਹੋ ਹੀ ਉਹ ਲਾਈਜ਼ੂ ਸੀ ਜਿਹਨੇ ਆਪਣੇ ਘਰ ਵਾਲੇ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਦਾ ਵਪਾਰ ਕਰੇ, ਸਾਡਾ ਰਾਜ ਹੋਰ ਖੁਸ਼ਹਾਲ ਹੋ ਜਾਊਗਾ। ਅਤੇ ਉਸ ਤੋਂ ਬਾਅਦ ਇੱਕ ਵੱਡੀ ਮੁਹਿੰਮ ਚੱਲੀ, ਲੰਮੀ ਇੱਕ ਰਿਸਰਚ ਹੋਈ, ਪੈਸਾ ਲਾਇਆ ਗਿਆ ਇਸ ਪਾਸੇ ਅਤੇ ਸਾਰੇ ਕੁਛ ਦੀ ਦੇਖ ਰੇਖ ਵੀ ਇਸੇ ਲਾਈਜ਼ੂ ਨੇ ਕੀਤੀ। ਪਰ ਹੌਲੀ ਹੌਲੀ ਇੱਕ ਸਮਾਂ ਆਇਆ ਜਦੋਂ ਜਗ੍ਹਾ ਜਗ੍ਹਾ ਦੇ ਉੱਤੇ ਬਾਗ ਲਾਏ ਗਏ, ਉਹ ਰੁੱਖ ਉੱਦਾਂ ਦਾ ਮਾਹੌਲ ਬਣਾਇਆ ਗਿਆ ਜਿਨ੍ਹਾਂ ਦੇ ਵਿੱਚ ਰੇਸ਼ਮ ਦੇ ਕੀੜੇ ਰਹਿਣਾ ਪਸੰਦ ਕਰਦੇ ਨੇ। ਅਤੇ ਅੱਜ ਆਪਾਂ ਸਾਰੇ ਜਾਣਦੇ ਹਾਂ ਕਿ ਸਿਲਕ ਦੀ ਕੀ ਮਹੱਤਤਾ, ਸਿਲਕ ਸਾਡੇ ਸਮਾਜ ਦੇ ਵਿੱਚ ਕਿੱਥੇ ਖੜਦਾ। ਸੋ ਇਹ ਸਾਰੀ ਕਹਾਣੀ ਸ਼ੁਰੂ ਹੋਈ ਇੱਕ ਅਨਾਥ ਲੜਕੀ ਤੋਂ। ਕਹਿੰਦੇ ਨੇ ਜਦੋਂ ਤੁਸੀਂ ਕਿਸੇ ਦੇ ਲਈ ਕੁਛ ਚੰਗਾ ਕਰਦੇ ਹੋ, ਚਾਹੇ ਦਿਨ ਤੁਹਾਡੇ ਚੰਗੇ ਹੋਣ ਚਾਹੇ ਮਾੜੇ ਹੋਣ, ਜਿੱਦਾਂ ਦੇ ਵੀ ਤੁਹਾਡਾ ਸਮਾਂ ਚੱਲ ਰਿਹਾ ਹੋਵੇ, ਮਨ ਦੇ ਵਿੱਚ ਕਿਸੇ ਦੂਸਰੇ ਦੀ ਮਦਦ ਕਰਨ ਦਾ ਖਿਆਲ ਕਦੀ ਨਹੀਂ ਜਾਣ ਦੇਣਾ ਚਾਹੀਦਾ। ਪੈਸਾ ਹੱਥਾਂ ਦੀ ਮੈਲ, ਕਦੀ ਵੱਧ ਕਦੀ ਘੱਟ, ਪਰ ਜੇ ਤੁਸੀਂ ਕਿਸੇ ਦੂਸਰੇ ਦੇ ਲਈ ਕੁਛ ਕਰਦੇ ਹੋ ਉਹਦਾ ਫਲ ਤੁਹਾਨੂੰ ਜ਼ਰੂਰ ਮਿਲਦਾ, ਅਤੇ ਉਹ ਮਿਲਦਾ ਵੀ ਤਾਂ ਜ਼ਿਆਦਾ ਜੇ ਤੁਸੀਂ ਨਿਰਸਵਾਰਥ ਕਰਦੇ ਹੋ। ਕਈ ਵਾਰੀ ਆਪਾਂ ਪਹਿਲਾਂ ਹੀ ਇਹ ਅੰਦਾਜ਼ੇ ਲਾ ਲੈਂਦੇ ਹਾਂ ਕਿ ਆਪਾਂ ਹੁਣ ਆ ਕਿਸੇ ਦਾ ਕੰਮ ਕਰਕੇ ਇੱਥੋਂ ਫਾਇਦਾ ਕੀ ਲੈਣਾ। ਜ਼ਰਾ ਸੋਚ ਕੇ ਵੇਖੀਏ, ਜੇਕਰ ਰਾਜੇ ਨੂੰ ਪਾਣੀ ਪਿਆ ਕੇ ਉੱਥੇ ਉਹਦੇ ਸਿਰਾਣੇ ਬੈਠੀ ਰਹਿੰਦੀ ਕਿ ਹੁਣ ਮੈਂ ਦੋ ਚਾਰ ਸਿੱਕੇ ਲੈ ਕੇ ਜਾਊਂਗੀ, ਤਾਂ ਸ਼ਾਇਦ ਰਾਜਾ ਇਹਨੂੰ ਆਪਣੀ ਧੀ ਨਾ ਬਣਾਉਂਦਾ। ਸੋ ਗੱਲ ਫਿਰ ਦਾਨ 'ਤੇ ਆ ਜਾਂਦੀ ਹੈ, ਗੱਲ ਫਿਰ ਕਿਸੇ ਦੂਸਰੇ ਦੀ ਮਦਦ ਦੀ ਆ ਜਾਂਦੀ ਹੈ। ਕਿਸੇ ਦੂਸਰੇ ਦੀ ਮਦਦ ਕਰੋ, ਦਾਨ ਪੁੰਨ ਕਰੋ, ਕਿਸੇ ਦੂਸਰੇ ਦੇ ਕੰਮ ਆਓ, ਪਰ ਅਹਿਸਾਨ ਨਾ ਜਤਾਓ। ਆਸ ਕਰਦੇ ਹਾਂ ਕਿ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
0: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਗੌੜੀ ਸੁਖਮਨੀ ਮਹੱਲਾ ਪੰਜਵਾਂ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ
1: ਸਿਮਰੋ ਜਸ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਏ ਕਾਖਰ
1: ਕਹਿਤ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਹੁਣ ਸੰਗ ਮੋਹੇ ਉਧਾਰੋ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਰਹਾਉ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੀ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੀ ਬੇਮੁਤਾ ਜੀ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੀ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰਪ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਾਗ ਬੇਦ ਉਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਡ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖਮਨੀ ਸੁਖ ਅੰਮ੍ਰਿਤ ਪਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਯਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹਿ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿੱਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਤਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਭਾਰ ਪਰਾਹੀ
0: ਅਨਕ ਬਗੰਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋ ਅੰਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮੈਲਾ ਮਲਕ ਬਹੁ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨ ਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬਿਆੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉਪਰ ਛਾਮ
0: ਜਹਾਂ ਤਿਰਖਾ ਮਨ ਤੁਝਾ ਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮੰਤਾ ਨੰਗ ਰਤੇ ਰੰਗ ਏਕੈ ਨਾਨਕ ਜਨ ਕੈ ਬਿਰਧ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭੋਗ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰ ਸਭ ਨਸੈ
1: ਸੰਤ ਕਾ ਸੰਗ ਉੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀ ਇੱਕ ਵਾਰ
0: ਨੌ ਖੰਡ ਪ੍ਰਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੰ ਕਾ ਭਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਉਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿ ਨੀਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਰ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੀ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਰਸਨ ਬਖਾਣੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ਼ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੱਡਣਾ ਸੋ ਅਸਤਰ ਕਰਮਾਨੈ ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਤੋਏ ਗਰ ਤੀ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੈ ਨਾ ਚੀਤ ਜੋ ਬੈ ਰਾਈ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹੋ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਉ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਵਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ पाया।
0: अगणत साहो अपनी देरास, खात पीत बरत आनंद उलास।
1: अपनी अमान कछ बहुर साले, अज्ञानी मन रोस करे।
0: अपनी प्रति तापी खूब है, बहुर उसका विश्वास न हुवे।
1: जिसकी बस्ति सागे राख है, पप की आज्ञा माने मात है।
0: उसते चौगन करे निहाल, नानक साहिब सदा दयाल।
1: अनक पात माया के हे, सर पर होत जान अनेक।
0: बिर की छाया सो रंग लावे, ओ बिन सह ओ मन पछतावे।
1: ज्योति सह सो चालन हार, लपट रहो ते अंध अंधार।
0: बटाऊ स्यो जो लावे, नेह ताको हाथ नावे के हे।
1: मन हर के नाम की प्रीत सुखदाई, कर कृपा नानक आप ले लाई।
0: मिथ्या तन धन कुटम सुबाया, मिथ्या हो मैं ममता माया।
1: मिथ्या राजु मंतन माल, मिथ्या काम क्रोध विकराल।
0: मिथ्या रथ हस्ती अस वस्त्रा, मिथ्या रंग संग माया पे खस्ता।
1: मिथ्या त्रो मोह अभिमान, मिथ्या आपस ऊपर करत गुमान।
0: अस्त्र भगत साध की शरण, नानक जप जप जीवे हर के चरण।
1: मिथ्या शरण पर निंदा सुने, मिथ्या हस पर दरुक हिरे।
0: मिथ्या नेत्र पेखत पर तिर रूपाद, मिथ्या रसना भोजन अनुस्वाद।
1: मिथ्या चिन पर विकार कुतावे, मिथ्या मन पर लोभ लुभावे।
0: मिथ्या तन ही पर उपकारा, मिथ्या बास लेत विकारा।
1: बिन बूझे मिथ्या सब पै, सफल दे नानक हर हर नाम लै।
0: बिरथी साख्त की आर जा, साच बिना कह होवत सूचा।
1: बिरथा नाम बिना तन अंध, मुखावता कह दुर्गंध।
0: बिन सिमरन दिन रैन बिरथा बिहाए, मेघ बिना ज्यों खेती जाए।
1: गोविंद भजन बिन बिथे सब काम, ज्यो कर प्रते निरार धाम।
0: धन धन ते जन जिह घट बस्यो, हर नाओ नानक ताकै बल बल जाओ।
1: रहत वर कछ अवर कमावत, मानी पीत मुखो गंडलावत।
0: जानन हार प्रभु परवीन, बाहर भेख न काहू पीन।
1: और उपदेश है अपना करै, आवत जावत जन मैं मरै।
0: जिसकै अंतर बसै निरंकार, तिसकी सीख तरै संसार।
1: जो तुम भाने तिन प्रभ जाता, नानक उंजन जन प्राता।
0: करो बेनती पार ब्रह्म सब जाने, अपना किया आपह माने।
1: आपे आप करत नवेरा, किसे दूर जिनावत किसे बुझावत नेरा।
0: उपाव स्यान सगल ते रहत, सब कछ जाने आत्म की रहत।
1: पावे तिसले लड़ लाए, थान थन अंतर रहा समाए।
0: सो सेवक जिस कृपा करी, निमख निमख जप नानक हरी।
1: सुख मनी सुख अमृत प्रभ नाम, भग जना कै मन विश्राम। अठ पंज सलोक,
0: काम क्रोध अर लोभ मोह बिनस जाए अहमेव। नानक प्रभ शरणागति कर प्रसाद गुरुदेव। सत नाम श्री वाहे गुरु अष्टपति।
1: जय प्रसाद छति अमृत खाहे, तिस ठाकुर को रख मन माहे।
0: जय प्रसाद सुगंध तन लावे, तिसको सिमरत परमगत पावे।
1: जय प्रसाद वशिष्ठ कुमंदर, तिसे त्याज सदा मन अंदर।
0: जय प्रसाद ग्रह संग सुख बसना, आठ पहर सिमर हो तिस रसना।
1: जय प्रसाद रंग रस भोग, नानक सदा त्याई त्यावन जोग।
0: जय प्रसाद पाठ पटंबर हंडावे, तिसे त्याका तवर लुभावे।
1: जय प्रसाद सुसे सुई जय, मन आठ पहता का जस गवी जय।
0: जय प्रसाद तुझ सब को मान, मुखता को जस रसन बखाने।
1: जय प्रसाद तेरा धर्म, मन सदा त्याय केवल पार ब्रह्म।
0: प्रभु जी जपत दर गए मान, पावे नानक पथ सेती घर जावे।
1: जय प्रसाद औरो कंचन देही, लिव लाओ तिस नाम स्नेही।
0: जय प्रसाद तेरा उला रहत, मन सुख पावे हर हर जस कहत।
1: जय प्रसाद तेरे सगल छिद्र ढाके, मन सन्नी प्रभ ठाकर प्रभता कह।
0: जय प्रसाद तुझ को न पहुंचे, मन सास सास सिमरो प्रभु उचे।
1: जय प्रसाद पाई दुर्लभ देहे, नानक ताकी भगत करे।
0: जय प्रसाद आभूखन पहरी जय, मन तिन सिमरत क्यों आलस की जय।
1: जय प्रसाद असुहस्त असवारी, मन तिस पर को कबू ना बिसारी।
0: जय प्रसाद बाग मिलक तना, राख पुरोहित प्रभ अपने मना।
1: जिन तेरी मन बंत बनाई, उठत बैठत सत सहते आई।
0: सहते आ जो एक अलख है, इहां उहां नानक तेरी रख है।
1: जय प्रसाद करे पुन बहुदान, मन आठ पहर कर तिसका ध्यान।
0: जय प्रसाद तू आचार बिहारी, तिस प्रभ को सास सास चितारी।
1: जय प्रसाद तेरा सुंदर रूप, सो प्रभ सिमरो सदा अनूप।
0: जय प्रसाद तेरी नीकी जात, सो प्रभ सिमर सदा दिन रात।
1: जय प्रसाद तेरी पत्र है, गुर प्रसाद नानक जस कह।
0: जय प्रसाद सुने करनाद, जय प्रसाद पेखे बिस्माद।
1: जय प्रसाद बोले अमृत रसना, जय प्रसाद सो सहजे बसना।
0: जय प्रसाद हस्त कर चल है, जय प्रसाद संपूर्ण फल है।
1: जय प्रसाद परम गत पावे, जय प्रसाद सो सहज समावे।
0: ऐसा प्रभु त्याग अवर कत लागो, गुर प्रसाद नानक मन जागो।
1: जय प्रसाद तू पट संसार, तिस प्रभ को मूल न मनो विसार।
0: जय प्रसाद तेरा प्रताप, रे मन मूड तुता को जाप।
1: जय प्रसाद तेरे कारज पूरे, तिसे जान मन सदा हजूर है।
0: जय प्रसाद तू पावे साच, रे मन मेरे तू ता सुराच।
1: जय प्रसाद सब कीत होए, नानक जाप जपे जप सोए।
0: आप जपाए जपै सो नाओ, आप गाए सो हर गुण गाओ।
1: प्रभ कृपा ते होए प्रगास, प्रभु दया ते कमल विगास।
0: प्रभ सो प्रसन्न बसै मन सोए, प्रभ दया ते मत उत्तम होए।
1: शर्म निधान प्रभ तेरी मैया, आपो कछु ना किन्हु लया।
0: जित जित लावो तित लगे हर नाथ, नानक किन कै कछु न हाथ।
1: सुख मनी सुख अमृत प्रभ नाम, भगत जना कै मन विश्राम। अठ छे श्लोक।
0: ਆਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਮਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੂਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂੰ ਧਾਵੈ ਸਾਧ ਸੰਗ ਅਸਥਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਣਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬ ਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾ ਉਹਾ ਸੁਹੇਲਾ ਸਾਧ ਸੰਗ ਬਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਦ ਵਸੈ ਨਾਨਕ ਕੁਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ
0: ਸਾਧਕ ਸੰਗ ਨਾ ਮਨ ਤੇ ਬਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨਾਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸ਼ਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹ ਗੁਨਾਹ ਨਾਨਕ ਜੋ ਪਾਵਕ ਕਾ ਸਹਿ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ਼
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭਾਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮੁਲ ਯੋਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਾਈ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਗੀਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਵ ਕਾ ਠਾਕੁਰ
0: ਬ੍ਰਹਮ ਗਿਆਨੀ ਕੀਮਤ ਕੌਣ ਬਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਨੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰਧਾਰ ਹੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰ ਹੈ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਕਰਮ ਨਾ ਸੁਨੇ ਕਾਹੁ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰ ਹੈ ਮਨ ਕੀ ਬਾਸ਼ਨਾ ਮਨ ਤੇ ਟਰ ਹੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੋ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲਖ ਹੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪ੍ਰਬੁੱਧ ਹੈ ਰਾਮ ਨਾਮ ਆਤਮ ਮੈਂ ਸੂਧ ਹੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਿਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਿਤ ਫਿਰ ਜੋ ਨ ਆਵੈ
1: ਵੇਦ ਪ੍ਰਾਨ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਅਸਥੂਲ
0: ਸੋ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਿਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌਵਰਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਾਥ ਹੋਏ ਸਾਧ ਸੰਗ ਪਾਵੈ ਜਨ ਪੋਏ
1: ਕਰ ਕਿਰਪਾ ਅੰਤਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਤ ਨਿਤ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਬਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਐਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਓ ਜਿਤ ਜਿਤ ਘਰ ਰਾਖੈ ਤੈਸਾ ਤਿਨਾਓ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫਨ ਹੋਗ
0: ਅਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ਼ ਭਰਮਾਹੇ
0: ਜਿਤ ਜਿਤ ਲਾਭੋ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸਮਦਰੀ ਆਪਣਾ ਸੂਤਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਚ ਕਈ ਕੋਟ ਭੂਤ ਪ੍ਰੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨਮੈ ਜੀਵੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: कई कोट किए धनवंत कई कोट माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संगतिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस्तिन को मिलियो प्रभ विनाश
1: कई कोट मा गए सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई जोत कीनो विस्तार
1: कई बार पसरो पासार सदा सदा एक अहंकार
0: कई कोट कीने बहु भात प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म प्रगास
1: कई कोट तत के बेते सदा निहारे इको नेत्रे
0: कई कोट नाम रस पीवै अमर भय सद सद ही जीवै
1: कई कोट नाम गुण गावै आत्म रस सहि समावै
0: अपने जन को सास सास समारे नानक कोई परमेश्वर के प्यारे
1: सुखमनि सुख अमर प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस भावै सोई होग
0: किन मैं थापो थाप नहारा अंत नहीं किछ पारा वारा
1: हुक्मै तार अतर रहावै हुक्मै उपजै हुक्म समावै
0: हुक्मै ऊंच नीच व्यवहार हुक्मै अनक रंग प्रकार
1: कर कर देखे अपनी वडियाई नानक सब में रहा समाई
0: प्रभावै मन नत पावै प्रभावै ता पाथर त्रावै
1: प्रभावै बिन शास्त्री राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोसरे आका स्वामी खिलै विकसै अंतर जामी
0: जो पावै सो कार करावै नानक दृष्टि अवर न आवै
1: कहो मानक ते क्या होया वै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: परमे भूला देह दिसतावै निमुख माहे चार कुंट फिरावै
1: कर कृपा जिस अपनी भगत दे नानक ते जन नाम मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल दा दस पलटावै
0: जाको अपनी करै बख्शीस ताका लेखा ना गने जगदीश
1: जियो पिंड सब तिसकी रास घट घट पूर्ण ब्रह्म प्रगास
0: अपनी बनत आप बनाई नानक जीवै देख बडाई
1: इसका बल नाई इस हाथ करम करम सर्व को नाथ
0: आज्ञाकारी बपरा जियो जो तिस पावै सोई फुन थियो
1: कबहु ऊंच नीच में बसै कबहु शोक हर खरंग हसै
0: कबहु निंद चिंद व्यवहार कबहु ऊब काश पयाल
1: कबहु बेता ब्रह्म विचार नानक आप मिलावन हार
0: कबहु नृत करै बो पांत कबहु सोए रहै दिन रात
1: कबहु महाक्रोध विकराल कबहु सर्व की हो त्रवाल
0: कबहु होए बह बड़ राजा कबहु पे खारी नीच का साजा
1: कबहु अप कीर्त में आवै कबहु भला भला कहावै
0: ज्यों प्रभु राखै तिवि रहै गुर प्रसाद नानक सच कहै
1: कबहु होए पंडित करे बख्यान कबहु मोहन धारी लावै ध्यान
0: कबहु तट तीर्थ स्नान कबहु सिद्ध साधक मुख ज्ञान
1: कबहु कीट हस पतंग होए जिया अनक जोन भरमै भरमिया
0: नाना रूप जो स्वांगी दिखावै ज्यों प्रा भावै तिवै नचावै
1: ज्यों तिस भावै सोई होए नानक दूजा अवर न कोई
0: कबहु साध संगत एहो पावै उस स्थान ते बहुर न आवै
1: अंतर होए ज्ञान प्रगास उस स्थान का नहीं विनाश
0: मानता नामर ते करंग सदा विसै पार ब्रह्म कै संग
1: ज्यों जल मैं जल आए खटाना त्यों ज्योति संजोत समान
0: मिट गए गवन पाए विश्राम नानक प्रभ कै सद कुर्बान
1: सुखमनि सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारिया नानक गर्भ गले सत नाम श्री वाहे गुरु अष्टपति
1: जिसके अंतर राज अभिमान सुनर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावै जन्म मरे बो जोन भरमावै
0: धन भूमगा जो करे गुमान सो मूर्ख अंधा अज्ञान
1: कर कृपा जिसके हृदय गरीबी बसावै नानक इहा मुक्त आगे सुख पावै
0: धनवंता होए कर गुरबावै तरन समान कछ संग न जावै
1: बहु लश्कर मान को ऊपर करे आसु पल पीतरता का होए बिना
0: सब ते आप जाने बलवंत खिन मैं होए जाए पसमंत
1: किसे ना बदे आप अहंकारी तरम राय तिस करे खुआरी
0: गुर प्रसाद जाका मिटै बिमान सो जान नानक दर गै परवान
1: कोट कर्म करे हो तारै श्रम पावै सगले बिरथारै
0: अनक तपस्या करे अहंकार नरक सुर्ग फिर अवतार
1: अनक यत्न करा तुम निद्रवै हर दर गै को कैसे गवै
0: आप सुको जो भला कहावै तिसह भलाई निकट न आवै
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन मैं फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटै गुर प्रसाद नानक हो छूटै
1: सैस कटेला कोट तावै तृप्त न आवै माया पाछे पावै
0: अनक भोग बिख्या के करै नह तृप्तावै खप खप मरै
1: बिना संतोख नहीं को राजा सुपन मनोत बितै सब काज
0: नाम रंग सर्व सुख होए बड़ भागी किसै प्राप्त होए
1: करन करावन आपे आप सदा सदा नानक हर जा
0: कर्ण करावन कर नैहार इसका हाथ कहां बिचार
1: जैसी दुष्ट करे तैसा होए आपे आप आप प्रभ सोए
0: जो किछ कीनो सो अपने रंग सब ते दूर सब हु कै संग
1: पूजै देखै करै विवेक आपै एक आपै अनेक
0: मरै न बिनसै आवै न जाए नानक सद ही रहया समाए
1: आप उपदेशै समझै आप आपे रचिया सब कै साथ
0: आप कीनो आपन विस्तार सब का छुसका ओहो कर नैहार
1: उस ते बिन कहो किछ होए थान तनंतर एकै सोए
0: अपने चले तब कर नैहार कौत कर रंग अपार
1: मन में आप मन अपने माहे नानक कीमत कह न जाए
0: सत सत सत प्रभु स्वामी गुर प्रसाद किने विख्यानी
1: सच सच सच सब की ना कोट मदे किने विरले चीना
0: भला भला भला तेरा रूप अत सुंदर पार अनूप
1: निर्मल निर्मल निर्मल तेरी बाणी घट घट सुनी स्वर्ण बखानी
0: पवित्र पवित्र पवित्र पुनीत नाम जपै नानक मन प्रीत
1: मनी सुख अमृत पब नाम भगत जना कै मन विश्राम अठ बारह श्लोक
0: संत शरण जो जन परै सो जन उदरन हार संत की निंदा नानका बहर बहर अवतार सत नाम श्री वाहिगुरु अष्टपदी
1: संत के दुखन हार जा कटै संत के दुखन जमते नहीं छुटै
0: संत के दुखन सुख सब जाए संत के दुखन नरक में पाए
1: संत के दुखन मत होए मलीन संत के दुखन सुबाते ही
0: संत के हते को रखे न कोए संत के दुखन थान भ्रष्ट होए
1: संत कृपाल कृपा जे करै नानक संत संग निंदक बीतरै
0: संत के दुखन ते मुख पावै संतन के दुखन कागजों लवै
1: संतन के दुखन सर्व जोन पाए संत के दुखन त्रिगत जोन करमाए
0: संतन के दुखन तृष्णा में जलै संत के दुखन सब को छलै
1: संत के दुखन ते सब जाए संत के दुखन नीच नीचाए
0: संत दुखी का था को नाहे नानक संत पावै ता ओए भी गत पाहे
1: संत का निंदक महा अतताई संत का निंदक खिंटिक न पाई
0: संत का निंदक महा त्यारा संत का निंदक परमेश्वर मारा
1: संत का निंदक राज तेहीन संत का निंदक दुखी यार दीन
0: संत के निंदको सर्व रोग संत के निंदको सदा बिजोग
1: संत की निंदा दुख में दुख नानक संत भावे ता उसका भी होए मोख
0: संत का दुखी सदा पवित संत का दुखी के सह का निमित
1: संत के दुखी को डान लागे संत को दुखी को सब त्याग
0: संत का दुखी महा अहंकारी संत का दुखी सदा बिकारी
1: संत का दुखी जन्मै मरै संत के दुख ना सुख ते टरै
0: संत के दुखी को ना ही ठाओ नानक संत पावे ता लय मिलाए
1: संत का दुखी अज बीते टूटै संत का दुखी किते काज ना पहुंचै
0: संत के दुखी को ध्यान परमाइया संत का दुखी उजड़ पाइया
1: संत का दुखी अंतर ते थोथा जो सास बिना मृतक की लोथा
0: संत के दुखी की जड़ किछ नाहे आपन बीजा पे ही खाहे
1: संत के दुखी को अवर ना रखन हार नानक संत भावे ता लय उबार
0: संत का दुखी ओ बिल लाए जो जल बिहुन मछली तड़फड़ाए
1: संत का दुखी भूखा नहीं राजा जो पावक इधर नहीं त्रापै
0: संत का दुखी छुटाए की ला जो बुआर तिल खेत माहे दहिला
1: संत का दुखी धर्म ते रहत संत का दुखी सद मिथ्या कहत
0: किरत निंद का तुर ही पया नानक जो तिस भावे सोई थिया
1: संत का दुखी बिगरूप हो जाए संत के दुखी को दरगह मिला सजाए
0: संत का दुखी सदा सहकाइय संत का दुखी मां ना मरै ना जीवाइय
1: संत के दुखी की पूजे ना आसा संत का दुखी उचलै निराशा
0: संत के दुख न तृष्णा कोए जैसा भावे तैसा कोई होए
1: पया कितन मेटै कोए नानक जानै सच्चा सोए
0: सब कर तिसके ओहो करनै हार सदा सदा तिसको नमस्कार
1: प्रभु की उस्तत करो दिन रात तिसे त्यावो सास गिरास
0: सब कछ वरतै तिसका किया जैसा करे तैसा को थिया
1: अपना खेल अब करने हार दूसर कौन कहे विचार
0: जिसनो कृपा करे तिस अपन नाम दे बडभागी नानक जन से
1: सुखमनी सुख अमृत प्रभ नाम भगत जना कै मन विश्राम अठ तेरह श्लोक
0: तजो सियानप सुरजन हो सिमरो हर हर राय एक आस हर मन रखो नानक दुख भरम पौ जाए सत नाम श्री वाहिगुरु अष्टपदी
1: मन की टेक विधि।

0: ਅਰਬਿੰਦ
1: ਹਰ ਹਰ ਕਰਨ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
0: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
1: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
0: ਮੰਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
1: ਏਕੋ ਏਕ ਏਕ ਪਛਾਣੈ ਇਹ ਤੁਤ ਕੀ ਹੋ ਸੋ ਜੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
1: ਗੁਰ ਪ੍ਰਸਾਦ ਆਪਣਾ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
1: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
0: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
1: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
0: ਜਿਸ ਕੋ ਹਰ ਪਰ ਮਨ ਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
1: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
0: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
1: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
0: ਜਬ ਦੇਖੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਸਥੂਲ
1: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲਿਤ ਆਪ ਹੀ ਕਰੈ
0: ਆਵਣ ਜਾਵਣ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
1: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
0: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
1: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾਂ ਨਾਨਕ ਜਾਪ
0: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
1: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
0: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੋਜੋ ਪੈ ਨਿਹਾਲ
1: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੇ ਵਡਭਾਗੈ
0: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
1: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
0: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
1: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
1: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗ ਜਨਾ ਕੈ ਮਨ ਬਿਸਰਾਮ 8-14 ਸਲੋਕ
1: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਟੁਟੀ ਗੰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੀ ਤਿਸ ਕਾ ਦੀ ਆਦਰ ਵੈ
1: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਵਾਰ
1: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
1: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
0: ਜਿਉ ਅੰਤ ਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆ ਤੂ ਤਸੈ ਚਿਤਾਰ
1: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
0: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
1: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
1: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੋਲ
0: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
0: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
0: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
1: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
0: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
1: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
1: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
0: ਹਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
1: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
0: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
1: ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
0: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-15 ਸਲੋਕ
1: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਾਪਿਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
1: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
0: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
1: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
0: ਹਰਨ ਪਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ
1: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
0: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
1: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ ਆਇਆ
0: ਜਾ ਕੀ ਲੀਲਾ ਕੀ।

0: ਮਿਤ ਨਾਹੇ ਸਗਲ ਦੇਵ ਹਾਰੇ ਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
0: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
1: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
0: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
0: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਅਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਖਿਨਮਾਹੇ ਪੂਰ ਰਹੇ ਉਹ ਪੂਰਨ ਸਭ ਠਾਏ
0: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
1: ਸਭ ਘਟ ਤਿਸਕੇ ਸਭ ਤਿਸਕੇ ਠਾਉ ਜਪ ਜਪ ਜੀਵੈ ਨਾਨਕ ਹਰ ਨਾਉ
0: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਨ ਸਰਵਨ
0: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸੋ ਮੈ ਸਮਾਣੀ
1: ਸਤ ਕਰਮ ਜਾ ਕੇ ਰਚਨਾ ਸਤ ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਦੇ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਏ ਨਾਮ ਜਪ ਤਾ ਕੀ ਗਤ ਹੋਏ
0: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
1: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝੈ ਤਿਸ ਆਇਆ ਸਵਾਦ
0: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
1: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
0: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
0: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
1: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
0: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
0: ਪੂਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
0: ਜਾ ਕੇ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ
0: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
1: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਨਹਾਰਾ ਸੇਵਕ ਕੀ ਰਾਖੈ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤ ਮਿਤ ਕੋਈ ਨ ਲਾਖੈ
0: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉੱਚ ਤੇ ਉੱਚੈ
1: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਨੀਕੀ ਕੀਰੀ ਮੈਂ ਕਰ ਰਾਖੈ ਪਸਮ ਕਰੇ ਲਸਕਰ ਕੋਟ ਲਾਖੈ
1: ਜਿਸ ਕਾ ਸਾਸ ਨ ਕਾਢ ਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
0: ਮਾਨਸ ਜਤਨ ਕਰਤਬ ਪਾਤ ਤਿਸ ਕੈ ਕਰਤਬ ਬਿਰਥੈ ਜਾਤ
1: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਰਖ ਵਡਾਣੀ
1: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਹੀਂ ਦਿਸਟਾਇਆ
1: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮ ਕਸੰਗ
0: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
1: ਉਠਤ ਬੈਠ ਸੋਬਤ ਨਾਮ ਕਹੁ ਨਾਨਕ ਜਨ ਕੈ ਸਦਕਾਮ
0: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
1: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
0: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
1: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹੇ ਏਕ ਨ ਜਾਨੋ
0: ਹਾਟ ਪੈਰ ਪ੍ਰਭ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
1: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
0: ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕ ਕਾ ਦਾਤਾ
1: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
0: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
1: ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
1: ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
0: ਸਤਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
0: ਸਤਗੁਰ ਸਿੱਖ ਕੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
1: ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
0: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
0: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
1: ਮਨ ਵਿੱਚ ਸਤਗੁਰ ਕੈ ਪਾਸ ਤੇ ਸੇਵਕ ਕੇ ਕਾ कार्ज रास
0: सेवा करत होए नेकामी तिसको होत प्राप्त स्वामी
1: अपनी कृपा जिसे आप करे नानक सो सेवक गुर की मत ले
0: विश्व विश्व गुर का मन माने सो सेवक परमेश्वर की गत जाने
1: सो सतगुरु जिस हृदय हर नाओ अनक बार गुर को बल जाओ
0: सर्वन दान जी का दाता आठ पहर पार ब्रह्म दाता
1: ब्रह्म है जन जन्म है पार ब्रह्म एक है आप नहीं कछ परम
0: सहस्यान पलया न जाइए नानक ऐसा गुरु भागी पाई है
1: सफल दर्शन पेखत पुनीत परसत चरण गत निर्मल रीत
0: संग्राम गुण रवे पार ब्रह्म की दरगह गवे
1: सुनकर बचन करन आगाने मन संतोखा तुम पतिया ने
0: पूरा गुरु आख्यो जाका मंत्र अमृत दिष्ट पेखे होए संत
1: गुण बेअंत कीमत नहीं पाए नानक जिस भावे तिस लय मिलाए
0: जे बाए कुस्तत अनेक सतपुरख पूर्ण बबे
1: काहू बोल न पहुंचत प्राणी अगम गोचर प्रभु निर्बानी
0: निराहार निर्वैर सुखदाई ताकि कीमत किने न पाई
1: अनक भक्त बंदन नित कर है चरण कमल हृदय स्मर है
0: सद बलिहारी सदगुरु अपने नानक जिस प्रसाद ऐसा प्रभु जपने
1: एहो हर रस पावे जन कोए अमृत पीवे अमर सो होए
0: प्रता नाही कदे विनाश जाके मन पटे गुणतास
1: आठ पहर हर का नाम ले सच उपदेसे वकौ दे
0: मोह माया के संग न लेप मन में रख है हर हर एक
1: अंधकार दीपक परगासे नानक पर मोह दुख तहते नासे
0: तबत माहे ठंड वरताई आनंद पया दुख नाठे पाई
1: जन्म मरण के मिटे अंदेसे साधु के पूर्ण उपदेशे
0: पौ चुका निर्भय होए बसे सगल ब्याद मन ते खै नसे
1: जिसका सातन कृपा धारी साध संग जप नाम मुरारी
0: चित पाई चूके भउ गवन सुन नानक हर हाजा सरवन
1: निर्गुण आप सरगुण पी ओही कला धार जिन सगली मोही
0: अपने चित बाबा बनाए अपनी कीमत आपे पाए
1: हर बिन दूजा नाही कोए सर्ब निरंतर एको सोए
0: ओत पोत रव्या रूप रंग पै प्रगा साध कै संग
1: रच रचना अपनी कल धारी अनक बार नानक बलिहारी
0: सुख मनी सुख अमृत प्रभ नाम भगत जना कै मन विश्राम अठ अठारह श्लोक
1: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपदी
0: संजना मिल करो विचार एक सिमर नाम आधार
1: अवरो पासा मीत बिसार हो चरण कमल रिद मैं उरतार हो
0: करम कारण सो प्रभ समर्थ दृढ़ कर गहो नाम हर रथ
1: एहो तन संचो हो वो भगवंत संत जना का निर्मल मंत
0: एक आसरा को मन माहे सर्व रोग नानक मिट जाहे
1: जिस तन को चार कुंट उठता वै सो तन हर सेवा ते पाव है
0: जिस को नित बाछ मीत सो सुख साधु संग परीत
1: जे शोभा को कर है भली करनी सा शोभा भज हर की शरणी
0: अनको पावी रोग न जाए रोग मिटे हर अवख दलाए
1: सर्व निदान मह हर नाम निदान जप नानक दर गए परवान
0: मन पर बोधो हर के नाए दर्द स्तावत आवे ठाए
1: ताको विघ्न लागे कोए जाके हृदय बसै हर सोए
0: कल ताती ठंडा हर नाओ सिमर सिमर सदा सुख पाओ
1: भाव बिन सह पूर्ण होए आस भगत पाए आत्म परगास
0: सित कर जाए बसे अबनासी कहो नानक काटी जमफासी
1: तत विचार कह जन साचा जन्म मरै सो काचो काचा
0: आवागुन मिटे प्रभु सेव आप त्याग शरण गुरुदेव
1: क्यों रतन जन्म का होए उदार हर हर सिमर प्राण आधार
0: अनक पावन छूटन हारे सिमर शास्त्र वेद विचारे
1: हर की भगत करू मन लाए मन वंचित नानक फल पाए
0: संग न चालस तेरे धना तू क्या लपटावे मूर्ख मना
1: सुत मीत कुटांबर बनता इन ते कहो हो तुम कवन सनाथा
0: राज रंग माया विस्तार इन ते कहो हो कवन छुटकार
1: आस हस्ती रथ सवारी झूठा डंप झूठ पासारी
0: जिन दिए तिस बुझे ना बिगाना नाम विसार नानक पछताना
1: गुर की मातू लिहे आने भगत बिना बहु डूबे स्याने
0: हर की पद करो मन मीत निर्मल होए तुम्हारो चीत
1: चरण कमल राखो मन माहे जन्म जन्म के किल विख जाहे
0: आप जप हो अवरै नाम जपावो सुनत कहत रहत गत पाओ
1: सार भूत सत हर को नाओ सहज सुभाए नानक गुण गाओ
0: गुण गावत त्रिय त्रस मैल बिनस जाए हो मैं बिख फैल
1: होए अचिंत बसै सुख नाल सांस ग्रासर नाम संभाल
0: छाड़ सियान सगली मना सात संग पावे सजतना
1: हर पूंजी सांच करो व्यवहार इहां सुख दर गै जयकार
0: सर्व निरंतर एको देख कहो नानक जाके मस्त कलेख
1: एको जापे को साला है एक सिमर एको मन आहे
0: एक सके गुण गाओ अनंत मंतन जाप एक भगवंत
1: एको एक एक हर आप पूर्ण पूरहे ओ प्राव्याप
0: अनक विस्तार एक ते भय एक अराध पराचित गए
1: मंतन अंतर एक प्रभ राता गुर प्रसाद नानक एक जाता
0: सुख मनी सुख अमृत प्रभ नाम भगत जना कै मन विश्राम अठ उन्नीस श्लोक
1: फिरत फिरत प्रभ आया परया तो शरणाए नानक की प्रभ बेनती अपनी भक्ति लाए सतना ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨੁ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਧਿਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏਕ ਓਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡ ਭਾਗੀ ਜਪਿਆ ਪ੍ਰਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐ ਤਾਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੁਖ ਨਿਧ ਨਾਮ ਬੂਟ ਜਾਤ ਪਾਏ ਵਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਟਾਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਦਰਸੁਖ ਹੋਏ ਮਨ ਵਿਕਸੈ ਸਾਧ ਚਰਨ ਤੋਏ
1: ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰ ਮਿਆ ਗੁਰ ਪ੍ਰਸਾਦ ਨਾਮ ਜਪ ਲਿਆ
1: ਤਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਪਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠਵੀਂ ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਤੇ ਤਾ ਪਾਪੁਣ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਦ ਤਾ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਿਹਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਅਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਖ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾਪਨੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪੈ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾਨੋ ਆਪ
1: ਜਹ ਅਛਲ ਅਛੇਦ ਅਭੇਦ ਸਮਾਇਆ ਊਹਾਂ ਕਿਸਹਿ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ਼ ਤਿਹੁ ਗੁਣ ਕਾ ਨਾਹੀ ਪਰਵੇਸ਼
1: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
0: ਜਹ ਆਪਨ ਆਪ ਆਪ ਪਤੀਆਰਾ ਤਹ ਕੌਣ ਕਥੈ ਕੁਣ ਸੁਣਨੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
0: ਜਹ ਆਪ ਰਚਿਓ ਪਰਪੰਚ ਆਕਾਰ ਤਿਹੁ ਗੁਣ ਮੈਂ ਕੀਨੋ ਵਿਸਤਾਰ
1: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕੋ ਸੁਰਗ ਬੰਛਾਵਤ
0: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
1: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
0: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
1: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
0: ਤੂ ਪਾਕ ਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
1: ਆਪ ਹੈ ਕੌਤਕਰੈ ਆਨੰਦ ਚੋਜ ਆਪ ਹੈ ਰਸ ਭੋਗਣ ਨਿਰਜੋਗ
0: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
1: ਬੇਸ਼ ਬੇਸ਼ੁਮਾਰ ਅਥਾ ਅਗੰਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ।
0: ਸੁਖ ਮਨੀ ਸੁਖ ਅਮਰ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ। 8:21 ਸਲੋਕ।
1: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
0: ਆਪ ਕਥੈ ਆਪ ਸੁਣੈ ਹਾਰ, ਆਪੇ ਏਕ ਆਪ ਵਿਸਥਾਰ।
1: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ, ਆਪਣੇ ਭਾਣੇ ਲਏ ਸਮਾਏ।
0: ਤੁਮ ਤੇ ਪਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ।
1: ਜਾਕੋ ਪ੍ਰਭ ਜੀਓ ਆਪ ਬੁਝਾਏ, ਸੱਚ ਨਾਮ ਸੋਈ ਜਨ ਪਾਏ।
0: ਸੋ ਸਮਦਰਸੀ ਤਤ ਕਾ ਬੇਤਾ, ਨਾਨਕ ਸਗਲ ਸਿਸ਼ਟ ਕਾ ਜੇਤਾ।
1: ਜੀ ਜੰਤਰ ਸਭ ਤਾ ਕੈ ਹਾਥ, ਦੀਨ ਦਇਆਲ ਅਨਾਥ ਕੋ ਨਾਥ।
0: ਜਿਸ ਰਾਖੈ ਤਿਸ ਕੋਇ ਨ ਮਾਰੈ, ਸੋ ਮੂਆ ਜਿਸ ਮਨੋ ਬਿਸਾਰੈ।
1: ਤਿਸਤਾ ਜਬਰ ਕਹਾਂ ਕੋ ਜਾਏ, ਸਭ ਸਰੇ ਇਕ ਨਿਰੰਜਨ ਰਾਏ।
0: ਜੀ ਕੀ ਜੁਗ ਜਾ ਕੈ ਸਭਾਤ, ਅੰਤਰ ਬਾਹਰ ਜਾਨੋ ਸਾਥ।
1: ਗੁਣ ਨਿਧਾਨ ਬੇਅੰਤ ਪਾਰ, ਨਾਨਕ ਦਾਸ ਦਾ ਬਲਿਹਾਰ।
0: ਪੂਰਨ ਪੂਰ ਰਹਿ ਦਇਆਲ, ਸਭ ਉਪਰ ਹੋਵਤ ਕਿਰਪਾਲ।
1: ਆਪਣੇ ਕਰਤੱਬ ਜਾਣੈ ਆਪ, ਅੰਤਰ ਜਾਮੀ ਰਹੋ ਬਿਆਪ।
0: ਤਤ ਪਾਲੈ ਜੀ ਅਨਭੋ ਪਾਤ, ਜੋ ਜੋ ਰਚਿਓ ਸੁਤ ਸਹਿ ਤਿਆਰ।
1: ਜਿਸ ਭਾਵੈ ਤਿਸ ਲਏ ਮਿਲਾਏ, ਭਗਤ ਕਰੈ ਹਰ ਕੇ ਗੁਣ ਗਾਏ।
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ, ਕਰਨ ਹਾਰ ਨਾਨਕ ਇੱਕ ਜਾਣਿਆ।
1: ਜਾਂ ਲਾਗਾ ਹਰ ਇੱਕ ਹੈ ਨਾਏ, ਤਿਸ ਕੀ ਆਸਨ ਬਿਰਥੀ ਜਾਏ।
0: ਸੇਵਕ ਕੋ ਸੇਵਾ ਬਣੇ ਆਏ, ਹੁਕਮ ਬੂਝ ਪਰਮ ਪਦ ਪਾਏ।
1: ਇਸ ਤੇ ਉਪਰ ਨਹੀਂ ਵਿਚਾਰ, ਜਾ ਕੈ ਮਨ ਬਸਿਆ ਨਿਰੰਕਾਰ।
0: ਬੰਧਨ ਤੋਰ ਪਏ ਨਿਰਵੈਰ, ਅੰਦਿਨ ਪੂਜੈ ਗੁਰ ਕੇ ਪੈਰ।
1: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ।
0: ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਓ ਪਰਮਾਨੰਦ।
1: ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ।
0: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ, ਪ੍ਰਾਂਤ ਨੂੰ ਨਕਾਏ ਹੈ ਸੁਆਓ।
1: ਆਠ ਪਹਿਰ ਪ੍ਰਾਪੀ ਖੋਹ ਨੀਰਾ, ਮਿਟੈ ਅਗਿਆਨ ਬਿਨ ਸਹਿੰਦੀਰਾ।
0: ਸੁਨ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੈ ਨਾਨਕ ਫਲ ਪਾਵੋ।
1: ਹਲਤ ਪਲਤ ਦੋਇ ਲਿਹੋ ਸਵਾਰ, ਰਾਮ ਨਾਮ ਅੰਤਰ ਉਰਧਾਰ।
0: ਪੂਰੇ ਗੁਰ ਕੀ ਪੂਰੀ ਦੀਖਿਆ, ਜਿਸਮਨ ਬਸੈ ਤੇ ਸਾਚ ਪਰੀਖਿਆ।
1: ਮਨ ਤਾਂ ਨਾਮ ਜਪੋ ਲਿਵਲਾਏ, ਦੁੱਖ ਦਰਦ ਮਨ ਤੇ ਭਉ ਜਾਏ।
0: ਸੱਚ ਵਪਾਰ ਕਰੋ ਵਾਪਾਰੀ, ਦਰਗਹਿ ਨਿਭੈ ਖੇਪ ਤੁਮਾਰੀ।
1: ਟੀਕਾ ਟੀਕ ਰੱਖੋ ਮਨ ਮਾਹੀ, ਨਾਨਕ ਬਹੁਰ ਨ ਆਵੈ ਜਾਹੇ।
0: ਇਸ ਤੇ ਦੂਰ ਕਹਾ ਕੋ ਜਾਏ, ਉਬਰੇ ਰੱਖ ਨਹਾਰ ਤੇ ਆਏ।
1: ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ।
0: ਜਿਸ ਪ੍ਰਭ ਰੱਖੈ ਤਿਸ ਨਾਹੀ ਦੁੱਖ, ਨਾਮ ਜਪਤ ਮਨ ਹੋਵਤ ਸੂ।
1: ਚਿੰਤਾ ਜਾਏ ਮਿਟੈ ਅਹੰਕਾਰ, ਤਿਸ ਜਨ ਕੋ ਕੋਈ ਨ ਪਹੁੰਚਣ ਹਾਰ।
0: ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾ ਕੈ ਕਾਰਜ ਪੂਰਾ।
1: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰਿਸ਼ਟ।
0: ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ।
1: ਧਨ ਸੇਵਾ ਸੇਵਕ ਪਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ।
0: ਜਿਸ ਮਨ ਬਸੇ ਸੋਤ ਨਿਹਾਲ, ਤਾ ਕੈ ਨਿਕਟ ਨ ਆਵਤ ਕਾਲ।
1: ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰ ਧਿਆਇਆ।
0: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ, ਭਗ ਜਨਾ ਕੈ ਮਨ ਵਿਸਰਾਮ। 8:22 ਸਲੋਕ।
1: ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ।
0: ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾਲਾ ਕਾ ਮੀਠਾ।
1: ਸਗਲ ਸਮਗਰੀ ਏਕ ਸਕਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾ ਹੈ।
0: ਨੌ ਨਿਧ ਅੰਮ੍ਰਿਤ ਪਵ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ।
1: ਸੁਨ ਸਮਾਧ ਅਨਹਤ ਤੈ ਨਾਦ, ਕਹਿਣ ਨ ਜਾਈ ਅਚਾਰਜ ਵਿਸਮਾਦ।
0: ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸਨ ਸੋ ਜੀ ਪਾਏ।
1: ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ।
0: ਕਰਨ ਮਾਹੇ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ।
1: ਬੰਤਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ।
0: ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਡ ਦੈ ਦਿਸੈ ਸਮਾਹੇ।
1: ਇਸ ਤੇ ਭਿੰਨ ਨਹੀਂ ਕੋਠਾਓ, ਗੁਰ ਪ੍ਰਸਾਦ ਨਾਨਕ ਸੁਖ ਪਾਓ।
0: ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸੀਅਰ ਸੂਰ ਨਖਤਰ ਮੈਂ ਏਕ।
1: ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂ ਡੋਲੈ।
0: ਸਰਬ ਕਰਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣੇ ਅਮੋਲ।
1: ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਹਿਓ ਸਾਮੀ ਓਤ ਪੋਤ।
0: ਗੁਰ ਪ੍ਰਸਾਦ ਭ੍ਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ।
1: ਸੰਤ ਜਨਾ ਕਾ ਪੀਖਣ ਸਾ ਬ੍ਰਹਮ, ਸੰਤ ਜਨਾ ਕੈ ਹਿਰਦੈ ਸਭ ਧਰਮ।
0: ਸੰਤ ਜਨਾ ਸੁਨੇ ਸੋ ਬਚਨ, ਸਰਬ ਵਿਆਪੀ ਰਾਮ ਸੰਗ ਰਚਨ।
1: ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ।
0: ਜੋ ਜੋ ਹੋਏ ਸੋ ਇਸ਼ਕ ਮਾਨੈ, ਕਰਨ ਕਰਾਵਨ ਹਾਰ ਪ੍ਰਭ ਜਾਨੈ।
1: ਅੰਤਰ ਬਸੇ ਬਾਹਰ ਭੀ ਉਹੀ, ਨਾਨਕ ਦਰਸ਼ਨ ਦੇਖ ਸਾ ਮੋਹੀ।
0: ਆਪ ਸਤ ਕੀ ਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ।
1: ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਇੱਕ ਅੰਕਾਰ।
0: ਅਨਕ ਕਲਾ ਲਖੀ ਨ ਜਾਏ, ਜਿਸ ਭਾਵੈ ਤਿਸ ਲੈ ਮਿਲਾਏ।
1: ਕਵਨ ਲਿਖਤ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ।
0: ਅੰਤਰਗਾ ਜਿਸ ਆਪ ਜਨਾਏ, ਨਾਨਕ ਤਿਸ ਚੰਨ ਆਪ ਬੁਝਾਏ।
1: ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪੇ ਖਨਹਾਰਾ।
0: ਸਗਲ ਸਮਗਰੀ ਜਾ ਕਾ ਤਨਾ, ਆਪਨ ਜਸ ਆਪ ਹੀ ਸੁਣਾ।
1: ਆਵਨ ਜਾਨੇ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ।
0: ਸਭ ਕੇ ਮਦਲ ਪੱਤੋ ਰਹਿ, ਜੋ ਕੁਛ ਕਹਿਣਾ ਸੋ ਆਪੇ ਕਹਿ।
1: ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਏ ਸਮਾਏ।
0: ਇਸ ਤੇ ਹੋਏ ਸੁਨਾਹੀ ਬੁਰਾ, ਉਰੇ ਕਹੋ ਕਿਨੇ ਕਿਛ ਕਰਾ।
1: ਆਪ ਭਲਾ ਕਰ ਤੂੰ ਤਤਨੀ ਕੀ, ਆਪੇ ਜਾਣੈ ਆਪਣੇ ਜੀ ਕੀ।
0: ਆਪ ਸਾਜ ਤਾਰੀ ਸਭ ਸਾਜ, ਓਤ ਪੋਤ ਆਪਨ ਸੰਗਰਾਜ।
1: ਤਾਂ ਕੀ ਗਤ ਮਿਤ ਕਹੀ ਨ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ।
0: ਇਸ ਕਾ ਕੀਆ ਸਭ ਪ੍ਰਵਾਨ, ਗੁਰ ਪ੍ਰਸਾਦ ਨਾਨਕ ਇਹੋ ਜਾਣ।
1: ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ।
0: ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਰਿਹਾ ਭਗਵੰਤ।
1: ਧਨ ਧਨ ਧਨ ਜਾਨ ਆਇਆ, ਜਿਸ ਪ੍ਰਸਾਦ ਸਭ ਜਗਤ राया
0: जा नामन कहे सुआओ जन कह संचित आवे नाओ
1: आप मुक्त मुक्त करे संसार नानक तिस जन को सदा नमस्कार
0: सुख मनी सुख अमृत पव नाम भगत जना के मन विश्राम अठ तेई श्लोक
1: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहेगुरु अष्टपदी
0: पूरे गुरु का सुन उपदेश पार ब्रह्म निकट कर पे
1: सास सास सिमरो गोबिंद मन अंतर की उतरे चिंद
0: आस नित्य आगो तरंग संत जना की दूर मन मंग
1: आप छोड़ बेनती करहो साध संग अग्न सागर तरहो
0: हर तन की भर लिहो भंडार नानक गुरु पूरे नमस्कार
1: खेम कुशल सहज आनंद साध संग भज परमानंद
0: नरक निवार उद्धारो जियो गुण गोविंद अमृत रस पियो
1: चित चित वो नारायण एक एक रूप जाके रंग अनेक
0: गोपाल दुमोदर दीन दयाल दुख पंजन पूरन कृपा
1: सिमर सिमर नाम बारंबार नानक जी का यह आधार
0: उत्तम श्लोक साध के बचन अमोलिक लाल एह रतन
1: संत कमावत हो तो उदार आप तरह लोक कह निस्तार
0: सफल जीवन सफलता का संग जाके मन लागा हर रंग
1: जय जय शब्द अनाहद वाजय सुन सुन आनंद करे प्रभु गाजय
0: प्रगटे गोपाल महत के माथे नानक उतरे तिन कह साथे
1: शरण जोग सुन शरणी आए कर कृपा प्रभु आप मिलाए
0: मिट गए बैर पे सबरेन अमृत नाम साध संग लैन
1: सो प्रसन्न भए गुरुदेव पूर्ण हुई सेवक की सेव
0: आल जंजाल विकार तेरे ते राम नाम सुरस न कहते
1: कर प्रसाद दया प्रवतारी नानक ने भी खेप हमारी
0: तब की उस्तत करो संत मीत सावधान एकागर चीत
1: सुखमनी सहज गोविंद गुण नाम जिस मन बस है सो होत निदान
0: सर्व इच्छा ताकि पूर्ण होए प्रधान पुरख प्रगट सब लोए
1: सब ते ऊच पाए स्थान बहर न होवे आवन जान
0: हर तन खाट चले जन सोए नानक जिसे प्राप्त होए
1: खेम शांत रिद नव निद बुद्ध ज्ञान सर्व तह सिद्ध
0: विद्या तप जोग पव ध्यान ज्ञान श्रेष्ठ उत्तम स्नान
1: चार पदार्थ कमल प्रगा सब कै मध सगल ते उदास
0: सुंदर चतुर तत् का बीता समदर्शी एक दृष्टि
1: फल तिस जन कै मुख पाने गुरु नानक नाम बचन मन सुने
0: इहो निधान जपै मन कोए सब जुग मैता की गत होए
1: गुण गोविंद नाम धुन बाणी सिमरत शास्त्र वेद बखाणी
0: सगल मतांत केवल हर नाम गोविंद भक्त कै मन विश्राम
1: कोट अपराध साध संग मिटै संत कृपा ते जन ते छुटै
0: जा कै मस्तक क्रम प्रपाए साध शरण नानक ते आए
1: जिस मन बसै सुनै लाए प्रीत तिस जन आवै हर प्रभु चीत
0: मरणता का दुख निवारै दुलभ दे तत्काल उधारै
1: निर्मल शोभा अमृता की बानी एक नाम मन माहे समानी
0: दुख रोग बिन से बै परम साध नाम निर्मलता के करम
1: सब ते उच्चता की शोभा बनी नानक एह गुण नाम सुख मनी सब ते उच्चता की शोभा बनी नानक एह गुण नाम सुख मनी सुख मनी सुख अमृत प्रभ नाम पत जना कै मन विश्राम अठ चौबीस श्लोक

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
5: This station is now the ultimate power in the universe.
6: Radio Hanji, 1674 AM.
7: Hanji Radio!
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
11: ਹਾਂਜੀ ਰੇਡੀਓ।
8: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
12: ਜੋ ਹੁਕਮ ਮੇਰੀ ਸਰਕਾਰ।
8: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
12: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ,
8: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
12: ਆਹੋ ਜੀ ਆਹੋ,
8: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
13: ਰੇਡੀਓ ਹਾਂਜੀ 1674 AM ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ ਦੇ ਉੱਤੇ ਬੋਝ ਆ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ, ਹਸਾਉਣ ਦਾ ਤੇ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ। ਤੇ ਆਓ ਫਿਰ ਰਲ ਮਿਲ ਕੇ ਤੇ ਆਪਾਂ ਸਾਰੇ ਹੱਸਦੇ ਹਾਂ। ਤੇ ਹੱਸਣ ਲਈ ਸਾਡੇ ਨਾਲ ਬੱਚੇ ਆ ਚੁੱਕੇ ਨੇ, ਹਸਾਉਣ ਲਈ ਬੱਚੇ ਆ ਚੁੱਕੇ ਨੇ ਤੇ ਮੇਰੇ ਨਾਲ ਆ ਚੁੱਕੇ ਨੇ ਯਸ਼ਪ੍ਰੀਤ।
14: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਬਿਲਕੁਲ, ਹੱਸਣ ਦਾ ਮੌਕਾ ਹੈ ਤੇ ਜ਼ਰੂਰ ਹੱਸਾਂਗੇ, ਭਾਵੇਂ ਜੋਕ ਨਵਾਂ ਹੋਵੇ ਜਾਂ ਪੁਰਾਣਾ, ਹੱਸਣਾ ਤੇ ਹੈ ਹੀ, ਕਿਉਂਕਿ ਦਿਨ ਦੀ ਸ਼ੁਰੂਆਤ ਜਦੋਂ ਆਪਾਂ ਹੱਸ ਕੇ ਕਰਦੇ ਹਾਂ ਤੇ ਫਿਰ ਦਿਨ ਬੜਾ ਹੀ ਸੋਹਣਾ ਜਾਂਦਾ ਹੈ। ਆਓ ਕਰਦੇ ਹਾਂ ਬੱਚਿਆਂ ਨਾਲ ਗੱਲਾਂ ਬਾਤਾਂ, ਸੁਣਦੇ ਹਾਂ ਚੁਟਕਲੇ
13: ਤੇ ਆਓ ਫਿਰ ਆਪਾਂ ਹੱਸਦੇ ਹਸਾਉਂਦੇ ਹਾਂ। ਤੇ ਹਾਂਜੀ, ਵਾਅਦਾ ਕਰਦੇ ਹਾਂ ਕਿ ਆਪਾਂ ਜ਼ਰੂਰ ਹੱਸਾਂਗੇ ਤੇ ਤੁਸੀਂ ਵੀ ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਵਾਅਦਾ ਕਰੋ ਕਿ ਤੁਸੀਂ ਜ਼ਰੂਰ ਹੱਸਿਓ। ਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਐਂਬਰ ਤਾਜਵੀਰ ਤੇ ਗੁਰਬਾਜ। ਸਭ ਤੋਂ ਪਹਿਲਾਂ ਕੌਣ ਆਊਗਾ?
14: ਮੈਨੂੰ ਲੱਗਦਾ ਗੁਰਬਾਜ
13: ਆਊਗਾ। ਓਕੇ, ਲੈਟ ਸੀ। ਹੈਲੋ, ਸਤਿ ਸ੍ਰੀ ਅਕਾਲ ਗੁਰਬਾਜ।
14: ਮੈਂ ਕਦੇ ਨੀ ਪਾਏ ਕ੍ਰੋਕਸ।
13: ਚਲੋ ਫਿਰ ਉਹ ਵੀ ਵਾਪਸ ਲੈ ਲੈ। ਗੁਰਬਾਜ
14: ਗੁਰਬਾਜ ਹੋ ਗਏ ਰੈਡੀ ਸਕੂਲ ਲਈ?
13: ਹਾਂਜੀ, ਓਕੇ ਓਕੇ ਓਕੇ। ਐਡੀ ਛੇਤੀ ਕਿੱਦਾਂ ਹੋ ਗਏ ਤਿਆਰ?
14: ਅੱਜ ਤੇ ਖੜਕਾ ਵੀ ਨਹੀਂ ਹੋ ਰਿਹਾ।
13: ਹੈਲੋ, ਹਲੇ ਖੜਕੇ ਵਾਲੀ ਨਹੀਂ ਨਾ ਉੱਠੇ ਹੋਣੇ। ਹੈਲੋ,
15: ਮੈਂ ਬਹੁਤ ਫਾਸਟ ਆ।
13: ਅੱਛਾ, ਮੈਂ ਬਹੁਤ ਫਾਸਟ ਆ। ਓਏ ਹੋਏ ਹੋਏ, ਤੁਸੀਂ ਤੇ ਫਿਰ ਤੁਸੀਂ ਸੁਪਰਮੈਨ ਹੋ ਗਏ।
15: ਹਾਂਜੀ,
13: ਵੈਰੀ ਨਾਈਸ। ਸੁਪਰਮੈਨ ਕੀ ਸੁਣਾਓਗੇ ਫਿਰ?
15: ਚੁਟਕਲਾ।
13: ਓਕੇ,
15: ਪਾਪਾ ਕਹਿੰਦਾ ਬੇਟਾ ਅੱਜ ਤੇਰੀ ਮੰਮੀ ਚੁੱਪ ਕਿਉਂ ਬੈਠੀ ਆ? ਬੇਟਾ ਕਹਿੰਦਾ ਮੇਰੀ ਗਲਤੀ ਨਾਲ। ਪਾਪਾ, ਕਿਹੜੀ ਗਲਤੀ? ਬੇਟਾ ਕਹਿੰਦਾ ਮੰਮੀ ਨੇ ਮੇਰਾ ਕੋਲੋਂ ਲਿਪਸਟਿਕ ਮੰਗੀ ਸੀ, ਮੈਂ ਗਲਤੀ ਨਾਲ ਫੇਵਿਸਟਿਕ ਦੀ ਦਿੱਤੀ।
14: ਚੁਟਕੀ ਮੇ ਚਿਪਕਾ ਹੈ।
13: ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha ha
15: Uncle G, just a secret that this was my gift to Papa on Father's Day.
13: Oh! Very good.
14: Inspired by true event.
13: तो फिर यार मदर्स डे तक की करोगे फिर? ये तो गलत पंगा ले ला हूँ.
14: फादर्स डे एक दिन होता है, मदर्स डे रोज होता
13: है. थैंक यू गोपाल.
14: वेरी
15: नाइस.
13: हाँ जी
14: हाँ जी.
15: सत श्री अकाल जोत अंकल जी एंड साशा आंटी जी.
14: सत श्री अकाल.
13: सत श्री अकाल. की हाल?
15: बहुत वधिया दादा. की हाल है?
13: साडा भी ठीक है. तुसी सुनाओ की किता वीकेंड ते?
15: लंच विद dinner and lunch with papa in a restaurant with our friends.
13: Avi father day di specialty hundi hai na. Ha father's day hunda va ta vi father ne kahona. Hello Amber.
15: Hello.
13: Haan ji. Father's day da ta eh hi tohfa hunda vi father ajj naal chal gaya sade hai na.
14: Aur ki
13: hai na.
15: Haan ji.
13: Edda hi hai na.
14: Bacche thode na apni bhogi leke jaange.
13: Phir happy hoge tu?
15: हाँ जी.
13: की खवाया पापा ने?
15: गुलाब जामुन, चिकन, मटर पनीर.
13: ओए इतना कुछ?
15: बटर चिकन.
13: अच्छा ये okay. भी पापा नू दसना पै रहा लगो है. चेता भुल गया खा के?
15: सस्ते प्याला कौन है? पापा मेरे पापा.
13: उथे भी तुसी सस्ते लाता मेरे सामने सबसे दी थां ते.
14: मैं भी ये सुनिया सीगा.
13: सस्ते प्यारे कौन?
14: सस्ते सुंदर टिकाऊ पापा.
13: ओ बले नी एम्बर. थैंक यू एम्बर.
15: बाय
13: बाय बाय पुत्तू. तो बड़ा वीरा बड़ा हो गया?
11: रेडी हो
13: गया. अच्छा रेडी हो रहा है. ओके ओके चलो ठीक है. थैंक यू थैंक यू. हैव अ नाइस डे. थैंक यू.
15: बाय
14: बाय बाय.
13: थैंक यू. तो बाकियां दा के बेनती आप ही कोई टेक्निकल कोई इशू होया जां फिर मेरे लो हाथ तो वज गया पे तुहाडी कॉल कटेगी तुसीं दोबारा तो भाई सारे जने कॉल कर लियो ते फिर आपा सफर अगे वधाउने साडे नाल नेक्स्ट ने तेग. सत श्री अकाल तेग. की हाल है? फादर्स डे
15: आई
13: फिर बाकी सवारियां भी नाल मैं चढ़ाउण डिया ना सारिया उतर गई. Wheels on the bus go round and round.
14: People's up and down. Huh?
13: People on the bus go drop and drop. हाँ जी.
15: आज Max cousin थे जाना.
14: Oh wow. कितने चल ले हो?
13: तो ही चल जान देव सानू ते नाम ही नहीं लेना होंदा.
15: Crocodile Park.
13: अच्छा Crocodile Park. ये कितने आ?
15: मैनू पता खाल तो कहते आप पर स्कूल तो नहीं पता.
14: इन्हें तो बस बैठ के चले जाना है ना.
13: पर सबर्ब तब नहीं पता.
15: यहाँ पर वॉक करनी है.
13: अच्छा वॉक करनी है. ओके तो वॉक तो पहला अपन तुहाडे नाल टॉक करनी है. थैंक यू. तो तुहानू ये भी नहीं पता भी कि सबर्ब च पॉइंट कुक विच. ओके ओके चलो ठीक है फिर तो लागे ही जाते.
14: ਕੀ ਲੈ ਕੇ ਚੱਲੇ ਹੋ ਟਿਫਿਨ ਚ ਸਪੈਸ਼ਲ? ਸਾਨੂੰ ਤੇ ਇਹੀ ਹੁੰਦਾ ਸੀ ਪਿਕਨਿਕ ਤੇ ਜਾਈਏ ਕੀ ਮਿਲੇਗਾ ਸਾਨੂੰ ਟਿਫਿਨ ਚ,
15: ਆਪਾਂ ਨੇ ਉੱਤੇ ਰੀਸੈਸ ਕਰਾ ਪਿਕਨਿਕ ਵਾਂਗੂ।
13: ਓਕੇ ਓਕੇ, ਤੇ ਤੁਸੀਂ ਫਾਦਰਸ ਡੇ ਤੇ ਕੀ ਕੀਤਾ?
15: ਆਪਾਂ ਨੇ ਫਾਦਰਸ ਡੇ ਤੇ ਆਪਾਂ ਨੇ ਲੇਟ ਹੀ ਮਨਾਇਆ ਸੀ, ਮੈਂ ਪੰਜਾਬੀ ਸਕੂਲ ਜਾਣਾ ਸੀ।
14: ਅੱਛਾ ਅੱਛਾ, ਓਕੇ
13: ਰਾਤ ਨੂੰ ਫਿਰ ਆਪਾਂ ਕੀਤਾ ਸੀ ਡਿਸਾਈਡ ਵੀ ਹੁਣ ਕਿੱਥੇ ਹੁਣ ਕਿਹੜਾ ਕੁਛ ਖੁੱਲਾ ਹੋਣਾ,
14: ਠੰਡ ਵੀ ਪੈ ਰਹੀ ਆ, ਹਵਾ ਚੱਲ ਰਹੀ
15: ਹੈ। ਆਪਾਂ ਨੇ ਆਪਾਂ ਕਰੇ
13: ਸੁਣਾਓਗੇ ਫਿਰ
15: ਇੱਕ ਬਾਤ?
14: ਹਾਂਜੀ,
15: ਦਿਨ ਪਹਿਲਾ ਆਲੀ ਤਿਤਲੀ ਰੋ ਨਾ ਕੇ ਨਿਕਲੀ।
13: ਤਿੰਨ ਪੈਰਾਂ ਵਾਲੀ ਤਿਤਲੀ
14: ਨਾ ਕੇ
15: ਨਿਕਲੀ,
13: ਨਾ ਕੇ ਨਿਕਲੀ। ਦੱਸੋ ਦੱਸੋ ਕੀ ਹੈ
14: ਫਿਰ?
13: ਨਾ ਕੇ ਨਿਕਲੀ ਤੇ ਤੁਸੀਂ ਖਾ ਲਈ? ਤੁਸੀਂ ਖਾ ਲਈ, ਦੱਸੋ ਬੁੱਝੋ ਫਿਰ ਕੀ ਆ? ਮੈਨੂੰ ਤਾਂ ਲੱਗ ਗਿਆ ਪਤਾ, ਤੁਸੀਂ ਦੱਸੋ ਭਲਾ ਕੀ ਆ? ਤੁਸੀਂ ਡਸਟਿੰਗ ਕਰੋ, ਕਿਹੜੀ ਚੀਜ਼ ਹੈ ਜਿਹੜੀ ਨਹਾ ਕੇ ਨਿਕਲਦੀ ਆ ਤੇ ਆਪਾਂ ਖਾ ਲੈਂਦੇ ਆ ਤਿੰਨ ਪੈਰਾਂ ਵਾਲੀ? ਤੇ ਇਹਨਾਂ ਨੂੰ ਆਉਂਦਾ ਹੀ ਨਹੀਂ,
14: ਮੇਰੇ ਲਈ ਤਾਂ ਔਖਾ ਹੈ।
13: ਹੋ ਫਿਰ ਕੀ ਕੀਤਾ ਜਾਵੇ? ਫਾਈਨ ਪਾਈ ਇਹਨਾਂ ਨੂੰ?
14: ਨਹੀਂ, ਤੇਗ ਨਹੀਂ ਦਿੰਦੀ, ਤੇਗ ਦਿੰਦੀ ਫਾਈਨ?
13: ਹੋਰ ਕੀ, ਤੇਗ
14: ਧੱਕੇ ਨਾਲ ਹੀ ਦਿਵਾ
13: ਦੇ ਨਾ ਤੇਗ। ਇਹਨਾਂ ਨੂੰ ਨਾ ਇੱਕ ਗਰਮ ਗਰਮ ਸਮੋਸੇ ਦਾ ਫਾਈਨ ਪਾਈਏ। ਮੈਂ ਤੇ ਟ੍ਰਿਕ ਕਰਨਾ ਸੀ ਇਹਨਾਂ ਨੂੰ, ਫਿਰ ਵੀ ਨਹੀਂ ਪਤਾ ਲੱਗਣਾ, ਤੂੰ ਐਵੇਂ ਬੋਲ ਪੀ ਵਿੱਚ ਕੁੜੀਏ,
14: ਅਸੀਂ
13: ਵੇਖਣਾ ਇਹਨਾਂ ਨੂੰ ਫਿਰ ਵੀ ਨਹੀਂ ਪਤਾ ਲੱਗਣਾ। ਥੈਂਕ ਯੂ ਤੇ,
14: ਥੈਂਕ ਯੂ।
15: ਕੱਲ ਆਪਣੇ ਦਾਦੀ ਤੇ ਦਾਦੂ ਏਅਰਪੋਰਟ ਗਏ ਸੀ ਤੇ ਹੁਣ ਵਾਪਸ ਇੰਡੀਆ ਚਲ ਗਏ।
13: ਅੱਛਾ, ਓਕੇ, ਅੱਛਾ ਕੱਲ ਚਲੇ ਗਏ ਵਾਪਸ?
15: ਹਾਂਜੀ, ਤੇ ਹੁਣ ਅਮਨ ਨੇ ਰੋਜ਼ ਆਇਆ ਕਰੂਗੀ ਤੇ ਅਲਾਹੀ ਨੇ ਪਹਿਲਾਂ ਰੂਟੀਨ ਬਣਾ ਦਿੱਤੀ। ਅਲਾਹੀ ਨੇ ਹਰ ਦਿਨ ਉਹਦਾ ਨਾਲ ਉਹਨੂੰ ਵਧੀਆ ਲੱਗਦਾ ਪ੍ਰਾਣ ਵਿੱਚ ਬੈਠਦਾ।
14: ਤੁਹਾਨੂੰ ਛੱਡਣ ਆਉਂਦੀ ਹੋਣੀ ਅਲਾਹੀ ਪ੍ਰਾਣ ਚ ਬਹਿ ਕੇ?
13: ਸਵੇਰੇ ਸਵੇਰੇ ਸਵੇਰੇ ਤੁਹਾਨੂੰ ਛੱਡਣ ਜਾਂਦੀ ਹੋਣੀ ਨਾ?
15: ਹਾਂਜੀ,
13: ਨਾਲੇ ਉਹ ਪ੍ਰੇਮ ਚ ਬੈਠੀਆਂ ਅੱਖਾਂ ਬਰੰਟੇ ਜੇ ਘਮਾਉਂਦੀ ਹੋਣੀ ਆ ਨਾ, ਸਾਰੀਆਂ ਚੀਜ਼ਾਂ ਵੇਖਦੀ ਹੋਣੀ ਆ।
15: ਹਾਂਜੀ,
13: ਚਾ ਗੁੱਡ ਆ ਫਿਰ
15: ਨਾਲੇ ਤੇ ਨਾਲੇ ਐਨਕਾ ਨਾਲ ਪਲੇ ਕਰਦੀ ਹੁੰਦੀ ਆ।
13: ਅੱਛਾ, ਐਨਕਾ ਨਾਲ?
15: ਹਾਂਜੀ, ਉਹਨੂੰ ਵਧੀਆ ਲੱਗਦੇ ਨੇ ਟੌਮ ਐਂਡ ਜੈਰੀ ਵਾਲੇ, ਉਹ ਕਈ ਵਾਰ ਪਹੁੰਚਦੀ ਹੁੰਦੀ ਆ ਉਹ ਪਲੇ ਐਨਕਾ ਨੇ।
13: ਵਾਹ ਵਾਹ ਵਾਹ, ਗੁੱਡ ਗੁੱਡ ਗੁੱਡ, ਥੈਂਕ ਯੂ।
15: ਜਦੋਂ ਮੈਂ ਨਿੱਕੀ ਜੀ ਸੀ ਉਦੋਂ ਮੈਂ ਇਹ ਖਾਂਦੀ ਹੁੰਦੀ ਸੀ ਤੇ ਫਿਰ ਅੰਬਰ ਤੇ ਫਿਰ ਹੁਣ ਲਾਹੀ।
13: ਮੰਨਤ ਤੇ ਫਤਿਹ, ਉਸ ਤੋਂ ਬਾਅਦ ਫਿਰ ਸ਼੍ਰੇਆ, ਤੁਸੀਂ ਰੈਡੀ ਰਹੋ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਹੈ?
11: ਸਤਿ ਸ੍ਰੀ ਅਕਾਲ ਅੰਕਲ ਜੀ, ਦੀਦੀ ਜੀ।
13: ਮੰਨਤ ਕੀ ਗੱਲ ਆ?
14: ਦੇਗ ਖਾ ਕੇ
15: ਸਾਡਾ ਨਾ ਆਦਰਸ਼ ਤੇ ਸਾਡੇ ਪਾਪਾ ਤਾਂ ਕਲੀਨਿੰਗ ਕਰਕੇ ਨੰਗੇ ਜ਼ਿਆਦਾਤਰ
13: ਨਿਆ ਵੀ ਠੀਕ ਹੁੰਦਾ ਫਾਦਰਸ ਡੇ ਦੇ ਉੱਤੇ ਨਾ ਕਲੀਨਿੰਗ ਕਰਵਾ ਲੈ ਸਫਾਈਆਂ ਸਫਾਈਆਂ ਕਰਵਾ ਲੈ ਪਾਪਿਆਂ ਕੋਲ
14: ਤੁਹਾਡਾ ਸਪੈਸ਼ਲ ਡੇ ਤੁਸੀਂ ਸਫਾਈਆਂ ਕਰੋ
13: ਹੋਰ ਜਿਹੜੇ ਕੰਮ ਪਾਪੇ ਨਹੀਂ ਕਰਦੇ ਉਦਾਂ
14: ਬਣਾਇਆ
13: ਤੁਸੀਂ ਕਿ ਮੰਮਾ ਨੇ
15: ਅਸੀਂ ਪਾਪਾ ਨੂੰ ਗਿਫਟ ਲੈ ਕੇ ਦਿੱਤੇ ਸੀਗੇ ਪਰਸੋਂ ਅਸੀਂ ਗਏ ਸੀਗੇ ਪਲਾਸ ਪਾਪਾ ਨੂੰ ਲਾਰਾ ਲਾ ਕੇ ਵੀ ਅਸੀਂ ਮੇਰੀ ਬੁੱਕ ਲੈਣਾ ਕਿਉਂਕਿ ਮੇਰੀ ਬੁੱਕ ਸਰ ਐਮਾਜ਼ੋਨ ਤੋਂ ਟਾਈਮ ਸਰ ਨਹੀਂ ਨਾ ਮਿਲਣੀ ਵੈਸੇ ਬੁੱਕ ਵੀ ਲੈ ਕੇ ਆਏ ਪਰ ਨਾਲ ਲਾਰਾ ਵੀ ਸੀਗਾ ਤੇ ਅਸੀਂ ਫਿਰ ਪਾਪਾ ਤੋਂ ਖੋਆ ਮਰਵਾਇਆ ਜਦੋਂ ਅਸੀਂ ਗਏ ਸੀਗੇ ਰਾਮ
13: ਬਹਾਨੇ ਨਾ ਖੜ ਕੇ ਪਾਪਾ ਨੂੰ ਚੂੜਾ ਚੜਾਤਾ
14: ਬੇਚਾਰੇ ਪਾਪਾ ਕੜਛੀਆਂ ਮਾਰੀ ਗਏ
13: ਓ ਬੱਲੇ ਮੰਨਤ ਕੁੱਲ ਮਿਲਾ ਕੇ ਵੇਖ ਲੋ ਸਾਰੇ ਪਾਪਿਆਂ ਨੂੰ ਧੱਕੇ ਹੀ ਹੋਣ ਡੇ ਹਨਾ ਓਹੋ ਹਾਂਜੀ ਹਾਂਜੀ ਕੀ ਸੁਣਾਓਗੇ
15: ਨਾਲੇ ਅਸੀਂ ਫਾਦਰਸ ਡੇ ਤੇ ਕੱਲ ਅਸੀਂ ਹੋਲੀ ਮੋਲੀ ਗਏ ਸੀਗੇ
13: ਹੋਲੀ ਮੋਲੀ
14: ਇਹ ਕੀ ਹੈ
15: ਇਹ ਆਰਕੇਡ ਗੇਮ ਹੁੰਦੀ ਆ ਪੁਆਇੰਟ ਕੁੱਕ ਵਾਲੀ ਅਸੀਂ ਗਏ ਸੀਗੇ
13: ਨਿਆਣਿਆਂ ਦੇ ਖੇਡਣ ਵਾਲੀ ਹੈ
14: ਵਾਹ ਵਾਹ
15: ਹਾਂਜੀ ਪਰ ਪਾਪਾ ਹੁਣਾਂ ਨੇ ਵੀ ਬਾਸਕਟਬਾਲ ਵਾਲੀ ਉੱਥੇ ਜਿਹੜੀ ਆਰਕੇਡ ਸੀਗੀ ਉੱਥੇ ਵੀ ਖੇਡੇ ਸੀ
13: ਅੱਛਾ ਅੱਛਾ ਅੱਛਾ ਓਕੇ
14: ਤੁਹਾਡਾ ਤੇ ਬੜਾ ਫਨੀ ਗਿਆ ਬਿਲਕੁਲ ਫਨ ਪੂਰਾ ਦਿਨ ਤੁਸੀਂ ਕੰਮ ਕੀਤਾ ਹੈ ਡੈਡੀ ਦੇ ਨਾਲ ਖੇਡਿਆ ਵੀ ਇਹਨਾਂ ਨੇ ਤੇ ਸਫਾਈਆਂ ਵੀ ਕਰਾ ਲਈ ਖੋਇਆ ਵੀ ਬਣਵਾ ਲਿਆ ਤੇ ਬਾਹਰ ਵੀ ਚਲੇ ਗਏ ਵਾਹ
13: ਮੰਨਤ ਦੀ ਪਲੈਨਿੰਗ ਹੈ ਨਾ ਸਾਰੀ ਮੰਨਤ ਪਲੈਨਿੰਗ ਹੀ ਬੜੀ ਵਧੀਆ ਕਰਦੀ ਹੈ ਆਪਾਂ ਸਿਰਫ ਦੱਸਿਆ ਵਾ ਕੀ ਸੁਣਾਓਗੇ
15: ਅੱਜ ਮੈਂ ਸੁਣਾਉਂਗੀ ਇੱਕ ਬੋਲੀ
13: ਇਹ ਕਿੰਨੇ ਦੱਸਿਆ ਫਤਿਹ ਨੇ
14: ਨਹੀਂ
13: ਫਤਿਹ ਤੁਸੀਂ ਫਤਿਹ ਤੁਹਾਡਾ ਅਸਿਸਟੈਂਟ ਆ ਮੈਨੂੰ ਲੱਗਦਾ ਫਤਿਹ ਤੁਹਾਡਾ ਅਸਿਸਟੈਂਟ ਹੁੰਦਾ ਜਿੱਦਾਂ ਉਹ ਲਾਗੋ ਚੇਤੇ ਕਰਾਉਂਦਾ ਨਾ ਮੈਨੇਜਰ ਜਿੱਦਾਂ ਰੱਖਿਆ ਤੁਸੀਂ
15: ਹਾਂਜੀ ਕੰਮ ਕਰਨ ਲਈ ਵੀ ਅਸਿਸਟੈਂਟ ਹੀ ਆ
13: ਹਾਂਜੀ
15: ਸਾਉਣ ਮਹੀਨੇ ਮੀਂਹ ਪੈ ਜਾਂਦਾ ਸਾਉਣ ਮਹੀਨੇ ਮੀਂਹ ਪੈ ਜਾਂਦਾ ਗੋਡੇ ਗੋਡੇ ਘਾਂ ਵੇ ਵੀਰ ਲਾੜ ਲਿਆ ਮੈਨੂੰ ਤੇਰੇ ਵਿਆਹ ਦਾ ਚਾਹ ਵੇ ਵੀਰ ਲਾੜ ਲਿਆ ਮੈਨੂੰ ਤੇਰੇ ਵਿਆਹ ਦਾ
13: ਤੇਰੇ ਵਿਆਹ ਦਾ ਚਾਹ ਵੇ ਵੀਰਾ ਲਾਡ ਲਿਆ ਲਿਆਓ ਫਿਰ ਵੀਰ ਲਾਡ ਲਿਆ ਕਰਾਓ ਗੱਲ
14: ਉਹ ਤਾਂ ਹੀ ਮੁੜ ਮੁੜ ਯਾਦ ਕਰਾਉਂਦਾ ਸੀਗਾ ਉਹਦੀ ਬੋਲੀ
15: ਸਤਿ ਸ੍ਰੀ ਅਕਾਲ ਅੰਕਲ ਜੀ ਨਾਲੇ ਯਸ਼ ਦੀਦੀ ਜੀ
13: ਸਤਿ ਸ੍ਰੀ ਅਕਾਲ
15: ਅੰਕਲ ਜੀ ਤੈਨੂੰ ਤੈਨੂੰ ਇਨਫਿਨਿਟੀ ਡਾਲਰ ਦਾ ਫਾਈਨ ਇਨਫਿਨਿਟੀ ਟਾਈਮਸ ਕਿਉਂ ਕਿਤੇ ਹੁੰਦੇ ਨਹੀਂ ਗਏ
13: ਲੈ ਇਦਾਂ ਕਿਦਾਂ
15: ਤੈਨੂੰ ਫਾਈਨ ਆ ਕਿਉਂ ਕਿਤੇ ਹੁੰਦੇ ਹੀ ਨਹੀਂ ਹੁੰਦੇ ਲੈ
13: ਉਹ ਨਹੀਂ ਯਾਰ
15: ਯਸ਼ ਦੀਦੀ ਯਸ਼ ਦੀਦੀ ਤੁਹਾਨੂੰ ਵੀ ਤੁਸੀਂ ਨਹੀਂ ਹੁੰਦੇ
14: ਕਿੱਥੇ ਨਹੀਂ ਹੁੰਦੇ
15: ਰੇਡੀਓ ਤੇ ਮਸਾ ਮਸਾ ਫਟੇ ਕਦੇ ਤੁਸੀਂ ਮੇਰਾ ਜੋਰ ਅੰਕਲ ਤੁਸੀਂ ਬੜੇ ਹੀ ਰਹਿਣਾ ਹੈ ਬੋਸ ਕਰੋ ਤੇ ਵੈਸੇ ਵੀ ਮੈਂ ਪਾਪਾ ਨੂੰ ਦੱਸਾਂ ਕਿ ਫਾਦਰਸ ਡੇ ਲਈ ਮੰਮਾ ਨੇ ਪਾਪਾ ਨੂੰ ਇੱਕ ਦੋ ਟੀ ਸ਼ਰਟਾਂ ਸੀ ਇੱਕ ਦੋ ਨੋਟ ਸਪੇਸ ਦੀ ਇੱਕ ਸਿਕਸ ਦੀ ਤੇ ਮੈਂ ਪਾਪਾ ਨੂੰ ਨਾਇਕੀ ਦੇ ਏਅਰਫੋਰਸ ਸ਼ੂਜ
13: ਅੱਛਾ ਵਾਹ ਤੁਸੀਂ ਮਨਾਇਆ ਫਿਰ ਫਾਦਰ ਡੇ ਹੈ ਗੁੱਡ
14: ਫਿਰ ਸਹੀ ਕਹਿ ਰਹੀ ਨਾ ਮੰਨਤ ਮੰਮੀ ਦੇ ਪੈਸੇ ਖਰਚਾ ਹੈ
15: ਪਾਪਾ ਪਹਿਲੇ ਥੱਲੇ ਤੇ ਪਹਿਲਾਂ ਪਾਪਾ ਤਾਂ ਥੱਲੇ ਕੱਦੇ ਚ ਪੈਂਦੇ, ਫਿਰ ਅਸੀਂ ਮਸਾਂ ਚਕਵਾਇਆ।
13: ਅੱਛਾ, ਕਿੱਦਾਂ ਕਿੱਦਾਂ ਕਿੱਦਾਂ
15: ਦੀਦੀ ਨੇ ਦੱਸਿਆ ਕਿ ਦੀ ਨੇ ਇੱਕ ਨਾਈਟ ਸੂਟ ਦਿੱਤਾ ਸੀ, ਉਹਦੇ ਤੇ ਲਿਖਿਆ ਸੀ ਬੈਸਟ ਬੈਸਟ The world's best dad.
13: World's best dad. Yes, yes, yes. ਇਹ ਸਾਰੇ ਸਾਰੇ ਹੀ ਜਿਹੜੇ ਡੈਡ ਆ ਵਰਲਡਸ ਬੈਸਟ ਡੈਡ ਆ ਨਾ, ਆਪਸ ਚ ਨਾ ਲੜਾ ਦਿਓਗੇ ਤੇ ਡੈਡਾਂ ਨੂੰ।
15: ਹਾਂਜੀ ਹਾਂਜੀ, ਪਰ ਸਾਡੇ ਡੈਡ ਤਾਂ ਜਿਆਦਾ ਹੀ ਹਾਂਜੀ, ਪਰ ਸਾਡੇ ਡੈਡ ਤਾਂ ਉਦੋਂ ਵੀ ਘੈਂਟ ਆ।
13: ਹਾਂ ਸਹੀ ਗੱਲ ਹੈ। ਉਹ ਕਿਹੜੀ ਗੱਲ, ਕੋਈ ਇੱਕ ਪੁਆਇੰਟ ਦੱਸੋ ਨਾ, ਤੁਹਾਡੇ ਡੈਡ ਦੀ ਕਿਹੜੀ ਖਾਸ ਗੱਲ ਆ?
14: ਮੈਨੂੰ ਤੇ ਉਹ ਪੇਂਟਿੰਗ ਯਾਦ ਆ ਰਹੀ ਹੈ।
15: ਪਾਪਾ ਗੁੱਸੇ ਚ ਵੀ ਕਾਈਂਡ ਨੇ, ਕਿਉਂਕਿ ਪਾਪਾ ਕੱਲ ਗੁੱਸਾ ਕਰਦੇ ਹੀ ਤੇ ਫੇਰ ਵੀ ਪਾਪਾ ਨੇ ਸਾਨੂੰ ਚੋਕਲੇਟ ਮੂਸ ਲੈ ਕੇ ਦਿੱਤਾ।
13: ਓਕੇ ਓਕੇ, ਅੱਛਾ ਇਹ ਤੁਹਾਡੇ ਪਾਪਾ ਦੀ ਖਾਸੀਅਤ ਹੈ।
14: ਮੈਨੂੰ ਤੇ ਉਹ ਪੇਂਟਿੰਗ ਯਾਦ ਆ ਰਹੀ ਹੈ ਜਿਹੜੀ ਮੰਮੀ ਨੇ ਬਣਾਈ ਸੀ।
13: ਫਤਿਹ ਫਤਿਹ, ਤੁਹਾਡੇ ਮੰਮਾ ਨੇ ਤੁਹਾਨੂੰ ਯਾਦ ਹੈ ਜਿਹੜੀ ਪੇਂਟਿੰਗ ਬਣਾਈ ਸੀ ਪਾਪਾ ਦੀ?
14: ਮੈਂ ਤੇ ਪੌਜ਼ ਕਰਕੇ ਵੇਖਿਆ ਸੀਗਾ ਹਿਡਨ ਟੈਲੈਂਟ।
13: ਥੈਂਕ ਯੂ ਫਤਿਹ,
14: ਥੈਂਕ ਯੂ, ਹੈਵ ਅ ਨਾਈਸ ਡੇ,
15: ਥੈਂਕ ਯੂ। ਤੇ ਅੱਜ ਮੈਂ ਸੁਣਾਉਂਗਾ ਇੱਕ ਗਾਣਾ ਮਨਮੋਹਨ ਵਰਸ ਜੀ ਦਾ।
13: ਓਏ ਹੋਏ ਓਏ ਹੋਏ ਓਏ ਓਏ ਓਏ ਓਏ ਹੋਏ, ਹਾਂਜੀ ਹਾਂਜੀ ਹਾਂਜੀ।
15: ਕੋਕਾ ਕਰਕੇ ਧੋਖਾ ਨੀਂਦ ਲੈ ਗਿਆ, ਤੇਰਾ ਕੋਕਾ ਕਰਕੇ ਧੋਖਾ ਨੀਂਦ ਲੈ ਗਿਆ, ਤੈਨੂੰ ਯਾਦ ਕਰਾਂ ਮੁਟਿਆਰੇ ਨੀ, ਜੋ ਗਿਣਾ ਰਾਤ ਨੂੰ ਇੱਕ ਦੋ ਤਿੰਨ ਚਾਰ ਪੰਜ, ਜੋ ਗਿਣਾ ਰਾਤ ਨੂੰ ਤਾਰੇ ਨੀ,
13: ਦੋਵਾਂ ਕਮਾਂ ਜੁਗਾ ਰਹਿ ਗਿਆ
15: ਰਹਿ ਗਿਆ, ਕੋਕਾ ਕਰਕੇ ਧੋਖਾ ਨੀ ਦੇ ਲੈ ਗਿਆ ਨੀ, ਤੇਰਾ ਕੋਕਾ ਕਰਕੇ ਧੋਖਾ ਨੀ ਦੇ ਲੈ ਗਿਆ।
13: ਓ ਬੱਲੇ ਫਤਿਹ ਜੀ, ਤੁਸੀਂ ਤੇ ਕਮਾਲ ਹੀ ਕਰੀ ਜਾਂਦੇ ਹੋ।
15: ਯਾਰ ਤੇ ਅਸੀਂ ਇਹਨਾਂ ਸ਼ੋ ਵੀ ਦੇਖਣ ਜਾਣਾ।
13: ਵਾਹ, ਤੁਸੀਂ ਤੇ ਮੈਂ ਨਾ ਓਕੇ ਰਿਪੋਰਟਾਂ ਹੀ ਕਰੀ ਜਾਂਦੇ ਹੋ। ਥੈਂਕ ਯੂ ਫਤਿਹ ਜੀ।
15: ਜਦੋਂ ਅਸੀਂ ਸ਼ੋ ਦੇਖ ਲਿਆ ਤਾਂ ਬਾਕੀ ਤੇ ਸਿੰਧੂ ਸਿਰ ਦੇ ਗਾਣੇ ਚੱਲਣਗੇ।
13: ਸ਼੍ਰੇਆ, ਉਸ ਤੋਂ ਬਾਅਦ ਅਸੀਸ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਸ਼੍ਰੇਆ। ਸਤਿ ਸ਼੍ਰੀ ਅਕਾਲ ਸ਼੍ਰੇਆ ਜੀ, ਕੀ ਹਾਲ ਆ? ਸਾਡਾ ਹਾਲ ਹੈਗਾ ਵਾ 1.3। ਅਸੀਂ ਇੱਕ ਹਾਲ ਵਾਲੀ ਨਾ AI ਡਿਵਾਈਸ ਲਾਈ ਆ, ਉਹ ਏਦਾਂ ਹੀ ਦੱਸਦੀ ਆ,
14: ਉਹਦੇ ਮੀਟਰ ਚ ਆ ਜਾਂਦਾ ਹੈ ਨਾ।
13: ਉਹਨੇ ਜਦੋਂ ਪੁੱਛੀਏ ਨਾ, ਉਹਨੇ ਜਦੋਂ ਪੁੱਛੀਏ ਵੀ ਹਾਊ ਆਈ ਐਮ, ਤੇ ਉਹਨੇ ਕਿਹਾ 1.3। ਸੱਚੀ? ਤੁਸੀਂ ਦੱਸੋ ਏਦਾਂ ਕਿਉਂ ਆ?
15: ਪਤਾ ਨਹੀਂ।
13: ਨਹੀਂ ਤੁਸੀਂ ਦੱਸੋ,
14: ਤੁਸੀਂ ਲੈ ਕੇ ਆਏ ਹੋ ਉਹ AI?
13: ਹੋਰ ਤੁਸੀਂ ਸਕੂਲ ਨਹੀਂ ਜਾਂਦੇ?
15: ਹਾਂ ਜਾਂਦਾ ਹੈ, ਮੈਂ ਸਕੂਲ ਜਾਂਦੀ ਪਈ।
13: ਆਹੋ ਤੇ ਫਿਰ ਤੁਸੀਂ ਦੱਸੋ, ਸਾਡੇ ਅੰਕਲ ਜਿਹੜੇ ਹੁੰਦੇ ਸੀ ਨਾ ਸਾਨੂੰ ਏਦਾਂ ਕਹਿੰਦੇ ਹੁੰਦੇ ਸੀ, ਦੱਸੋ ਤੁਸੀਂ ਸਕੂਲ ਨਹੀਂ ਜਾਂਦੇ ਭਲਾ,
14: ਹਰ ਗੱਲ ਤੇ ਇਹ ਲਾਈਨ ਚਿਪਕ ਜਾਂਦੀ ਸੀ।
13: ਓਏ ਆ ਕੀ ਲਿਖਿਆ, ਓਏ ਦੱਸੋ ਤੁਸੀਂ ਸਕੂਲ ਹੀ ਜਾਂਦੇ।
15: ਅੱਜ ਮੈਂ ਪ੍ਰੈਪ ਚ ਆ।
13: ਹਾਂਜੀ
14: ਹਾਂਜੀ, ਪ੍ਰੈਪ ਚ।
13: ਅੱਛਾ ਤੁਸੀਂ ਪ੍ਰੈਪ ਚ ਹੋ,
14: ਠੀਕ ਹੈ ਜੀ।
13: ਚਲੋ ਬਚ ਗਏ, ਫਿਰ ਬਚ ਗਏ ਤੁਸੀਂ, ਬਚ ਗਏ। ਤੇ ਕੀ ਤੁਸੀਂ ਕੀ ਕੀਤਾ, ਤੁਸੀਂ ਕੀ ਕੀਤਾ ਫਾਦਰਸ ਡੇ ਤੇ?
15: ਪਾਪਾ ਨੂੰ ਗਿਫਟ ਦਿੱਤਾ।
13: ਓਕੇ, ਕੀ?
15: ਪਰਫਿਊਮ।
13: ਪਰਫਿਊਮ? ਓਏ ਓਏ ਓਏ ਓਏ ਓਏ, ਉਹ ਸਕੂਲੋਂ ਲਿਆਂਦਾ ਸੀ ਕਿ?
15: ਹਾਂ
13: ਬਜ਼ਾਰੋਂ
15: ਸ਼ੋਪਿੰਗ ਸੈਂਟਰ ਤੇ
13: ਅੱਛਾ ਸ਼ੋਪਿੰਗ ਸੈਂਟਰ ਤੇ ਓਕੇ ਓਕੇ ਤੇ ਸਕੂਲੋਂ ਕੀ ਲੈਂਦਾ ਹੈ
14: ਹਾਂ ਸਕੂਲ ਵੀ ਤੇ ਸ਼ੋਪ ਲੱਗਦੀ ਹੈ ਉੱਥੋਂ ਨਹੀਂ ਲਿਆ ਕੁਝ
13: ਕੀ
15: ਕੀ ਚੇਨ
13: ਕੀ ਚੇਨ ਓਕੇ ਵਾਹ ਵੈਰੀ ਗੁੱਡ ਤੇ ਕੀ ਸੁਣਾਓਗੇ ਫਿਰ ਹੁਣ
15: ਬੁਝਾਣਾ
13: ਓਕੇ
14: ਹਾਂਜੀ
15: ਤੇਰੀ ਉੱਪਰ ਥਾਰਾ
13: ਥੜੇ ਉੱਪਰ ਥੜਾ ਉੱਡਦਾ ਅੱਛਾ ਖੜਾ ਵਾ ਖੜਾ ਵਾ ਓਕੇ ਓਕੇ ਓਕੇ ਉਹ ਖੜਾ ਹੀ ਆ ਕੇ ਉੱਡ ਵੀ ਲੈਂਦਾ ਖੜਾ ਹੀ ਰਹਿੰਦਾ ਓਕੇ ਓਕੇ ਓਕੇ ਇਹ ਤੇ ਮੈਨੂੰ ਉਹ ਫਿਲਮ ਲੱਗਦੀ ਆ ਬੋਲ ਭਾਵੇਂ ਨਾ ਬੋਲ ਉਹ ਚ ਹੈਗਾ ਕਬੂਤਰ
15: ਹੈਂ
13: ਨਹੀਂ
14: ਹੋਰ
13: ਤੁਹਾਡੇ ਤੁਹਾਡੇ ਲਾਗੇ ਹੈਗਾ ਕਬੂਤਰ ਜਾਸੀ ਤੁਹਾਡੇ ਘਰਾਂ ਲਾਗੇ ਹੈਗੇ ਕਬੂਤਰ
15: ਦੀਵਾਲੀ ਤੇ ਚਾਹੀਦੀ
13: ਹਾਂ
14: ਮੇਲੇ
13: ਹੁੰਦੇ ਦੀਵਾਲੀ ਹੋਰ ਕੀ ਹੁੰਦਾ ਫਿਰ ਦੀਵਾਲੀ ਦੇ ਦੀਵਾਲੀ ਦੇ ਉੱਤੇ ਕੀ ਹੁੰਦਾ
14: ਦੀਵਾਲੀ ਤੇ ਮੈਨੂੰ ਦੀਵਾਲੀ ਦੀ ਸਫਾਈ ਯਾਦ ਆਉਂਦੀ ਹੈ ਹੋਰ ਕੁਝ
15: ਨਹੀਂ ਆਉਂਦਾ ਲਾਈਟਿੰਗ ਲਿਖਦੀ
13: ਹਾਂਜੀ
14: ਲਾਈਟਿੰਗ
15: ਲਾਈਟਿੰਗ
13: ਅੱਛਾ ਲਾਈਟਿੰਗ ਹੁੰਦੀ ਆ
14: ਇਹ ਆਨਸਰ ਹੈ
13: ਫਾਇਰਵਰਕ
15: ਨਹੀਂ
13: ਹਾਂ
15: ਲਾਈਟ ਨਿਕਲੀ ਹੁੰਦੀ
14: ਹੈ ਅਨਾਰ ਅਨਾਰ
13: ਲਾਈਟ ਹੁੰਦੀ ਆ
15: ਹਾਂਜੀ
13: ਓਕੇ ਲਾਈਟ ਬਲਬ
15: ਨਹੀਂ
13: ਲੜੀਆਂ ਕਿੰਨੀਆਂ ਗੱਲਾਂ ਦੱਸੀਆਂ ਤੈਨੂੰ ਦੀਵਾਲੀ ਦੀਆਂ
14: ਦੀਵਾਲੀ ਦੀ ਸਫਾਈ ਤੋਂ ਲੈ ਕੇ ਦੀਵਾਲੀ ਦੀ ਫੁੱਲਜੜੀਆਂ ਸਭ ਤੇ ਹੋ ਗਿਆ ਬੱਚਿਆਂ ਕੀ
13: ਹੋਰ ਕੀ ਰਹਿ ਗਿਆ ਹੁਣ ਤੇ ਸਾਰਾ ਕੁਝ ਹੀ ਦੱਸਤਾ ਆਪਾਂ ਦੀਵਾਲੀ ਤੇ ਹੋਰ ਕੀ ਹੁੰਦਾ ਵਾ ਅੱਛਾ ਦੀਵਾ ਹੁੰਦਾ ਵਾ ਓਕੇ ਓ ਥੈਂਕ ਯੂ
15: ਅੰਕਲ
13: ਓ ਸਤਿ ਸ੍ਰੀ ਅਕਾਲ ਸ਼੍ਰੇਆ ਥੈਂਕ ਯੂ ਮਾਨੂ ਬਿੱਲੀ ਕਿੱਥੇ ਆ ਸਤਿ ਸ੍ਰੀ ਅਕਾਲ ਮਾਨੂ ਬਿੱਲੀ ਹਾਂਜੀ ਅਸੀਂ ਠੀਕ ਆ
14: ਤੁਸੀਂ ਕਿਵੇਂ ਹੋ ਤੁਹਾਡਾ ਕਿਵੇਂ ਰਿਹਾ ਫਾਦਰਸ ਡੇ ਤੁਸੀਂ ਕੀ ਕਾਰਡ ਬਣਾਇਆ ਕੀ ਕੀਤਾ ਪਾਪਾ ਲਈ
15: ਕਾਰਡ ਲੈ ਕੇ ਆਇਆ
14: ਕਾਰ
15: ਹਾਂਜੀ
13: ਅੱਛਾ ਕਿਹੜੀ ਕਾਰ ਯੂਟ ਵਾਲੀ ਓਏ ਬੱਲੇ
14: ਇਹ ਤੇ ਬੜਾ ਵੱਡਾ ਗਿਫਟ ਹੋ ਗਿਆ
13: ਕਿੱਥੋਂ ਲਿਆਂਦੀ ਹੈਂ ਕੋਸਕੋ ਤੋਂ ਯਾਰ ਤੁਸੀਂ ਤੇ ਬੜੀਆਂ ਵਧੀਆ ਚੀਜ਼ਾਂ ਲਿਆਉਂਦੇ ਹੋ
15: ਉੱਤੇ ਬੋਜੋ ਬੋਜੋ ਜਾਰਾ ਕਾਰ ਹੈਗੀ
13: ਤੇ ਮੈਨੂੰ ਵੀ ਇੱਕ ਲਿਆ ਦੇਣੀ ਸੀ
14: ਤੁਸੀਂ
13: ਪਾਪਾ ਨੂੰ ਲਿਆ ਕੇ ਦਿੱਤੀ ਆ ਪਾਪਾ ਖੇਡੇ ਸੀ ਕਿ ਨਹੀਂ ਉਹਦੇ ਨਾਲ ਪਾਪਾ ਅੱਜ ਉਹਦੇ
15: ਤੇ
13: ਬਾਰੀ ਖੁੱਲਦੀ ਆ ਉਹਦੀ ਡਿੱਗੀ ਵੀ ਖੁੱਲਦੀ ਆ ਤੇ ਉਹਦੇ ਚ ਪੈਟਰੋਲ ਪੈਂਦਾ ਕਿ ਡੀਜ਼ਲ ਡੀਜ਼ਲ ਪੈਂਦਾ ਬੱਲੇ ਬੱਲੇ ਬੱਲੇ ਤੇ ਅੱਜ ਪਾਪਾ ਉਹਦੇ ਤੇ ਗਏ ਫਿਰ ਕੰਮ ਤੇ वाह वेरी नाइस, बड़ी भजदी होनी फिर ते।
11: हां जी
13: गुड, की सुनाओगे फिर आज? ओके
14: हां जी दसो।
11: ओपन
14: योर मुंह हा हा हा।
13: ओ अच्छा
14: बुझो कौन पापा
11: मछली जल की रानी है, जीवन उसका पानी है, हट जाओ जग जाके पानी में जाओ मर जाएगी,
14: पानी में डालो मर जाएगी।
13: सही गल है।
11: बाय बाय
13: मानू बिल्ली, इस मछली नू सनस्क्रीन ला के रखो भाई। थैंक यू थैंक यू थैंक यू
14: थैंक यू।
13: ते नेक्स्ट हुण साडे नाल
11: इक
13: होर मानू बिल्ली असीस कौर।
16: सस्रीकाल जोन अंकल जी ते
13: अर्ली जांदे आ
14: सानू लग्या वड्डी होगी असीस ऑलरेडी वड्डियां वांग गल्लां करदी
13: हले ते सिक्स आ हले ते उन्हें की होना वा
14: सिक्स
13: सेवन हले तो सेवन हले तो सेवन होना फिर एट होना मेनू मेनू पुछ रहे हो गए तुम दसना वा
14: नहीं थानू पुछ रही है रंजोत अंकल जी
13: है तुम मेनू पुछ रहे हो मेनू एक कार्ड बना के दिता बड़ा सोना फिर एक मग लिया के दिता हां फिर उन्हें मेनू डिनर कराया
11: कल वैसे मैं दो कार्ड बनाए सी एक टीचर ले
13: हां नहीं सच सॉरी डिनर नहीं

0: ਸਾਰਿਆਂ ਦੇ
1: ਘਰ ਆਈ ਕਹਿੰਦੇ ਸੀ।
0: ਇਹ ਤੇ ਉਹ ਉਦਾਂ ਵਾ ਵੀ ਘਰੋ ਘਰੀ ਸਾਰੇ ਮਤਲਬ ਘੈਂਟ ਆ ਨਾ ਕਿੰਗ ਹੀ ਸਾਰੇ ਆਪੋ ਆਪਣੇ ਘਰੀ ਤਮਨੀਤ ਕੌਰ ਐਂਡ ਸਿਬਲਿੰਗ ਸਤਿ ਸ੍ਰੀ ਅਕਾਲ। ਥੈਂਕ ਯੂ।
1: ਸਤਿ ਸ੍ਰੀ ਅਕਾਲ
0: ਸਰਦਾਰ ਜੀ, ਤੁਹਾਨੂੰ ਇੰਨੀਆਂ ਆਵਾਜ਼ਾਂ ਮਾਰਨੀਆਂ ਪੈਂਦੀਆਂ, ਮੰਮੀ ਨੂੰ ਕਿੱਥੇ ਭੱਜ ਜਾਂਦੇ ਤੁਸੀਂ?
2: ਮੈਂ ਗੱਡੀ ਚ ਬੈਠੇ ਹੋਏ।
0: ਅੱਛਾ, ਗੱਡੀ ਚ ਬੈਠੇ ਹੋਏ। ਓਕੇ ਓਕੇ।
2: ਮੈਂ ਸਕੂਲ
0: ਤੇ ਹੈਗੇ। ਓਕੇ ਓਕੇ ਓਕੇ। ਤੁਸੀਂ ਤੇ ਯਾਰ ਬੜੇ ਸਮਾਰਟ ਸਮਾਰਟ ਸਰਦਾਰ, ਤੁਸੀਂ ਤੇ ਬੜਾ ਘੈਂਟ ਪਟਕਾ ਪਟਕਾ ਪੁਟਕਾ ਤੁਸੀਂ ਬੜਾ।
2: ਅੱਛਾ,
0: ਕੱਲ ਨੂੰ ਜਾ ਸਕਦਾ? ਕਿਹੜਾ ਬਰਥਡੇ ਆ? ਮੈਨੂੰ ਲੱਗਦਾ ਓਹਦਾ ਨਾ 2 ਮਹੀਨੇ ਬਰਥਡੇ ਚੱਲਣਾ। ਵੈਰੀ ਨਾਈਸ, ਲਿਆਓ ਦਾ ਉਹ ਕਿੱਥੇ ਆ? ਕਿੱਥੇ ਆ? ਤੁਸੀਂ ਏਦਾਂ ਕਰੋ, ਤੁਸੀਂ ਨਾ ਰੂਬੀ ਕੌਨ ਤੇ ਲੱਦ ਕੇ ਇੱਥੇ ਭੇਜ ਦੋ। ਠੀਕ ਆ,
2: ਸਰਦਾਰ
1: ਜੀ ਵੈਰੀ ਸਮਾਰਟ
0: ਸਰਦਾਰ ਜੀ।
2: ਸਰਦਾਰ
0: ਹੁੰਦੇ ਸਮਾਰਟ। ਬੱਲੇ ਬੱਲੇ ਬੱਲੇ, ਤੁਸੀਂ ਤੇ ਕੁਛ ਜਿਆਦਾ ਹੀ ਸਮਾਰਟ ਹੋ, ਘੈਂਟ ਸਰਦਾਰ ਹੋ ਤੁਸੀਂ। ਅੱਜ ਵਾਰੀ ਕਿੱਦਾਂ ਪਹਿਲਾਂ ਮਿਲ ਗਈ ਸਰਦਾਰ? ਸਰਦਾਰ ਜੀ ਵਾਰੀ ਕਿੱਦਾਂ ਪਹਿਲਾਂ ਮਿਲ ਗਈ? ਅੱਜ ਵਾਰੀ ਕਿੱਦਾਂ ਪਹਿਲਾਂ ਮਿਲ ਗਈ ਤੁਹਾਨੂੰ? ਅੱਛਾ, ਪੁਗਾਟਾ ਜਿੱਤੀ। ਓਏ ਗੁੱਡ। ਤੇ ਤੁਸੀਂ ਕੀ ਕੀਤਾ? ਪਾਪਾ ਨੂੰ ਕੀ ਦਿੱਤਾ?
2: ਪ੍ਰੈਜ਼ੈਂਟ।
0: ਓਕੇ ਓਕੇ ਗੁੱਡ, ਤੁਸੀਂ ਤੇ ਬੜੇ ਬੀਬੇ ਹੋ।
2: ਤੇ ਮੈਂ ਇੱਕ ਆਈਸਕ੍ਰੀਮ ਬਾਈ ਸੀ ਤੇ ਫਲੂਦਾ।
0: ਅੱਛਾ, ਆਈਸਕ੍ਰੀਮ। ਓਕੇ, ਉਹ ਪਾਪਾ ਨੇ ਇੱਕ ਅੱਧਾ ਚਮਚਾ ਖਾਧਾ ਹੋਣਾ, ਬਾਕੀ ਤੁਸੀਂ ਝੱਪ ਗਏ ਹੋਣੇ।
2: ਹਾਂਜੀ, ਦਾਰਾ ਸਾਲੇ ਹੀ ਖਾ ਗਏ।
0: ਅੱਛਾ, ਸਾਰੇ ਹੀ ਖਾ ਗਏ। ਓਹੋ, ਚਲੋ ਕੋਈ ਨੀ, ਖਾ ਕੇ ਵੱਡੇ ਹੋਣਾ। ਕੀ ਸੁਣਾਓਗੇ ਫਿਰ ਅੱਜ? ਖਾ ਕੇ ਕੀ? ਪਰ ਉਹ ਨਾਈਸ ਹੈ ਨਾ, ਉਹ ਫਿਰ ਖਾ ਕੇ ਫਿਰ ਉਹ ਮਿੱਠਾ ਫਾਟ ਮਾਰਨਗੇ ਨਾ। ਹਾਂ, ਠੰਡਾ ਠੰਡਾ।
2: ਛੋਟੀ ਦੀਦੀ ਨੂੰ ਕੱਟੀ। ਮੈਂ ਤਾਂ ਛੋਟੀ ਦੀਦੀ ਨੂੰ ਕਿਹਾ, ਛੋਟੀ ਦੀਦੀ ਮੇਰੀ ਗੱਲ ਨੀ
0: ਹੈਲੋ
2: ਛੋਟੀ ਦੀਦੀ ਟ੍ਰੈਫਿਕ ਕੋਲੋ ਗੇ
0: ਓਹਦੇ ਤੋਂ ਬਣਾਈ ਸੀ ਨਾਂ ਰੱਖ ਦੋ ਯਸ਼ ਆਈਸਕ੍ਰੀਮ ਵੈਰੀ ਗੁੱਡ ਤੇ ਤੁਸੀਂ ਕੀ ਦਿੱਤਾ ਪਾਪਾ ਨੂੰ
2: ਗਿਫਟ
0: ਓਕੇ ਗੁੱਡ ਤੇ ਕੀ ਸੁਣਾਓਗੇ
2: ਆਈਸਕ੍ਰੀਮ ਬੁੱਕ ਤੇ ਇੱਕ ਫੋਟੋ ਫਰੇਮ
0: ਆਈਸਕ੍ਰੀਮ ਬੁੱਕ
2: ਤੇ ਇੱਕ ਫੋਟੋ ਫਰੇਮ
0: ਇੱਕ ਫੋਟੋ ਫਰੇਮ ਨਾਈਸ
1: ਫੋਟੋ ਪਾਪਾ ਜੀ ਆਪਣੇ ਆਪ ਆ ਲੈਣਗੇ
2: ਫਲੂਡਾ ਆਈਸ ਫਲੂਡਾ ਆਈਸਕ੍ਰੀਮ ਬੁੱਕ ਨੋਟਬੁੱਕ ਤੇ ਇੱਕ ਫੋਟੋ ਫਰੇਮ
0: ਓਕੇ ਆ ਤੇ ਗੁੱਡ ਹੋ ਗਿਆ ਫਿਰ ਕੰਮ ਤੇ
2: ਹਾਂਜੀ ਤੇ ਦਾਣਾ ਨੇ 11 ਅਕਕ ਆਣਾ ਸਾਨੂੰ ਪਿਕ ਕਰਨਾ ਤੇ ਫਿਰ ਦੀਦੀ ਨੇ ਤੇ ਫਿਰ ਦੀਦੀ ਨੇ ਹਾਈ ਸਕੂਲ ਜਾਣਾ ਨੈਕਸਟ ਨੈਕਸਟ ਈਅਰ ਲਈ 5 ਵਜੇ ਤੇ ਫਿਰ ਇੰਟਰਵਿਊ ਤੇ ਫਿਰ ਮੈਂ ਜਦੋਂ ਦੀਦੀ ਉੱਥੇ ਹੋਗੀ ਮੈਂ ਤੇ ਡੈਡਾ ਤੇ ਵੀਜੀ ਮੇ ਵੀ
0: ਨਹੀਂ ਹੈਗਾ ਓਕੇ ਫਿਰ ਦਰਵਾਜ਼ਾ
2: ਰੂਮ ਚ ਹੁੰਦਾ
0: ਦਰਵਾਜ਼ਾ ਦਰਵਾਜ਼ਾ
2: ਹਾਂਜੀ
0: ਬੂਆ ਬੂਆ ਬੂਆ ਹਾਂ ਬੂਆ ਬੂਆ ਥੈਂਕ ਯੂ
1: ਥੈਂਕ
0: ਯੂ ਵੱਡੀ ਦੀਦੀ
1: ਹਾਈ ਸਕੂਲ
2: ਬੂਆ ਹੌਲੀ ਮਾਰ ਮੰਮਾ ਕਹਿੰਦੇ
0: ਹਾਂ ਮੰਮਾ ਹੌਲੀ ਮਾਰ ਭੰਨਣਾ ਹੀ
2: ਤੋੜਨਾ ਜੇ
0: ਆਹੋ ਏਦਾਂ ਹੀ ਭੰਨੂ ਤੁਹਾਨੂੰ ਮੈਂ ਚੱਲਿਆ ਗੱਲ ਗੱਲ ਤੇ ਕਰਾ ਦੋ ਵੱਡੀ ਦੀਦੀ
2: ਦੀਦੀ ਨਾਲ ਗੱਲ ਕਰ
0: ਲਓ ਹਾਂਜੀ ਹਾਂਜੀ
2: ਤੁਸੀਂ
0: ਫਿਰ ਵੱਡੇ ਹੋ ਗਏ ਨਾ
2: ਹਾਂਜੀ ਮੈਂ ਮੰਮਾ ਦੀ ਹਾਈਟ ਹੋ ਗਈ ਹੁਣ
0: ਹਾਂ ਮੰਮਾ ਦੀ ਹਾਈਟ ਹੋ ਗਈ ਗੁੱਡ ਤੁਸੀਂ ਤਾਂ ਪਤਾ ਨੀ ਲੱਗਦਾ ਹੁਣ ਤੇ ਪਿੱਛੋਂ ਵੀ ਮੰਮਾ ਕੌਣ ਆ ਤੇ ਤਵਨੀਤ ਕੌਣ ਆ ਏਡੀ ਲੰਮੀ ਹੋ ਗਈ ਆ
2: ਕਿਉਂਕਿ
0: ਵੱਡੇ ਬੜੇ ਹੋ ਗਏ ਤੇ
1: ਅੱਛਾ
0: ਨਾਲੇ ਦਬਕਾ ਵੀ ਵੱਡਾ ਹੋ ਗਿਆ ਦਬਕਾ ਬੜਾ ਮਾਰਦੇ ਮੰਮੀਆਂ ਨੂੰ ਦੋਵੇਂ ਜਿਹੜੇ ਭੈਣ ਭਰਾ ਨਾ ਨਿੱਕੇ
1: ਡਰਦੇ
0: ਉਹ ਡਰਦੇ ਆ ਪੂਰੇ ਤਵਨੀਤ ਕੋਲ
1: ਸਹੀ ਗੱਲ ਹੈ ਤੁਹਾਡੀ
0: ਹੋਰ ਉਹ ਤਾਂ ਵਿਚਾਰੇ ਥਰ ਥਰ ਕੰਬਦੇ
2: ਥੋੜਾ ਜਾ
0: ਥੋੜਾ ਜਾ
2: ਥੋੜਾ ਜਾ ਡਰਦੇ ਉਹ ਜਦੋਂ ਡਰਦੇ ਮੈਂ ਸੰਤਾਂ ਮੁੱਕਾ ਮਾਰ ਦਿਓ ਚਪੇੜ ਮਾਰ ਦੇ
0: ਹਾਂ ਚਪੇੜ ਮਾਰ ਦੇ ਦੋਵੇਂ ਰਲ ਜਾਣ ਨਾ ਫਿਰ ਢਾ ਲੈਂਦੇ
1: ਜੇ ਤੁਸੀਂ ਮੰਮੀ ਦੇ ਬਰਾਬਰ ਹੋ ਗਏ ਇਸ ਦਾ ਮਤਲਬ ਮੇਰੇ ਤੋਂ ਤੁਸੀਂ ਲੰਬੇ ਹੋ ਗਏ
2: ਹਾਂਜੀ ਮੈਂ ਲੰਬੇ ਹੋ ਗਏ ਤੇ ਮੈਂ ਮੰਮਾ ਦੇ ਸ਼ੂਜ਼ ਵੀ ਪਾ ਲੈਂਦੇ
0: ਇਹ ਤੇ ਸਾਰਾ ਕੁਛ ਕਰ ਲੈਂਦੇ ਤੇ ਕੁੜੀ ਹੁਣ ਰਿਵਿਊ ਵੀ ਦੇ ਲੈਂਦੀ ਹੈ
2: ਨਹੀਂ ਮੇਰੇ ਕੋ ਫੋਨ ਨਹੀਂ ਹੈਗਾ
0: ਅੱਛਾ
2: ਬਟ ਮੈਂ ਆਪਣੀ ਵੀਡੀਓ ਦੇਖੀ
0: ਹਾਂ ਗੁੱਡ ਤੁਸੀਂ ਤਾਂ ਬੜਾ ਸੋਹਣਾ ਬੋਲਦੇ ਹੋ ਕੁੜੀਏ
2: ਹਾਂਜੀ
0: ਕੀ ਸੁਣਾਓਗੇ ਫਿਰ ਅੱਜ
2: ਇੱਕ ਬੁਜਾਰਕ ਫੋਰ ਯਰ ਸਪਿਰਿਟ ਆਂਟੀ ਓਨਲੀ
0: ਓਕੇ
1: ਸ਼ੋਰ ਓਕੇ
2: ਕਿਹੜੀ ਚੀਜ਼ ਹੈ ਜੇ ਕੋ ਮੂੰਹ ਹੈਗਾ ਬਟ ਉਹ ਸਮਾਈਲ ਨਹੀਂ ਕਰ ਸਕਦਾ
0: ਕੈਂਡਲ ਹਾਂ ਉਹ ਮੂੰਹ ਹੈਗਾ ਪਰ ਸਮਾਈਲ ਨਹੀਂ ਕਰ ਸਕਦੇ ਉਹ ਕਹਿੰਦੇ ਡੈਡੀ
2: ਡੈਡੀ ਤਾਂ ਹੈਗਾ ਉਹ ਆਨਸਰ ਚੰਗੀ ਤਰ੍ਹਾਂ ਵਾਲਾ ਨਹੀਂ ਹੈਗਾ
0: ਹਾਂ ਉਹ ਹੈਗਾ ਕਦੀ ਕਦੀ ਮੰਮਾ ਤੇ ਕਦੀ ਕਦੀ ਡੈਡੀ
2: ਨਹੀਂ ਮੰਮਾ ਤਾਂ ਹੱਸਦੀ ਰਹਿੰਦੀ ਉਦੋਂ ਹੱਸਦੇ ਜਦੋਂ ਯਾਰ ਦੋਸਤ ਫੋਨ ਆਉਂਦਾ
0: ਤੂੰ ਕੁੜੀਏ
1: ਡੈਡਾ ਦੇ ਪਿੱਛੇ ਪਈ ਇਹਦਾ ਆਂਸਰ ਮੈਨੂੰ ਨਹੀਂ ਪਤਾ
0: ਹਾਰ ਗਏ
2: ਫਿਰ ਜੋ ਤੰਗ ਤੁਸੀਂ ਰੈਸਟ
0: ਮੈਂ ਵੀ ਹਾਰ ਗਿਆ ਮੈਂ ਨਹੀਂ ਹੁਣ ਦੱਸ
1: ਉਹਨਾਂ ਨੇ ਤਾਂ ਪਹਿਲਾਂ ਹੀ ਕਿਹਾ ਹਾਰ
2: ਗੋਲ ਹੁੰਦਾ ਤੇ ਉਹਦੇ ਕੋ ਮੂੰਹ ਉਹ ਹੱਸ ਨਹੀਂ ਸਕਦੀ
1: ਤੁਸੀਂ ਆਪਣੇ
0: ਨਹੀਂ
2: ਮੈਂ ਗੂਗਲ ਚ ਦੇਖਿਆ
0: ਓਕੇ ਓਕੇ ਚਲੋ ਥੈਂਕ ਯੂ ਲਿਟਲ ਸਰਦਾਰ ਜੀ ਸੁਖਨ ਸਤਿ ਸ੍ਰੀ ਅਕਾਲ ਡਰਵਾਲ ਸਾਹਿਬ ਕੀ ਹਾਲ ਚਾਲ ਨੇ ਸਤਿ ਸ੍ਰੀ ਅਕਾਲ ਡਰਵਾਲ ਸਾਹਿਬ ਜੀ ਡਰਵਾਲ ਸਾਹਿਬ ਨੂੰ ਵੀ ਮਿਲੇ ਮੈਂ ਉਦਣ ਡਰਵਾਲ ਸਾਹਿਬ ਤੇ ਘੈਂਟ ਸਰਦਾਰ ਤੇ
1: ਵਾਹ ਕਿੱਦਾਂ ਦੀ ਲੱਗੀ ਤੁਹਾਨੂੰ ਮੂਵੀ
0: ਮੈਨੂੰ ਤਾਂ ਬੜਾ ਵਧੀਆ ਮਿਲਿਆ ਮਿਲ ਕੇ ਲੱਗਾ ਤੁਹਾਨੂੰ ਡਰਵਾਲ ਸਾਹਿਬ ਮਜ਼ਾ ਆ ਗਿਆ ਤੁਹਾਡੇ ਨਾਲ ਮਿਲ ਕੇ ਤੇ ਕੀ ਸੁਣਾਓਗੇ ਫਿਰ ਅੱਜ
2: ਬੋਲੀ
0: ਬੋਲੀ ਓਕੇ
2: ਬਾਰੀ ਬਰਸੀ ਕਰਨ ਗਿਆ ਸੀ ਬਾਰੀ ਬਰਸੀ ਕਰਨ ਗਿਆ ਸੀ ਇਹ ਆਂਦਾ ਰੋਈ ਰਿਸ਼ਤੇ ਬਥੇਰੇ ਜਗਤੇ ਪਿਓ ਵਰਗਾ ਨਾ
0: ਕੋਈ ਰਿਸ਼ਤੇ ਬਥੇਰੇ ਜਗਤੇ ਪਿਓ ਵਰਗਾ ਨਾ ਕੋਈ
2: ਰਿਸ਼ਤੇ ਬਥੇਰੇ ਜਗਤੇ ਪਿਓ ਵਰਗਾ ਨਾ ਕੋਈ
0: ਬੱਲੇ ਬੱਲੇ ਬੱਲੇ ਬੱਲੇ ਬੱਲੇ
2: ਅੱਜ
0: ਤੇ ਫਿਰ ਕੇਕ ਕੇਕ ਤੇ ਸਮੋਸੇ ਤੇ ਪਕੌੜੇ ਤੇ ਫਿਰ ਯਮ ਯਮ ਹੋਊਗਾ ਅੱਜ ਤੇ ਫਿਰ
1: ਸਵੇਰ ਤੋਂ ਇੰਤਜ਼ਾਰ ਸ਼ੁਰੂ ਹੋ ਗਿਆ
2: ਓਦਾਂ
0: ਦਾ ਹੀ ਲੱਗਦਾ ਹੈ ਨਾ ਤੁਸੀਂ ਖੋਲ ਲੈਂਦੇ ਹੁੰਦੇ ਹੋ ਸੀਕਰੇਟ ਡੋਰ ਸਿਰਫ ਤੁਸੀਂ ਖੋਲਦੇ ਹੋ ਥੈਂਕ ਯੂ ਥੈਂਕ ਯੂ ਥੈਂਕ ਯੂ ਡਰਵਾਲ ਸਾਹਿਬ
1: ਬਾਏ ਬਾਏ
0: ਥੈਂਕ ਯੂ ਹੈਵ ਹਾਂਜੀ ਥੈਂਕ ਯੂ ਅੱਛਾ ਹੈਪੀ ਬਰਥਡੇ ਹਾਂਜੀ ਹਾਂਜੀ ਕਿੰਨੇ ਕਿੰਨੇ ਸਾਲਾਂ ਦੇ ਹੋ ਗਏ ਦੀਦੀ ਛੇ ਸਾਲ ਦੇ ਓਕੇ ਛੇ ਸਾਲ ਦੀ ਦੀਦੀ ਹੋ ਗਈ ਹੈਪੀ ਬਰਥਡੇ ਹੈਪੀ ਬਰਥਡੇ ਕੀ ਨਾਂ ਸੀ ਦੀਦੀ ਦਾ ਗੁਰਨਾਜ਼ ਗੁਰਨਾਜ਼ ਦੀਦੀ ਹੈਪੀ ਬਰਥਡੇ ਤੁਹਾਨੂੰ ਬਹੁਤ ਬਹੁਤ ਵਧਾਈਆਂ। ਥੈਂਕ ਯੂ,
1: ਥੈਂਕ ਯੂ, ਇੰਜੋਏ ਯੋਰ ਡੇ,
0: ਬਾਏ ਬਾਏ। ਉਹ ਥੈਂਕ ਯੂ, ਥੈਂਕ ਯੂ, ਥੈਂਕ ਯੂ ਡਡਵਾਲ ਸਾਹਿਬ, ਥੈਂਕ ਯੂ। ਤੇ ਸਾਡੇ ਨਾਲ ਹੋਣਗੇ ਲਾਲ ਜੀ, ਕੀ ਹਾਲ ਚਾਲ ਨੇ? ਬਹੁਤ ਵਧੀਆ, ਤੁਸੀਂ ਦੱਸੋ ਠੀਕ ਠਾਕ ਹੋ?
3: ਬਸ ਵਧੀਆ ਵਧੀਆ, ਬਹੁਤ ਘੈਂਟ।
0: ਕੀ ਮਿਲਿਆ ਤੁਹਾਨੂੰ ਪਿਤਾ ਦਿਵਸ ਤੇ?
3: ਬਿੱਲ ਮਿਲਿਆ
0: ਹੈ,
1: ਬਿੱਲ
0: ਡੈਡੀ ਡੇ
3: ਮਿਲਿਆ ਪੇ ਕਰਨ ਨੂੰ।
0: ਕਾਹਦਾ ਬਿੱਲ ਮਿਲ ਗਿਆ ਤੁਹਾਨੂੰ? ਕਾਹਦਾ ਬਿੱਲ?
3: ਅੱਜ ਬ੍ਰੇਕਫਾਸਟ ਬਾਹਰ ਕਰਾਂਗੇ।
0: ਚਲੋ ਉਹ ਵੀ ਜਿਤਮਾਨ ਹੀ ਹੁੰਦਾ ਕਿ
3: ਆਪਣੇ ਟੂਰ ਸਾਹਿਬ ਨਾ ਕਹਿੰਦੇ ਮੇਰੇ ਨਾ, ਮੈਂ ਪਹਿਲੇ ਆਪਣੀ ਗਰਲਫ੍ਰੈਂਡ ਨੂੰ ਮਿਲਿਆ, ਉਹਨੇ ਆਪਣਾ ਹੱਥ ਮੇਰੇ ਹੱਥ ਰੱਖ ਕੇ ਬੋਲੀ, ਮੈਂ ਕੀ ਬੋਲੀ? ਕਹਿੰਦੀ ਮੇਰਾ ਹੱਥ ਦੇ ਰਾਤ ਨਾਲ ਗੋਰਾ।
0: ਇਹ ਤਾਂ ਕੋਈ ਗੱਲਾਂ ਨਾ ਹੋਈ, ਇਹ ਕੋਈ ਪਿਆਰ ਨਾ ਹੋਇਆ, ਇਹ ਤਾਂ ਕੋਈ ਮੁਹੱਬਤ ਨਾ ਹੋਈ, ਇਹ ਤਾਂ ਗੱਲਾਂ ਮੁੱਕੀਆਂ ਵਾਲੀਆਂ ਗੱਲਾਂ ਨੇ ਨਾ।
3: ਉਦੋਂ ਕਹਿੰਦੇ ਵੀ ਜਿਹੜੀ ਛੋਟੀ ਹਾਈਟ ਦੀ ਕੁੜੀ ਹੁੰਦੀ ਹੁੰਦੀ ਹੈ, ਬੀਬੀ ਹੁੰਦੀ ਆ ਨਾ, ਉਹਦੇ ਨਾਲ ਪੰਗਾ ਲੈਣਾ ਇਹਦਾ, ਉਹ ਜ਼ਮੀਨ ਚੋਂ ਪੱਥਰ ਬੜੀ ਜਲਦੀ ਚੱਕ ਲੈਂਦੀ।
0: ਮੈਨੂੰ ਐ ਲੱਗਦਾ ਜਦੋਂ ਕੁੱਤੇ ਦੀ ਦਾਸਤਾਨ ਦੱਸਦੇ।

0: ਜੇ ਨਾ ਆਪਣਾ ਉਧਰ ਆਪਣੀ ਫਿਲਮ ਦੇਖੇਂਗੇ ਅਸੀਂ ਆਪਣਾ ਬੋਲ ਭਾਵੇਂ ਨਾ ਬੋਲ ਫਿਲਮ ਵਧੀਆ ਸੀ ਬਹੁਤ ਘੰਟੇ ਫਿਲਮ ਸੀ ਤੇ ਨਾ ਉਹ ਨਾ ਆਪਾਂ ਕਹਿੰਦੇ ਆਪਣਾ ਵੀ ਕਹਿੰਦੇ ਆਪਣਾ ਵੀ ਆਪਣਾ ਬੰਦੇ ਨਾ ਸਾਰੀ ਬੀਬੀ ਸਾਰੀ ਆਪਣਾ ਬੀਬੀਆਂ ਹੀ ਰੋਣ ਦੇ ਹਨਾ ਬੰਦਾ ਕੋਈ ਰੋਣ ਦੇ ਮੈਂ ਕਿਹਾ ਨਹੀਂ ਬੰਦੇ ਵੀ ਰੋਣ ਦੇ ਕਹਿੰਦੇ ਬੰਦੇ ਕਹਿੰਦੇ ਨੀ ਰੋਣਾ ਉਹਨੇ ਆਪਣੀ ਗਰਲਫ੍ਰੈਂਡ ਥੋੜੀ ਜਾ ਕਰਦੇ ਨਾ ਬੰਦੇ ਉਹਦੇ ਨੀ ਰੋਣ ਦੇ ਉਹਦਾ ਟਾਈਮ ਲੰਘ ਗਿਆ ਹੁਣ ਜਾ ਕਰਨ ਬੰਦੇ ਕੋਲੋਂ ਰੋਣ ਦੇ ਸ਼ਾਇਦ ਸਾਡੇ ਵਾਲੇ ਵੀ ਗੁੰਗੀ ਹੁੰਦੀ
1: ਫਾਦਰਸ ਡੇ ਕਹਿੰਦੇ ਬ੍ਰੇਕਫਾਸਟ ਅਬਾਊਟ ਮਾਈ ਡਾਟਰ ਲਿਟਲ ਵਨ ਗੇਮ ਮੀ $50 ਫਰੋਮ ਹਰ ਪਿੱਗੀ ਬੈਂਕ ਅਜੀਤ ਬੁੱਟਰ ਜੀ ਕਹਿੰਦੇ ਨੇ ਥੈਂਕ ਯੂ ਜੀ ਥੈਂਕ ਯੂ ਤੇ ਮਨਦੀਪ ਜੀ ਕਹਿੰਦੇ ਅੱਜ ਇਹਨਾਂ ਦੇ ਬੇਟੇ ਦਾ ਜਨਮਦਿਨ ਅੱਜ ਕਹਿੰਦੇ ਮੇਰੇ ਪੁੱਤਰ 16ਵਾਂ ਜਨਮਦਿਨ ਆ ਤੇ ਮਨਰੂਪ ਨੂੰ ਵਾਹਿਗੁਰੂ ਚੜ੍ਹਦੀ ਕਲਾ ਦੇ ਵਿੱਚ ਰੱਖੇ ਜਲਦੀ ਜਲਦੀ ਡਰਾਈਵਿੰਗ ਸਿੱਖੇ ਤੇ ਮੈਂ ਫਿਰ ਪੈਸੰਜਰ ਸੀਟ ਦੇ ਉੱਤੇ ਬਹਿ ਕੇ ਜਾਵਾਂ ਹਾ ਹਾ ਹਾ ਹਾ ਹਾ ਹਾ ਹਾ ਹਾ ਮੇਰੇ ਕੋਲ ਬਾਕੀ ਸਾਰਾ ਕੰਮ ਦੀ ਬਾਕੀ ਸਾਰੇ ਕੰਮਾਂ ਦੀ ਵੀ ਲਿਸਟ ਕਹਿੰਦੇ ਕਿ ਰੈਡੀ ਆ
2: ਇੱਕ ਚਾਹ ਹੁੰਦਾ ਨਾ ਇਹ ਵੀ ਤੇ ਕਿੰਨਾ
1: ਤੁਸੀਂ ਸੱਸ ਬੰਦ ਦੀ ਤਿਆਰੀ ਕਰ ਰਹੇ ਹੋ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ Happy birthday to dear Manroop Singh. Happy birthday to you. ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਅਤੇ ਇਸ ਤਰ੍ਹਾਂ ਜਦੋਂ ਪੁੱਤ ਜਵਾਨ ਹੁੰਦਾ ਅਤੇ ਵਾਕਈ ਬੜੇ ਸਾਡੇ ਆਸ ਉਮੀਦਾਂ ਹੁੰਦੀਆਂ ਨੇ ਬੜੇ ਸਾਰੇ ਸਾਡੇ ਪਲੈਨ ਹੁੰਦੇ ਨੇ ਅਤੇ ਉਹ ਸਾਰੇ ਤੁਹਾਡੇ ਪੂਰੇ ਹੋਣ ਬਹੁਤ ਬਹੁਤ ਵਧਾਈਆਂ ਜੀ ਅਤੇ ਬਾਕੀ ਦੇ ਮੈਸੇਜ ਆਪਾਂ ਪੜ੍ਹਾਂਗੇ ਆ ਕੇ ਫਿਲਹਾਲ ਸਮਾਂ ਹੋ ਗਿਆ ਸਾਡਾ ਇਜਾਜ਼ਤ ਲੈਣ ਦਾ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: Radio Hanji, 1674 AM, maas karde hain, din tuhaada vadhiya ja raha hoega, chardi gala ch hoge, us rab da kar rahe hoge, shukrana chehre te hoegi muskurahat, jekar nahi te aao, sab to pehla chehre te khushi leke aaiye. ਤੇ ਕੋਸ਼ਿਸ਼ ਕਰਿਓ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸੱਜੀ ਰਹੇ। ਸਵੇਰੇ ਸਵੇਰੇ ਦੇ ਸਮੇਂ ਜੇਕਰ ਆਪਾਂ ਖੁਸ਼ ਹਾਂ ਤਾਂ ਬਾਕੀ ਦਿਨ ਤੋਂ ਵੀ ਆਸ ਲਾ ਸਕਦੇ ਹਾਂ, ਅਤੇ ਜੇ ਸਵੇਰੇ ਸਵੇਰੇ ਦੇ ਸਮੇਂ ਆਪਾਂ ਦੁਖੀ ਹਾਂ ਤਾਂ ਬਾਕੀ ਦਿਨ ਤੋਂ ਵੀ ਆਸ ਲਾਉਣੀ ਛੱਡ ਦਈਏ, ਅਤੇ ਇਹ ਵੀ ਕਹਿਣਾ ਛੱਡ ਦਈਏ ਕਿ ਸਾਨੂੰ ਦੁੱਖ ਚੰਗਾ ਨਹੀਂ ਲੱਗਦਾ, ਕਿਉਂਕਿ ਤੁਸੀਂ ਆਪਣੇ ਆਪ ਦੇ ਲਈ ਕੁਛ ਚੁਣਿਆ। ਆਓ ਫਿਰ ਖੁਸ਼ੀਆਂ ਚੁਣਦੇ ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਇੱਕ ਵਾਰੀ ਇੱਕ ਚੋਰ ਰਾਜੇ ਦੇ ਮਹਿਲਾਂ 'ਚ ਐਂਟਰ ਹੋਇਆ। ਛੋਟਾ ਮੋਟਾ ਕੁਛ ਚੋਰੀ ਕਰਨ ਦੇ ਮਨਸੇ ਦੇ ਨਾਲ ਜਦੋਂ ਰਾਜੇ ਦੇ ਕਮਰੇ ਦੇ ਵਿੱਚ ਜਾ ਵੜਿਆ ਤਾਂ ਕੀ ਵੇਖਦਾ ਕਿ ਰਾਜਾ ਖੂਨ ਦੇ ਵਿੱਚ ਲੱਤਪੱਤ ਪਿਆ। ਕੋਲ ਰਾਣੀ ਅਤੇ ਰਾਜੇ ਦਾ ਛੋਟਾ ਭਰਾ, ਜਿਨ੍ਹਾਂ ਦੇ ਬਾਰੇ ਅਕਸਰ ਹੀ ਮਹਿਲਾਂ ਦੇ ਵਿੱਚ ਅਤੇ ਨਗਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਉੱਡਦੀਆਂ ਸੀ। ਚੋਰ ਝੱਟ ਸਮਝ ਗਿਆ, ਪਰ ਹੁਣ ਉਹਦੇ ਕੋਲ ਵਾਪਸ ਮੁੜਨ ਦਾ ਸਮਾਂ ਨਹੀਂ ਸੀ ਬਚਿਆ। ਉਹਨਾਂ ਦੋਵਾਂ ਨੇ ਸੋਚਿਆ ਕਿ ਕਿਉਂ ਨਾ ਚੋਰ ਦੇ ਸਿਰ ਦੇ ਉੱਤੇ ਦੋਸ਼ ਮੜ ਦਿੱਤਾ ਜਾਵੇ। ਚੋਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਧਮਕੀਆਂ ਦੇ ਕੇ, ਪਿਆਰ ਦੇ ਕੇ, ਪੈਸੇ ਦਾ ਲਾਲਚ ਦੇ ਕੇ ਮਨਾਉਣ ਦੀ ਕੋਸ਼ਿਸ਼ ਕੀਤੀ ਗਈ। ਤੂੰ ਆਪਣੇ ਸਿਰੇ ਦੋਸ਼ ਲੈ ਲੈ, ਤੈਨੂੰ ਇੰਨੇ ਪੈਸੇ ਦੇ ਦਿਆਂਗੇ। ਪਰ ਚੋਰ ਨੇ ਬੇਨਤੀ ਕੀਤੀ, ਜੀ ਮੈਂ ਗਰੀਬ ਬੰਦਾ, ਮੇਰੀ ਮਾੜੀ ਕਿਸਮਤ ਅੱਜ ਮੈਂ ਇਸ ਤਰੀਕੇ ਦੇ ਨਾਲ ਇੱਥੇ ਆ ਗਿਆ। ਮੇਰੇ ਛੋਟੇ ਛੋਟੇ ਬੱਚੇ ਨੇ, ਮੈਨੂੰ ਬਖਸ਼ ਦਿਓ, ਮੈਂ ਕਿਸੇ ਨੂੰ ਨਹੀਂ ਦੱਸਾਂਗਾ ਇੱਥੇ ਕੀ ਹੋਇਆ, ਮੈਂ ਕੀ ਵੇਖਿਆ। ਸਮਝੋ ਮੈਂ ਇੱਥੇ ਆਇਆ ਨਹੀਂ, ਜਿੰਨਾ ਚੁੱਪਚਾਪ ਮੈਂ ਆਇਆ ਸੀ ਉਹਨਾਂ ਚੁੱਪਚਾਪ ਮੈਂ ਵਾਪਸ ਚਲੇ ਜਾਊਂਗਾ। ਮੇਰੀ ਜਾਨ ਬਖਸ਼ ਦਿਓਗੇ ਤਾਂ ਬੜਾ ਪਾਰ ਉਪਕਾਰ ਹੋਊਗਾ। ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਕਿਸੇ ਨਾ ਕਿਸੇ ਸ਼ਰਤ ਦੇ ਉੱਤੇ ਚੋਰ ਉੱਥੋਂ ਨਿਕਲ ਤੁਰਿਆ। ਪੁੱਥੀ ਉੱਥੇ ਦੇ ਉੱਥੇ ਹੀ ਦਿਨ ਚੜਿਆ, ਮਹਿਲਾਂ ਦੇ ਵਿੱਚ ਰੌਲਾ ਪੈ ਗਿਆ। ਬਾਹਰ ਖੜ੍ਹੇ ਸਿਪਾਹੀਆਂ ਨੇ ਕਿਹਾ, ਹਾਂ ਆਪਾਂ ਵੇਖਿਆ ਸੀ ਇੱਕ ਬੰਦਾ। ਇੱਥੋਂ ਭੱਜਿਆ ਸੀ, ਕਰਕਰਾ ਕੇ ਚੋਰ ਨੂੰ ਵੀ ਫੜ ਲਿਆ ਗਿਆ। ਗਵਾਈਆਂ ਹੋਈਆਂ, ਮੁਕੱਦਮਾ ਚੱਲਿਆ, ਪਰ ਗੱਲਬਾਤ ਕਿਸੇ ਤਣ ਪੱਤਣ ਨਾ ਲੱਗੇ। ਇਹ ਨਹੀਂ ਸਮਝ ਲੱਗ ਰਹੀ ਕਿ ਤਿੰਨਾਂ ਦੇ ਵਿੱਚੋਂ ਕਤਲ ਕੀਤਾ ਕਿੰਨੇ ਆ, ਰਾਜੇ ਨੂੰ ਮਾਰਿਆ ਕਿੰਨੇ ਆ। ਉਹ ਚੋਰ 'ਤੇ ਦੋਸ਼ ਲਾਏ ਜਾਣ, ਚੋਰ ਉਹਨਾਂ 'ਤੇ ਲਾਏ ਜਾਵੇ, ਗੱਲ ਕਿਸੇ ਪਾਸੇ ਨਾ ਲੱਗਦੀ ਵੇਖ ਕੇ ਉਸ ਸਮੇਂ ਦੇ ਜੱਜਾਂ ਨੇ ਸੋਚਿਆ ਕਿ ਆਪਾਂ ਕਿਉਂ ਨਾ ਕਿਸੇ ਹੋਰ ਸਿਆਣੇ ਦੀ ਮਦਦ ਲੈ ਲਈਏ। ਰਾਜ ਦੇ ਵਿੱਚੋਂ ਕੁਛ ਸਿਆਣਿਆਂ ਨੂੰ, ਕੁਛ ਤਾਂਤਰਿਕਾਂ ਨੂੰ ਬੁਲਾਇਆ ਗਿਆ। ਉਹਨਾਂ ਦੇ ਲਈ ਇੱਕ ਉਹਨਾਂ ਦੇ ਮੱਥੇ 'ਤੇ ਧੱਬਾ ਸੀ ਕਿ ਉਹ ਰਾਜੇ ਦਾ ਕੇਸ ਨਹੀਂ ਸੁਲਝਾ ਸਕੇ, ਰਾਜੇ ਦਾ ਕਾਤਲ ਨਹੀਂ ਲੱਭ ਸਕੇ, ਅਤੇ ਬਾਕੀ ਉਹਨਾਂ ਦੇ ਉੱਤੇ ਕੀ ਭਰੋਸਾ ਕਰਨਗੇ। ਆਖਿਰਕਾਰ ਤਰ੍ਹਾਂ ਤਰ੍ਹਾਂ ਦੇ ਤਾਂਤਰਿਕਾਂ ਦੇ ਵਿੱਚੋਂ ਇੱਕ ਨੇ ਕਿਹਾ, ਮੈਂ ਮਦਦ ਕਰ ਸਕਦਾ ਮਹਾਰਾਜ, ਪਰ ਇੱਕ ਬਲੀ ਦੇਣੀ ਪਊਗੀ। ਬਲੀ ਦੇਣੀ ਪਊਗੀ ਜਿਹੜੀ ਚੀਜ਼ ਤੈਨੂੰ ਸਭ ਤੋਂ ਪਿਆਰੀ। ਜੱਜ ਨੇ ਕਿਹਾ, ਮੈਂ ਆਪਣੇ ਬੱਕਰੇ ਨੂੰ ਬਹੁਤ ਪਿਆਰ ਕਰਦਾ, ਮੈਂ ਬੜੇ ਪਿਆਰਾਂ ਦੇ ਨਾਲ ਪਾਲਿਆ, ਮੈਂ ਇਸ ਜੀਵ ਦੀ ਬਲੀ ਦਿੰਦਾ। ਉਹਨੇ ਬਲੀ ਦਿੱਤੀ ਤਾਂ ਇੱਕ ਐਸੀ ਜਗ੍ਹਾ ਦੇ ਉੱਤੇ ਪਹੁੰਚ ਗਿਆ ਜਿੱਥੇ ਚਾਰ ਚੁਫੇਰੇ ਕੋਈ ਨਹੀਂ, ਜੰਗਲ ਹੀ ਜੰਗਲ। ਇਹ ਨਹੀਂ ਸਮਝ ਕੇ ਆ ਕਿਹੜੀ ਜਗ੍ਹਾ 'ਤੇ ਗਿਆ, ਪਰ ਅਚਾਨਕ ਕੀ ਵੇਖਦਾ ਕਿ ਇੱਕ ਗੁਫਾ ਦੇ ਬਾਹਰ ਬੜੀ ਬੜੀ ਖੂਬਸੂਰਤ ਇੱਕ ਕੁੜੀ ਖੜੀ ਹੈ, ਜਿੱਦਾਂ ਸ਼ਾਇਦ ਉਹਦੇ ਇੰਤਜ਼ਾਰ ਦੇ ਵਿੱਚ ਖੜੀ ਹੋਵੇ। ਹੁਣ ਉਹ ਜਾਜੇ ਇਸ ਚੀਜ਼ ਤੋਂ ਬਿਲਕੁਲ ਵਾਕਫ ਨਹੀਂ ਸੀ ਕਿ ਇੱਕ ਰਾਕਸ਼ਸ ਦੀ ਭੈਣ ਆ ਜਿਹੜੀ ਰੂਪ ਬਦਲ ਕੇ ਇੱਥੇ ਖੜੀ ਹੈ। ਰੂਪ ਇੰਨਾ ਸੀ ਕਿ ਉਹਦੇ ਉੱਤੇ ਮੋਹਿਤ ਹੋ ਗਿਆ, ਮੋਹਿਤ ਵੀ ਇੰਨਾ ਹੋ ਗਿਆ ਕਿ ਕਿਹੜੇ ਕੰਮ ਆਇਆ ਉਹ ਪੁੱਛਿਆ ਹੀ ਨਹੀਂ। ਜਿੱਥੇ ਗਿਆ ਸੀ ਉੱਥੋਂ ਦਾ ਹੋ ਕੇ ਰਹਿ ਗਿਆ। ਕੁਛ ਸਮੇਂ ਬਾਅਦ ਜਦੋਂ ਮਨ ਤੋਂ ਫਤੂਰ ਲੱਥਾ ਤਾਂ ਯਾਦ ਆਇਆ ਮੇਰਾ ਤਾਂ ਆਪਣਾ ਵੀ ਪਰਿਵਾਰ ਹੈ, ਮੇਰੀ ਆਪਣੀ ਘਰ ਵਹੁਟੀ ਆ, ਮੇਰੇ ਬੱਚੇ ਨੇ। ਹੌਲੀ ਹੌਲੀ ਉਹਨਾਂ ਦੀ ਵੀ ਯਾਦ ਹੁਣ ਸਤਾਉਣ ਲੱਗ ਪਈ। ਕੁਛ ਦਿਨਾਂ ਬਾਅਦ ਯਾਦ ਆਇਆ ਉਹ ਮੇਰੀ ਫਿਕਰ ਕਰਦੇ ਹੋਣਗੇ, ਪਤਾ ਨਹੀਂ ਕੀ ਸੋਚਦੇ ਹੋਣਗੇ। ਕਿਸੇ ਕਿਸੇ ਨਾਲ ਤਰੀਕੇ ਉੱਥੋਂ ਭੱਜ ਕੇ ਅੱਖ ਬਚਾ ਕੇ ਵਾਪਸ ਪਹੁੰਚ ਗਿਆ। ਆ ਕੇ ਸ਼ੁਕਰ ਕੀਤਾ ਆਪਣੇ ਪਰਿਵਾਰ ਦੇ ਵਿੱਚ, ਸਾਰਿਆਂ ਨੇ ਪੁੱਛਿਆ ਭਾਈ ਜਿਹੜੇ ਕੰਮ ਗਿਆ ਸੀ ਉਸ ਕੰਮ ਦਾ ਕੀ ਬਣਿਆ, ਹਰ ਰੋਜ਼ ਆਲਾ ਟਾਲਾ ਕਰੀ ਜਾਵੇ। ਹਾਂ, ਉੱਥੋਂ ਕੁਛ ਸਬੂਤ ਹੱਥ ਲੱਗੇ ਨੇ, ਉਹਨਾਂ ਸਬੂਤਾਂ ਦੇ ਆਧਾਰ 'ਤੇ ਫੈਸਲਾ ਕੀਤਾ ਜਾਊਗਾ। ਹੁਣ ਲੋਕ ਫਿਰ ਇੰਤਜ਼ਾਰ ਦੇ ਵਿੱਚ ਨੇ ਕਿਹੜੇ ਸਬੂਤ ਲੱਗੇ ਨੇ, ਕੀ ਫੈਸਲਾ ਕੀਤਾ ਜਾਊਗਾ। ਹੌਲੀ ਹੌਲੀ ਕਈ ਸਵਾਲ ਹੋਰ ਗੂੜੇ ਹੁੰਦੇ ਜਾਂਦੇ ਨੇ ਕਿ ਜੱਜ ਵੀ ਨਹੀਂ ਰਲ ਗਿਆ। ਇੱਧਰੋਂ ਆਪਣੇ ਪਰਿਵਾਰ ਦੇ ਵਿੱਚ ਆ ਕੇ ਮਗਨ ਹੋ ਗਿਆ। ਸ਼ੁਰੂ ਸ਼ੁਰੂ ਦੇ ਵਿੱਚ ਤਾਂ ਉਹਨੂੰ ਇਹ ਅਹਿਸਾਸ ਹੋਇਆ ਕਿ ਮੈਂ ਗਲਤੀ ਕੀਤੀ, ਮੈਂ ਜੋ ਕਰ ਰਿਹਾ ਉਹ ਮੈਂ ਗਲਤ ਕਰ ਰਿਹਾ, ਮੈਂ ਬੜਾ ਜ਼ਿੰਮੇਵਾਰ ਬੰਦਾ, ਮੇਰੇ ਪਰਿਵਾਰ ਨੂੰ ਮੇਰੀ ਲੋੜ ਹੈ। ਇਹ ਮੇਰੇ ਨਾਲ ਕੀ ਵਾਪਰਿਆ, ਇਹ ਜੋ ਵੀ ਹੋਇਆ ਬਹੁਤ ਗਲਤ ਹੋਇਆ। ਮੁੱਖ ਦੀ ਗੱਲ ਉਹਨੂੰ ਆਪਣਾ ਕੀਤਾ ਆਪ ਡਰਾਉਣ ਲੱਗ ਪਿਆ। ਉਹਨੂੰ ਆਪਣੀ ਗਲਤੀ ਦਾ ਕਾਫੀ ਦਿਨ ਅਹਿਸਾਸ ਰਿਹਾ ਪਰ ਕਿੰਨਾ ਕੁ ਚਿਰ ਰਹਿੰਦਾ। ਥੋੜ੍ਹੇ ਦਿਨਾਂ ਬਾਅਦ ਜਦੋਂ ਫਿਰ ਉਹ ਸੰਜਾਦ ਆਇਆ ਜਿਹਨੇ ਬੜੇ ਪਿਆਰ ਦੇ ਨਾਲ ਵੈਲਕਮ ਕੀਤਾ ਸੀ, ਅਤੇ ਪਰਿਵਾਰ ਦੇ ਨਾਲੋਂ ਫਿਰ ਮੋਹ ਟੁੱਟਣਾ ਸ਼ੁਰੂ ਹੋ ਗਿਆ। ਅੱਜ ਹੋਰ ਕੱਲ੍ਹ ਹੋਰ, ਉਹ ਮੋਹ ਨੇ ਇੰਨੀ ਖੁਸ਼ ਮਾਰੀ ਕਿ ਫਿਰ ਦੁਬਾਰਾ ਤੋਂ ਉਸ ਤਾਂਤਰੇ ਕੋਲ ਪਹੁੰਚ ਗਿਆ। ਕਹਿਣ ਲੱਗਾ ਮੈਂ ਦੁਬਾਰਾ ਤੋਂ ਉਸੇ ਥਾਂ ਜਾਣਾ ਚਾਹੁੰਦਾ। ਕੁਛ ਇੱਕ ਸਬੂਤਾਂ ਦੀ ਅਣਹੋਂਦ ਆ, ਕੁਛ ਇੱਕ ਕੜੀਆਂ ਜੁੜ ਨਹੀਂ ਰਹੀਆਂ, ਫਿਰ ਦੁਬਾਰਾ ਤੋਂ ਮੈਨੂੰ ਉਸ ਜਗ੍ਹਾ ਭੇਜਿਆ ਜਾਵੇ। ਪਰ ਮਨ ਦੇ ਵਿੱਚ ਕੁਛ ਹੋਰ ਸੀ, ਦਿਮਾਗ ਦੇ ਉੱਤੇ ਇਸ਼ਕ ਹਾਵੀ ਸੀ। ਉਸ ਕੁੜੀ ਦੀ ਖੂਬਸੂਰਤੀ ਉਸ ਚੱਜ ਨੂੰ ਟਿਕਣ ਨਾ ਦੇਵੇ, ਉਹਨੂੰ ਵਾਰ ਵਾਰ ਉਸ ਜਗ੍ਹਾ ਵੱਲ ਨੂੰ ਖਿੱਚੇ ਜਿੱਥੇ ਉਹਨੇ ਕੁਛ ਦਿਨ ਉਹਦੇ ਨਾਲ ਬਿਤਾਏ। ਸ਼ਾਇਦ ਤਾਂਤਰਿਕ ਵੀ ਸਾਰੀ ਗੱਲ ਜਾਣਦਾ ਹੈ। ਕਹਿਣ ਲੱਗਾ ਠੀਕ ਮਹਾਰਾਜ, ਸ਼ਰਤ ਪਹਿਲਾਂ ਵਾਲੀ, ਹੁਣ ਪਹਿਲਾਂ ਨਾਲੋਂ ਵੀ ਵਧੇਰੇ ਪਿਆਰੀ ਚੀਜ਼ ਲੈ ਕੇ ਆਉਣੀ ਪਊਗੀ ਉਸ ਜਗ੍ਹਾ 'ਤੇ ਪਹੁੰਚਣ ਲਈ। ਕਦੀ ਕਵੇ ਮੇਰਾ ਕੁੱਤਾ, ਕਦੀ ਕਵੇ ਮੇਰੀ ਬਿੱਲੀ, ਕਦੀ ਕਵੇ ਇੱਕ ਹੋਰ ਬੱਕਰਾ। ਪਰ ਤਾਂਤਰਿਕ ਨੇ ਨਾਂ ਦੇ ਵਿੱਚ ਸਿਰ ਹਿਲਾਇਆ, ਕਹਿਣ ਲੱਗਾ ਉਸ ਤੋਂ ਵਧੇਰੇ ਪਿਆਰੀ। ਗੱਲ ਇੱਥੇ ਪਹੁੰਚੀ ਕਿ ਮੇਰਾ ਪੁੱਤ, ਮੇਰਾ ਮੁੰਡਾ, ਆਪਣਾ ਇੱਕਦਮ ਤੇ ਨਾ ਕਰ ਨਾ ਸਕਿਆ, ਇੱਕਦਮ ਤੇ ਹਾਮੀ ਭਰ ਨਾ ਸਕਿਆ, ਪਰ ਜਲਦੀ ਕਹਿੰਦੇ ਨੇ ਉਹਨੇ ਮਨ ਬਣਾ ਲਿਆ ਕਿ ਮੈਂ ਪੁੱਤ ਦੀ ਬਲੀ ਵੀ ਦੇਣ ਨੂੰ ਤਿਆਰ ਹਾਂ। ਇਸ਼ਕ ਨੇ, ਕਾਮ ਨੇ ਇੰਨੀ ਖਿੱਚ ਮਾਰੀ, ਇੱਕ ਦਿਨ ਪੁੱਤ ਨੂੰ ਲੈ ਕੇ ਚਲੇ ਗਿਆ। ਕਹਿਣ ਲੱਗਾ ਜੀ ਲਓ ਦਿਓ ਇਹਦੀ ਬਲੀ ਅਤੇ ਮੈਨੂੰ ਉਸ ਜਗ੍ਹਾ 'ਤੇ ਪਹੁੰਚਾ ਦਿਓ। ਤਾਂਤਰਿੰਗ ਨੇ ਪਹਿਲਾਂ ਦੀ ਤਰ੍ਹਾਂ ਹੀ ਤਲਵਾਰ ਹੱਥ 'ਚ ਫੜਾਈ ਅਤੇ ਕਹਿਣ ਲੱਗਾ ਜਾ ਚਲਿਆ ਜਾ। ਬੇਰਹਿਮ ਜੱਜ ਨੇ ਜਦੋਂ ਤਲਵਾਰ ਹਲੇ ਹਵਾ 'ਚ ਲਟਕਾਈ ਅਤੇ ਤਾਂਤਰਿਕ ਨੇ ਆ ਕੇ ਬਾਂਹ ਫੜ ਲਈ। ਕਹਿਣ ਲੱਗਾ ਤੂੰ ਹੋਸ਼ 'ਚ ਨਹੀਂ, ਤੈਨੂੰ ਨਹੀਂ ਪਤਾ ਤੂੰ ਕੀ ਕਰਨ ਲੱਗਾ, ਕਾਹਦੇ ਲਈ ਕਰਨ ਲੱਗਾ, ਜੋ ਅੱਜ ਕਰਨ ਲੱਗਾ ਇਹਦਾ ਪਛਤਾਵਾ ਤੈਨੂੰ ਕੱਲ੍ਹ ਨੂੰ ਹੋਣਾ, ਜੋ ਤੂੰ ਪਹਿਲਾਂ ਕਰਕੇ ਆਇਆ ਉਹਦਾ ਪਛਤਾਵਾ ਤੈਨੂੰ ਅੱਜ ਹੋ ਰਿਹਾ, ਅਤੇ ਨਾਲੇ ਜਿਹੜੀ ਚੀਜ਼ ਦਾ ਜਵਾਬ ਤੂੰ ਮੇਰੇ ਕੋਲ ਲੈਣ ਆਇਆ ਸੀ ਉਹ ਵੀ ਤੈਨੂੰ ਮਿਲ ਗਿਆ। ਤੂੰ ਮੇਰੇ ਕੋਲ ਇਹ ਜਾਣਨ ਆਇਆ ਸੀ ਨਾ ਕਿ ਕਤਲ ਕਿਹਨੇ ਕੀਤਾ, ਰਾਜੇ ਨੂੰ ਮਾਰਿਆ ਕਿਹਨੇ, ਰਾਣੀ ਨੇ ਮਾਰਿਆ, ਰਾਜੇ ਦੇ ਭਰਾ ਨੇ, ਜਾਂ ਫਿਰ ਜਿਹੜਾ ਤੁਸੀਂ ਚੋਰ ਫੜਿਆ ਉਸ ਰਾਤ ਉੱਥੇ ਮੌਜੂਦ ਸੀ। ਹੈਰਾਨੀ ਦੀ ਗੱਲ ਇਹ ਆ, ਜੱਜ ਸਾਹਿਬ ਉਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਨੇ ਰਾਜੇ ਨੂੰ ਨਹੀਂ ਮਾਰਿਆ। ਰਾਜੇ ਨੂੰ ਮਾਰਿਆ ਕਾਮ ਨੇ, ਅਤੇ ਜੋ ਤੁਸੀਂ ਅੱਜ ਕਰਨ ਜਾ ਰਹੇ ਹੋ ਉਹ ਵੀ ਕਰਨ ਜਾ ਰਹੇ ਹੋ ਕਾਮ ਕਰਕੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਤੁਹਾਡੇ ਕੋਲੋਂ ਬਹੁਤ ਕੁਛ ਕਰਵਾ ਦਿੰਦੇ ਨੇ। ਕਈ ਵਾਰੀ ਸਾਨੂੰ ਯਕੀਨ ਹੀ ਨਹੀਂ ਆਉਂਦਾ, ਕਈ ਗੱਲਾਂ ਸੁਣ ਕੇ ਯਕੀਨ ਹੀ ਨਹੀਂ ਆਉਂਦਾ ਕਿ ਆਹ ਇਸ ਬੰਦੇ ਨੇ ਕੀਤੀਆਂ ਹੋਣਗੀਆਂ। ਕਈ ਲੋਕ ਤਾਂ ਉਹਦੀ ਸਹੁੰ ਖਾਣ ਤੱਕ ਚਲੇ ਜਾਂਦੇ, ਕਈ ਉਹਦੀ ਸਾਧੀ ਦਿੰਦੇ, ਉਹਦੀ ਥਾਂ ਦੇ ਉੱਤੇ ਆਪ ਬਣ ਕੇ ਖਲੋ ਜਾਂਦੇ, ਕਿਉਂਕਿ ਯਕੀਨ ਨਹੀਂ ਆਉਂਦਾ ਕਿ ਇਹ ਇਨਸਾਨ ਇੱਦਾਂ ਕਰ ਸਕਦਾ। ਕਈ ਵਾਰੀ ਬੜੇ ਸ਼ਾਂਤ ਬੰਦੇ ਵੀ ਇੰਨੇ ਕ੍ਰੋਧ 'ਚ ਆ ਜਾਂਦੇ ਕਿ ਸਾਨੂੰ ਯਕੀਨ ਨਹੀਂ ਆਉਂਦਾ, ਇਹ ਤਾਂ ਸੰਤ ਸੁਭਾਅ ਸੀ। ਕਈ ਵਾਰੀ ਕੁਛ ਇੱਦਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਜਾਂਦੀਆਂ ਕਿ ਬੜੇ ਲੋਕ ਸੱਚ ਮੰਨ ਹੀ ਨਹੀਂ ਪਾਉਂਦੇ, ਇਹਦੇ ਉੱਤੇ ਤਾਂ ਕਾਮ ਹਾਵੀ, ਇਸ਼ਕ ਹਾਵੀ ਹੋ ਹੀ ਨਹੀਂ ਸਕਦਾ, ਇਹਦੇ ਉੱਤੇ ਝੂਠੇ ਦੋਸ਼ ਲੱਗੇ। ਮੋਹ ਕਿੰਨਾ ਕੁਛ ਕਰਵਾ ਦਿੰਦਾ, ਇਹ ਸਾਰੀਆਂ ਉਹ ਭੈੜਾਂ ਨੇ ਜਿਹੜੀਆਂ ਇਨਸਾਨ ਨੂੰ ਇਨਸਾਨ ਨਹੀਂ ਰਹਿਣ ਦਿੰਦੀਆਂ, ਅਤੇ ਇਹਨਾਂ ਸਾਰੀਆਂ ਦੇ ਉੱਤੇ ਕਾਬੂ ਪਾਉਣਾ ਬਹੁਤ ਜ਼ਰੂਰੀ। ਕਈ ਵਾਰੀ ਤਾਂ ਇਨਸਾਨ ਨੂੰ ਖੁਦ ਇਹ ਯਕੀਨ ਨਹੀਂ ਆਉਂਦਾ ਕਿ ਮੈਂ ਆਹ ਕੰਮ ਆਪ ਕਰਤਾ। ਸਾਰੀ ਉਮਰ ਰਹਿ ਜਾਂਦਾ ਪਿੱਛੇ ਪਛਤਾਵਾ। ਕੋਸ਼ਿਸ਼ ਕਰੀਏ ਆਪਾਂ ਇਹਨਾਂ ਸਾਰੀਆਂ ਭੈੜਾਂ ਤੋਂ ਪਰੇ ਰਹਿਣ ਦੀ। ਪੁਰਾਣੀਆਂ ਪੁਰਾਣਿਕ ਕਥਾਵਾਂ ਚੋਂ ਇੱਕ, ਅਤੇ ਇਹਨਾਂ ਦੀ ਖਾਸੀਅਤ ਇਹ ਹੁੰਦੀ ਹੈ ਇਹ ਸੁਣਨ ਦੇ ਵਿੱਚ ਬੜੀਆਂ ਰੋਮਾਂਚਕ ਲੱਗਦੀਆਂ, ਬੜੀਆਂ ਬੜੀਆਂ ਡਰਾਮੈਟਿਕ ਲੱਗਦੀਆਂ, ਕਿੱਥੋਂ ਜਾ ਕੇ ਕਿੱਥੇ ਗੱਲ ਜੁੜ ਜਾਂਦੀ ਹੈ ਕਿਸੇ ਦੇ ਮੰਨਣ 'ਚ ਤਾਂ ਨਹੀਂ ਆਉਂਦੀ, ਪਰ ਜਦੋਂ ਇਹ ਨਤੀਜੇ ਤੱਕ ਪਹੁੰਚਦੀਆਂ ਤਾਂ ਨਤੀਜਾ ਸਿਰਫ ਇੱਕ ਕਿ ਸਾਨੂੰ ਇਹ ਸਮਝਾਉਣ ਲਈ ਬਣਾਈਆਂ ਗਈਆਂ। ਜਿੰਨੇ ਵੀ ਜਦੋਂ ਵੀ ਕਿਤੇ ਲਿਖੀਆਂ ਹੋਣਗੀਆਂ, ਕਿਆ ਕਮਾਲ ਦੀਆਂ ਲਿਖੀਆਂ ਨੇ, ਫਟਾਕ ਦੇਣੀ ਬੰਦੇ ਨੂੰ ਸਮਝ ਆਵੇ, ਚਾਹੇ ਤਾਂ ਤਾ ਉਮਰ ਨਾ ਭੁੱਲੇ, ਬੱਚਾ ਸੁਣੇ ਬੱਚੇ ਨੂੰ ਯਾਦ ਰਹਿ ਜੇ, ਵੱਡਾ ਸੁਣੇ ਤੇ ਵੱਡੇ ਨੂੰ। ਕਹਾਣੀਆਂ ਇੱਕ ਇਨਸਾਨ ਨੂੰ ਸਮਝਾਉਣ ਦਾ ਤਰੀਕਾ, ਉਹਨੂੰ ਸਿੱਖਿਆ ਦੇਣ ਦਾ ਤਰੀਕਾ, ਅਤੇ ਅੱਜ ਦੀ ਸਿੱਖਿਆ ਇਹ ਕਿ ਆਪਣੇ ਉੱਤੇ ਕਿਸੇ ਭੈੜ ਨੂੰ ਹਾਵੀ ਨਾ ਹੋਣ ਦਿਓ, ਨਹੀਂ ਤਾਂ ਫਿਰ ਤੁਸੀਂ ਤੁਸੀਂ ਨਹੀਂ, ਕੁਝ ਹੋਰ ਹੀ ਬਣ ਜਾਂਦੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
0: Lade phir
3: Hanji Hanji, oye Hanji Hanji,
4: Hanji Radio.
5: ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਸਤਿ ਸ਼੍ਰੀ ਅਕਾਲ, ਅਦਾਬ, ਸਲਾਮ ਤੇ ਨਮਸਕਾਰ। ਮੈਂ ਗੌਤਮ ਕਪਿਲ ਔਰ ਇੱਕ ਖਾਸ ਵਿਸ਼ੇ ਦੇ ਉੱਤੇ ਇੱਕ ਖਾਸ ਪੋਡਕਾਸਟ, ਇੱਕ ਬ੍ਰੌਡਕਾਸਟ, ਇੱਕ ਸੈਸ਼ਨ ਤੁਹਾਡੇ ਲਈ ਲੈ ਕੇ ਆਇਆ ਹੈਗੇ। ਇਨਫੋਰਮੇਟਿਵ ਸੈਸ਼ਨ ਕਹਿ ਸਕਦੇ ਹੈਗੇ। ਅਗਲੇ 15-20-25-30 ਮਿੰਟ ਸਾਨੂੰ ਨਹੀਂ ਪਤਾ ਕਿੰਨੀ ਦੇਰ ਗੱਲਬਾਤ ਚੱਲਣੀ ਹੈ, ਪਰ ਜਿੰਨੀ ਦੇਰ ਵੀ ਚੱਲੇਗੀ ਉਹ ਗੱਲਬਾਤ ਜੇ ਤੁਸੀਂ ਸੁਣ ਲਉਂਗੇ ਤਾਂ ਇੱਕ ਤਰ੍ਹਾਂ ਦਾ ਤੁਹਾਡਾ ਰਿਫਰੈਸ਼ਿੰਗ ਕੋਰਸ ਹੋ ਜਾਏਗਾ। ਕਿਉਂ ਮੈਂ ਗੱਲ ਕਹਿ ਰਿਹਾ ਹੈਗਾ ਕਿ ਜੇ ਤੁਸੀਂ ਆਸਟ੍ਰੇਲੀਆ ਦੇ ਵਿੱਚ ਆਏ ਹੋ, ਕਈ ਸਾਲਾਂ ਤੋਂ ਰਹਿ ਰਹੇ ਹੋ, ਕਿਰਾਏ ਦੇ ਉੱਤੇ ਰਹਿ ਰਹੇ ਹੋ, ਆਪਣੀ ਪ੍ਰੋਪਰਟੀ ਹੈ, 2 ਨੇ, 4 ਨੇ, 5 ਨੇ, 10 ਨੇ, ਕਈ ਵਾਰ ਕੁਝ ਗਲਤੀਆਂ, ਕੁਝ ਕਮੀਆਂ ਪੇਸ਼ੀਆਂ ਰਹਿ ਜਾਂਦੀਆਂ ਹੈਗੀਆਂ ਨੇ। ਰੀਅਲ ਅਸਟੇਟ ਜਿਹਨੂੰ ਆਸਟ੍ਰੇਲੀਆ ਦੇ ਵਿੱਚ ਇੱਕ ਬਹੁਤ ਵੱਡੇ ਇੰਡਸਟਰੀ ਦੇ ਤੌਰ ਦੇ ਉੱਤੇ ਦੇਖਿਆ ਜਾਂਦਾ ਹੈ, ਜਿੱਥੇ ਇਹ ਦੇਖਿਆ ਜਾਂਦਾ ਹੈ ਕਿ ਰੀਅਲ ਅਸਟੇਟ ਦੀ ਇੰਡਸਟਰੀ ਜਿਹੜੀ ਹੈ ਉਹ ਆਸਟ੍ਰੇਲੀਆ ਦੀ ਇਕੋਨਮੀ ਦੀ ਇੱਕ ਬੈਕਬੋਨ ਤੱਕ ਬਣ ਗਈ ਹੈ। ਔਰ ਇਹੀ ਬੈਕਬੋਨ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਰਿਬਸ, ਬਹੁਤ ਸਾਰੀਆਂ ਬੋਨਸ ਅਸੀਂ ਟੁੱਟਦੇ ਹੋਏ ਦੇਖ ਵੀ ਰਹੇ ਹਾਂ, ਸਪੈਸ਼ਲੀ ਆਫਟਰ ਕੋਵਿਡ। ਉਹ ਜਿਹੜੇ ਆਫਟਰ ਸ਼ੌਕਸ ਉਹ ਕਿਉਂ ਲੱਗੇ ਹੈਗੇ ਨੇ, ਆਸਟ੍ਰੇਲੀਆ 'ਚ ਇਨਵੈਸਟ ਕਰਨ ਦਾ ਸਹੀ ਮੌਕਾ ਕਿਹੜਾ ਹੈ, ਕਿੱਥੇ ਇਨਵੈਸਟ ਕਰਨਾ ਚਾਹੀਦਾ, ਆਸਟ੍ਰੇਲੀਆ ਤੋਂ ਬਾਹਰ ਇਨਵੈਸਟ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ, ਬਹੁਤ ਸਾਰੇ ਸਵਾਲ ਨੇ ਜਿਹੜੇ ਆਪਣੇ ਜ਼ਿਹਨ ਦੇ ਵਿੱਚ ਆ ਰਹੇ ਨੇ। ਔਰ ਇਹ ਯਕੀਨ ਮੰਨਿਓ ਕਿ ਸਵਾਲ ਪਹਿਲਾਂ ਤੋਂ ਬਣਾਏ ਗਏ ਨਹੀਂ ਹੈਗੇ, ਇਹ ਮੌਕੇ ਦੇ ਉੱਤੇ ਹੀ ਸਵਾਲ ਜਿਹੜੇ ਨੇ ਸਾਡੇ ਜ਼ਿਹਨ 'ਚ ਆਉਣਗੇ ਉਹੀ ਪੁੱਛਾਂਗੇ। ਪੁੱਛਣੇ ਕਿਹਦੇ ਤੋਂ ਹੈ ਉਹ ਬੜਾ ਇੰਪੋਰਟੈਂਟ ਹੈ। ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਹੈਗੇ ਨੇ ਨਿੰਦਰ ਸਿੱਧੂ ਭਾਈ। ਭਾਈ ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਭਾਈ, ਗੁੱਡ ਆਏ ਆਪਣੇ ਸਾਰੇ ਸਰੋਤਿਆਂ ਨੂੰ।
5: ਥੈਂਕ ਯੂ ਸੋ ਮਚ ਭਾਈ ਜੀ। ਤੁਸੀਂ ਅੱਜ ਉਹ ਪੋਕਿਟ ਜਿਹੜਾ ਹੈਗਾ ਉਹ ਵੀ ਇੱਦਾਂ ਦਾ ਟੰਗਿਆ ਕਿ ਆਸਟ੍ਰੇਲੀਆ ਨੂੰ ਰਿਪ੍ਰੈਜੈਂਟ ਕਰਦੇ ਨੇ ਦੋ ਕਲਰ, ਗ੍ਰੀਨ ਔਰ ਗੋਲਡ, ਹੈ ਨਾ?
6: ਹਾਂਜੀ ਹਾਂਜੀ।
5: ਤੇ ਔਰ ਉਹ ਤੁਹਾਡੇ ਮੇਰੇ ਖਿਆਲ ਨਾਲ ਬ੍ਰਾਂਡ ਦਾ ਵੀ ਕਲਰ ਹੈਗਾ।
6: ਬ੍ਰਾਂਡ ਦਾ ਵੀ ਕਲਰ ਹੈ, ਗ੍ਰੀਨ ਨਾਲੇ ਡਿਨੋਟ ਕਰਦਾ ਆ ਟਰਸਟ ਤੇ ਨਾਲੇ ਖੁਸ਼ਹਾਲੀ।
5: ਅਰੇ ਵਾਹ ਵਾਹ। ਸੋ ਨਿੰਦਰ ਸਿੱਧੂ ਭਾਜੀ, ਵੈਸੇ ਤਾਂ ਬਹੁਤ ਸਾਰੇ ਇੰਗਲਿਸ਼ ਪੋਡਕਾਸਟ ਦੇ ਉੱਤੇ ਆਉਂਦੇ ਰਹਿੰਦੇ ਹੈਗੇ ਨੇ, ਮੈਂ ਕਿਹਾ ਅੱਜ ਪੰਜਾਬੀ ਵੀ ਦਿਖਾ ਦਈਏ। ਭਾਜੀ ਦੀ ਪੰਜਾਬੀ ਬੜੀ ਸੋਹਣੀ ਹੈਗੀ ਹੈ। $500,000 ਦੀ ਗੱਡੀ 'ਚ ਘੁੰਮਦੇ ਹੈਗੇ ਹੋ ਭਾਜੀ ਤੁਸੀਂ,
6: ਤੇ
5: ਆਪਣਾ 20-22 million dollars ਦਾ ਤੁਹਾਡਾ ਆਪਣਾ ਵੀ ਪੋਰਟਫੋਲੀਓ ਹੈਗਾ, ਆਪਣੀਆਂ ਪ੍ਰੋਪਰਟੀਜ਼ ਹੈਗੀਆਂ, ਬਟ ਸੁੱਖ ਨਾਲ ਇੱਕ ਚੰਗਾ ਪਰਿਵਾਰ ਹੈਗਾ, ਘਰ ਹੈਗਾ, ਜਿਹੜਾ ਕਿ ਤੁਹਾਨੂੰ ਲੱਗਦਾ ਕਿ ਤੁਹਾਡੀ ਲਾਈਫ ਦੀ ਸਭ ਤੋਂ ਵੱਡੀ ਅਚੀਵਮੈਂਟ ਹੈ, ਉਹਦੇ 'ਤੇ ਵੀ ਆਪਾਂ ਗੱਲ ਕਰਾਂਗੇ। ਪਰ ਮੈਂ ਇੱਥੋਂ ਗੱਲ ਕਰਨਾ ਚਾਹੁੰਦਾ, ਆਸਟ੍ਰੇਲੀਆ ਔਰ ਰੀਅਲ ਅਸਟੇਟ ਇਹ ਦੋ ਅਲੱਗ ਅਲੱਗ ਅੱਖਰ ਕਰਕੇ ਨਹੀਂ ਦੇਖੇ ਜਾ ਸਕਦੇ। ਹੁਣ ਤੋਂ ਕਈ ਸਾਲ ਪਹਿਲਾਂ ਤੱਕ ਅਮੈਰੀਕਾ ਦੇ ਕੰਟੈਕਸਟ ਦੇ ਵਿੱਚ ਇਹ ਗੱਲਾਂ ਹੁੰਦੀਆਂ ਸੀ, ਹੁਣ ਆਸਟ੍ਰੇਲੀਆ ਦੇ ਵਿੱਚ ਵੀ ਉਹ ਗੱਲਾਂ ਹੋਣ ਲੱਗ ਪਈਆਂ ਹੈਗੀਆਂ ਨੇ। ਇੱਕ ਸਵਾਲ ਇਹ ਆਉਂਦਾ ਹੈਗਾ ਕਿ ਆਸਟ੍ਰੇਲੀਆ 'ਚ ਰੀਅਲ ਅਸਟੇਟ ਜਿਹੜਾ ਉਹ ਇੱਕ ਬਬਲ ਹੈ, ਅਤੇ ਕਹਿੰਦੇ ਜਿੱਦਣ ਇਹ ਬਸਟ ਹੋਇਆ ਆਸਟ੍ਰੇਲੀਆ ਦੀ ਪੂਰੀ ਇਕੋਨਮੀ ਕਲੈਪਸ ਹੋ ਜਾਏਗੀ, ਇਜ਼ ਇਟ ਟਰੂ?
6: ਭਾਈ ਜਿਹੜਾ ਬਬਲ ਆ, ਇੱਕ ਤਾਂ ਆਸਟ੍ਰੇਲੀਆ ਦੀ ਜਿਹੜੀ ਸਾਰੀ ਦੀ ਸਾਰੀ ਰੀਅਲ ਅਸਟੇਟ ਮਾਰਕੀਟ ਆ ਇੱਕੋ ਜਿਹੀ ਨਹੀਂ ਹੈਗੀ, ਅਤੇ ਕੁਛ ਪੋਕਿਟਸ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਵਾਕਈ ਬਬਲ ਵਾਂਗੂ ਇਨਫਲੇਟ ਹੋਈ ਜਾ ਰਹੀਆਂ ਆ। ਕੁਛ ਮਾਰਕੀਟਸ ਇਹੋ ਜਿਹੀਆਂ ਜਿੱਥੇ ਐਕਸਟ੍ਰੀਮ ਸ਼ੋਰਟੇਜ ਆ ਘਰਾਂ ਦੀ। ਇਨਫੈਕਟ ਕੁਛ ਇਹੋ ਜਿਹੇ ਸਬਰਬਸ ਆ, ਜੇ ਤੁਸੀਂ ਅੱਜ ਉਹਨੂੰ ਆਨਲਾਈਨ ਸਰਚ ਕਰੋਗੇ, ਮੈਂ ਉੱਥੇ ਰੈਂਟ 'ਤੇ ਘਰ ਲੈਣਾ ਤਾਂ ਤੁਹਾਨੂੰ ਇੱਕ ਹੀ ਘਰ ਮਿਲੂਗਾ ਪੂਰੇ ਸਬਰਬ 'ਚ, ਰੈਂਟ 'ਤੇ ਇੱਕ ਹੀ ਘਰ ਹੋਊਗਾ, ਕਈ ਵਾਰੀ ਉਹ ਵੀ ਨਹੀਂ ਹੁੰਦਾ। ਅਤੇ ਇਹ ਪੈਰਲਲ ਮਾਰਕੀਟਸ ਆ ਬਹੁਤ ਡਿਫਰੈਂਟ ਤਰ੍ਹਾਂ ਦੀਆਂ, ਅਤੇ ਸਾਨੂੰ ਐਜ਼ ਅ ਇਨਵੈਸਟਰ ਧਿਆਨ ਨਾਲ ਇਨਵੈਸਟ ਕਰਨਾ ਚਾਹੀਦਾ ਕਿ ਅਸੀਂ ਕਿਹੜੀ ਮਾਰਕੀਟ 'ਚ ਜਾ ਰਹੇ। ਅਸੀਂ ਅੱਖਾਂ ਬੰਦ ਕਰਕੇ ਕਿਤੇ ਵੀ ਨਹੀਂ ਲਾ ਸਕਦੇ, ਜਿੱਦਾਂ ਕੋਵਿਡ ਤੋਂ ਪਹਿਲਾਂ ਹੁੰਦਾ ਸੀਗਾ। ਕੋਵਿਡ ਦੇ ਟਾਈਮ ਤੁਸੀਂ ਅੱਖਾਂ ਬੰਦ ਕਰਕੇ ਉਂਗਲ ਕਿਤੇ ਵੀ ਮੈਪ 'ਤੇ ਰੱਖ ਦਿਓ ਅਤੇ ਤੁਸੀਂ ਕਿਤੇ ਨਾ ਕਿਤੇ 5%, 10%, 20% ਗਰੋਥ ਲਈ ਲੈਣੀ ਆ। ਹੁਣ ਤੁਹਾਨੂੰ ਬਹੁਤ ਸਟ੍ਰੈਟੇਜਿਕ ਹੋਣ ਦੀ ਲੋੜ ਆ। ਇਨਫੈਕਟ ਮੈਂ 12 ਮਹੀਨੇ ਪਹਿਲਾਂ ਹੀ ਆਪਣੀ ਪੋਡਕਾਸਟ 'ਤੇ, ਔਰ ਮੈਂ ਇੱਕ ਵੀਡੀਓ ਵੀ ਰਿਕਾਰਡ ਕੀਤੀ ਸੀਗੀ, ਮੈਂ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਅਵੇਅਰ ਕਰ ਰਿਹਾ ਸੀਗਾ ਕਿ ਓਲਡ ਇਨਵੈਸਟਮੈਂਟ ਸਟ੍ਰੈਟੇਜੀਜ਼ ਆਰ ਨਾਓ ਡੈਡ। ਉਹ ਤਰੀਕਾ ਕਿ ਕਿਤੇ ਵੀ ਬਾਏ ਕਰ ਲਓ ਫਿਰ ਹੋਪ ਫੋਰ ਦਾ ਬੈਸਟ ਆ, ਉਹ ਨਹੀਂ ਚੱਲਣਾ।
5: ਓਕੇ,
6: ਹੁਣ ਤੁਹਾਨੂੰ ਮਿਹਨਤ ਕਰਨੀ ਪੈਣੀ ਆ, ਪੈਸੇ ਔਖੇ ਬਣਾਉਣੇ ਪੈਣੇ, ਜਿੱਦਾਂ ਕਿ ਰੀਅਲ ਸਟੇਟ 'ਚ ਮਜੋਰਿਟੀ ਟਾਈਮ 'ਤੇ ਹੁੰਦਾ ਰਿਹਾ ਆ।
5: ਰਾਈਟ,
6: ਪਰ ਪਿਛਲੇ 7 ਸਾਲਾਂ 'ਚ ਸੌਖਾ ਸੀਗਾ ਤਾਂ ਲੋਕਾਂ ਦੀ ਨਾ ਉਹ ਜਿਹੜੀ ਮੈਮਰੀ ਆ ਉਹ ਚਲੇ ਗਈ ਕਿ 7 ਸਾਲ ਪਹਿਲਾਂ ਕਿੱਦਾਂ ਹੁੰਦਾ ਸੀ। ਥੋੜ੍ਹੀ ਭੱਜ ਦੌੜ ਆਪਾਂ ਨੂੰ ਕਰਨੀ ਪੈਣੀ ਆ, ਸਹੀ ਏਰੀਆ ਲੱਭਣੇ ਪੈਣੇ ਆ, ਉੱਥੇ ਜਾ ਕੇ ਵਧੀਆ ਵੈਲਿਊ ਐਡ ਕਰੋ ਜੇ ਤੁਸੀਂ ਆਪਣੀ ਇਨਵੈਸਟਮੈਂਟ ਨੂੰ ਪ੍ਰੋਟੈਕਟ ਕਰਨਾ ਆ।
5: ਓਕੇ,
6: ਫਿਰ ਉਹ ਬਬਲ ਨਹੀਂ ਹੈਗਾ।
5: ਠੀਕ
6: ਆ, ਓਵਰਆਲ ਜੇ ਇਕੋਨਮੀ 'ਤੇ ਕੋਈ ਇੰਪੈਕਟ ਪੈਂਦਾ ਆ, ਟੈਕਸ ਚੇਂਜਸ ਆਉਂਦੇ ਆ, ਦੈਨ ਜ਼ਰੂਰ ਉਹਨਾਂ ਦਾ ਇੰਪੈਕਟ ਪੈਂਦਾ ਇਨਵੈਸਟਮੈਂਟ 'ਤੇ, ਉਹ ਕਿਸੇ ਵੀ ਤਰ੍ਹਾਂ ਦੀਆਂ ਹੋਣ।
5: ਓਕੇ,
6: ਜੇ ਗਵਰਨਮੈਂਟ ਡਿਸਕਰੇਜ ਕਰਦੀ ਆ ਜਾਂ ਗਵਰਨਮੈਂਟ ਇਨਕਰੇਜ ਕਰਦੀ ਆ, ਉਹਦਾ ਇੰਪੈਕਟ ਰੀਅਲ ਸਟੇਟ ਮਾਰਕੀਟ 'ਤੇ ਹੁੰਦਾ ਆ, ਬਟ ਬਬਲ ਇਹਨੂੰ ਅਸੀਂ ਨਹੀਂ ਕਹਿ ਸਕਦੇ।
5: ਓਕੇ,
6: ਕਿਉਂਕਿ ਇੱਥੇ ਲੋਕਲ ਡਿਮਾਂਡ ਬਹੁਤ ਜ਼ਿਆਦਾ ਆ।
5: ਓਕੇ,
6: ਜੇ ਤੁਸੀਂ ਸਟੈਟਿਸਟਿਕਸ ਦੇਖੋ, ਆਸਟ੍ਰੇਲੀਆ ਨੂੰ ਜਿੰਨੇ ਘਰ ਹਰ ਸਾਲ ਚਾਹੀਦੇ ਆ, ਆਪਾਂ ਉਹਦੇ 'ਚ 15-25% ਸ਼ੋਰਟ ਹੀ ਰਹਿੰਦੇ ਹਾਂ ਹਰ ਸਾਲ।
5: ਓਕੇ,
6: ਤੇ ਜਦੋਂ ਵੀ ਇਹੋ ਜਿਹਾ ਟਰਬੁਲੈਂਟ ਟਾਈਮ ਆਉਂਦਾ ਹੈ ਜਿੱਦਾਂ ਹੁਣ ਤੁਸੀਂ ਸੁਣਨ ਚਾਹ ਰਹੇ ਹੋ ਨਾ ਕਿ ਡਿਵੈਲਪਰਸ ਲਿਕੁਇਡੇਸ਼ਨ ਦੇ ਵਿੱਚ ਜਾ ਰਹੇ ਆ, ਕਿਤੇ 2,500 ਕਿਤੇ 15,000 ਘਰ ਪਾਈਪ ਲਾਈਨ ਦੇ ਵਿੱਚ ਫਸ ਗਏ ਆ, ਹੁਣ ਉਨੇ ਘਰ ਹੋਰ ਸਪਲਾਈ ਤੋਂ ਘੱਟ ਗਏ ਆ. ਤੇ ਆਸਟ੍ਰੇਲੀਆ ਵਰਲਡ ਦਾ ਕ੍ਰੈਡਲ ਆ ਜਿੱਥੇ ਤੁਸੀਂ ਗ੍ਰੇਟ ਫੈਮਿਲੀ ਇਨਵਾਇਰਮੈਂਟ ਚ ਰਹਿ ਸਕਦੇ ਆ, ਗੁੱਡ ਫੈਮਿਲੀ ਰੇਜ਼ ਕਰ ਸਕਦੇ ਆ. ਇਹ ਵਰਲਡ ਵਾਈਡ ਬਹੁਤ ਵਧੀਆ ਕੰਟਰੀ ਮੰਨੀ ਜਾਂਦੀ ਹੈ ਇਸ ਚੀਜ਼ ਲਈ, ਜਿਹਦੇ ਲਈ ਯੂਰੋਪੀਅਨਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ, ਬ੍ਰਿਟਿਸ਼ਰਸ ਵੀ ਅਟਰੈਕਟ ਹੋ ਕੇ ਇੱਥੇ ਆਉਂਦੇ ਆ ਰਹਿਣ ਲਈ, ਅਮੈਰੀਕਨਸ ਵੀ ਕਈ ਇੱਥੇ ਮੂਵ ਹੁੰਦੇ ਜਿਨ੍ਹਾਂ ਨੂੰ ਸਲੋ ਪੇਸ ਇਨਵਾਇਰਮੈਂਟ ਚਾਹੀਦਾ ਆ, ਲਾਈਫ ਚਾਹੀਦੀ ਆ. ਜਿਹੜੇ ਆਸਟ੍ਰੇਲੀਅਨਸ ਆ ਜਦੋਂ ਬਾਹਰ ਕੰਮ ਕਰਨ ਜਾਂਦੇ, ਚਾਹੇ ਇੱਥੇ ਦੇ ਹਾਲੀਵੁੱਡ ਸਟਾਰ ਹੋਣ ਕੋਈ ਵੀ ਹੋਵੇ, ਵਾਪਸ ਆ ਕੇ ਇੱਥੇ ਘਰ ਬਣਾ ਕੇ ਆਪਣੇ ਨਿਆਣੇ ਇੱਥੇ ਰੇਜ਼ ਕਰਦੇ ਮੈਜੋਰਟੀ ਲੋਕ, ਕਿਉਂਕਿ ਦੇ ਨੋ ਦਿਸ ਇਜ਼ ਅ ਗ੍ਰੇਟ ਫੈਮਿਲੀ ਇਨਵਾਇਰਮੈਂਟ. ਫਿਟਨੈਸ ਆਪਾਂ ਨੰਬਰ ਇੱਕ ਆ, ਦੁਨੀਆ ਫਿਟਨੈਸ ਵੱਲ ਜਾ ਰਹੀ ਹੈ, ਅਪਰ ਕੈਪੀਟਾ ਵੱਧ ਤੋਂ ਵੱਧ ਮੈਡਲ ਲੈਂਦੇ ਆ ਹਮੇਸ਼ਾ ਜਦੋਂ ਓਲੰਪਿਕਸ ਜਾਂਦੇ ਕਿਤੇ ਵੀ ਜਾਂਦੇ. ਤੇ ਆਪਣੇ ਕੋਲ ਵਨ ਆਫ ਦਾ ਲੋਵੈਸਟ ਡਾਇਬਟੀਜ਼ ਤੇ ਉਹਦਾ ਓਬੇਸਿਟੀ ਦੇ ਕੇਸਿਸ ਹੈਗੇ ਆ ਵਰਲਡ ਵਾਈਡ,
5: ਹੈਲਥ ਇਨਫਰਾਸਟ੍ਰਕਚਰ.
6: ਹਾਂਜੀ, ਤੇ ਕਿੰਨੇ ਸੋਹਣੇ ਆਪਣੇ ਪਾਰਕਸ ਹੈਗੇ ਆ, ਸਪੋਰਟਸ ਗਰਾਊਂਡਸ ਹੈਗੇ. ਦਿਸ ਇਜ਼ ਅ ਪਲੇਸ ਟੂ ਰੇਜ਼ ਫੈਮਿਲੀ, ਦਿਸ ਵਿਲ ਆਲਵੇਜ਼ ਅਟਰੈਕਟ
5: ਵਰਕ ਲਾਈਫ ਬੈਲੈਂਸ ਜਿਹਨੂੰ ਕਹਿੰਦੇ.
6: ਯੈਸ, ਇਟ ਵਿਲ ਆਲਵੇਜ਼ ਅਟਰੈਕਟ ਫੋਰਨ ਬਾਇਰਸ ਐਂਡ ਫੋਰਨ ਫੈਮਿਲੀਜ਼ ਲੁਕਿੰਗ ਫੋਰ ਮਾਈਗ੍ਰੇਟਿੰਗ ਟੂ ਗ੍ਰੀਨਰ ਪਾਸਚਰਸ.
5: ਕਰੈਕਟ.
6: ਤੇ ਇਹਨੂੰ ਅਸੀਂ ਬਬਲ ਨਹੀਂ ਕਹਿ ਸਕਦੇ, ਬਬਲ ਇਹੋ ਜਿਹੀ ਚੀਜ਼ ਹੁੰਦੀ ਜਿਹਨੂੰ ਆਰਟੀਫਿਸ਼ਲੀ ਸਪਰੂਕ ਕਰ ਦਿੱਤਾ ਜਾਂਦਾ ਆ, ਔਰ ਉਹ ਜਦੋਂ ਤੁਸੀਂ ਚੀਜ਼ ਕੱਢ ਦੋ ਥੱਲੇ ਉਹਨੇ ਥੱਲੇ ਡਿੱਗ ਜਾਣਾ. ਇਹੋ ਜਿਹੀਆਂ ਕਈ ਇਨਵਾਇਰਮੈਂਟ ਹੈਗੇ ਜਿੱਥੇ ਟੈਕਸ ਸਟਰਕਚਰਸ ਬਹੁਤ ਲੋ ਆ, ਲੋਕੀ ਜਾ ਰਹੇ ਟੈਕਸ ਸੇਵਿੰਗ ਲਈ, ਕੱਲ ਨੂੰ ਉਹ ਟੈਕਸ ਜੇ ਵਧਾ ਦਿੱਤਾ ਗਵਰਨਮੈਂਟ ਨੇ, ਉਹ ਕੋਲੈਪਸ ਕਰ ਜਾਣਾ ਕਿਉਂਕਿ ਲੋਕਲ ਡਿਮਾਂਡ ਹੀ ਹੈ ਨਹੀਂ ਗੀ. ਜਿੱਥੇ ਬਿਲਡਿੰਗਾਂ ਦੀਆਂ ਬਿਲਡਿੰਗਾਂ ਬਣ ਰਹੀਆਂ ਫੋਰਨਰਸ ਨੂੰ ਵੇਚਣ ਲਈ, ਲੋਕਲ ਕੌਣ ਰਹੂਗਾ ਉੱਥੇ? ਸਾਨੂੰ ਲੋਕਲ ਡਿਮਾਂਡ ਹਮੇਸ਼ਾ ਦੇਖਣੀ ਚਾਹੀਦੀ ਹੈ. ਹੁਣ ਇਹੋ ਜਿਹੇ ਕੁਝ ਏਰੀਆ ਸੀਗੇ ਜਿੱਦਾਂ ਕਿ ਮੈਲਬਨ ਦੀ ਸੀਬੀਡੀ ਚ ਅਪਾਰਟਮੈਂਟ ਦੀਆਂ ਵੱਡੀਆਂ ਤੋਂ ਵੱਡੀਆਂ ਬਿਲਡਿੰਗਾਂ ਬਣ ਰਹੀਆਂ ਸੀ. ਲੋਕੀ ਕਹਿੰਦੇ ਸੀ ਇੰਟਰਨੈਸ਼ਨਲ ਸਟੂਡੈਂਟ ਆਊਗੇ, ਇੱਥੇ ਰਹੂਗੇ ਰੈਂਟ ਤੇ ਉੱਤੇ, ਉਹਨਾਂ ਲਈ ਇੱਥੇ ਦੀ ਜਿਹੜੀ ਐਜੂਕੇਸ਼ਨ ਇੰਡਸਟਰੀ ਆ ਬਹੁਤ ਜ਼ਿਆਦਾ ਬੂਮ ਕਰ ਰਹੀ ਆ, ਤੇ ਲੋਕਲ ਅਪਾਰਟਮੈਂਟ ਤੇ ਅਪਾਰਟਮੈਂਟ ਖਰੀਦੇ ਗਏ ਕਿ ਸ਼ਹਿਰ ਦੇ ਵਿੱਚ ਰਹੂਗੇ. ਉਹ ਵਨ ਆਫ ਦਾ ਵਰਸਟ ਪਰਫਾਰਮਿੰਗ ਐਸੈਟਸ ਬਣ ਗਏ ਪਿਛਲੇ 4-5 ਸਾਲ ਚ. ਮੇਰੇ ਇਹੋ ਜਿਹੇ ਕਲਾਇੰਟਸ ਹੈਗੇ ਜਿਨ੍ਹਾਂ ਨੇ 4-5 ਸਾਲ ਪਹਿਲਾਂ ਨਵੇਂ ਅਪਾਰਟਮੈਂਟ ਲਏ ਸੀਗੇ, ਉਹ ਹੁਣ ਵੀ ਉਸ ਪ੍ਰਾਈਸ ਤੇ ਨਹੀਂ ਵਿਕ ਰਹੇ ਜਿੰਨੇ ਤੇ ਲਏ ਸੀਗੇ, ਕਿਉਂਕਿ ਇੰਨੇ ਅਪਾਰਟਮੈਂਟ ਬਣ ਗਏ, ਉਹਨੀ ਡਿਮਾਂਡ ਨਹੀਂ ਬਣੀ. ਗਵਰਨਮੈਂਟ ਨੇ ਐਜੂਕੇਸ਼ਨ ਮਾਈਗ੍ਰੇਸ਼ਨ ਨੂੰ ਥੋੜਾ ਡਿਸਕਰੇਜ ਕਰ ਦਿੱਤਾ, ਉਹਨੇ ਸਟੂਡੈਂਟ ਵੀ ਆਉਣੇ ਘੱਟ ਗਏ ਤਾਂ ਡਿਮਾਂਡ ਵੀ ਘੱਟ ਗਈ ਉਸ ਪ੍ਰੋਡਕਟ ਦੀ. ਲੋਕਲ ਇਕਨੋਮੀ ਚ ਉਹਦੀ ਇਨ ਡਿਮਾਂਡ ਸੀ ਨਹੀਂ, ਕਿਉਂਕਿ ਜੇ ਉੱਥੇ ਹੀ ਸ਼ਹਿਰ ਚੋਂ 20 ਮਿੰਟ ਦੀ ਦੂਰੀ ਤੇ 7 ਲੱਖ ਦਾ ਘਰ ਮਿਲਦਾ ਆ, ਤਾਂ 20 ਮਿੰਟ ਸ਼ਹਿਰ ਦੇ ਵਿੱਚ ਕੌਣ ਉਨੇ ਦੇ ਅਪਾਰਟਮੈਂਟ ਲਊਗਾ?
5: ਕਰੈਕਟ.
6: ਲਊਗੇ ਲੋਕ ਜਿਨ੍ਹਾਂ ਨੂੰ ਬੈਕਯਾਰਡ ਤੋਂ ਮਤਲਬ ਨਹੀਂ ਆ, ਪਰ ਦੈਨ ਯੂ ਹੈਵ ਰਿਡਿਊਸਡ ਯੋਰ ਪੂਲ ਆਫ ਬਾਇਰਸ, ਘੱਟ ਹੀ ਰਹਿ ਗਈ ਤੁਹਾਡੀ ਡਿਮਾਂਡ, ਘੱਟ ਲੋਕ ਆਊਗੇ, ਸਿੰਗਲ ਆਊਗੇ, ਰਿਟਾਇਰੀ ਆਊਗੇ, ਜਾਂ ਉਹ ਲੋਕ ਆਊਗੇ ਜਿਹੜੇ ਸਿਟੀ ਚ ਹੀ ਰਹਿ ਸਕਦੇ ਆ.
5: ਤੁਸੀਂ ਨਾ ਇੰਟਰੋਡਕਸ਼ਨ ਚ ਬਹੁਤ ਸਾਰੇ ਟੋਪਿਕ ਅਲੱਗ ਤੋਂ ਰੇਜ਼ ਕਰਦੇ, ਮੈਂ ਪਹਿਲਾਂ ਹੀ ਸੋਚਿਆ ਸੀਗਾ ਕਿ ਭਾਜੀ ਨੇ ਜਿਹੜੀ ਇੰਟਰੋਡਕਸ਼ਨ ਦੇਣੀ ਉਹਦੇ ਚ ਹੀ ਕੁਸ਼ਚਨ, ਹੁਣ ਮੇਰੇ ਬਹੁਤ ਸਾਰੇ ਸਵਾਲ ਨੇ. ਬਟ ਉਹ ਸਾਰੇ ਤੋਂ ਇਲਾਵਾ ਮੈਂ ਇਹਨੂੰ ਸਿਰਫ ਅੱਜ ਦੀ ਇਸ ਇਨਫੋਰਮੇਸ਼ਨ ਸੈਸ਼ਨ ਨੂੰ ਇਸ ਕਰਕੇ ਇਨਫੋਰਮੇਟਿਵ ਕਹਿ ਰਹੇ ਹਾਂ ਕਿਉਂਕਿ ਅਸੀਂ ਨਿੰਦਰ ਸਿੱਧੂ ਐਜ਼ ਅ ਕੋਈ ਬ੍ਰਾਂਡ ਪ੍ਰਮੋਟ ਨਹੀਂ ਕਰ ਰਹੇ ਹੈਗੇ, ਜਸਟ ਟੂ ਲੈਟ ਆਪਣੇ ਵਿਊਅਰਸ ਨੂੰ ਜਾਂ ਜਿਹੜੇ ਸੁਣ ਰਹੇ ਹੈਗੇ ਨੇ ਉਹਨਾਂ ਨੂੰ ਦੱਸ ਦਈਏ, ਇਹ ਅਸੀਂ ਇਹਦੇ 'ਚ ਇੱਕ ਬਹੁਤ ਜ਼ਿਆਦਾ ਸੋਸ਼ਲ ਅਵੇਅਰਨੈਸ ਦੀ ਗੱਲ ਜਿਹੜੀ ਉਹ ਕਰਨੀ ਹੈਗੀ ਹੈ. ਸੋਸ਼ਲ ਅਵੇਅਰਨੈਸ ਇਸ ਕਰਕੇ ਜ਼ਰੂਰੀ ਹੈ ਕਿ ਤੁਸੀਂ ਚਾਹੇ ਇਨਵੈਸਟਰ ਹੋ ਨਹੀਂ ਹੋ, ਤੁਸੀਂ ਓਨਰ ਆਕੂਪਾਇਰ ਹੋ ਨਹੀਂ ਹੋ, ਤੁਸੀਂ ਟੈਨੈਂਟ ਹੋ ਜਾਂ ਜੋ ਵੀ ਤੁਹਾਡਾ ਸਟੇਟਸ ਹੈਗਾ, ਇਟ ਡਜ਼ਨਟ ਮੈਟਰ. ਬਟ ਇਸ ਗੱਲਬਾਤ ਨੂੰ ਸੁਣਨਾ ਇਸ ਕਰਕੇ ਵੀ ਜ਼ਰੂਰੀ ਹੈ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਇੱਕ ਵਨ ਸਟੋਪ ਸ਼ੋਪ ਵੀ ਹੋ. ਤੁਸੀਂ ਅਕਾਊਂਟਿੰਗ ਦੀ ਵੀ ਗੱਲ ਜਦੋਂ ਆਉਂਦੀ ਹੈ, ਇੱਕ ਘਰ ਦੇ ਲਈ ਸਾਰੀਆਂ ਜ਼ਰੂਰੀ ਚੀਜ਼ਾਂ, ਇੱਕ ਮੋਰਟਗੇਜ ਦੀ ਗੱਲ ਆਉਂਦੀ ਹੈ, ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਜਦੋਂ ਆਉਂਦੀ ਹੈ, ਇਨਵੈਸਟਮੈਂਟ ਦੀ ਗੱਲ ਆਉਂਦੀ ਹੈ, ਬਿਲਡਿੰਗ ਦੀ ਗੱਲ ਆਉਂਦੀ ਹੈ, ਹਨਾ?
6: ਹਾਂਜੀ.
5: ਸੋ ਉਹ ਸਾਰੀਆਂ ਚੀਜ਼ਾਂ ਤੁਸੀਂ ਇੱਕ ਜਗ੍ਹਾ ਤੇ ਆਪ ਕਰ ਦਿੰਦੇ ਹੋ, ਤਾਂ ਮੈਂ ਉਸ ਨਜ਼ਰੀਏ ਤੋਂ ਵੀ ਇਹ ਆਸਟ੍ਰੇਲੀਆ ਦੀ ਤਸਵੀਰ ਨੂੰ ਸਮਝੂੰਗਾ. ਪਰ ਇੱਕ ਜਿਹੜੀ ਤੁਸੀਂ ਪਿਛਲੇ ਦਿਨਾਂ 'ਚ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ, ਉਸ ਚੀਜ਼ ਨੇ ਮੈਨੂੰ ਟ੍ਰਿਗਰ ਕੀਤਾ ਤੇ ਇਹਦੇ 'ਤੇ ਗੱਲਬਾਤ ਕੀਤੀ ਜਾਣੀ ਚਾਹੀਦੀ.
6: ਜ਼ਰੂਰ.
5: ਉਹ ਇਹ ਹੈ ਕਿ ਆਸਟ੍ਰੇਲੀਆ ਦੀ ਕਰੰਟ ਗਵਰਨਮੈਂਟ ਔਰ ਆਸਟ੍ਰੇਲੀਆ ਦਾ ਕਰੰਟ ਸੋਸ਼ੋ ਇਕਨੋਮਿਕ ਸਟਰਕਚਰ ਇਜ਼ ਇਟ ਕੋਲੈਪਸਿੰਗ, ਤੇ ਇਹਦਾ ਫਿਊਚਰ ਕਿਸ ਪਾਸੇ ਨੂੰ ਜਾ ਰਿਹਾ?
6: ਦੇਖੋ, ਦ ਵੇ ਇਟ ਇਜ਼ ਗੋਇੰਗ, ਇਟ ਇਜ਼ ਕੋਲੈਪਸਿੰਗ, ਕਿਉਂਕਿ ਜਿਹੜੇ ਇਸ ਟਾਈਮ ਸਾਡੇ ਲੀਡਰ ਆ ਉਹਨਾਂ ਨੂੰ ਆਪ ਕਿਸੇ ਬਿਜ਼ਨਸ ਦੀ ਇਕਨੋਮੀ ਦੀ ਕੋਈ ਖਾਸ ਨੌਲੇਜ ਹੈ ਨਹੀਂ ਗੀ.
5: ਓਕੇ,
6: ਜੇ ਤੁਸੀਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਹੀ ਦੇਖਿਆ ਜਾਵੇ, ਇੰਡੀਆ ਦੇ ਪ੍ਰਾਈਮ ਮਿਨਿਸਟਰ ਨੇ ਤਾਂ ਫਿਰ ਵੀ ਚਾਹ ਦੀ ਸਟਾਲ ਲਾਈ ਆ, ਇਹਨੇ ਉਹ ਵੀ ਨਹੀਂ ਕੀਤਾ ਹੋਇਆ ਜ਼ਿੰਦਗੀ 'ਚ.
5: ਓਕੇ,
6: ਯੂਨੀਵਰਸਿਟੀ ਦੇ ਵਿੱਚ ਧਰਨੇ ਦਿੰਦੇ ਹੁੰਦੇ ਸੀਗੇ, ਲੌਬੀ ਗਰੁੱਪ ਨਾ ਹੁੰਦੇ ਸੀਗੇ, ਯੂਨੀਅਨਸ ਨਾ ਹੁੰਦੇ ਸੀ, ਜਿਹਨੂੰ ਕਹਿੰਦੇ ਯੂਨੀਅਨ ਬਾਜੀ ਕਹਿੰਦੇ ਆ, ਉਹ ਕੀਤੀ ਇਹਨਾਂ ਨੇ. ਕੁਛ ਇਹਨਾਂ ਦੇ ਯੂਨੀਅਨ ਦੇ ਜਿਹੜੇ ਮੈਂਬਰ ਸੀ ਉਹ ਗਾਹ ਜਾ ਕੇ ਇੰਡਸਟਰੀ ਯੂਨੀਅਨ ਦੇ ਉਹ ਬਣ ਗਏ, ਹੈੱਡ ਬਣ ਗਏ। ਹੁਣ ਉਹਨਾਂ ਨੇ ਯੂਨੀਅਨ ਦੇ ਗਾਹ ਜਾ ਕੇ ਸੁਪਰ ਐਨੂਏਸ਼ਨ ਸੈਟਅਪ ਕਰ ਲਿਆ, ਹੁਣ ਬਿਲੀਅਨਸ ਆਫ ਫੰਡ ਮੈਨੇਜ ਕਰ ਰਹੇ ਆ, ਉੱਪਰ ਹੈਗੇ ਉਹ ਯੂਨੀਅਨ ਦੇ ਮੈਂਬਰ ਹੀ ਆ ਪਾਸਟ 'ਚ। ਇਹਨਾਂ ਨੇ ਯੂਨੀਅਨ ਤੋਂ ਨਿਕਲ ਕੇ ਜਾ ਕੇ ਲੇਬਰ ਪਾਰਟੀ ਦੇ ਆਫਿਸ 'ਚ ਜਾ ਕੇ ਕਲਰਕ ਦੀ ਇਹੋ ਜਿਹੀਆਂ ਜੋਬਾਂ ਸਟਾਰਟ ਕਰ ਲਈਆਂ, ਉਹ ਤੋਂ ਗਾਹ ਜਾ ਕੇ ਇਹ ਪੋਲੀਟਿਕਸ ਦੇ ਵਿੱਚ ਆ ਗਏ। ਇਹਨਾਂ ਨੂੰ ਪਤਾ ਹੀ ਨਹੀਂ ਆ ਪੈਸੇ ਬਣਦੇ ਕਿੱਦਾਂ, ਇਹਨਾਂ ਨੂੰ ਪਤਾ ਕਿ ਪੈਸੇ ਆ ਜਾਂਦੇ ਆ
5: ਜਿਹੜੇ ਟ੍ਰੈਜਰ।
6: ਹਾਂ, ਉਹ ਪੜ੍ਹੇ ਲਿਖੇ ਆ ਜ਼ਰੂਰ ਡਾਕਟਰ ਚਾਰਮਰਸ, ਬਟ ਉਹਨਾਂ ਨੇ ਪ੍ਰੈਕਟਿਸ ਕਿੱਥੇ ਕੀਤੀ ਆ, ਉਹਨਾਂ ਨੇ ਕਿਹੜੀਆਂ ਉਹਨਾਂ ਦੀਆਂ ਪਰਸਨਲ ਅਚੀਵਮੈਂਟਸ ਹੈਗੀਆਂ ਆ, ਕਿਹੜੇ ਉਹਨਾਂ ਨੇ ਬਿਜ਼ਨਸ ਸੈਟਅਪ ਕੀਤੇ ਆ, ਗਰੋ ਕੀਤੇ, ਕਿਉਂਕਿ ਕੰਟਰੀ ਨੂੰ ਰਨ ਕਰਨਾ ਇੱਕ ਬਿਜ਼ਨਸ ਨੂੰ ਰਨ ਕਰਨ ਦੇ ਬਰਾਬਰ ਆ, ਜਿਸ 'ਚ ਤੁਹਾਡੇ ਮਲਟੀਪਲ ਸਟੇਕ ਹੋਲਡਰਸ ਆ ਇੱਕ ਕੰਟਰੀ ਦੇ ਵਿੱਚ, ਜਿਹਨਾਂ ਤੁਸੀਂ ਹੈਪੀ ਰੱਖਣਾ ਆ। ਤਾਂ ਜੇ ਤੁਸੀਂ ਸਿਰਫ ਇੱਕ ਜੋਬ ਹੀ ਕੀਤੀ ਹੋਊਗੀ, ਉੱਥੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਸਿਰ ਬੋਸ ਨੂੰ ਹੈਪੀ ਰੱਖਣਾ ਤੇ ਕਲਾਇੰਟਸ ਨੂੰ ਵੱਧ ਤੋਂ ਵੱਧ ਹੈਪੀ ਰੱਖਣਾ ਆ, ਤੇ ਤੁਹਾਨੂੰ ਪੈਸੇ ਮਿਲ ਜੂਗੇ। ਵੈਨ ਯੂ ਰਨ ਅ ਬਿਜ਼ਨਸ ਯੂ ਹੈਵ ਮਲਟੀਪਲ ਸਟੇਕ ਹੋਲਡਰਸ, ਯੂ ਹੈਵ ATO, ਠੀਕ ਆ, ਤੁਹਾਡੇ ਆਪਣੇ ਕਲਾਇੰਟਸ ਵੀ ਹੈਗੇ ਆ, ਤੁਹਾਡੀ ਜਿਹਦੇ ਲਈ ਤੁਸੀਂ ਕੰਮ ਕਰ ਰਹੇ ਜਿੱਥੇ ਤੁਹਾਡਾ ਬਿਜ਼ਨਸ ਆ, ਤੁਹਾਡਾ ਇੱਕ ਲੈਂਡਲੋਰਡ ਵੀ ਹੈਗਾ ਆ, ਫਿਰ ਤੁਸੀਂ ਮਲਟੀਪਲ ਡਿਫਰੈਂਟ ਬਿਜ਼ਨਸਿਸ ਨਾਲ ਕੰਮ ਕਰ ਰਹੇ ਆ। ਸਿਮਿਲਰਲੀ ਜੋ ਤੁਸੀਂ ਇੱਕ ਦੇਸ਼ ਨੂੰ ਚਲਾ ਰਹੇ ਆ, ਤੁਸੀਂ ਇੰਟਰਨੈਸ਼ਨਲ ਕਮਿਊਨਿਟੀ ਨਾਲ ਵੀ ਡੀਲ ਕਰ ਰਹੇ ਆ, ਤੇ ਤੁਸੀਂ ਆਪਣੀ ਲੋਕਲ ਜਿਹੜੀ ਤੁਹਾਡੀ ਕਮਿਊਨਿਟੀ ਉਹਦੇ ਨਾਲ ਵੀ ਡੀਲ ਕਰ ਰਹੇ ਆ, ਫਿਰ ਤੁਸੀਂ ਕੰਟਰੀ ਨੂੰ ਗਰੋਥ ਵੀ ਲੈ ਕੇ ਦੇਣੀ ਆ, ਪਰ ਤੁਸੀਂ ਗਰੀਬਾਂ ਦਾ ਵੀ ਧਿਆਨ ਰੱਖਣਾ ਆ। ਤੁਸੀਂ ਇਹ ਵੀ ਦੇਖਣਾ ਕਿ ਜਿਹੜੇ ਬਿਜ਼ਨਸਿਸ ਆ ਉਹ ਸਸਟੇਨੇਬਲ ਹੋਣ, ਜਿਹੜਾ ਕਿ ਉਹ ਸਸਟੇਨੇਬਲ ਟੈਕਸ ਤੁਸੀਂ ਲੈ ਕੇ ਗਰੀਬਾਂ 'ਚ ਵੰਡ ਕੇ ਵੈਲਫੇਅਰ ਕਰ ਸਕੋ, ਕਿਉਂਕਿ ਉਹ ਇਕਾਨਮੀਆਂ ਵੀ ਡਿੱਗ ਜਾਂਦੀਆਂ ਜਿਹੜੀਆਂ ਸਿਰਫ ਅਮੀਰਾਂ ਵੱਲ ਸੋਚਦੀਆਂ, ਪਰ ਉਹ ਵੀ ਡਿੱਗ ਜਾਂਦੀਆਂ ਜਿਹੜੇ ਸਿਰਫ ਗਰੀਬਾਂ ਵੱਲ ਸੋਚਦੀਆਂ। ਜੇ ਤੁਸੀਂ ਅਮੀਰਾਂ ਤੋਂ ਲਈ ਜਾਓਗੇ ਇੱਕ ਦਿਨ ਉਹ ਪੈਸੇ ਮੁੱਕ ਜਾਣੇ ਆ, ਅਮੀਰਾਂ ਨੇ ਕੰਟਰੀ ਛੱਡ ਕੇ ਚੱਲ ਜਾਣਾ ਆ। ਦੇਖਿਆ ਹੋਣਾ ਆ ਰੀਸੈਂਟਲੀ ਬਹੁਤ ਸਾਰੇ ਮਿਲੀਨੀਅਰ ਛੱਡ ਕੇ ਜਾ ਰਹੇ ਆ। ਇਨਫੈਕਟ ਆ ਮੁੰਡਾ ਬਹੁਤ ਫੇਮਸ ਹੈ ਐਡਰੀਅਨ ਪੋਰਟੇਲੀ, ਜਿਹੜਾ LMCT ਚਲਾਉਂਦਾ, ਉਹ ਦੁਬਈ ਚਲੇ ਗਿਆ, ਪੈਸੇ ਵੰਡਦਾ ਰਹਿੰਦਾ, ਉਹ ਵੀ ਦੁਬਈ ਚਲੇ ਗਿਆ ਤੰਗ ਆ ਕੇ ਆਸਟ੍ਰੇਲੀਅਨ ਇਨਵਾਇਰਮੈਂਟ ਤੋਂ। ਸੋ ਵਟਸ ਹੈਪਨਿੰਗ ਰਾਈਟ ਨਾਓ ਇਜ਼ ਦ ਗਵਰਨਮੈਂਟ ਇਜ਼ ਵੈਰੀ ਪ੍ਰੋ ਕਮਿਊਨਿਸਟ ਰਿਜੀਮ, ਦੇ ਡੋਂਟ ਨੋ ਹਾਊ ਟੂ ਕ੍ਰੀਏਟ ਐਕਚੁਅਲ ਬਿਜ਼ਨਸ, ਕ੍ਰੀਏਟ ਵੈਲਥ ਐਂਡ ਇਕੋਨਮੀ ਕਿੱਦਾਂ ਬੈਟਰ ਕਰ ਸਕਦੀ ਆ। ਜੇ ਤੁਸੀਂ ਸਟੈਟਿਸਟਿਕਸ ਦੇਖੋ ਪਿਛਲੇ 4 ਸਾਲਾਂ ਦੇ ਵਿੱਚ, ਆਸਟ੍ਰੇਲੀਅਨ ਇਕੋਨਮੀ ਨੇ OECD ਜਿਹੜੀਆਂ ਕੰਟਰੀਜ਼ ਆ, ਜਿਹੜੇ ਡਿਵੈਲਪਡ ਹੋਰ ਨੇਸ਼ਨਸ ਆ, ਉਹਨਾਂ ਦੇ ਕੰਪੈਰੇਟਿਵਲੀ ਉਹਨਾਂ ਦੀ ਰੀਅਲ ਇਨਕਮ ਗਰੋ ਕੀਤੀ ਆ, ਬਟ ਬਹੁਤ ਸਲੋ ਰੇਟ ਤੇ, ਓਬਵੀਅਸਲੀ ਪ੍ਰੀਵੀਅਸ ਨਾਲੋਂ
5: ਕਰੈਕਟ।
6: ਬਟ ਆਸਟ੍ਰੇਲੀਆ ਦੀ ਡਿਕਲਾਈਨ ਹੋਈ ਆ, ਅਸੀਂ ਰੈੱਡ ਲਾਈਨ 'ਚ ਆ,
5: ਓਕੇ,
6: ਉਹਨਾਂ ਦੀ ਐਵਰੇਜ ਸਾਡੇ ਤੋਂ ਥੱਲੇ, ਆਪਾਂ ਉਹਨਾਂ ਦੀ ਐਵਰੇਜ ਤੋਂ ਬਹੁਤ ਥੱਲੇ ਆ,
5: ਰਾਈਟ,
6: ਜਬਕਿ ਅਸੀਂ ਰਿਸੋਰਸਿਸ ਦੇ ਉੱਤੇ ਬੈਠੇ ਆ, ਅਸੀਂ ਬਹੁਤ ਰਈਸ ਆ, ਦੇਖਿਆ ਅਸੀਂ ਵੈਲਦੀ ਆ ਲੋਕ, ਸਾਡੇ ਕੋਲ ਆਇਰਨ ਓਰ ਹੈਗੀ ਆ,
5: LNG
6: ਹੈਗੀ, ਹਾਂਜੀ, ਸਾਡੇ ਕੋਲ ਪੜ੍ਹੇ ਲਿਖੇ ਲੋਕ ਆ ਜਿਹੜੇ ਕੰਮ ਕਰਨ ਨੂੰ ਵੀ ਤਿਆਰ ਆ, ਬਟ ਫਿਰ ਵੀ ਅਸੀਂ ਇੰਨੇ ਬੈਕਵਰਡਸ ਕਿਉਂ ਜਾ ਰਹੇ ਹਾਂ?
5: ਕਰੈਕਟ,
6: ਕਿਉਂਕਿ ਇੱਥੇ ਹਾਰਡ ਵਰਕ ਨੂੰ, ਐਂਬੀਸ਼ਨ ਨੂੰ ਹੈਵਿਲੀ ਟੈਕਸ ਕੀਤਾ ਜਾਂਦਾ ਆ,
5: ਓਕੇ,
6: ਐਨਕਰੇਜ ਕਰਿਆ ਕੀਤਾ ਜਾ ਰਿਹਾ ਆ ਫ੍ਰੀ ਬੀਜ ਨੂੰ। ਹੁਣ ਇੱਕ ਕਲਾਸਿਕ ਐਗਜ਼ਾਮਪਲ ਦਿੰਦਾ ਤੁਹਾਨੂੰ, ਜਦੋਂ ਗ੍ਰੀਨਸ ਨੇ ਸਪੋਰਟ ਕੀਤੀ ਐਂਥਨੀ ਐਲਬਨੀਜ਼ੀ ਦੀ SMSF ਜਿਹੜੇ ਬਜਟ ਦੇ ਵਿੱਚ ਪ੍ਰਪੋਜ਼ਲ ਸੀਗੇ ਕਿ SMSF ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ, ਰੈਜ਼ੀਡੈਂਸ਼ੀਅਲ ਪ੍ਰੋਪਰਟੀ,
5: ਸੈਲਫ ਮੈਨੇਜ
6: ਸੁਪਰ ਫੰਡ ਪ੍ਰੋਪਰਟੀ ਨਹੀਂ ਬਾਏ ਕਰ ਸਕੂਗੇ ਫਿਊਚਰ 'ਚ। ਗ੍ਰੀਨਸ ਕਹਿੰਦੇ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਇਹਦੇ ਉੱਤੇ, ਤੁਸੀਂ ਕਰ ਦਿਓ, ਬਟ ਸਾਡੀ ਆ ਸ਼ਰਤਾਂ। ਉਹ ਸ਼ਰਤ ਕੀ ਸੀ? ਉਹ ਕਹਿੰਦੇ ਜਿਹੜੀ NDIS ਤੇ ਸਕੈਮ ਹੋ ਰਹੇ ਉਹਦੇ ਜਿਹੜੀ ਤੁਸੀਂ ਇਨਕੁਆਇਰੀ ਬਿਠਾਉਣੀ ਆ ਇਹਨੂੰ ਚੈੱਕ ਕਰਨ ਲਈ, ਉਹਨੂੰ ਨਾ ਐਕਸਟੈਂਡਡ ਇਨਕੁਆਇਰੀ ਕਰ ਦਿਓ। ਹੁਣ ਸਾਨੂੰ ਵੀ ਪਤਾ ਇੰਡੀਆ ਜਿਹੜੀ CBI ਜਾਂਚ 10 ਸਾਲ ਚੱਲ ਗਈ, ਉਹਦਾ ਰਿਜ਼ਲਟ ਨਹੀਂ ਆਉਂਦਾ, ਉਹ ਇਹ ਕਰ ਰਹੇ ਇੱਥੇ, ਕਿਉਂਕਿ ਇਹਨਾਂ ਦੇ ਵੋਟਰ ਬੈਠੇ ਕਿੱਥੇ ਆ? ਗ੍ਰੀਨਸ ਤੇ ਕਿੱਥੇ ਮੈਂਬਰ ਆ? ਜੇ ਆਪਾਂ ਸਿਡਨੀ ਦੀ ਗੱਲ ਕੀਤੀ ਜਾਵੇ, ਸਿਡਨੀ
5: CBD ਦੇ ਆਲੇ ਦੁਆਲੇ
6: ਹਨਾ, ਜਿਹੜਾ ਲਕੇਂਬਾ ਆ ਉੱਥੇ ਉਨੀਆਂ ਕਾਫੀ ਸ਼ਾਪਸ ਨਹੀਂ ਹੈਗੀਆਂ ਜਿੰਨੇ NDIS ਦੇ ਬਿਜ਼ਨਸ ਆ, ਤੇ ਉੱਥੇ ਗ੍ਰੀਨਸ ਦੇ ਉਹ ਮੈਂਬਰ ਆਫ ਪਾਰਲੀਮੈਂਟ ਬੈਠੇ ਹੋਏ ਆ, ਤਾਂ ਉਹ ਵੀ ਆਪਣੇ ਵੋਟ ਬੈਂਕ ਨੂੰ ਲੁੱਕ ਆਫਟਰ ਕਰ ਰਹੇ ਆ। ਬਟ ਉਹ NDIS ਦੀ ਫੰਡਿੰਗ ਕਿੱਥੋਂ ਆ ਰਹੀ ਆ? ਜਿਹੜੇ ਹਾਰਡ ਵਰਕਿੰਗ ਮਿਡਲ ਕਲਾਸ ਲੋਕ ਹੈਗੇ ਆ, ਜਿਹੜੇ ਬਿਜ਼ਨਸਿਸ ਹੈਗੇ ਆ, ਉਹ ਟੈਕਸ ਪੇ ਕਰ ਰਹੇ ਆ, NDIS ਜਾ ਰਹੇ ਆ। ਹੁਣ ਅਸੀਂ ਪਾਈ ਜਾਵਾਂਗੇ ਇੱਕ ਦਿਨ ਤਾਂ ਉਹਨਾਂ ਦੇ ਪੈਸੇ ਮੁੱਕ ਜਾਣੇ ਆ।
5: ਕਰੈਕਟ, ਫਿਰ ਆਲਰੇਡੀ $30-40 billion ਦਾ ਬਜਟ ਹੈਗਾ।
6: ਐਗਜੈਕਟਲੀ, ਆਪਣਾ ਮਾੜੀ ਕੰਟਰੀ ਦੇ ਡਿਫੈਂਸ ਜਿੰਨਾ ਬਜਟ ਤਾਂ NDIS ਦਾ ਲਈ ਬੈਠੇ ਹਾਂ। ਸੋ ਵੀ ਨੀਡ ਟੂ ਲੁੱਕ ਐਟ ਇਟ, ਐਵਰੀਥਿੰਗ ਹੈਜ਼ ਟੂ ਬੀ ਸਸਟੇਨੇਬਲ। ਮੈਂ ਨਹੀਂ ਕਹਿੰਦਾ NDIS ਬੰਦ ਕਰ ਦਿਓ, ਠੀਕ ਆ, ਆਈ ਐਮ ਵੈਰੀ ਪੈਸ਼ਨੇਟ ਅਬਾਊਟ ਦੈਟ, ਇਨਫੈਕਟ ਵਨ ਆਫ ਮਾਈ ਸਿਸਟਰ ਇਜ਼ ਡਿਸਾਈਬਲਡ, ਬਟ ਸ਼ੀ ਇਜ਼ ਅ ਸਿੰਗਲ ਮਮ, ਆਪਣੀ ਫੈਮਿਲੀ ਬਹੁਤ ਵਧੀਆ ਤਰ੍ਹਾਂ ਰਨ ਕਰਦੇ ਆ, ਟੀਚਰ ਆ, ਖੁਦ ਕਾਰ ਡਰਾਈਵ ਕਰਦੇ, ਸਭ ਕੁਛ ਕਰਦੇ ਆ, ਸ਼ੀ ਇਜ਼ ਨੋਟ ਇਨ ਆਸਟ੍ਰੇਲੀਆ, ਇੰਡੀਆ 'ਚ ਜਿੱਥੇ ਸਪੋਰਟ ਵੀ ਨਹੀਂ ਹੈਗੀ, ਬਟ ਮੈਂ ਬਹੁਤ ਕੰਪੈਸ਼ਨੇਟ ਆ ਉਹਨਾਂ ਲਈ। ਬਟ ਇਹੋ ਜਿਹਾ ਵੀ ਨਾ ਹੋਵੇ ਕਿ ਅਸੀਂ ਡੇਢ ਡੇਢ ਮਿਲੀਅਨ ਉਹਨਾਂ ਲੋਕਾਂ 'ਤੇ ਖਰਚ ਰਹੇ ਹਾਂ ਪਰ ਪਰਸਨ ਜਿਨ੍ਹਾਂ ਦੀ ਕੋਈ ਇਕੋਨਮੀ 'ਚ ਕੰਟਰੀਬਿਊਸ਼ਨ ਨਹੀਂ ਹੈ, ਜਿਹਦੀ ਆਪਾਂ ਕੋਸਟ ਘੱਟ ਕਰ ਸਕਦੇ ਹਾਂ, ਉਹ ਡੇਢ ਮਿਲੀਅਨ ਇਹ ਮੈਂ ਤੁਹਾਨੂੰ ਦੱਸ ਰਿਹਾ ਪਰ ਪਰਸਨ ਇੰਨਾ ਗਵਰਨਮੈਂਟ ਵੰਡਦੀ ਆ ਪਰ ਪਰਸਨ, ਜਿਹਨੂੰ ਅਸੀਂ ਰਿਡਿਊਸ ਕਰ ਸਕਦੇ ਹਾਂ 7-8 ਲੱਖ 'ਤੇ ਲਿਆ ਸਕਦੇ ਹਾਂ। ਆਈ ਨੋ ਕਈ ਆਪਣੇ ਸਰੋਤੇ ਲੀਕੇਜ ਜ਼ਿਆਦਾ ਹੈ, ਉਹਨਾਂ ਨੂੰ ਮੇਰੀ ਗੱਲ ਵਧੀਆ ਵੀ ਨਹੀਂ ਲੱਗੂਗੀ,
5: ਦਿਸ ਇਜ਼ ਰਿਐਲਿਟੀ ਹੋਣੀ ਚਾਹੀਦੀ ਹੈ। ਇਹਨੂੰ ਥੋੜ੍ਹਾ ਜਿਹਾ ਹਿਊਮਨ ਐਂਗਲ ਤੋਂ ਵੀ ਬਹੁਤ ਲੋਕ ਲੈ ਲੈਣਗੇ ਇਹਦੇ 'ਤੇ ਟ੍ਰੈਕਿੰਗ ਹੋਵੇ, ਮੈਂ ਦੱਸਦਾ ਕਿ ਇਟਸ ਨੋਟ ਅਬਾਊਟ ਕਿ ਉਹ ਪਰ ਕੈਪੀਟਾ ਜਾਂ ਹਰ ਇੱਕ ਇਨਸਾਨ ਦੇ ਉੱਤੇ ਕਿੰਨਾ ਖਰਚ ਹੋ ਰਿਹਾ, ਉਹਦੇ 'ਚ ਇਹ ਹੈ ਕਿ ਉਹ ਇਨਸਾਨ ਦੇ ਉੱਤੇ ਕਿ ਵਾਕਈ ਉਹਨਾਂ ਖਰਚ ਹੋ ਰਿਹਾ ਜਿੰਨਾ ਸਰਕਾਰ ਦੇ ਰਹੀ। ਜਿਵੇਂ ਇੱਕ ਬੜੀ ਪੁਰਾਣੀ ਵਾਜਪੇਈ ਸਾਹਿਬ ਦੀ ਇੱਕ ਵੀਡੀਓ ਚੱਲਦੀ ਹੈ ਪਾਰਲੀਮੈਂਟ ਦੇ ਵਿੱਚ, ਕਹਿੰਦੇ ਮੈਂ ਰਾਜੀਵ ਗਾਂਧੀ ਨੂੰ ਪੁੱਛਿਆ ਕਿ ਇੰਨੀ ਕਰਪਸ਼ਨ ਕਿਉਂ ਹੈ, ਤੁਸੀਂ ਤਾਂ ਇੰਨੇ ਚੰਗੇ ਲੀਡਰ ਹੈਗੇ ਹੋ। ਅਤੇ ਰਾਜੀਵ ਗਾਂਧੀ ਕਹਿੰਦੇ ਕਿ ਮੈਂ 1 ਰੁਪਈਆ ਦਿੰਦਾ ਪਰ ਜਦੋਂ ਇਨਸਾਨ ਤੱਕ ਪਹੁੰਚਦਾ ਤਾਂ ਉਹਦੇ ਤੱਕ ਪਹੁੰਚਦੇ ਪਹੁੰਚਦੇ 10 ਪੈਸੇ ਰਹਿ ਜਾਂਦੇ ਨੇ, 90 ਪੈਸੇ ਰਾਹ 'ਚ ਹੀ ਗਾਇਬ ਹੋ ਜਾਂਦੇ ਨੇ। ਸੇਮ ਵਿਦ ਦੀ NDIS ਕਿ ਸਰਵਿਸ ਪ੍ਰੋਵਾਈਡਰ ਜਾਂ ਹੋਰ ਜਿਹੜੇ ਹੈਗੇ ਨੇ ਉਹ ਲੀਕੇਜ ਕਰ ਰਹੇ ਹੈਗੇ।
6: ਕਈ ਲੋਕੀ ਝੂਠ ਬੋਲ ਰਹੇ ਆ, ਇੱਥੇ ਲੋਕੀ ਇੱਕ ਦੂਸਰੇ ਨੂੰ ਦੱਸ ਰਹੇ ਕਿ ਆ ਡਾਕਟਰ ਕੋਲ ਚੱਲ ਜਾਓ ਸਰਟੀਫਿਕੇਟ ਲੈ ਲਓ, ਤੁਸੀਂ NDIS 'ਤੇ ਤੁਹਾਨੂੰ$500 ਹਫ਼ਤੇ ਦਾ ਲੱਗ ਜਾਣਾ ਆ, ਆਪਾਂ ਅੱਧੇ ਅੱਧੇ ਗੱਲ ਲਾਂਗੇ। ਇਹੋ ਜਿਹੇ ਸਕੈਮ ਬਹੁਤ ਹੋ ਰਹੇ ਜਿਹੜੀ ਗਵਰਨਮੈਂਟ ਨੇ ਜਿਹਦੀ ਜਾਂਚ ਕਰਨੀ ਸੀ।
5: ਕਰੈਕਟ, ਔਰ ਉਹਦੀ ਬਹੁਤ ਡਿਲੇਡ ਚੱਲ ਰਹੀ।
6: ਹਾਂਜੀ, ਇਹ ਸਿਰਫ ਇੱਕ ਏਰੀਆ ਜਿੱਥੇ ਇਹ ਆ।
5: ਓਕੇ,
6: ਫਿਰ ਇਹੋ ਜਿਹੇ ਹੋਰ ਬੜੇ ਏਰੀਆਜ਼ ਹੈਗੇ ਆ। ਸੈਕੰਡਲੀ, ਗਵਰਨਮੈਂਟ ਨੇ ਬਹੁਤ ਜ਼ਿਆਦਾ ਇਨਫਰਾਸਟ੍ਰਕਚਰ ਪ੍ਰੋਜੈਕਟਸ ਖਿਲਾਰ ਲਏ ਆ, ਉੱਥੇ ਸਪੈਂਡ ਕਰੀ ਜਾ ਰਹੇ ਆ। ਹੁਣ ਉਹਦੇ ਨਾਲ ਕੀ ਆ, ਇੰਟਰਸਟ ਰੇਟ ਵਧਾਉਣ ਨਾਲ ਤੁਸੀਂ ਆਮ ਬੰਦੇ ਦੇ ਐਕਸਪੈਂਡੀਚਰ ਤਾਂ ਘਟਾ ਸਕਦੇ ਆ, ਤੇ ਤੁਸੀਂ ਇੱਕ ਸਾਈਡ ਆਫ ਇਕਨੋਮੀ ਨੂੰ ਸਲੋ ਕਰ ਲਿਆ ਜਿਹਦੇ ਨਾਲ ਇਨਫਲੇਸ਼ਨ ਸਲੋ ਹੁੰਦੀ ਆ, ਪਰ ਦੂਜੇ ਪਾਸੇ ਜੇ ਗਵਰਨਮੈਂਟ ਨੇ ਆਪਦੀ ਸਪੈਂਡਿੰਗ ਕੰਟਰੋਲ ਨਹੀਂ ਕੀਤੀ ਤਾਂ ਇਹ ਤਾਂ ਉਹ ਗੱਲ ਹੋ ਗਈ ਨਾ, ਇੱਕ ਪਾਸੇ ਤੁਸੀਂ ਹੈਂਡਬ੍ਰੇਕ ਖਿੱਚਤੀ, ਇੱਕ ਪਾਸੇ ਰੇਸ ਦੇ ਦਿੱਤੀ, ਉਹ ਗੱਡੀ ਨੇ ਨਾ ਗਾਂ ਜਾਣਾ ਨਾ ਰੁਕਣਾ, ਉਹਦਾ ਜ਼ੋਰ ਲੱਗੀ ਜਾਣਾ, ਉਹ ਸਾਡਾ ਇਕਨੋਮੀ ਦਾ ਹੋ ਰਿਹਾ ਰਾਈਟ ਨਾਊ। ਆਪਾਂ ਐਵਰੀ ਡੇ ਔਨ ਐਨ ਐਵਰੇਜ, ਆ ਕੱਲ ਪਰਸੋਂ ਹੀ ਸਟੱਡੀ ਸੀਗੀ, 28 ਬਿਊਰੋਕਰੈਟ ਐਵਰੀ ਡੇ ਐਡ ਕਰ ਰਹੇ ਹਾਂ ਗਵਰਨਮੈਂਟ ਦੇ ਵਿੱਚ, 28 ਦੀਆਂ ਸੈਲਰੀਆਂ ਟੈਕਸ ਪੇਅਰ ਪੇ ਕਰ ਰਹੇ ਆ
5: ਮਿਲੀਅਨਸ ਆਫ ਡਾਲਰਸ।
6: ਅਸੀਂ ਪਿਛਲੇ 20 ਸਾਲਾਂ ਤੋਂ ਹੁਣ ਤੱਕ ਕਿੰਨੇ ਹੀ ਜ਼ਿਆਦਾ ਬਿਊਰੋਕਰੇਸੀ ਵਧਾ ਦਿੱਤੀ, ਪਹਿਲਾਂ ਪਰ ਪਰਸਨ ਜੇ 0.2 ਬਿਊਰੋਕਰੈਟ ਇੱਕ ਬੰਦੇ ਨੂੰ ਲੁੱਕ ਆਫਟਰ ਕਰਦਾ ਸੀ, ਹੁਣ ਆਲਮੋਸਟ ਹਾਫ ਤੇ ਪਹੁੰਚ ਚੁੱਕਿਆ ਹੋਣਾ ਆ।
5: ਕਰੈਕਟ,
6: ਯਾਨੀ ਕਿ ਦੀਸ ਆਰ ਨੋ ਐਗਜ਼ੈਕਟ ਬਟ ਦੀਸ ਆਰ ਨੰਬਰਸ ਅਰਾਊਂਡ ਦੈਟ, ਕਿ ਬਹੁਤ ਜ਼ਿਆਦਾ ਬਿਊਰੋਕਰੈਟਸ ਵੱਧ ਚੁੱਕੇ ਇੱਕ ਬੰਦੇ ਨੂੰ ਮੋਨੀਟਰ ਕਰਨ ਲਈ। ਸੋ ਦੈਟ ਇਜ਼ ਟੂ ਮੱਚ, ਆਈ ਵੁੱਡ ਸੇ।
5: ਮੈਂ ਇਸ ਕਰਕੇ ਪੁੱਛਣਾ ਚਾਹੁੰਦਾ ਹਾਂ ਭਾਜੀ ਅਗਲਾ ਕੁਐਸਚਨ, ਆਈ ਨੋ ਮੈਂ ਤੁਹਾਡੀ ਇਨ ਐਂਡ ਆਊਟ ਬੈਕਗ੍ਰਾਉਂਡ ਜਾਣਦਾ, ਪਰ ਫਿਰ ਵੀ ਜਿਹੜੇ ਇਸ ਪੋਡਕਾਸਟ ਨੂੰ ਸੁਣ ਰਹੇ ਹੋਣਗੇ, ਡਾਊਟ ਨਾ ਕਿਤੇ ਆਵੇ।
6: ਹਾਂਜੀ,
5: ਆਰ ਯੂ ਬਲੇਮਿੰਗ ਆਲ ਦੀ ਪੋਲਿਸੀਜ਼, ਆਰ ਯੂ ਟਿਲਟਿਡ ਟੂਵਰਡਸ ਲਿਬਰਲ ਨੈਸ਼ਨਲ, ਔਰ ਯੂ ਟਿਲਟਿਡ ਟੂਵਰਡਸ ਵਨ ਨੇਸ਼ਨ, ਤੁਹਾਡੀ ਕੋਈ ਪੋਲੀਟੀਕਲ ਆਈਡੀਓਲੋਜੀ ਹੈ?
6: ਭਾਈ ਮੇਰੀ ਪੋਲੀਟੀਕਲ ਆਈਡੀਓਲੋਜੀ ਇਹ ਆ ਕਿ ਤੁਸੀਂ ਪ੍ਰੋਗਰੈਸਿਵ ਗਵਰਨਮੈਂਟ ਹੋਣੀ ਚਾਹੀਦੀ ਆ। ਮੈਂ ਕਿਸੇ ਪਾਰਟੀ ਵੱਲ ਨਹੀਂ ਹੈਗਾ। ਪ੍ਰੋਗਰੈਸਿਵ ਤੁਹਾਡੀ ਗਰੋਥ ਹੋਣੀ ਚਾਹੀਦੀ ਆ, ਜਿਹਦੇ ਵਿੱਚ ਤੁਹਾਡਾ ਮਾਈਂਡਸੈਟ ਹੋਣਾ ਚਾਹੀਦਾ ਕਿ ਅਸੀਂ ਸਹੀ ਇਨਵਾਇਰਮੈਂਟ ਕ੍ਰੀਏਟ ਕਰੀਏ ਫੋਰ ਬਿਜ਼ਨਸਿਸ ਟੂ ਫਲੋਰਿਸ਼, tax them sustainably and pay the lower socio-economic people who are not so lucky, ਜਿਹੜੇ ਕਿ ਸਾਰੇ ਸਹੀ ਇਨਵਾਇਰਮੈਂਟ 'ਚ ਖੁਸ਼ਹਾਲੀ 'ਚ ਨਾ ਰਹਿ ਸਕਣ।
5: ਰਾਈਟ,
6: ਉਹਦੇ ਵਿੱਚ ਕੀ ਹੁੰਦਾ, ਕਈ ਵਾਰੀ ਲਿਬਰਲਸ ਆਉਂਦੇ ਆ ਜਿਨ੍ਹਾਂ ਨੂੰ ਇਸ ਟਾਈਮ ਮੈਂ ਸਪੋਰਟ ਕਰ ਰਿਹਾ ਬਿਕੋਜ਼ ਉਹਨਾਂ ਦੀ ਇਹ ਆਈਡੀਓਲੋਜੀ ਆ, ਉਹ ਦੋ ਵਾਰੀ ਲਗਾਤਾਰ ਆ ਜਾਂਦੇ ਆ ਤਾਂ ਉਹ ਪਾਵਰ ਟ੍ਰਿਪ ਤੇ ਚੱਲ ਜਾਂਦੇ, ਉਹ ਆਪਣੇ ਕੋਰ ਵੈਲਿਊਜ਼ ਭੁੱਲ ਜਾਂਦੇ ਆ, ਜਿੱਦਾਂ ਪਿਛਲੀ ਵਾਰੀ ਹੋਇਆ ਸੀ ਇਹਨਾਂ ਦੇ ਨਾਲ।
5: ਕਰੈਕਟ,
6: ਦੋ ਵਾਰੀ ਲਗਾਤਾਰ ਦੀ ਗਵਰਨਮੈਂਟ ਬਣੀ, ਬਾਅਦ ਵਿੱਚ ਇਹ ਬੜੇ ਰਿਲੈਕਸ ਜਿਹੀ ਹੋ ਗਏ, ਕੁਛ ਇਹਨਾਂ ਨੇ ਵਧੀਆ ਕੰਟਰੀਬਿਊਟਰੀ ਕੀਤਾ ਨਹੀਂ ਤਾਂ ਉਸ ਤੋਂ ਬਾਅਦ ਲੋਕਾਂ ਦੇ ਅੰਦਰ ਰੋਸ ਸੀਗਾ ਤਾਂ ਫਿਰ ਲੇਬਰ ਆ ਗਈ, ਤੇ ਲੇਬਰ ਵੀ ਆਉਣੀ ਚਾਹੀਦੀ। ਇਹ ਬੁਸ਼ ਫਾਇਰ ਵਾਂਗੂ ਆ, ਮਾੜੀ ਜਿਹੀ ਅੱਗ ਲੱਗਣੀ ਚਾਹੀਦੀ ਆ ਜਿਹੜਾ ਕਿ ਨਵੇਂ ਫਿਰ ਗਰੋਥ ਆ ਸਕੇ, ਪਰ ਇਸ ਵਾਰੀ ਜਿਹੜੀ ਅੱਗ ਆ ਕੁਝ ਜ਼ਿਆਦਾ ਹੀ ਲੱਗ ਚੁੱਕੀ ਆ, ਬੀਜ ਵੀ ਸੜ ਕੇ ਹੁਣ ਨਵੀਂ ਜਿਹੜੀ ਪਨੀਰੀ ਆ ਉੱਗਣ ਲਈ ਬਹੁਤ ਮਿਹਨਤ ਕਰਨੀ ਪੈਣੀ ਸਾਡੇ ਦੇਸ਼ ਨੂੰ।
5: ਰਾਈਟ, ਅੱਛਾ ਇੱਥੇ ਮੈਂ ਇੱਕ ਚੀਜ਼ ਪੁੱਛਣਾ ਚਾਹੁੰਦਾ ਕਿ ਕਮਿੰਗ ਬੈਕ ਟੂ ਆਵਰ ਟੋਪਿਕ, ਬਹੁਤ ਸਾਰੇ ਲੋਕ ਜਿਹੜੇ ਜਦੋਂ ਇੰਡੀਆ ਤੋਂ ਕੋਈ ਆਉਂਦਾ ਹੈਗਾ, ਪਾਕਿਸਤਾਨ ਤੋਂ ਆਉਂਦਾ ਹੈ, ਸਬ ਕੰਟੀਨੈਂਟ 'ਚੋਂ ਆਉਂਦੇ ਹੈਗੇ ਨੇ ਆਸਟ੍ਰੇਲੀਆ 'ਚ ਆ ਕੇ, ਸਾਡਾ ਇੱਕ ਮਾਈਂਡ ਸੈਟ ਹੈਗਾ ਉਸ ਸਬ ਕੰਟੀਨੈਂਟ ਦਾ ਕਿ ਘਰ ਲੈ ਲਿਓ ਭਾਈ ਅੱਗੇ ਹੋਣ ਤੋਂ ਬਾਅਦ, ਹੈਨਾ। ਬਤੌਰ ਮਾਈਗ੍ਰੈਂਟ ਤੁਹਾਡੀ ਵੀ ਇਹ ਜਰਨੀ ਰਹੀ ਸੀਗੀ, ਹੈਨਾ।
6: ਹਾਂਜੀ,
5: ਬਟ ਯੂ ਟੁੱਕ ਯੂਅਰ ਟਾਈਮ, ਤੁਹਾਡਾ ਇੱਕ ਹੋਰ ਸਿਨਾਰੀਓ ਸੀਗਾ, ਇੱਕ ਮਾਈਂਡ ਸੈਟ ਹੋਰ ਸੀਗਾ, ਬਟ ਮੈਂ ਉਹ ਸਮਝਣਾ ਚਾਹੁੰਦਾ ਕਿ ਤੁਹਾਡਾ ਮਾਈਂਡ ਸੈਟ ਕੀ ਹੈਗਾ, ਤੁਸੀਂ ਕੀ ਕਹਿੰਦੇ ਹੈਗੇ ਹੋ, ਕੀ ਸੁਜੈਸਟ ਕਰਦੇ ਹੋ। ਪਲੱਸ ਔਨ ਟੋਪ ਆਫ ਦੈਟ, ਇੱਕ ਜਦੋਂ ਬੰਦਾ ਇੱਥੇ ਇਸ ਕੰਟਰੀ 'ਚ ਆਉਂਦਾ, ਮੋਰਗੇਜ ਹੋ ਗਈ, ਹੋਰ ਬੜੇ ਸਾਰੇ ਮੋਰਗੇਜ, ਬ੍ਰੋਕਰ ਲੈਣਾ ਹੈ ਜੀ, ਕਨਵਿੰਸਰ ਲੈਣਾ ਹੈ ਜੀ, ਇਹ ਉਹ, ਇੱਕ ਘਬਰਾਹਟ ਹੈਗੀ ਹੈ ਇੱਕ ਫਸਟ ਟਾਈਮ ਇਨਵੈਸਟਰ ਨੂੰ।
6: ਹਾਂਜੀ,
5: ਕੀ ਕਿਵੇਂ, ਮਤਲਬ ਇੱਕ ਲੇਮੈਨ ਦੇ ਤੌਰ ਦੇ ਉੱਤੇ ਉਹਦਾ ਸਾਦਾ ਸਿੰਪਲ ਜਿਹਾ ਆਨਸਰ ਕੀ?
6: ਹਾਂਜੀ, ਦੇਖੋ ਇਹਦੇ ਲਈ ਆਪਾਂ ਨੂੰ ਪਹਿਲਾਂ ਇਹਦੇ ਪਿੱਛੇ ਸਮਝਣਾ ਜ਼ਰੂਰੀ ਹੈ, ਆਪਾਂ ਦੂਸਰੇ ਦੇਸ਼ 'ਚ ਆ ਰਹੇ ਹਾਂ, ਉਹਦੇ ਸਾਰੇ ਰੂਲਸ ਰੈਗੂਲੇਸ਼ਨਸ ਡਿਫਰੈਂਟ ਹੋਣੇ ਆ, ਸਾਨੂੰ ਸਮਝਣਾ ਜ਼ਰੂਰੀ ਆ ਪਹਿਲਾਂ। ਮੈਂ ਕਿਉਂ ਇਸ ਬਾਰੇ ਸਮਝਦਾ, ਮੈਨੂੰ ਕਿਉਂ ਅਥਾਰਟੀ ਇਸ ਚੀਜ਼ ਟੋਪਿਕ 'ਤੇ ਗੱਲ ਕਰਨ ਦੀ, ਮੈਂ ਉਹਦਾ ਮਾੜਾ ਬੈਕਗਰਾਊਂਡ ਟੱਚ ਬੇਸ ਕਰ ਲੈਂਦਾ। ਮੈਂ ਇੱਕ ਕੁਆਲੀਫਾਈਡ ਐਂਡ ਲਾਇਸੈਂਸਡ ਵੈਲਥ ਐਡਵਾਈਜ਼ਰ ਰਿਹਾ
5: ਹਾਂ। ਰਾਈਟ।
6: ਆਈ ਹੈਵ ਬੀਨ ਅ ਕੁਆਲੀਫਾਈਡ ਲਾਇਸੈਂਸਡ SMSF ਐਡਵਾਈਜ਼ਰ ਐਂਡ ਟੈਕਸ ਐਡਵਾਈਜ਼ਰ। ਉਸ ਤੋਂ ਬਾਅਦ ਆਈ ਐਮ ਅ ਪ੍ਰੋਪਰਟੀ ਡਿਵੈਲਪਰ, ਬਿਲਡਿੰਗ ਕੰਪਨੀ ਓਨਰ, ਰੀਅਲ ਅਸਟੇਟ ਏਜੰਟ ਐਂਡ ਮੇ ਬੀ ਅ ਫਿਊ ਅਦਰ ਥਿੰਗਸ ਇਨ ਬਿਟਵੀਨ। ਹੁਣ ਮੈਂ ਸਾਰੇ ਏਰੀਆ 'ਚ ਪ੍ਰੈਕਟਿਸ ਆਪ ਕੀਤੀ ਆ, ਜਿਹੜਾ ਕਿ ਮੈਂ ਸਾਰੀਆਂ ਚੀਜ਼ਾਂ ਨੂੰ ਸਮਝ ਸਕਾਂ ਔਰ ਮੈਂ ਫਿਰ ਇੱਕ ਇਹੋ ਜਿਹਾ ਵਧੀਆ ਸੋਲੂਸ਼ਨ ਪ੍ਰੋਵਾਈਡ ਕਰ ਸਕਾਂ ਜਿਹਦੇ ਵਿੱਚ ਵੇਸਟੇਜ ਘੱਟ ਹੋਏ ਔਰ ਹਰ ਇੱਕ ਬੰਦਾ ਫਾਈਨੈਂਸ਼ੀਅਲ ਫਰੀਡਮ ਕੋਲ ਪਹੁੰਚ ਸਕੇ।
5: ਠੀਕ ਹੈ।
6: ਉਹਦੀ ਸ਼ੁਰੂਆਤ ਘਰ ਨਾਲ ਪ੍ਰੋਪਰਟੀ ਨਾਲ ਹੁੰਦੀ ਹੈ ਆਸਟ੍ਰੇਲੀਆ 'ਚ, ਕਿਉਂਕਿ ਰੀਅਲ ਵੈਲਥ ਪ੍ਰੋਪਰਟੀ 'ਚ, ਗੋਲਡ 'ਚ, ਸਟੋਕਸ 'ਚ ਤੁਸੀਂ ਸਟੋਰ ਕਰ ਸਕਦੇ ਆ। ਠੀਕ ਆ। ਪ੍ਰੋਪਰਟੀ ਸੌਖਾ ਆ ਕਿਉਂਕਿ ਉਹ ਤੁਸੀਂ ਦੇਖ ਸਕਦੇ ਆ, ਬੈਂਕਸ ਉਹਨੂੰ ਸੇਫ ਇਨਵੈਸਟਮੈਂਟ ਸਮਝਦੇ, ਤਾਂ ਹੀ 80% ਲੋਨ ਮਿਲ ਜਾਂਦਾ। ਜੇ ਸੋਨਾ ਲੈਣ ਜਾਓਗੇ 80% ਲੋਨ ਨਹੀਂ ਮਿਲਣਾ ਉੱਥੇ ਤੁਹਾਨੂੰ। ਅਤੇ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਦੇ ਕਰਕੇ ਰੀਅਲ ਸਟੇਟ ਥੋੜ੍ਹਾ ਸੇਫ ਇਨਵੈਸਟਮੈਂਟ ਆ। ਹੁਣ ਜਦੋਂ ਅਸੀਂ ਆਸਟ੍ਰੇਲੀਆ ਆਉਂਦੇ ਇੰਡੀਆ ਤੋਂ, ਵੀ ਨੀਡ ਟੂ ਥਿੰਕ ਅਬਾਊਟ ਅ ਲੋਟ ਆਫ ਥਿੰਗਸ ਬਿਫੋਰ ਇਨਵੈਸਟਿੰਗ ਇਨ ਟੂ ਅ ਹਾਊਸ। ਪਹਿਲਾਂ ਤਾਂ ਮਜੋਰਟੀ ਲੋਕ ਆਪਣੇ ਇੱਥੇ ਜਿੱਦਾਂ ਆਉਂਦੇ ਆ, ਆਪਾਂ ਹੁਣ ਤਾਂ ਮੈਂ ਫਾਰਮਿੰਗ ਬੈਕਗਰਾਊਂਡ ਤੋਂ, ਸਾਨੂੰ ਤਾਂ ਇਨਕਮ ਟੈਕਸ ਪਤਾ ਹੀ ਨਹੀਂ ਕੀ ਹੁੰਦਾ ਉੱਥੇ। ਮੈਜੋਰਟੀ ਲੋਕ ਕਿੱਥੇ ਕਿੰਨੇ ਟੈਕਸ ਹੁਣ ਪਿਛਲੇ 10 ਸਾਲਾਂ ਚ ਇਨਕਮ ਟੈਕਸ
5: ਜਦੋਂ ਬਾਹਰ ਜਾਣਾ।
6: ਐਗਜੈਕਟਲੀ। ਹੁਣ ਬਹੁਤ ਸਾਰੇ ਜਿਹੜੇ ਇਨਕਮ ਟੈਕਸ ਵਗੈਰਾ ਤੇ ਲੋਕ ਇਸ ਚੀਜ਼ਾਂ ਚ ਪੈ ਰਹੇ, ਉਹ ਲੋਕ ਆ ਜਿਹੜੇ ਜੋਬ ਕਰ ਰਹੇ, ਬਿਜ਼ਨਸ ਕਰ ਰਹੇ ਇੰਡੀਆ, ਤਾਂ ਉਹਨਾਂ ਦਾ ਐਕਸਪੋਜ਼ਰ, ਉਹਨਾਂ ਨੇ ਆਪਣੇ ਮਾਂ ਪਿਓ ਨੂੰ ਇਹ ਕਰਦੇ ਹੋਏ ਸੁਣਦੇ ਹੋਏ ਦੇਖਿਆ। ਜਿਹੜੇ ਆਪਾਂ ਫਾਰਮਿੰਗ ਬੈਕਗਰਾਊਂਡ ਤੋਂ ਆਏ ਹਾਂ, ਪਿੰਡਾਂ ਚੋਂ ਆਏ ਹਾਂ, ਸਾਨੂੰ ਤਾਂ ਪਤਾ ਨਹੀਂ ਇਨਕਮ ਟੈਕਸ ਕਿੱਦਾਂ ਵਰਕ ਕਰਦਾ ਆ, ਕਿੰਨਾ ਪੈਣਾ ਕਿੰਨਾ ਨਹੀਂ ਪੈਣਾ, ਆਪਾਂ ਐਕਸਪੋਜ਼ਰ ਨਹੀਂ ਦੇਖਿਆ। ਇੱਥੇ ਸਟੂਡੈਂਟ ਆ ਗਏ 20, 22, 24, 25 ਸਾਲ ਦੇ ਵਿੱਚ,
5: ਰਾਈਟ,
6: ਤੇ ਸਾਨੂੰ ਇੱਥੇ ਆ ਕੇ ਇਨਕਮ ਟੈਕਸ ਸਾਰਾ ਕੁਛ, ਕਿਸ GST ਪੇ ਕਰਨੀ ਆ, ਆਹ ਚੀਜ਼ ਵਿਦਹੈਲਡ ਹੋਣਾ ਟੈਕਸ, ਆਪਾਂ ਇੱਥੇ ਆ ਕੇ ਐਕਸਪੋਜ਼ਰ ਲਿਆ।
5: ਬਿਲਕੁਲ ਠੀਕ।
6: ਉਹ ਸਾਰੀਆਂ ਚੀਜ਼ਾਂ ਪ੍ਰੋਪਰਟੀ ਨੂੰ ਇੰਪੈਕਟ ਕਰਦੀਆਂ ਆ। ਆਪਾਂ ਆਸਟ੍ਰੇਲੀਆ ਦੇ ਆ ਕੇ ਬੇਸ ਆ ਕਿ ਸਾਡਾ ਗੋਲ ਕੀ ਆ।
5: ਰਾਈਟ।
6: ਐਜ਼ ਅ ਵੈਲਥ ਐਡਵਾਈਜ਼ਰ, ਵੈਲਥ ਐਡਵਾਈਜ਼ਰ ਇੱਕ ਸਰਜਨ ਵਾਂਗੂ ਹੁੰਦਾ ਆ।
5: ਓਕੇ।
6: ਉਹ ਬੰਦੇ ਨੂੰ ਇਹ ਨਹੀਂ ਕਹਿੰਦਾ ਕਿ ਜਾ ਕੇ ਮੈਂ ਤੇਰਾ ਦਿਲ ਚੀਰ ਕੇ ਤਾਂ ਮੈਂ ਤੇ ਟਾਂਕੇ ਲਾ ਦਿੰਦਾ ਆ, ਜਾਂ ਆ ਤੂੰ ਜਾ ਕੇ ਮੈਡੀਕਲ ਸਟੋਰ ਤੋਂ ਦਵਾਈ ਲਾਇਆ। ਉਹਨੇ ਪਹਿਲਾਂ ਡਾਇਗਨੋਸਿਸ ਕਰਨਾ ਕਿ ਤੂੰ ਚਾਹੁੰਦਾ ਕੀ ਆ, ਹੋਰ ਫਿਰ ਉਹਨੇ ਦੇਖਣਾ ਕਿ ਜੋ ਇਹ ਚਾਹੁੰਦਾ ਹੈ ਉਹਦੀ ਬਾਡੀ 'ਚ ਆਹ ਪ੍ਰੋਬਲਮ ਆ, ਆ ਇਹਨੂੰ ਰੋਕ ਰਹੀ ਉੱਤੇ ਪਹੁੰਚਣ 'ਚ।
5: ਕਰੈਕਟ।
6: ਤਾਂ ਫਿਰ ਉਹ ਉਹਦੇ ਲਈ ਉਹਨੇ ਉਹਦਾ ਟ੍ਰੀਟਮੈਂਟ ਪਲਾਨ ਕ੍ਰੀਏਟ ਕਰਨਾ, ਫਿਰ ਉਹ ਪਰਚਾ ਲਿਖ ਕੇ ਦਊਗਾ, ਫਿਰ ਉਹ ਜਾਊਗਾ ਡਿਸਪੈਂਸਰੀ ਉੱਤੋਂ ਦਵਾਈ ਲੈਣ। ਉਹ ਜਿਹੜੀ ਡਿਸਪੈਂਸਰੀ ਨਾ, ਉਹ ਰੀਅਲ ਸਟੇਟ ਏਜੰਟ ਆ। ਉਹਨਾਂ ਨੇ ਕੋਈ ਇੱਕ ਬੰਦੇ ਨੇ ਅਕੋਰਡਿੰਗ ਚੀਜ਼ ਕਿਊਰੇਟ ਨਹੀਂ ਕਰਨੀ, ਉਹਨਾਂ ਕੋਲ ਇੱਥੇ ਲਿਸਟ ਲੱਗੀ ਦੇਖ ਲਓ ਜਿਹੜਾ ਤੁਹਾਨੂੰ ਪਸੰਦ ਆ ਲੈ ਲਓ,
5: ਜੋ ਪਸੰਦ ਆ ਲੈ।
6: ਪਰ ਤੁਹਾਨੂੰ ਇਹ ਡਿਸਾਈਡ ਕਰਨਾ ਹੈ ਕਿ ਮੈਂ ਲੈਣਾ ਕੀ ਹੈ, ਜਾਂ ਤਾਂ ਖੁਦ ਸਾਰੀ ਪੜ੍ਹਾਈ ਕਰੋ,
5: ਤੁਸੀਂ ਦੇਖੋ।
6: ਐਗਜ਼ੈਕਟਲੀ। ਜਾਂ ਤਾਂ ਸਾਰੀ ਪੜ੍ਹਾਈ ਕਰੋ, ਤਾਂ ਫਿਰ ਸਮਝੋ ਤੁਹਾਨੂੰ ਕਿਹੜੀ ਸੂਟ ਕਰੂਗੀ, ਜਾਂ ਜੇ ਕਿਸੇ ਬੰਦੇ ਨੇ ਇਹ ਪੜ੍ਹਾਈ ਕੀਤੀ ਹੈ, ਇਹ ਸਾਰੀਆਂ ਚੀਜ਼ਾਂ ਤੋਂ ਲੰਘਿਆ, ਉਹਦੀ ਐਡਵਾਈਸ ਲੈ ਕੇ ਜਾ ਕੇ ਉਹ ਸਰਟਨ ਚੀਜ਼ ਬਾਏ ਕਰੋ।
5: ਠੀਕ ਹੈ।
6: ਹੁਣ ਮੈਂ ਤੁਹਾਡੇ ਤੋਂ ਇੱਕ ਸਵਾਲ ਪੁੱਛ ਲੈਂਦਾ। ਲੈਟਸ ਸੇ ਆਪਾਂ ਵਾਪਸ ਜਾਂਦੇ ਤੁਹਾਡੀ ਜਰਨੀ 'ਚ, ਜਾਂ ਤੁਹਾਡਾ ਕੋਈ ਕਜ਼ਨ ਨਵਾਂ ਨਵਾਂ ਆਸਟ੍ਰੇਲੀਆ ਇੱਥੇ ਆਇਆ ਹੈ, ਹੁਣ ਤੁਹਾਡਾ ਕੀ ਗੋਲ ਅਗਲੇ 20 ਸਾਲਾਂ 'ਚ ਤੁਸੀਂ ਕੀ ਅਚੀਵ ਕਰਨਾ ਚਾਹੁੰਦੇ? ਆਪਾਂ ਰੀਅਲ ਟਾਈਮ ਸਿਨਾਰੀਓ ਕਰ ਲੈਂਦੇ ਹਾਂ।
5: ਫਸਟ ਤਾਂ ਇਹੀ ਹੁੰਦਾ ਕਿ ਉਹ ਮੇਰਾ ਕਜ਼ਨ ਆਇਆ, ਉਹ ਪੱਕਾ ਹੋਵੇ, ਪੱਕਾ ਹੋਣ ਤੋਂ ਬਾਅਦ ਉਹ ਘਰ ਦੇਖੇ,
6: ਹਾਂਜੀ,
5: ਘਰ ਦਾ ਲੋਨ ਛੇਤੀ ਛੇਤੀ
6: ਪੇ ਆਫ ਹੋ ਜਾਏ। ਠੀਕ ਆ। ਇਹ ਜਿਹੜਾ ਤੁਹਾਡਾ ਗੋਲ ਹੈ ਅਚੀਵ ਹੋ ਜਾਊਗਾ, ਇਹ 10 ਸਾਲ ਤੋਂ ਵੀ ਘੱਟ 'ਚ ਅਚੀਵ ਹੋ ਸਕਦਾ ਹੈ।
5: ਰਾਈਟ।
6: ਠੀਕ ਆ। ਜੋ ਤੁਸੀਂ PR ਲੈ ਲਈ ਆ, ਉਹ ਤੋਂ ਲੈਸ ਦੈਨ 10 ਈਅਰਸ।
5: ਓਕੇ।
6: ਪਰ ਇਹਦਾ ਰਸਤਾ ਉੱਥੋਂ ਹੋ ਕੇ ਨਹੀਂ ਜਾਊਗਾ ਜਿੱਥੋਂ ਤੁਸੀਂ ਚਾਹੁੰਦੇ ਆ, ਮੇ ਵੀ, ਕਿਉਂਕਿ ਮੈਂ ਉੱਥੇ ਪਹੁੰਚ ਚੁੱਕਾ, ਮੈਨੂੰ ਪਤਾ ਉਹ ਰਸਤੇ ਕਿੱਦਾਂ ਲੰਘਦੇ ਆ।
5: ਰਾਈਟ।
6: 10 ਸਾਲ ਪਹਿਲਾਂ ਮੇਰੇ ਕੋਲ ਇੱਕ ਵੀ ਘਰ ਨਹੀਂ ਸੀਗਾ।
5: ਓਕੇ।
6: ਹੁਣ 10 ਸਾਲ ਫਾਸਟ ਫਾਰਵਰਡ ਕਰ ਲਓ, 40 ਤੋਂ ਵੱਧ ਆ, ਪਰ ਉਹਦਾ ਰਸਤਾ ਇੱਦਾਂ ਨਹੀਂ ਗਿਆ ਕਿ ਮੈਂ ਪਹਿਲਾਂ ਹੀ ਆਪਣੇ ਲਈ ਅੱਡੀਆਂ ਚੱਕ ਕੇ ਸਭ ਤੋਂ ਮਹਿੰਗਾ ਘਰ ਲੈ ਕੇ ਬਹਿ ਗਿਆ, ਤਾਂ ਫਿਰ ਹੁਣ ਸੋਚ ਰਿਹਾ ਕਿ ਯਾਰ ਮੈਂ ਇਹਦੀ ਕਿਸ਼ਤਾਂ ਕਿੱਥੋਂ ਦੇਣੀ ਆ, ਇਹਨੂੰ ਛੇਤੀ ਪੇ ਆਫ ਕਿੱਦਾਂ ਕਰਨਾ।
5: ਰਾਈਟ।
6: ਉਹ ਫਾਈਨੈਂਸ਼ੀਅਲ ਸੁਸਾਈਡ ਆ, ਕਿਉਂਕਿ ਤੁਸੀਂ ਆਪਣੇ ਜਦੋਂ ਆਪਦੇ ਲਈ ਘਰ ਲੈ ਲੈਂਦੇ ਆਸਟ੍ਰੇਲੀਆ ਦੇ ਵਿੱਚ, ਪਹਿਲਾ ਘਰ ਆਪਦਾ ਲੈ ਲਿਆ, ਤੁਹਾਨੂੰ ਉਸ ਤੋਂ ਤੁਹਾਡੀ ਬੋਰਿੰਗ ਕਪੈਸਿਟੀ ਬਹੁਤ ਜ਼ਿਆਦਾ ਡ੍ਰੌਪ ਕਰ ਜਾਂਦੀ ਹੈ। ਬੇਸਡ ਔਨ ਯੋਰ ਇਨਕਮ ਯੂ ਮੇ ਨੋਟ ਈਵਨ ਹੈਵ ਅਨਦਰ ਬੋਰਿੰਗ ਕਪੈਸਿਟੀ ਟੂ ਬਾਏ ਅਨਦਰ ਪ੍ਰੋਪਰਟੀ।
5: ਓਕੇ।
6: ਫਿਰ ਤੁਹਾਨੂੰ ਫਿਰ ਵੇਟ ਕਰਨੀ ਪੈਂਦੀ ਆ, ਥੋੜ੍ਹਾ ਚਿਰ ਇਨਕਮ ਗਰੋ ਹੋਊਗੀ, ਸਭ ਕੁਛ ਹੋਊਗਾ, ਬੋਰਿੰਗ ਕਪੈਸਿਟੀ ਬਣੂਗੀ, ਫਿਰ ਅਗਲੀ ਲਾਉਂਗੇ, ਤਾਂ ਉਨਾ ਚਿਰ ਤੁਸੀਂ ਗਰੋਥ ਤੋਂ ਬਾਹਰ ਰਹਿ ਗਏ ਮਾਰਕੀਟ 'ਚ।
5: ਓਕੇ। ਉਨੀ ਦੇਰ 'ਚ ਪ੍ਰੋਪਰਟੀ ਵੱਧ ਗਈ।
6: ਹਾਂਜੀ, ਉਨੀ ਦੇਰ 'ਚ ਪ੍ਰੋਪਰਟੀ ਵੱਧ ਗਈ। ਸੋ ਦ ਬੈਸਟ ਥਿੰਗ ਟੂ ਡੂ ਇਜ਼, ਮੇਰੇ ਹਿਸਾਬ ਨਾਲ ਜੋ ਜਿੱਦਾਂ ਮੈਂ ਵੀ ਅਚੀਵ ਕੀਤਾ, ਔਰ ਇਹ ਫੁੱਲ ਪਰੂਫ ਸੋਲਿਊਸ਼ਨ ਆ, ਬਹੁਤ ਲੋਕ ਇਹਨੂੰ ਰੈਂਟ ਵੈਸਟਿੰਗ ਵੀ ਕਹਿੰਦੇ ਆ, ਪਹਿਲਾਂ ਤੁਸੀਂ ਇੱਕ ਇਨਵੈਸਟਮੈਂਟ ਪ੍ਰੋਪਰਟੀ ਲਓ।
5: ਓਕੇ।
6: ਠੀਕ ਆ। ਫਿਰ ਉਹ ਜਦੋਂ ਕੰਪਲੀਟ ਹੋਵੇ, ਉਹ 'ਚ ਕੋਈ ਵੈਲਿਊ ਐਡ ਕਰੋ ਲੈ ਕੇ, ਬਣੀ ਬਣਾਈ ਕਦੀ ਨਹੀਂ ਲੈਣੀ, ਜੋ ਕਿਉਂਕਿ ਉਹ ਰੈਡੀ ਆ।
5: ਓਕੇ।
6: ਉਹ 'ਚ ਤੁਸੀਂ ਕੁਛ ਨਹੀਂ ਲੈ ਸਕਦੇ। ਹਾਂਜੀ, ਇਹਨੂੰ ਬਿਜ਼ਨਸ ਵਾਂਗੂ ਕਰੋ, ਜੇ ਤੁਸੀਂ ਪ੍ਰੋਪਰਟੀ ਦਾ ਬਿਜ਼ਨਸ ਕਰਨਾ, ਇਹਨੂੰ ਬਿਜ਼ਨਸ ਵਾਂਗੂ ਕਰੋ, ਇਹਨੂੰ ਇਮੋਸ਼ਨਲੀ ਨਾ ਕਰੋ ਕਿ ਇਹ ਗੁਲਾਬੀ ਰੰਗ ਦੀ ਮੈਨੂੰ ਸੋਹਣੀ ਲੱਗਦੀ ਆ, ਲੈ ਲਓ। ਜੋ 4 ਪੈਸੇ ਬਣਨੇ, ਫਿਰ ਭਾਵੇਂ ਕਾਲੀ ਵੀ ਆ, ਲੈ ਲਓ। ਠੀਕ ਆ। ਹੁਣ ਤੁਸੀਂ ਪਹਿਲਾਂ ਇਨਵੈਸਟਮੈਂਟ ਪ੍ਰੋਪਰਟੀ ਲਓ, ਉਹਦੀ ਜਿਹੜੀ ਵੈਲਿਊ ਐਡ ਤੁਸੀਂ ਕੀਤੀ ਆ, ਜਾਂ ਬਣਾਈ ਆ, ਰੈਨੋਵੇਟ ਕੀਤੀ ਆ, ਉਹਦੀ ਵੈਲਿਊ ਵੱਧ ਗਈ ਹੋਣੀ ਆ, ਕੁਛ ਮਾਰਕੀਟ ਗਰੋਥ ਹੋਈ ਹੋਗੀ, ਉਹਨੂੰ ਰੀਫਾਈਨੈਂਸ ਕਰੋ, ਫਿਰ ਅਗਲੀ ਲਓ, ਫਿਰ ਅਗਲੀ ਲਓ, ਇੱਦਾਂ ਕਰਕੇ।
5: ਓਕੇ।
6: ਸੋ 3-4 ਜਾਂ ਤੁਸੀਂ ਉਸ ਏਰੀਏ 'ਚ ਮੂਵ ਹੋ ਜਾਓ ਇੱਕ ਦੋ ਇਨਵੈਸਟਮੈਂਟ ਪ੍ਰੋਪਰਟੀ ਲੈ ਕੇ ਜਿੱਥੇ ਤੁਸੀਂ ਨਵਾਂ ਘਰ ਬਣਾ ਸਕਦੇ ਹਾਂ ਜਾਂ ਫਿਰ ਜਿੱਥੇ ਤੁਸੀਂ ਰੈਨੋਵੇਟ ਕਰਕੇ ਵੈਲਿਊ ਐਡ ਕਰ ਸਕਦੇ ਹਾਂ ਜਿੱਥੇ ਗਰੋਥ ਹੈ,
5: ਜਿੱਥੇ ਗਰੋਥ,
6: ਜੇ ਤੁਸੀਂ ਆਪਣਾ ਲਾਈਫ ਸਟਾਈਲ ਸੈਕਰੀਫਾਈਸ ਕਰ ਸਕਦੇ ਹਾਂ। ਜੇ ਨਹੀਂ ਸੈਕਰੀਫਾਈਸ ਕਰ ਸਕਦੇ ਫਿਰ ਜਿੱਥੇ ਰਹਿ ਰਹੇ ਉੱਥੇ ਰਹਿ ਕੇ ਰੈਂਟ ਵੈਸਟਿੰਗ ਕਰੀ ਜਾਓ।
5: ਓਕੇ,
6: ਬਟ ਆਈ ਬਿਲੀਵ ਇਨ ਸੈਕਰੀਫਾਈਸਿਸ, ਉਹ ਕਰਨਾ ਚਾਹੀਦਾ। ਮੈਂ ਆਸਟ੍ਰੇਲੀਆ ਇੱਥੇ ਨਾਰਦਰਨ ਬੀਚਸ ਰਹਿੰਦਾ ਹੁੰਦਾ ਸੀਗਾ, ਇਟਸ ਅ ਪੈਰਾਡਾਈਜ਼, ਵਨ ਆਫ ਦ ਬੈਸਟ ਪਲੇਸਿਸ ਟੂ ਲਿਵ ਇਨ ਆਸਟ੍ਰੇਲੀਆ। ਮੈਂ ਉੱਥੋਂ ਮੂਵ ਹੋ ਕੇ ਨਾਰਥ ਵੈਸਟ ਸਿਡਨੀ ਮੂਵ ਹੋਇਆ ਜਦੋਂ ਮੈਂ ਆਪਣੀ ਵੈਲਥ ਬਣਾਉਣੀ ਸੀ, ਬਿਕੋਜ਼ ਵੀ ਹੈਵ ਟੂ ਮੇਕ ਸਮ ਸੈਕਰੀਫਾਈਸਿਸ ਜਦੋਂ ਕੁਛ ਵਧੀਆ ਅਚੀਵ ਕਰਨਾ ਹੈ। ਸੋ ਦੈਟਸ ਹਾਊ ਯੂ ਗੈਟ ਸਟਾਰਟਡ। ਫਿਰ ਤੁਸੀਂ ਪਹਿਲਾਂ ਮੋਰਗੇਜ ਬ੍ਰੋਕਰ ਨਾਲ ਆਪਣੀ ਬੋਰਿੰਗ ਕਪੈਸਿਟੀ ਦਾ ਅਸੈਸਮੈਂਟ ਕਰਾਓ ਤੇ ਤੁਸੀਂ ਆਹ ਪਾਥਵੇ ਤੇ ਚੱਲ ਸਕਦੇ ਹਾਂ। ਸਾਨੂੰ ਉਹ ਫੀਲ ਹੁੰਦੀ ਆ, ਪਰ ਜਦੋਂ ਆਪਾਂ ਆਸਟ੍ਰੇਲੀਆ ਆਉਂਦੇ ਹਾਂ ਉਹ ਵਾਰ ਸਟ੍ਰੈਸ ਇਹ ਚੀਜ਼ਾਂ ਦਿਮਾਗ ਚ ਪੈ ਜਾਂਦੀਆਂ, ਇੱਕ ਕਲਾਉਡੀਨੈਸ ਜਿਹਾ ਫੀਲ ਹੁੰਦਾ ਆ ਕਿ ਸਾਨੂੰ ਕੋਈ ਸਟ੍ਰੇਟ ਫਾਰਵਰਡ ਪਾਥਵੇ ਨਜ਼ਰ ਨਹੀਂ ਆ ਰਿਹਾ। ਇਹ ਨੋਰਮਲ ਆ ਕਿ ਮਾਈਗ੍ਰੈਂਟਸ ਲਈ, ਜਦੋਂ ਮੈਂ ਵੈਲਥ ਐਡਵਾਈਜ਼ਿੰਗ ਕਰਦਾ ਹੁੰਦਾ ਸੀਗਾ ਮੇਰਾ ਕੰਮ ਹੀ ਮਨੀ ਦੀ ਸਾਈਕੋਲੋਜੀ ਦੇ ਉੱਤੇ ਹੁੰਦਾ ਸੀਗਾ, ਵਟਸ ਯੋਰ ਰਿਲੇਸ਼ਨਸ਼ਿਪ ਵਿਦ ਮਨੀ, ਠੀਕ ਆ। ਹੁਣ ਉਹਦੇ ਵਿੱਚ ਕੀ ਸੀ, ਜਦੋਂ ਆਪਾਂ ਇੰਡੀਆ ਦੇ ਵਿੱਚ ਹੁੰਦੇ ਹਾਂ ਨਾ, ਸਾਡੇ ਕੋਲ ਬਹੁਤ ਸਾਰੇ ਸੇਫਟੀ ਰਿਸੋਰਸਿਸ ਹੈਗੇ, ਸੇਫਟੀ ਨੈਟ ਆ, ਸਾਡੇ ਰਿਸ਼ਤੇਦਾਰ ਆ, ਭੈਣ ਭਰਾ ਆ, ਅੜੀ ਫਸੀ ਸਾਡੇ ਕੰਮ ਆ ਜੂ।
5: ਰਾਈਟ,
6: ਇੱਥੇ ਸਾਨੂੰ ਲੱਗਦਾ ਅਸੀਂ ਇਕੱਲੇ ਆ, ਕੋਈ ਹੈ ਨਹੀਂ ਗਾ।
5: ਰਾਈਟ,
6: ਸੈਕੰਡਲੀ ਮੈਜੋਰਟੀ ਉੱਥੇ ਕਿਸੇ ਘਰਾਂ ਦੀ ਮੋਰਗੇਜ ਨਹੀਂ ਹੁੰਦੀ, ਬਹੁਤ ਘੱਟ ਲੋਕਾਂ ਦੀ ਹੁੰਦੀ ਸੀ, ਸਾਨੂੰ ਕਦੀ ਐਕਸਪੋਜ਼ਰ ਵੀ ਨਹੀਂ ਸੀ ਇਸ ਚੀਜ਼ ਦਾ। ਇੱਥੇ ਆ ਕੇ ਲੱਗਿਆ ਕਿ ਜੇ ਇੱਕਦਮ ਕੰਮ ਤੇ ਨਹੀਂ ਗਏ ਤਾਂ ਕਿਰਾਇਆ ਕਿੱਥੋਂ ਨਿਕਲਣਾ, ਠੀਕ ਆ। ਤਾਂ ਉਹ ਇੱਕ ਐਂਗਜ਼ਾਇਟੀ ਬੈਕ ਆਫ ਦਾ ਮਾਇੰਡ ਹਮੇਸ਼ਾ ਰਹਿੰਦੀ ਆ, ਮੈਂ ਉਹਨੂੰ ਮਾਈਗ੍ਰੇਸ਼ਨ ਐਂਗਜ਼ਾਇਟੀ ਕਹਿੰਦਾ ਆ।
5: ਓਕੇ,
6: ਉਹਦਾ ਵੀ ਇੱਕ ਟਾਈਮ ਪੀਰੀਅਡ ਆ, ਜੋ ਤੁਸੀਂ ਇੱਕ ਫਾਈਨੈਂਸ਼ੀਅਲ ਫਰੀਡਮ ਅਚੀਵ ਕਰ ਲੈਂਦੇ ਆ, ਤੁਸੀਂ ਉਹ ਮਾਈਗ੍ਰੇਸ਼ਨ ਐਂਗਜ਼ਾਇਟੀ ਨੂੰ ਕਿਲ ਕਰ ਸਕਦੇ ਆ।
5: ਰਾਈਟ,
6: ਹੋਰ ਉਹਦਾ ਪਾਥਵੇ ਵੀ ਇਹੀ ਆ, ਆਪਣੇ ਲਈ ਵੈਲਥ ਬਿਲਡ ਕਰਨਾ, ਇਸ ਲੈਵਲ ਤੱਕ ਪਹੁੰਚ ਜਾਣਾ ਕਿ ਤੁਹਾਡੇ ਜਿਹੜੇ ਬੇਸਿਕ ਐਕਸਪੈਂਸਿਸ ਆ ਉਹ ਇੱਕ ਤੁਹਾਡੀ ਸੈਕੰਡਰੀ ਇਨਕਮ ਤੋਂ ਕਵਰ ਹੋ ਸਕਣ, ਜਿਹੜੀ ਰੀਅਲ ਸਟੇਟ ਤੋਂ ਬਣ ਸਕਦੀ ਆ ਜਾਂ ਬਿਜ਼ਨਸ ਤੋਂ ਬਣ ਸਕਦੀ ਆ। ਤੁਹਾਡੀ ਮੋਰਗੇਜ ਛੇਤੀ ਤੋਂ ਛੇਤੀ ਪੇ ਆਫ ਹੋ ਜਾਏ 5 to 10 ਸਾਲਾਂ ਦੇ ਅੰਦਰ ਅੰਦਰ ਪ੍ਰੋਪਰਟੀ ਬਾਏ ਕਰਕੇ, ਐਂਡ ਦੈਟਸ ਇਟ, ਦੈਨ ਯੂ ਗੋ ਟੂ ਵਰਕ ਬੇਸਡ ਔਨ ਯੋਰ ਚੋਇਸਿਸ ਕਿ ਅੱਜ ਦਿਲ ਕਰ ਰਿਹਾ ਕੰਮ ਕਰਨ ਦਾ,
5: ਰਾਈਟ,
6: ਨਾ ਕਿ ਸਾਨੂੰ ਫੋਰਸ ਆ,
5: ਇਹਨੂੰ ਫਾਈਨੈਂਸ਼ੀਅਲ ਫਰੀਡਮ ਕਹਿੰਦੇ
6: ਆ। ਦੈਟਸ ਇਟ, ਹਾਂਜੀ।
5: ਮੈਂ ਇੱਥੇ ਇਹਦੇ ਚੋਂ ਇੱਕ ਅਗਲਾ ਕੁਐਸਚਨ ਨਿਕਲ ਕੇ ਸਾਹਮਣੇ ਆਉਂਦਾ, ਆਈ ਵੁੱਡ ਸੇ ਕਿ ਇਹਦਾ ਥੋੜਾ ਜਿਹਾ, ਜੇ ਤੁਸੀਂ ਪਾਣੀ ਧਾਣੀ ਪੀਓ, ਉਹਦਾ ਥੋੜਾ, ਮੇਰਾ ਸਵਾਲ ਥੋੜਾ ਵੱਡਾ ਹੋ ਸਕਦਾ ਪਰ ਉਹਦਾ ਜਵਾਬ ਥੋੜਾ ਜਿਹਾ ਛੋਟਾ ਰੱਖਿਓ, ਕਿ ਉਹ ਇਹ ਹੈ ਕਿ ਇਹ ਬਹੁਤ ਸਾਰੇ ਲੋਕਾਂ ਦਾ ਸਵਾਲ ਹੈ, ਪੱਕੇ ਹੋਣ ਤੋਂ ਬਾਅਦ ਦੀ ਜਰਨੀ ਤੁਸੀਂ ਦੱਸਦੀ, ਪਰ ਜਿਹੜੇ ਆਲਰੇਡੀ ਆਪਣਾ ਘਰ ਲਈ ਬੈਠੇ ਸੀ ਤੇ ਉਹਨਾਂ ਨੂੰ ਫਿਰ ਬੜੇ ਸਿਆਣੇ ਏਜੰਟਾਂ ਨੇ ਕਿਹਾ ਕਿ ਆਹ ਭਾਈ ਇੱਥੇ ਪਰਥ 'ਚ ਲੈ ਲਓ,
6: ਹਾਂਜੀ,
5: ਗੋਲਡ ਕੋਸਟ 'ਚ ਲੈ ਲਓ, ਇੱਥੇ ਲੈ ਲਓ, ਉੱਥੇ ਲੈ ਲਓ। ਹੁਣ ਉਹ 5-5, 10-10 ਪ੍ਰੋਪਰਟੀਆਂ ਜਾਂ 6-7 ਜਿੰਨੀਆਂ ਵੀ ਨੰਬਰ ਆਫ ਪ੍ਰੋਪਰਟੀਜ਼ ਲਈ ਬੈਠੇ ਨੇ, ਔਰ RBI ਆਪਣੀ ਅਨਾਊਂਸਮੈਂਟਸ ਕਰੀ ਜਾ ਰਿਹਾ ਹੈਗਾ ਕੈਸ਼ ਰੇਟ ਕਰਕੇ, ਫਿਰ ਫਾਈਨੈਂਸ਼ੀਅਲ ਇੰਸਟੀਟਿਊਸ਼ਨਸ ਨੂੰ ਕਨਵਰਟ ਹੋ ਰਹੇ ਨੇ, ਇੰਟਰਸਟ ਰੇਟ ਵੱਧ ਰਹੇ ਨੇ, ਔਰ ਕੋਟੈਲਿਟੀ ਜਾਂ ਡੋਮੇਨ ਵਰਗੇ ਐਸੇ ਵੀ ਪਲੈਟਫਾਰਮਸ ਨੇ ਜਿਹੜੇ ਲਗਾਤਾਰ ਦੱਸ ਰਹੇ ਨੇ ਕਿ ਆਸਟ੍ਰੇਲੀਆ ਦੇ ਵਿੱਚ ਐਵਰੇਜ ਮੇਡਨ ਵੈਲਿਊਜ਼ ਜਿਹੜੀਆਂ ਨੇ ਥੱਲੇ ਜਾ ਰਹੀਆਂ ਹੈਗੀਆਂ।
6: ਯੈਸ, ਮੋਸਟ ਰੀਸੈਂਟਲੀ।
5: ਹੁਣ ਉਸ ਇੱਕ ਤਾਂ ਉਹ ਘਬਰਾਹਟ ਨਵੇਂ ਬੰਦੇ ਦੀ ਸੀ, ਇੱਕ ਉਹ ਵੀ ਘਬਰਾਹਟ ਹੈਗੀ ਜਿਹੜੇ ਆਲਰੇਡੀ ਐਸਟੈਬਲਿਸ਼ ਨੇ ਜਿਹਨਾਂ ਕੋਲ ਆਪਣੇ ਘਰ ਹੈਗੇ ਨੇ ਬਟ ਉਹ ਪੇ ਆਫ ਨਹੀਂ ਕਰ ਪਾ ਰਹੇ ਹੈਗੇ, ਜਿਹੜੀਆਂ ਐਡਿਡ ਪ੍ਰੋਪਰਟੀਜ਼ ਹੈਗੀਆਂ,
6: ਹਾਂਜੀ,
5: ਪੋਰਟਫੋਲੀਓ ਬਣਾਉਂਦੇ ਚੱਲ।
6: ਹਾਂਜੀ,
5: ਇਜ਼ ਇਟ ਅ ਰਾਈਟ ਟ੍ਰੈਂਡ ਕਿ ਬਣਾਈ ਚਲੋ ਲਈ ਚਲੋ, ਇੱਕ ਤੋਂ ਬਾਅਦ ਇੱਕ, ਦੋ ਤੋਂ ਬਾਅਦ ਤਿੰਨ, ਤਿੰਨ ਤੋਂ ਬਾਅਦ ਚਾਰ, ਏਦਾਂ? ਔਰ ਇਹਦੇ ਬਹੁਤ ਸਾਰੇ ਐਡਵਾਈਸ, ਮੈਂ ਇਹ ਨਹੀਂ ਹਲੇ ਉਹਦੇ 'ਚ ਨਹੀਂ ਜਾਊਂਗਾ ਕਿ ਬੜੇ ਸਾਰੇ ਇਸ ਕਿਸਮ ਦੇ ਲੋਕ ਵੀ ਹੈਗੇ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਹੀ ਐਡਵਾਈਸ ਕਰੀ ਜਾਂਦੇ ਨੇ, ਟਿਕਟੋਕ ਤੋਂ ਹੀ ਦੱਸੀ ਜਾਂਦੇ ਨੇ ਕਿ ਇੱਥੋਂ ਲੈ ਲਓ, ਉੱਥੇ ਲੈ ਲਓ, ਅਤੇ ਉਹ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਇੱਕ ਸਰਜਨ ਵਾਲਾ ਕੰਮ ਜਿਹੜਾ ਉਹ ਆਪ ਹੀ ਘਰੇ ਬੈਠ ਕੇ ਕਰੀ ਜਾ ਰਹੇ ਨੇ।
6: ਹਾਂਜੀ ਹਾਂਜੀ,
5: ਇਜ਼ ਇਟ ਰਾਈਟ ਡਿਸੀਜਨ? ਔਰ ਹੁਣ ਜੇ ਉਹ ਜਾ ਚੁੱਕੇ ਨੇ ਉਸ ਗਰਕ ਦੇ ਵਿੱਚ, ਹੁਣ ਉਹ ਬਾਹਰ ਆਉਣ ਦਾ ਕੋਈ ਤਰੀਕਾ ਹੈ?
6: ਹਾਂਜੀ, ਜ਼ਰੂਰ ਹੈਗਾ। ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਜਿਹੜਾ ਪੋਰਟਫੋਲੀਓ ਆਪਣਾ ਬਣਾਉਂਦੇ ਹਾਂ ਉਹ ਬੈਲੈਂਸਡ ਹੋਣਾ ਚਾਹੀਦਾ ਆ, ਉਹ ਆਪਣੇ ਆਪ ਨੂੰ ਸੈਲਫ ਸਸਟੇਨ ਕਰਨਾ ਚਾਹੀਦਾ ਉਸ ਪੋਰਟਫੋਲੀਓ ਨੂੰ। ਜਦੋਂ ਤੁਸੀਂ ਜੇਬ 'ਚੋਂ ਪੈਸੇ ਪਾ ਰਹੇ ਹੋ ਪ੍ਰੋਪਰਟੀਆਂ ਨੂੰ ਪੇ ਆਫ ਕਰਨ ਲਈ, ਉਹ ਉਨੇ ਕੁ ਹੁਣ ਤੁਹਾਡੀ ਸਰਪਲਸ ਇਨਕਮ ਕਵਰ ਕਰਦੀ ਰਹੇ।
5: ਓਕੇ,
6: ਨਹੀਂ ਤਾਂ ਤੁਹਾਨੂੰ ਆਪਣਾ ਪੋਰਟਫੋਲੀਓ ਰੀਸ਼ਫਲ ਕਰਨ ਦੀ ਲੋੜ ਆ।
5: ਓਕੇ,
6: ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਜਦੋਂ ਵੀ ਕਿਸੇ ਕਲਾਇੰਟ ਦਾ ਪੋਰਟਫੋਲੀਓ ਬਣਾਉਂਦੇ ਹਾਂ ਅਸੀਂ ਮੇਕ ਸ਼ੋਰ ਕਰਦੇ ਹਾਂ ਪ੍ਰੋਪਰਟੀ ਵਿੱਚ ਉਹਨਾਂ ਦੀ ਜਦ ਤੱਕ ਕੰਪਲੀਟ ਹੁੰਦੀ ਆ 30% ਤੋਂ ਵੱਧ ਇਕੁਇਟੀ ਹੋਵੇ। ਸਾਡੀ ਡੇ 1 ਤੇ 20% ਪ੍ਰੋਪਰਟੀ ਮਾਰਕੀਟ ਤੋਂ ਥੱਲੇ ਹੁੰਦੀ ਆ,
5: ਠੀਕ ਹੈ।
6: ਨੰਬਰ 2, ਉਹ ਮਿਨੀਮਮ 5.3% ਰੈਂਟਲ ਯੀਲਡ ਦਿੰਦੀ ਆ।
5: ਓਕੇ,
6: ਲੌਂਗ ਟਰਮ ਰੈਂਟਲ ਜਿਹੜੇ ਇੰਟਰਸਟ ਰੇਟ ਆ 5% ਦੇ ਅਰਾਊਂਡ ਹੀ ਆ ਪਿਛਲੇ 10 ਸਾਲਾਂ ਦੀ ਐਵਰੇਜ 'ਚ।
5: ਰਾਈਟ,
6: ਹੁਣ ਅੱਜ ਕੱਲ੍ਹ ਵਧੇ ਹੋਏ, ਪਹਿਲਾਂ 3-4
5: ਤੱਕ ਚੱਲੇ,
6: ਬਟ ਜੇ ਤੁਹਾਡਾ ਰੈਂਟਲ ਯੀਲਡ 5% ਪਲੱਸ ਹੈਗਾ ਆ, ਹੋਰ ਤੁਸੀਂ ਆਲਰੇਡੀ 30% ਦੀ ਉਹਦੇ 'ਤੇ ਆ, ਐਲ ਵੀ ਆਰ ਦੇ ਉੱਤੇ ਬੈਠੇ, ਡਿਪੋਜ਼ਿਟ 'ਤੇ ਬੈਠੇ, ਯਾਨੀ ਕਿ ਤੁਹਾਡਾ ਲੋਨ ਸਿਰਫ 70% ਹੀ ਆ ਪ੍ਰੋਪਰਟੀ ਦੀ ਵੈਲਿਊ ਦਾ, ਤੁਸੀਂ ਬੜੇ ਹੈਲਦੀ ਪੋਰਟਫੋਲੀਓ ਲੈਵਲ 'ਤੇ ਜਿੱਥੇ ਤੁਹਾਡੀ ਜੇਬ 'ਚੋਂ ਬਾਹਲੇ ਪੈਸੇ ਪੈਣੇ ਨਹੀਂ ਉਹ ਪ੍ਰੋਪਰਟੀ ਨੂੰ ਹੋਲਡ ਕਰਨ ਲਈ।
5: ਓਕੇ,
6: ਜਦੋਂ ਇਹੋ ਜਿਹਾ ਔਖਾ ਟਾਈਮ ਆਉਂਦਾ ਤੁਸੀਂ ਸਸਟੇਨ ਕਰ ਜਾਂਦੇ ਆ।
5: ਓਕੇ,
6: ਤਾਂ ਹੀ ਲੌਂਗ ਰਨ 'ਚ ਅਸੀਂ ਵੱਡੇ ਪੋਰਟਫੋਲੀਓ ਬਣਾ ਸਕਦੇ ਹਾਂ, ਜਿਹੜਾ ਮਾੜਾ ਟਾਈਮ ਲੰਘਾ ਗਿਆ ਉਹੀ ਚੰਗੇ ਟਾਈਮ 'ਚ ਹਨੇਰੀਆਂ ਲਿਆਉਂਦਾ ਫਿਰ
5: ਸਕਦਾ।
6: ਹਾਂਜੀ, ਜਿਹੜੇ ਮਾੜੇ ਟਾਈਮ 'ਚ ਜਿਹਨਾਂ ਨੂੰ ਹੁਣ ਪ੍ਰੋਪਰਟੀਆਂ ਵੇਚਣੀਆਂ ਪੈ ਗਈਆਂ, ਇਹ ਹੁਣ ਇਹਨੂੰ ਸਸਤੀਆਂ ਵੇਚਣੀਆਂ ਪੈ ਜਾਣੀਆਂ, ਕੱਲ ਨੂੰ ਜਦੋਂ ਬੂਮ ਆਇਆ ਇਹ ਫਿਰ ਇਹਨਾਂ ਦੀ ਗਰੋਥ ਤੇ ਮਿਸ ਆਊਟ ਕਰ ਜੂਗੇ। ਇਹ ਇਹਨਾਂ ਨੂੰ ਅਕਵਾਇਰ ਕਰਨ ਵੇਲੇ ਦੇਖਣਾ ਚਾਹੀਦਾ ਸੀਗਾ ਕਿ ਇਹਦਾ ਰੈਂਟਲ ਯੀਲਡ ਕਿੰਨੀ ਆ, ਅਸੀਂ ਕਿੰਨਾ ਚਿਰ ਇਹਨੂੰ ਹੋਲਡ ਕਰ ਸਕਦੇ ਹਾਂ ਤੇ ਅਸੀਂ ਇਹਨੂੰ ਹੈਲਦੀ ਕਿੱਦਾਂ ਰੱਖੀਏ ਪੋਰਟਫੋਲੀਓ ਨੂੰ।
5: ਰਾਈਟ,
6: ਤੇ ਇਹਦੇ ਵਿੱਚ ਮਿਕਸ ਆਫ ਪ੍ਰੋਪਰਟੀਜ਼ ਹੁੰਦਾ ਆ, ਕੁਝ ਕੈਪੀਟਲ ਸਿਟੀਜ਼ 'ਚ ਹੋਣ, ਕੁਝ ਸੈਟੇਲਾਈਟ ਸਿਟੀਜ਼ 'ਚ ਹੋਣ, ਜਿੱਦਾਂ ਨਿਊ ਕਾਸਲ, ਵਲੋਂਗੋਂਗ ਹੋ ਗਿਆ, ਜਲੋਂਗ ਹੋ ਗਿਆ, ਇਹਨਾਂ ਏਰੀਆਸ 'ਚ ਰੈਂਟ ਥੋੜੇ ਜਿਹੇ ਵੱਧ ਹੁੰਦੇ ਆ।
5: ਓਕੇ,
6: ਤੇ ਆਪਾਂ ਨੂੰ ਉਹ ਮਿਕਸਚਰ ਇੱਕ ਗੁੱਡ ਬਾਇਰਸ ਏਜੰਟ ਕ੍ਰੀਏਟ ਕਰ ਸਕਦਾ, ਇੱਕ ਖੁਦ ਵੀ ਬੰਦਾ ਘਰੇ ਬੈਠ ਕੇ ਵੀ ਇਹਦੀ ਰਿਸਰਚ ਕਰ ਸਕਦਾ, ਜੇ ਪੜ੍ਹਿਆ ਲਿਖਿਆ ਸਮਝਦਾ ਆ ਬੇਸਿਕ ਵੈਲਿਊਜ਼, ਉਹਨੂੰ ਬਾਇਰਸ ਏਜੰਟ ਦੀ ਵੀ ਲੋੜ ਨਹੀਂ ਹੈਗੀ, ਖੁਦ ਵੀ ਇਹਨਾਂ ਦੇ ਉੱਤੇ ਕੰਮ ਕਰ ਸਕਦੇ, ਬਹੁਤ ਸਾਰੇ ਆਨਲਾਈਨ ਪਲੇਟਫਾਰਮ ਹੈਗੇ ਜਿਹਨਾਂ ਤੋਂ ਰਿਸਰਚ ਲੈ ਸਕਦੇ ਆ।
5: ਰਾਈਟ, ਠੀਕ ਹੈ।
6: ਹਾਂਜੀ,
5: ਇਹ ਜਿਹੜੀ ਜਾਣਕਾਰੀ ਇਹ ਹੋਣੀ ਬਹੁਤ ਜ਼ਰੂਰੀ ਹੈ, ਇਹ ਤਾਂ ਠੀਕ ਹੈ ਗੱਲ, ਇਹ ਮੈਂ ਸਮਝ ਗਿਆ ਹੈਗਾ, ਪਰ ਹੁਣ ਇੱਥੇ ਇੱਕ ਹੋਰ ਵੀ ਸਵਾਲ ਆਉਂਦਾ। ਆਸਟ੍ਰੇਲੀਆ ਦੇ ਵਿੱਚ ਤੁਸੀਂ ਜਿਹੜੀ ਇੰਟਰੋਡਕਸ਼ਨ 'ਚ ਗੱਲ ਕੀਤੀ ਸੀਗੀ ਕਿ ਬੜੇ ਸਾਰੇ ਲੋਕ ਇੱਥੇ ਦਾ ਲਾਈਫ ਸਟੈਂਡਰਡ ਅੱਛਾ ਹੈਗਾ, ਹੈਲਥ ਸਟੈਂਡਰਡ ਅੱਛੇ ਨੇ, ਪੌਣ ਪਾਣੀ ਠੀਕ ਹੈ, ਹਵਾ ਜਿਹਨੂੰ ਕਹਿੰਦੇ ਆ ਸਾਫ਼ ਹੈ, ਇਹ ਸਾਰਾ ਕੁਝ ਦੇਖ ਕੇ ਆਸਟ੍ਰੇਲੀਆ ਆਉਂਦੇ ਨੇ।
6: ਯੈਸ,
5: ਕੁਐਸਚਨ ਇਹ ਹੈਗਾ ਕਿ ਇਹੀ ਸਾਰਾ ਕੁਝ ਦੇਖ ਕੇ ਬਾਹਰਲੇ ਏਜੰਟ ਵੀ ਆਸਟ੍ਰੇਲੀਆ ਆ ਰਹੇ ਨੇ ਕਿ ਦੇਖੋ ਜੀ ਆਸਟ੍ਰੇਲੀਆ ਵਾਲੇ ਤਾਂ ਰੱਜੇ ਪੁੱਜੇ ਨੇ, ਸ਼ਾਇਦ ਹੀ ਦੁਨੀਆ ਦੇ ਵਿੱਚ ਇਹੋ ਜਿਹੀਆਂ ਕੰਟਰੀਜ਼, ਕਿਉਂਕਿ ਅਮਰੀਕਾ ਦੇ ਵਿੱਚ ਤਾਂ ਲੋਕ ਆਪਣੀ ਪ੍ਰੋਪਰਟੀ ਲੈਣ ਤੋਂ ਵੀ ਸਟਰਗਲ ਕਰ ਰਹੇ ਨੇ, ਪਰ ਆਸਟ੍ਰੇਲੀਆ ਦੇ ਵਿੱਚ ਪਿਛਲੇ 5-10 ਸਾਲਾਂ 'ਚ ਆ ਕੇ ਲੋਕ ਇੱਕ ਇੱਕ 2-2-3-3 ਪੋਰਟਫੋਲੀਓ ਕ੍ਰੀਏਟ ਕਰੀ ਬੈਠੇ।
6: ਹਾਂਜੀ,
5: ਸੋ ਜੇ ਉਹ ਜੇ ਰੱਜੇ ਪੁੱਜੇ ਬੈਠੇ ਨੇ ਤਾਂ ਉਹਨਾਂ ਤੋਂ ਫਿਰ ਇਨਵੈਸਟ ਕਰਾਈਏ। ਹੁਣ ਉਹ ਦੁਬਈ ਇਨਵੈਸਟਮੈਂਟ,
6: ਹਾਂਜੀ,
5: ਬਾਲੀ ਇਨਵੈਸਟਮੈਂਟ, ਇਹ ਬਹੁਤ ਜ਼ਿਆਦਾ ਟ੍ਰੈਂਡ ਭਾਜੀ ਸੋਸ਼ਲ ਮੀਡੀਆ 'ਤੇ ਚੱਲ ਰਹੇ ਨੇ।
6: ਹਾਂਜੀ,
5: ਡੂ ਯੂ ਸੁਜੈਸਟ ਕਿ ਇਹ ਹੋਣਾ ਚਾਹੀਦਾ ਕਿ ਆਸਟ੍ਰੇਲੀਅਨ ਲੋਕਾਂ ਨੂੰ ਇੱਥੇ 2-4 ਪ੍ਰੋਪਰਟੀਜ਼ ਲੈਣ ਤੋਂ ਬਾਅਦ ਦੁਬਈ ਜਾਂ ਬਾਲੀ 'ਚ ਵੀ ਇਨਵੈਸਟ ਕਰਨਾ ਚਾਹੀਦਾ?
6: ਹਾਂਜੀ ਭਾਈ, ਇਹਦੇ ਉੱਤੇ ਇੱਦਾਂ ਆ, ਦੇਖੋ ਜੇ ਤਾਂ ਕੋਈ ਵੀ ਕੰਮ ਆ ਤੁਹਾਨੂੰ ਆਪ ਉੱਥੇ ਜਾ ਕੇ ਚੈੱਕ ਕਰਨਾ ਚਾਹੀਦਾ ਆ, ਉਸ ਕੰਮ 'ਚ ਪੈਣਾ ਚਾਹੀਦਾ, ਸਮਝਣਾ ਚਾਹੀਦਾ ਆ, ਫਿਰ ਉਹ ਚੀਜ਼ ਕਰਨੀ ਚਾਹੀਦੀ ਆ। ਸੈਕੰਡਲੀ, ਇਹਦੇ ਹੈਵੀ ਟੈਕਸ ਇੰਪਲੀਕੇਸ਼ਨਸ ਹੈਗੇ ਆ। ਹਾਂਜੀ, ਜੇ ਤੁਸੀਂ ਆਸਟ੍ਰੇਲੀਆ, ਜੇ ਤੁਸੀਂ ਕੋਈ ਪ੍ਰੋਪਰਟੀ, ਲੈਟਸ ਸੇ ਮੈਂ ਅੱਜ ਦੁਬਈ ਜਾ ਕੇ ਪ੍ਰੋਪਰਟੀ ਲੈ ਲੈਣਾ ਆ,
5: ਠੀਕ ਹੈ,
6: ਨਵੀਂ ਪ੍ਰੋਪਰਟੀ
5: $5,00,000 ਦੀ ਲੈ,
6: ਹਾਂਜੀ, ਹੁਣ ਉਹਦੀਆਂ ਜਿਹੜੀਆਂ ਉਹ ਖਾਲੀ ਪਈ ਆ, ਉਹ ਤੇ ਰੈਂਟ ਤੇ ਨਹੀਂ ਚੜ ਰਹੀ, ਕਿਉਂਕਿ ਉੱਥੇ ਬਹੁਤ ਹੁੰਦਾ ਹੈ, ਜਦੋਂ ਨਵੇਂ ਅਪਾਰਟਮੈਂਟ ਬਣਦੇ ਆ ਹਰ ਇੱਕ ਬੰਦਾ ਉਹਨੂੰ ਜਾਂਦਾ ਆ, ਜਦੋਂ ਸੋਹਣਾ ਇੱਕ ਹੋਰ ਨਵਾਂ ਬਣ ਜਾਂਦਾ ਉੱਥੇ ਤਾਂ ਆਈਫੋਨ ਵਾਂਗੂ ਅਪਾਰਟਮੈਂਟ ਬਣਦੇ ਆ, ਹਰ ਇੱਕ ਟੈਕਨੋਲੋਜੀ ਆ, ਤੁਸੀਂ ਗੂਗਲ ਕਰ ਸਕਦੇ ਹੋਣੀ, ਚਾਹੇ ਸਰਚ ਕਰ ਲਓ, ਪਹਿਲਾਂ ਉੱਥੇ ਅਸੀਂ ਮਰਸਡੀਜ਼ ਦੀ ਡਿਜ਼ਾਈਨਡ ਬਿਲਡਿੰਗ, ਸਾਰੇ ਮਰਸਡੀਜ਼ ਵੱਲ ਨੂੰ ਹੋ ਗਏ ਹੈਗੇ, ਅਸੀਂ ਬੇਚ ਦਿੱਤਾ, ਮਹਿੰਗਾ ਹੋ ਗਿਆ ਹੋ ਗਿਆ ਹੋ ਗਿਆ, ਉਹ ਤੋਂ ਬਾਅਦ ਬੁਗਾਟੀ ਦਾ ਅਪਾਰਟਮੈਂਟ ਆ ਗਿਆ
5: ਡਿਜ਼ਾਈਨ,
6: ਸਾਰਿਆਂ ਦਾ ਮੂੰਹ ਬੁਗਾਟੀ ਵੱਲ, ਜਿਹਦੇ ਨਾਲ ਬੁਗਾਟੀ ਖੜੀ ਆ, ਲੋਕ ਮਰਸਡੀਜ਼ ਨੂੰ ਥੋੜ੍ਹੀ ਹੱਥ ਪਾਉਗੇ, ਉਹੀ ਕੰਮ ਉੱਥੇ ਅਪਾਰਟਮੈਂਟਸ ਦਾ ਹੋਇਆ ਹੋਇਆ, ਨਵੇਂ ਅਪਾਰਟਮੈਂਟ ਵਿਕਦੇ ਆ, ਫਿਰ ਉਹ ਜਦੋਂ ਉਹ ਤੋਂ ਵੀ ਨਵੀਂ ਕੋਈ ਬਿਲਡਿੰਗ ਆ ਜਾਂਦੀ ਆ, ਉੱਥੇ ਕੋਈ ਨਹੀਂ ਜਾਂਦਾ, ਠੀਕ ਆ, ਤੇ ਜਿਹੜਾ ਬੰਦਾ ਲੋਕਲ ਮਾਰਕੀਟ 'ਚ ਜਾਊਗਾ ਸਮਝੂਗਾ। ਸੈਕੰਡਲੀ, ਦੁਬਈ 'ਚ ਬਹੁਤ ਸਾਰੇ ਏਰੀਆਜ਼ ਆ ਜਿੱਥੇ ਸਿਰਫ ਫੋਰਨ, ਜਿੱਥੇ ਫੋਰਨ ਬਾਹਰ ਬਾਏ ਕਰ ਸਕਦੇ ਆ, ਅਲਾਊਡ ਆ।
5: ਓਕੇ,
6: ਬਹੁਤ ਸਾਰੇ ਏਰੀਆਜ਼ ਆ ਜਿੱਥੇ ਫੋਰਨ ਬਾਹਰ ਨੂੰ ਅਲਾਊਡ ਨਹੀਂ ਹੈਗਾ।
5: ਆਲਰਾਈਟ,
6: ਤੇ ਜਿਹੜੀ ਗਰੋਥ ਸਾਨੂੰ ਦਿਖਾਈ ਜਾਂਦੀ ਦੁਬਈ ਇੰਨਾ ਗਰੋ ਕਰ ਗਿਆ, ਉਹਦੇ ਵਿੱਚ ਤਾਂ ਉਹ ਏਰੀਆ ਵੀ ਇਨਕਲੂਡ ਕਰ ਦਿੰਦੇ ਆ, ਕਿਉਂਕਿ ਉੱਥੇ ਤਾਂ ਲੋਕਲ ਡਿਮਾਂਡ ਆ।
5: ਰਾਈਟ,
6: ਹੁਣ ਜਿੱਥੇ ਫੋਰਨ
5: ਬਾਏ ਜਾਣ ਬੁੱਝ ਕੇ ਦਿੱਤਾ ਹੋਇਆ ਨਾ,
6: ਐਗਜ਼ੈਕਟਲੀ,
5: ਕਿਉਂਕਿ ਸਿਟੀਜ਼ਨਸ ਨੂੰ
6: ਦੇਖੋ, ਉੱਥੇ ਬਾਹਲੇ ਰਾਈਟਸ ਨਹੀਂ ਹੈਗੇ, ਉੱਥੇ ਦੀ ਗਵਰਨਮੈਂਟ ਡੰਡੇ ਦੇ ਸਿਰ ਤੇ ਹੀ ਚੱਲਦੀ ਆ।
5: ਆਫ ਕੋਰਸ,
6: ਉਹਨਾਂ ਨੇ ਆਪਣਾ ਸ਼ਹਿਰ ਆਬਾਦ ਕਰਨਾ ਆ, ਜਿੱਥੇ ਸ਼ੇਖ ਰਹਿੰਦੇ ਆ ਉੱਥੇ ਆਲਰੇਡੀ ਸੜਕਾਂ ਬਣ ਗਈਆਂ, ਸਭ ਕੁਝ ਹੋ ਗਿਆ, ਘਰ ਬਣ ਗਏ ਆ, ਉਹਨਾਂ ਨੂੰ ਨਹੀਂ ਚਾਹੀਦੀ ਤੁਹਾਡੀ ਡਿਵੈਲਪਮੈਂਟ ਲਈ ਕੈਪੀਟਲ। ਜਿੱਥੇ ਰੇਗਿਸਤਾਨ ਪਿਆ ਚਾਹੁੰਦੇ ਸੀ, ਇੱਥੇ 20 ਬਿਲਡਿੰਗਾਂ ਬਣਾ ਦਈਏ, ਤੇ ਤੁਹਾਨੂੰ ਉੱਥੇ ਇਨਸੈਂਟਿਵ ਦਊਗੇ ਨਾ, ਤੁਸੀਂ ਬਾਏ ਕਰ ਸਕਦੇ ਆ। ਹੁਣ ਅੱਜ ਤਾਂ ਰੇਗਿਸਤਾਨ 'ਚ ਜਾ ਕੇ ਤੁਸੀਂ ਘਰ ਬਣਾ ਦਿੱਤੇ, ਉੱਥੇ ਕੋਈ ਸ਼ੇਖ ਨੇ ਜਾ ਕੇ ਰਹਿਣਾ ਹੀ ਨਹੀਂ ਆ, ਕਿਸੇ ਬਾਹਰੋਂ ਆਏ ਹੋਏ ਬੰਦੇ ਨੇ ਜੋਬ ਕਰਨ ਵਾਲੇ ਨੇ ਇੰਨੀ ਦੂਰ ਨਹੀਂ ਰਹਿਣਾ, ਤਾਂ ਫਿਰ ਉਹ ਅਪਾਰਟਮੈਂਟ ਕਿੱਦਾਂ ਗਰੋ ਕਰੂਗਾ?
5: ਕਰੈਕਟ।
6: ਫਿਰ ਸੈਕਿੰਡ ਚੀਜ਼, ਜਿਹੜੇ ਦੁਬਈ ਵਾਲੇ ਇਨਵੈਸਟਰ ਆ ਜਿਹੜੇ ਫਲੂਕ ਕਰਦੇ, ਹੁਣ ਇਹ ਜਿਹੜੀ ਮੈਂ ਗੱਲ ਕਰ ਰਿਹਾ, ਇਹ 70-80% ਲੋਕਾਂ ਦੀ ਗੱਲ ਆ, 20-30% ਪੈਸੇ ਬਣਦੇ ਆ, ਬਟ ਉਹਦੇ ਲਈ ਤੁਹਾਨੂੰ ਉੱਥੇ ਹੋਣਾ ਚਾਹੀਦਾ। ਯੂ ਹੈਵ ਟੂ ਹੈਵ ਅ ਸਕਿਨ ਇਨ ਦ ਗੇਮ, ਤੁਹਾਨੂੰ ਪਤਾ ਲੋਕਲ ਕਿੱਥੇ ਬਾਏ ਕਰ ਰਹੇ, ਮੈਂ ਉੱਥੇ ਬਾਏ ਕਰਾਂ।
5: ਓਕੇ,
6: ਦੈਟਸ ਹਾਊ ਯੂ ਪਲੇ ਦ ਗੇਮ। ਇਹ ਆਸਟ੍ਰੇਲੀਆ 'ਚ ਵੀ ਸਿਮਿਲਰ ਹੀ ਆ।
5: ਰਾਈਟ,
6: ਇੱਥੋਂ ਬੈਠ ਕੇ ਲੋਕ ਮੈਲਬਨ ਦੀ ਪ੍ਰੋਪਰਟੀ ਲੈ ਲੈਂਦੇ ਆ, ਹੁਣ ਇੱਥੇ ਬਹੁਤ ਸਾਰੇ ਬਾਇਰਸ ਏਜੰਟ ਕੁਝ ਸਾਲ ਪਹਿਲਾਂ ਕਹਿੰਦੇ ਟਾਰਨੀਟ ਲੈ ਲਓ, ਟਾਰਨੀਟ ਲੈ ਲਓ, ਟਾਰਨੀਟ ਲੈ ਲਓ, ਟਾਰਨੀਟ ਵਾਲੇ ਆਪ ਸਿਰ ਤੇ ਹੱਥ ਰੱਖ ਕੇ ਬੈਠੇ ਆ, ਸਾਡੀ ਗਰੋ ਨਹੀਂ ਕਰ ਰਹੀ,
5: ਗਰੋ ਨਹੀਂ ਹੋ ਰਹੀ।
6: ਪਰ ਜਦ ਉੱਥੇ ਜਾਊਗਾ ਬੰਦਾ ਗੱਲਬਾਤ ਕਰੂਗਾ, ਦੇਖੋ ਸਮਝੋ, ਪਤਾ ਲੱਗੂਗਾ ਕਿ ਹਮ ਸਾਨੂੰ ਦਿਖਾਉਂਦੇ ਸੀ ਮੈਲਬਰਨ ਇੰਨਾ ਗਰੋ ਕਰ ਗਿਆ, ਉਹ ਕਿਹੜਾ ਸੀ ਸੈਂਟ ਕਿਲਡਾ ਗਰੋ ਕਰ ਰਿਹਾ ਆ, ਜਾਂ ਉੱਧਰ ਜਿਹੜੇ ਈਸਟ ਡੋਂਕਾਸਟਰ ਆ ਜਿਹੜੇ ਵਧੀਆ ਏਰੀਆਜ਼ ਆ ਉਹ ਗਰੋ ਕਰ ਰਿਹਾ, ਵੈਸਟ ਜਿੱਥੇ ਸਪਲਾਈ ਆਈ ਜਾ ਰਹੀ ਉਹ ਪਿਆ ਹੋਇਆ ਸੀਗਾ ਉਹਨਾਂ ਦਿਨਾਂ 'ਚ, ਤੇ ਹੁਣ ਤਾਂ ਸਾਰੇ ਕਿਤੇ ਸਲੋ ਆ। ਤੇ ਵੀ ਯੂ ਨੀਡ ਟੂ ਬੀ ਦੇਅਰ ਟੂ ਅੰਡਰਸਟੈਂਡ ਵਿਚ ਮਾਰਕੀਟ, ਸਮਝ ਹੋਣੀ ਚਾਹੀਦੀ, ਸਮਾਲ ਪਾਕਿਟਸ ਆਫ ਮਾਰਕੀਟ ਕਿਹੜੀ ਗਰੋ ਕਰ ਰਹੀ, ਇੱਥੇ ਸਾਨੂੰ ਦੱਸਿਆ ਜਾਂਦਾ ਕਿ ਤੁਸੀਂ ਅਪਾਰਟਮੈਂਟ ਬਾਏ ਕਰੋ, ਉਹਦੀ ਕਿਸ਼ਤ 50,000 ਆ, ਪਰ ਕਿਰਾਇਆ 60,000 ਆਉਂਦਾ ਸਾਲ ਦਾ, ਤੁਹਾਡੀ 10,000 ਇਨਕਮ ਚੱਲ ਪਈ। ਤੁਸੀਂ ਅੱਜ ਕੋਈ ਮਾਰਕੀਟਿੰਗ ਖੋਲ ਕੇ ਦੇਖ ਲਓ ਦੁਬਈ ਵਾਲਿਆਂ ਦੀ, ਇਹੀ ਦੱਸ ਰਿਹਾ। ਉਹ ਜਿਹੜੇ ਲੋਕਲ ਆ ਉਹ ਬੇਵਕੂਫ ਆ, ਉਹ ਜਿਹੜੇ 60,000 ਕਿਰਾਇਆ ਦੇ ਰਹੇ ਹੋ, 50,000 ਮੋਰਗੇਜ ਕਿਉਂ ਨਹੀਂ ਲੈ ਲੈਂਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਅਗਲੇ ਸਾਲ ਇਹੀ ਬਿਲਡਿੰਗ 50,000 ਸਸਤੀ ਹੋ ਜਾਣੀ ਆ। ਇਹਨਾਂ ਚੰਗਾ 10,000 ਕਿਰਾਇਆ ਦਿੱਤਾ ਚੰਗਾ ਆ, ਤੇ ਮੈਂ ਇਹ ਨਹੀਂ ਕੰਮ ਕਰਨਾ ਭਾਈ। ਜੇ ਸਿਡਨੀ ਚ ਵੀ ਹੁੰਦਾ ਹੁੰਦਾ, ਮੈਲਬਰਨ ਚ ਹੁੰਦਾ ਹੁੰਦਾ, ਤੁਹਾਡਾ ਘਰ ਜਿਹੜਾ ਆ ਉਹਦਾ ਕਿਰਾਇਆ 60,000 ਹੁੰਦਾ ਔਰ ਕਿਸ਼ਤ 50,000 ਹੁੰਦੀ, ਤਾਂ ਤੁਸੀਂ ਸਾਰੇ ਜਣੇ ਆਪਣਾ ਘਰ ਨਾ ਲੈ ਲੈਂਦੇ ਲੋਕੀ ਜਿਹੜੇ ਕਿਰਾਏ ਤੇ ਰਹਿੰਦੇ ਸੀਗੇ। ਸੋ ਦੈਟਸ ਨੋਟ ਦ ਕੇਸ, ਵੀ ਨੀਡ ਟੂ ਅੰਡਰਸਟੈਂਡ ਵਟ ਦੇ ਆਰ ਸੈਲਿੰਗ। ਹੁਣ ਮੈਂ ਇੱਕ ਕੁਇਕ ਐਨਾਲੋਜੀ ਦੇਣਾ ਚਾਹੂੰਗਾ ਇਸ ਪਾਸੇ। ਉਹਨਾਂ ਨੂੰ ਪਤਾ ਟਾਈਮ ਬਹੁਤ ਘੱਟ ਆ, 1700-1800 ਦੇ ਵਿੱਚ ਆਸਟ੍ਰੇਲੀਆ ਚ ਸੋਨਾ ਨਿਕਲਦਾ ਹੁੰਦਾ ਸੀਗਾ, ਸਾਰੀ ਦੁਨੀਆ ਇੱਥੇ ਭੱਜ ਕੇ ਆਉਂਦੀ ਹੁੰਦੀ ਸੀ, ਗੋਲਡ ਰਸ਼ ਆ। ਰਾਈਟ ਨਾਓ ਉਹੀ ਗੋਲਡ ਰਸ਼ ਦੁਬਈ ਚ ਬਣਿਆ ਹੋਇਆ, ਠੀਕ ਆ, ਕਿ ਜਾਓ ਪ੍ਰੋਪਰਟੀ ਬਾਏ ਕਰੋ ਤੁਸੀਂ ਮਿਲੀਨੇਅਰ ਬਣ ਜਾਓਗੇ। ਹੁਣ ਗੋਲਡ ਰਸ਼ ਚ ਆਸਟ੍ਰੇਲੀਆ ਕੀ ਹੋਇਆ, ਲੋਕੀ ਦੂਰੋਂ ਦੂਰੋਂ ਆਏ, ਉੱਥੇ ਕਿਲੋਮੀਟਰਾਂ ਦੀਆਂ ਦੁਕਾਨਾਂ ਬਣ ਗਈਆਂ ਸ਼ਵਲ ਵੇਚਣ ਵਾਲਿਆਂ ਦੀਆਂ, ਕਿ ਸਾਡੇ ਤੋਂ ਸ਼ਵਲ ਖਰੀਦੋ, ਜਾ ਕੇ ਪੱਟੋ, ਸੋਨਾ ਨਿਕਲ ਜੂਗਾ। ਫੋਟੋਆਂ ਲਾਤੀਆਂ ਜਿਹਨਾਂ ਦੇ ਸੋਨੇ ਨਿਕਲੇ ਆ ਪਿੱਛੇ, ਕਿਆ ਬੰਦੇ ਨੂੰ ਕਿਲੋ ਮਿਲੇ, ਇਹਨੂੰ ਅੱਧਾ ਕਿਲੋ ਮਿਲਿਆ, ਇਹਨੂੰ ਇੰਨਾ ਮਿਲਿਆ, ਇਹ ਰੀਅਲ ਸਟੇਟ ਵਾਲੇ ਉੱਥੇ ਕਰ ਰਹੇ ਆ। ਲੋਕੀ ਗਏ ਸ਼ਵਲ ਖਰੀਦੀ ਗਏ ਖਰੀਦੀ ਗਏ, ਸਾਲ ਬਾਅਦ ਕੀ ਹੋਇਆ, ਜਿਹੜੇ ਸ਼ਵਲ ਵੇਚ ਆਉਣਾ ਤਾਂ ਪੈਸੇ ਬਣ ਗਏ, ਪਰ ਜਿਹੜੇ ਸੋਨਾ ਨਿਕਲੇ, ਜਿਹੜੇ ਮਿੱਟੀ ਪਾ ਰਹੇ ਸੀ ਉਹਨਾਂ ਨੂੰ ਜੇਬੋਂ ਪੈਸੇ ਦੇ ਕੇ ਸ਼ਵਲ ਦੇ ਕਰਜ਼ੇ ਉਤਾਰਨੇ ਪਏ, ਠੀਕ ਆ। ਤਾਂ ਸਾਨੂੰ ਸਮਝਣ ਦੀ ਲੋੜ ਆ, ਜੇ ਸੋਨਾ, ਇਹੋ ਜਿਹੀ ਗੱਲ ਨੀ, ਉਸ ਟਾਈਮ ਇੱਥੇ ਸੋਨਾ ਨਹੀਂ ਸੀਗਾ, ਸੋਨਾ ਸੀਗਾ, ਪਰ ਪਹਿਲਾਂ ਜਾਓ ਮਾਈਨਿੰਗ ਚ ਕੰਮ ਕਰੋ, ਪਤਾ ਕਰੋ ਸੋਨਾ ਨਿਕਲਦਾ ਕਿੱਦਾਂ ਆ, ਕਿਹੜੀ ਜਗ੍ਹਾ ਹੋਊਗਾ, ਕਿੱਥੇ ਨਹੀਂ ਹੋਊਗਾ। ਹੁਣ ਇੱਥੇ ਬੈਠੇ ਤੁਸੀਂ ਸ਼ਵਲ ਖਰੀਦੀ ਜਾਓਗੇ,

0: ਲੱਗਦਾ ਕਿ ਯਾਰ ਦੁਬਈ ਵੀ ਇੰਨਾ ਹੀ ਸੇਫ ਹੋਣਾ ਆ, ਪਰ ਦੁਬਈ ਦੀ ਜਿਹੜੀ ਟੈਕਸੇਸ਼ਨ ਆ, ਜਿਹੜੇ ਉੱਥੇ ਦੇ ਲਾਜ਼ ਐਂਡ ਆਰਡਰ, ਕਦੀ ਵੀ ਕੁਛ ਵੀ ਬਦਲ ਸਕਦਾ ਆ ਓਵਰਨਾਈਟ। ਕਿੰਨੇ ਕਿੰਨੇ ਇੰਡੀਅਨ ਸੀਗੇ ਜਿਹੜੇ ਬਿਲੀਅਨੀਅਰ ਬਣ ਗਏ ਸੀ, ਇੱਕ ਉੱਥੇ ਹੈਲਥ ਗਰੁੱਪ ਦਾ ਮੈਗਨੇਟ ਸੀ ਬਹੁਤ ਵੱਡਾ ਬੰਦਾ, ਉਹਨੂੰ ਓਵਰਨਾਈਟ ਸਭ ਕੁਛ ਛੱਡ ਕੇ ਭੱਜਣਾ ਪਿਆ ਸੀ ਉੱਥੇ। ਉਹ ਜਿੰਨਾ ਚਿਰ ਚਾਹੁੰਦੇ ਗਰੋਥ ਹੋਵੇ ਹੁੰਦੀ ਆ, ਕਦੀ ਵੀ ਬਦਲ ਸਕਦੇ ਕਿਉਂਕਿ ਵੋਲੇਟਿਲਿਟੀ ਹੈਗੀ ਆ। ਇੱਕ ਨੰਬਰ ਟੂ ਦੇ ਆਲੇ ਦੁਆਲੇ ਜੰਗ ਲੱਗੀ ਹੋਈ ਆ, ਠੀਕ ਆ, ਇੱਧਰ ਪਾਕਿਸਤਾਨ ਵੀ ਲੜਨ ਨੂੰ ਫਿਰਦਾ ਆ, ਇਰਾਨ ਵੀ ਆ, ਉਧਰਲੇ ਪਾਸੇ ਹਿਜ਼ਬੁੱਲਾ, ਲਬਨਾਨ,
1: ਇਜ਼ਰਾਈਲ
0: ਬੈਠਾ, ਹਾਂਜੀ, ਵਿੱਚ ਉਹੀ ਇੱਕ ਛੋਟਾ ਜਿਹਾ ਓਇਸਿਸ ਆ ਜਿਹੜਾ ਠੀਕ ਆ ਰਾਈਟ ਨਾਓ। ਜਦੋਂ ਹੁਣ ਵਾਰ ਹੋਈ ਸੀਗੀ ਉੱਥੇ ਲੋਕਾਂ ਦੀ ਫਲਾਈਟ ਤੇ ਆਉਣਾ ਜਾਣਾ ਹੀ ਮੁਸ਼ਕਿਲ ਹੋ ਗਈ ਸੀਗੀ,
1: ਹਾਂਜੀ,
0: ਤੇ ਤੁਸੀਂ ਕੀ ਵੀਡੀਓ ਪੋਸਟ ਕਰ ਸਕਦੇ ਕੀ ਨਹੀਂ ਕਰ ਸਕਦੇ, ਵੀ ਕੁਆਰੰਟਾਈਨ ਹੁੰਦਾ ਸੀ, ਤੁਸੀਂ ਉੱਥੇ ਨੈਗੇਟਿਵ ਨਿਊਜ਼ ਨਹੀਂ ਪਾਸਦੇ ਜੇ ਦੁਬਈ ਦੇ ਵਿੱਚ ਹੀ ਰਹਿੰਦੇ ਆ।
1: ਆਲਰਾਈਟ,
0: ਜਿਹਦਾ ਇੰਨਾ ਕੰਟਰੋਲ ਆ, ਤੁਹਾਨੂੰ ਕੀ ਸੱਚਾਈ ਦਾ ਪਤਾ ਗਰਾਊਂਡ ਤੇ ਕੀ ਚੱਲ ਰਿਹਾ ਆ। ਸੋ ਇਟਸ ਵੈਰੀ ਵੋਲਟਾਈਲ ਦੇਅਰ, ਫਿਊਚਰ ਵੀ ਉਹਦਾ ਹੁਣ ਵੋਲਟੀਲਿਟੀ ਦੇ ਵਿੱਚ ਹੀ ਆ। ਆਸਟ੍ਰੇਲੀਆ ਵਾਂਗੂ ਸੇਫ ਨਹੀਂ ਹੈਗਾ, ਜਸਟ ਬਿਕੋਜ਼ ਆਸਟ੍ਰੇਲੀਆ ਚ ਬੈਠੇ ਆ, ਇਹ ਨਾ ਸੋਚੋ ਕਿ ਇਹ ਬਹੁਤ ਸੇਫ ਆ ਤਾਂ ਉਹ ਵੀ ਇਦਾਂ ਹੀ ਹੋਊਗਾ।
1: ਰਾਈਟ,
0: ਸੋ ਵੀ ਨੀਡ ਟੂ ਅੰਡਰਸਟੈਂਡ ਆਲ ਡਿਫਰੈਂਟ ਐਸਪੈਕਟਸ ਆਫ ਇਨਵੈਸਟਮੈਂਟ।
1: ਰਾਈਟ, ਠੀਕ ਹੈ। ਇੱਕ ਅੱਜ ਕੱਲ੍ਹ ਇੱਥੋਂ ਮੈਲਬਨ ਤੋਂ ਬ੍ਰਿਸਬਨ ਤੋਂ ਬੜੀਆਂ ਰੀਲਾਂ ਇੱਥੇ ਦੀਆਂ ਵੀ ਬਣਨ ਲੱਗ ਪਈਆਂ ਕਿ ਚਲੋ ਠੀਕ ਹੈ, ਜੇ ਦੁਬਈ ਬਾਲੀ ਦੇ ਵਿੱਚ ਤੁਸੀਂ ਏਅਰ ਬੀ ਐਨ ਬੀ ਅਪਾਰਟਮੈਂਟ ਨਹੀਂ ਰਹਿਣੇ ਤਾਂ ਇੰਡੀਆ 'ਚ ਲੈ ਲਓ। ਇੰਡੀਆ ਦਾ ਇੱਕ ਡ੍ਰੀਮ ਵੀ ਵੇਚਿਆ ਜਾ ਰਿਹਾ ਉਸ ਕੰਟਰੀ ਤੋਂ ਜਿੱਥੋਂ ਅਸੀਂ ਆਏ, ਉੱਥੇ ਕਿਹਾ ਜਾ ਰਿਹਾ ਕਿ ਆਉਣ ਵਾਲੀ ਜਿਹੜੀ ਹਾਫ ਸੈਂਚੁਰੀ ਹੈਗੀ ਉਹ ਇੰਡੀਆ ਦੀ ਹੈ।
0: ਹਾਂਜੀ,
1: ਇਹ ਸਹੀ ਹੈਗਾ ਤਰੀਕਾ, ਕਿਉਂਕਿ ਸਾਡੇ ਤੁਹਾਡੇ ਸਰਕਲ ਦੇ ਵਿੱਚ ਮੈਂ ਜਾਣਦਾ ਹੈਗਾ, ਆਪਣੇ ਸਰਕਲ 'ਚ ਬਹੁਤ ਜ਼ਿਆਦਾ ਲੋਕ ਨੇ ਜਿਹੜੇ ਹੁਣ ਇੰਡੀਆ ਵੱਲ ਨੂੰ ਭੱਜ ਰਹੇ ਨੇ ਅਤੇ ਵੱਡੀਆਂ ਵੱਡੀਆਂ ਇਨਵੈਸਟਮੈਂਟਸ ਕਰ ਰਹੇ ਨੇ।
0: ਹਾਂਜੀ, ਦੇਖੋ, ਨੋ ਡਾਊਟ ਜਿਹੜੀ ਨੈਕਸਟ ਸੈਂਚੁਰੀ ਆ ਉਹ ਇੰਡੀਅਨ ਸੈਂਚੁਰੀ ਆ, ਆਪਾਂ ਬਹੁਤ ਜ਼ਿਆਦਾ ਗਰੋਥ ਹੋ ਰਹੀ ਆ ਉੱਥੇ ਅਤੇ ਇਕੋਨਮੀ ਵੱਧ ਰਹੀ ਆ, ਬਟ ਦੈਟ ਡਸ ਨੋਟ ਮੀਨ ਕਿ ਜਿਹੜੀ ਤੁਹਾਡੀ ਇਨਵੈਸਟਮੈਂਟ 100% ਠੀਕ ਹੀ ਹੋਊਗੀ। ਅਗੇਨ, ਉੱਥੇ ਜਾ ਕੇ ਜਾਂਚ ਪੜਤਾਲ ਕਰਕੇ ਖੁਦ ਕੇ, ਹਾਂ, ਜੇ ਸੇਮ ਲੋਕਲ ਏਰੀਏ ਦੇ ਵਿੱਚ ਉੱਥੇ ਲੋਕ ਰਹਿਣਾ ਚਾਹੁੰਦੇ ਹੋ ਸਟਰੀਟ 'ਤੇ, ਤੁਸੀਂ ਵੀ ਜਾ ਕੇ ਬਾਏ ਕਰ ਰਹੇ ਹੋ, ਤੁਸੀਂ ਉਹ ਜਿਹੜਾ ਘਰ ਲਾਗੇ ਵਿਕਿਆ ਉਹ ਤੋਂ ਬਿਲੋ ਮਾਰਕੀਟ ਵੈਲਿਊ ਖਰੀਦ ਲਓ ਪਹਿਲਾਂ ਤਾਂ। ਇਹ ਨਾ ਹੋਵੇ ਕਿ ਉਸੇ ਗਲੀ 'ਚ ਕਰੋੜ ਦਾ ਵਿਕਿਆ ਹੋਇਆ, ਤੁਸੀਂ 2 ਕਰੋੜ 1.5 ਕਰੋੜ ਦੇ ਕੇ ਆ ਜਾਓ। ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲੀ ਗੱਲ ਤਾਂ ਐਕੁਜ਼ੀਸ਼ਨ 'ਚ ਹੀ ਸਭ ਤੋਂ ਵੱਧ ਪੈਸੇ ਕਮਾਏ ਅਤੇ ਗਵਾਏ ਜਾਂਦੇ ਆ।
1: ਰਾਈਟ,
0: ਜੇ ਤੁਸੀਂ ਇਹ ਪਹਿਲੀ ਚੀਜ਼ ਤਾਂ ਹੋਗੀ। ਦੂਜੀ, ਤੁਸੀਂ ਇਹ ਜ਼ਰੂਰ ਯਾਦ ਰੱਖੋ, 10% ਪ੍ਰੋਪਰਟੀ ਗਰੋਥ ਆਸਟ੍ਰੇਲੀਆ ਔਰ 10% ਪ੍ਰੋਪਰਟੀ ਗਰੋਥ ਇੰਡੀਆ ਬਰਾਬਰ ਨਹੀਂ ਆ। ਇਨਫੈਕਟ, ਜੇ ਤੁਸੀਂ ਇੰਡੀਆ 'ਚ 20% ਪ੍ਰੋਪਰਟੀ ਦੀ ਗਰੋਥ ਹੋਈ ਹੈ, ਆਸਟ੍ਰੇਲੀਆ 'ਚ 10% ਹੋਈ ਹੈ, ਦੈਟ ਕੁਡ ਬੀ ਇਕੁਅਲ। ਕਰੰਸੀ ਤੁਸੀਂ ਕਨਵਰਟ ਕਰੋਗੇ, ਜਿਹੜਾ ਤੁਸੀਂ ਜੇ 5 ਸਾਲ 'ਚ ਤੁਸੀਂ ਉੱਥੇ 1 ਲੱਖ ਇਨਵੈਸਟ ਕੀਤਾ ਸੀ, 5 ਸਾਲ ਬਾਅਦ ਉਹ 1.5 ਲੱਖ ਬਣ ਗਿਆ, ਪਰ ਜਦੋਂ 1.5 ਲੱਖ ਨੂੰ ਇੱਥੇ ਮਿਲਾਓਗੇ ਵਾਪਸ 1 ਲੱਖ ਰਹਿ ਜਾਣਾ ਆ, ਕਿਉਂਕਿ ਡਾਲਰ ਇੰਨਾ ਐਪਰੀਸ਼ੀਏਟ ਹੋ ਚੁੱਕਿਆ ਹੋਣਾ ਔਰ ਰੁਪਈਆ ਇੰਨਾ ਡਿਵੈਲਿਊਡ ਹੋ ਚੁੱਕਿਆ ਹੋਣਾ। ਸੋ ਯੂ ਹੈਵ ਟੂ ਹੈਜ ਦਾ ਕਰੰਸੀ ਰਿਸਕ ਇਨ ਦਿਸ। ਦੂਜੀ ਗੱਲ, ਜਦੋਂ ਤੁਸੀਂ ਉੱਥੇ ਇਨਵੈਸਟ ਕਰ ਰਹੇ ਹਾਂ, ਮੇਕ ਸ਼ੋਰ ਤੁਸੀਂ ਪਲੈਨਡ ਏਰੀਆਜ਼ ਦੇ ਵਿੱਚ ਕਰੋ ਜਿੱਥੇ ਕੰਟਰੋਲਡ ਸਪਲਾਈ ਆ ਔਰ ਜਿੱਥੇ ਤੁਹਾਡੀ ਕਮਿਊਨਿਟੀ ਲੋਕ ਆ ਕੇ ਰਹਿਣਾ ਵੀ ਚਾਹੁਣ, ਕਿਉਂਕਿ ਅਗਲੇ 50 ਸਾਲ 100 ਸਾਲ ਗਰੋਥ ਹੈਗੀ ਆ, ਬਟ ਉੱਥੇ ਗਰੋਥ ਜਿਹੜੇ ਲੋਅ ਸੋਸ਼ੋ ਇਕੋਨਮਿਕ ਆ ਉਹਨਾਂ ਦੀ ਪਾਪੂਲੇਸ਼ਨ ਜ਼ਿਆਦਾ ਵੱਧ ਰਹੀ ਆ, ਅਤੇ ਇਹ ਨਾ ਹੋ ਜਾਵੇ ਕਿ ਉੱਥੇ ਸਾਊਥ ਅਫਰੀਕਾ ਵਾਂਗੂ ਹੋ ਜਾਵੇ ਕਿ ਹਰ ਕਿਸੇ ਨੂੰ ਆਪਣੇ ਘਰ ਦੇ ਬਾਹਰ 4 ਦੀਵਾਰੀਆਂ ਕਰਨੀਆਂ ਪੈਣ, ਤਾਰਾਂ ਲਾਉਣੀਆਂ ਪੈਣ, ਚੋਰੀਆਂ ਚਕਾਰੀਆਂ ਵੱਧ ਜਾਣ, ਜਿਹੜਾ ਗੈਪ ਆ ਅਮੀਰ ਦਾ ਔਰ ਗਰੀਬ ਦਾ ਬਹੁਤ ਜ਼ਿਆਦਾ ਨਾ ਪੈ ਜਾਵੇ। ਕਿਉਂਕਿ ਜੋ ਜ਼ਿਆਦਾ ਪੈ ਗਿਆ ਫਿਰ ਗਰੀਬਾਂ ਨੇ ਅੱਜ ਉਹ ਇਕੋਨਮੀ 'ਚ ਪਾਰਟੀਸਪੇਟ ਕਰਕੇ ਕਮਾ ਕੇ ਅਮੀਰ ਬਣਨਾ ਚਾਹੁੰਦੇ ਆ, ਕੱਲ੍ਹ ਨੂੰ ਲੱਗੂਗਾ ਇਹ ਡ੍ਰੀਮ ਤਾਂ ਟੂ ਫਾਰ ਹੋ ਗਿਆ, ਹੁਣ ਖੋਣਾ ਸ਼ੁਰੂ ਕਰਦੀ ਹੈ। ਇਹ ਵੀ ਇਕੋਨਮੀਜ਼ ਦੇ ਵਿੱਚ ਹੁੰਦਾ ਹੈ, ਇਹ ਇੱਕ ਇਕੋਨਮਿਕ ਪ੍ਰੋਬਲਮ ਅਰਾਈਜ਼ ਹੋ ਸਕਦੀ ਆ ਫਿਊਚਰ 'ਚ।
1: ਲਾਸਟ 1-2 ਕੁਐਸਚਨ ਮੈਂ ਇਹ ਪੁੱਛਣਾ ਚਾਹੁੰਦਾ, ਇਹ ਵੀ ਬੜੇ ਫਟਾਫਟ ਸਵਾਲ ਨੇ। ਇੱਕ ਤਾਂ ਸਰਕਾਰ ਨੇ 5% ਡਿਪੋਜ਼ਿਟ ਵਾਲਾ ਪ੍ਰਾਈਮ ਮਿਨਿਸਟਰ ਸਾਹਿਬ ਨੇ ਸ਼ੁਰੂ ਕੀਤਾ ਸੀਗਾ ਹੋਮ ਬਾਇਰ ਗਰੰਟੀ ਸਕੀਮ,
0: ਹਾਂਜੀ,
1: ਉਹ ਕਿੰਨੀ ਕੁ ਫਿਜ਼ੀਬਲ ਹੈਗੀ ਔਰ ਤੁਹਾਨੂੰ ਲੱਗਦਾ ਕਿ ਜਿਹੜੇ ਫਸਟ ਹੋਮ ਬਾਇਰ ਨੇ ਦੇ ਸ਼ੁੱਡ ਗੋ ਐਂਡ ਗ੍ਰੈਬ ਦੈਟ ਅਪੋਰਚੁਨਿਟੀ, ਕਿਉਂਕਿ ਡਿਪੋਜ਼ਿਟ ਬਹੁਤ ਥੋੜਾ ਹੈਗਾ?
0: ਹਾਂਜੀ।
1: ਨੰਬਰ 2, ਦੂਸਰਾ ਸਵਾਲ ਵੀ ਮੇਰਾ ਇਹਦੇ ਨਾਲ ਮਿਲਦਾ ਜੁਲਦਾ ਹੀ ਹੈ, ਇਹਨੂੰ ਸ਼ਾਇਦ ਤੁਸੀਂ ਜਵਾਬ ਨੂੰ ਕਿਤੇ ਜਾ ਕੇ ਰਲਾ ਲਓਗੇ। ਮੇਰੇ ਤੋਂ ਕਿਸੇ ਨੇ ਸਹਿ ਸੁਭਾਅ ਪੁੱਛ ਲਿਆ ਇੰਡੀਆ ਦੇ ਵਿੱਚ ਬੈਠ ਕੇ, ਮੈਂ ਦੱਸਿਆ ਕਿ ਆਸਟ੍ਰੇਲੀਆ ਦੇ ਵਿੱਚ 12 ਲੱਖ ਘਰ ਬਣਾਉਣ ਦਾ ਟੀਚਾ ਉਹ ਮਿੱਥੀ ਬੈਠੇ ਨੇ 2029 ਤੱਕ। ਸੋ ਜੇ ਉਹ 1.2 ਮਿਲੀਅਨ ਘਰ ਬਣਾਉਣੇ ਨੇ, ਅਤੇ ਉਹਨਾਂ ਨੇ ਇਹ ਪੁੱਛਿਆ ਕਿ ਫਿਰ ਉਹ ਬਣਾ ਕੇ ਫਿਰ ਵੈਸੇ ਹੀ ਦੇ ਦੇਣ, ਜੇ 5% ਦੇ ਉੱਤੇ ਦੇ ਰਹੇ ਨੇ ਸਟੈਂਪ ਡਿਊਟੀ ਔਫ ਹੀ ਕਰਕੇ ਦੇ ਦੇਣ,
0: ਹਾਂਜੀ,
1: ਜਿਹਨਾਂ ਨੇ ਲੈਣੇ ਨੇ ਆਪਣਾ ਲੋਨ ਪੇ ਕਰੋ ਅਤੇ ਲਈ ਚੱਲੋ। ਇਜ਼ ਇਟ ਪੋਸੀਬਲ, ਇਹ ਇਕੋਨਮੀ ਦੀ ਇਹ ਇੱਕ ਬੜੀ ਸਿੱਧੀ ਸਾਧੀ ਜੀ ਥਿਊਰੀ ਹੈਗੀ ਹੈ ਜਾਂ ਇਹ
0: ਕਿ ਉਹ ਆਪਣੇ ਕੋਲੋਂ ਗਵਰਨਮੈਂਟ ਘਰ ਬਣਾ ਕੇ ਦੇ ਦੇਵੇ ਲੋਕਾਂ ਨੂੰ? ਦੇਖੋ, ਜਿਹੜਾ ਗਵਰਨਮੈਂਟ ਦਾ ਫੰਕਸ਼ਨ ਆ ਬਹੁਤ ਇਨਐਫੀਸ਼ੀਐਂਟ ਫੰਕਸ਼ਨ ਆ, ਕਿਉਂਕਿ ਇੰਨੇ ਬਿਊਰੋਕਰੈਟਸ ਇਨਵੋਲਵ ਹੋ ਜਾਂਦੇ, ਰੈਡ ਟੇਪ ਇੰਨੀ ਆ ਜਾਂਦੀ ਆ ਵਿੱਚ। ਕਰੰਟਲੀ ਵੀ ਹੁਣ ਪ੍ਰੋਡਕਟੀਵਿਟੀ ਕਮਿਸ਼ਨ ਨੇ ਰਿਸਰਚ ਕੀਤੀ ਸੀਗੀ, ਇਹ ਬੜੀ ਹਾਸੇ ਵਾਲੀ ਗੱਲ ਆ, 2 ਸਾਲ ਪਹਿਲਾਂ ਆਸਟ੍ਰੇਲੀਅਨ ਗਵਰਨਮੈਂਟ ਨੇ ਪ੍ਰੋਡਕਟੀਵਿਟੀ ਕਮਿਸ਼ਨ ਬਿਠਾਈ, ਚੈੱਕ ਕਰੋ ਕਿ ਘਰ ਇੰਨੇ ਮਹਿੰਗੇ ਕਿਉਂ ਆਸਟ੍ਰੇਲੀਆ 'ਚ। ਉਹਨਾਂ ਨੇ ਪੂਰਾ ਰਿਜ਼ਲਟ ਕੱਢਿਆ, ਐਂਥਨੀ ਐਲਬਰੀਜ਼ੀ ਨੂੰ ਫੜਾ ਦਿੱਤਾ ਕਿ ਇਸ ਕਰਕੇ ਘਰ ਮਹਿੰਗੇ ਕਿਉਂਕਿ 50% ਕੋਸਟ ਘਰਾਂ ਦੀ ਟੈਕਸਾਂ ਨਾਲ ਬਣੀ ਹੋਈ ਆ, ਜੇ ਅਸੀਂ ਟੈਕਸ ਘਟਾ ਦੋਗੇ ਤਾਂ ਘਰ ਸਸਤੇ ਹੋ ਜੂਗੇ। ਕਹਿੰਦੇ ਅੱਛਾ, ਕਹਿੰਦੇ ਇਹ ਤਾਂ ਅਸੀਂ ਕਰ ਨਹੀਂ ਸਕਦੇ ਹੁਣ, ਘਰਾਂ ਦੇ ਉੱਤੇ ਟੈਕਸ ਕੇ ਸਟੈਂਪ ਡਿਊਟੀ ਚੱਕ ਦਿਓ, ਆਹ ਚੱਕ ਦਿਓ, ਉਹ ਚੱਕ ਦਿਓ,
1: ਕੌਂਸਲ ਟੈਕਸ ਸਰ।

0: ਉਹ ਕਹਿੰਦੇ ਨਹੀਂ ਕਰ ਸਕਦੇ ਤੁਸੀਂ ਇਹਨੂੰ ਬੰਦ ਕਰੋ ਸਟੱਡੀ ਨੂੰ ਬੈਂਚ ਸਿੱਟੋ ਤੇ ਜਾਓ
1: ਓ ਮਾਈ ਗੋਡ
0: ਉਹ ਕਹਿੰਦੇ ਅੱਛਾ ਅਸੀਂ ਚੱਲੇ ਤਾਂ ਜਾਂਦੇ ਹਾਂ ਪਰ ਸਾਨੂੰ ਨਾ ਸਟੱਡੀ ਕਰਨ ਨੂੰ ਇੰਨੇ ਮਿਲੀਅਨ ਡਾਲਰ ਲੱਗ ਗਿਆ ਇਹਦੇ ਪੈਸੇ ਤਾਂ ਦੇ ਦਿਓ ਤੇ ਐਂਥਨੀ ਐਲਵਰੀਜ਼ ਕਹਿੰਦਾ ਕੋਈ ਗੱਲ ਨਹੀਂ ਇਹਦਾ ਵੀ ਟੈਕਸ ਲਾ ਦਿਓ ਉੱਤੇ ਹੁਣ ਅਸੀਂ ਪ੍ਰੋਡਕਟਿਵਿਟੀ ਕਮਿਸ਼ਨ ਦੀ ਲੈਵੀ ਪੇ ਕਰਦੇ ਹਾਂ ਨਵਾਂ ਘਰ ਬਣਾਉਣ ਲਈ ਹਰ ਇੱਕ ਡਿਵੈਲਪਰ ਪੇ ਕਰਦਾ ਹੈ ਨਹੀਂ ਸਾਥ ਵਿੱਚ ਕੰਜ਼ਿਊਮਰ ਇੱਕ ਲੈਂਡਰ ਤੇ ਇੱਕ ਪ੍ਰੋਡਿਊਸਰ ਇਕੱਠੇ ਹੋ ਕੇ ਕ੍ਰੀਏਟ ਕਰ ਸਕਦੇ ਗਵਰਨਮੈਂਟ ਨੂੰ ਉਹ ਚੀਜ਼ ਬਹੁਤ ਮਹਿੰਗੀ ਪੈਣੀ ਸੇਮ ਘਰ ਗਵਰਨਮੈਂਟ ਨੂੰ 5 ਲੱਖ ਦਾ ਪੈਣਾ ਜਿਹੜਾ ਘਰ ਅਸੀਂ ਆਪ 4 ਲੱਖ ਚ ਬਣਾ ਸਕਦੇ ਹਾਂ ਬਟ ਗਵਰਨਮੈਂਟ ਗੁੱਡ ਇਨਸੈਂਟਿਵ ਦੇ ਸਕਦੇ ਆ ਫੋਰ ਐਗਜ਼ਾਮਪਲ ਗਵਰਨਮੈਂਟ ਹੁਣ ਇਹਨਾਂ ਨੇ ਸਟੈਂਪ ਡਿਊਟੀ ਇਸ ਕਰਕੇ ਨਹੀਂ ਉਡਾ ਰਹੇ ਕਿਉਂਕਿ ਸਟੈਂਪ ਡਿਊਟੀ ਸਟੇਟ ਟੈਕਸ ਆ
1: ਰੈਵਨਿਊ ਬਹੁਤ ਜ਼ਿਆਦਾ
0: ਹਾਂਜੀ ਤੇ ਜਿਹੜੇ 5% ਦੀ ਗਾਰੰਟੀ ਸਕੀਮ ਆ ਉਹ ਫੈਡਰਲ ਗਵਰਨਮੈਂਟ ਦੀ ਆ
1: ਕਰੈਕਟ
0: ਫੈਡਰਲ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਵਿੱਚ ਲੱਤ ਨਹੀਂ ਫਸਾ ਸਕਦੀ ਇਹ ਤਾਂ ਸਟੇਟ ਗਵਰਨਮੈਂਟ ਦੇ ਉੱਤੇ ਕਿ ਉਹਨੇ ਸਟੈਂਪ ਡਿਊਟੀ ਚੱਕਣੀ ਜਾਂ ਨਹੀਂ ਚੱਕਣੀ
1: ਓਕੇ
0: ਬਟ ਇਹਨੂੰ ਇਹਦਾ ਬੈਟਰ ਵੇ ਸੀ ਇਹਨੂੰ ਮੈਨੇਜ ਕਰਨ ਦਾ ਇਹ ਕੀ ਆ ਇਨਵੈਸਟਰ ਦੇ ਉੱਤੇ ਇੱਕ ਫੈਡਰਲ ਲੈਵੀ ਲਾ ਸਕਦੇ ਸੀ 2% ਦੀ ਕਿ ਜਿਹੜਾ ਵੀ ਕੋਈ ਇਨਵੈਸਟਰ ਪ੍ਰੋਪਰਟੀ ਬਾਏ ਕਰ ਰਿਹਾ ਤੁਹਾਨੂੰ ਸਟੈਂਪ ਡਿਊਟੀ ਤੋਂ ਇਲਾਵਾ 2% ਆ ਲੈਵੀ ਪੇ ਕਰਨੀ ਆ
1: ਓਕੇ
0: ਜਿਹਨੂੰ ਤੁਸੀਂ ਹੋਮ ਓਨਰਸ਼ਿਪ ਲੈਵੀ ਕਰ ਸਕਦੇ ਸੀ ਨਾਮ ਫਿਰ ਜਿਹੜਾ ਬੰਦਾ ਆਪਦਾ ਘਰ ਖਰੀਦ ਰਿਹਾ ਰਹਿਣ ਲਈ ਉਹਨੂੰ 2% ਐਜ਼ ਆ ਡਿਪੋਜ਼ਿਟ ਹੈਲਪ ਮਿਲਣਾ ਚਾਹੀਦਾ ਸੀ
1: ਕਰੈਕਟ
0: ਤੇ ਇਹ ਦੋਨੋਂ ਚੀਜ਼ਾਂ ਬੈਲੈਂਸ ਹੋ ਜਾਂਦੀਆਂ ਇਨਵੈਸਟਰ ਥੋੜੇ ਡਿਸਕਰੇਜ ਹੋ ਜਾਂਦੇ ਇਨਵੈਸਟਰ ਥੋੜੇ ਆ ਜਾਂਦੇ ਰਦਰ ਦੈਨ ਇੱਕ ਮਾਰਕੀਟ ਥੱਲੇ ਰੱਗ ਪੁੱਲ ਕਰਨਾ ਜਿੰਨਾ ਇੱਕ ਇਕਨੋਮੀ ਠੱਲ ਪੈ ਜਾਵੇ ਬਿਲਡਰੀ ਡਿਵੈਲਪਰ ਬਸਟ ਹੋ ਜਾਣ ਉਹਦੇ ਨਾਲ ਆਹ ਥੋੜਾ ਸੌਖਾ ਤਰੀਕਾ ਵੀ ਹੈ ਮੈਨੇਜ ਕਰਨ ਦਾ ਪਰ ਐਸ ਅ ਸੈਡ ਕਿ ਜਿਹੜੀ ਸਾਡੀ ਇੱਥੇ ਇਸ ਟਾਈਮ ਬਾਂਦਰ ਬੈਠੇ ਹੋਏ ਆ ਕੁਰਸੀਆਂ ਤੇ ਚੜ੍ਹ ਕੇ ਇਹਨਾਂ ਨੂੰ ਪਤਾ ਨਹੀਂ ਹੈ ਬਿਜ਼ਨਸ ਕਿੱਦਾਂ ਰਨ ਕਰਨਾ ਤਾਂ ਦੇਸ਼ ਕਿੱਦਾਂ ਰਨ ਕਰੂਗੇ ਸੋ ਦੇ ਨਾਟ ਥਿੰਕਿੰਗ ਇਨ ਦ ਰਾਈਟ ਡਾਇਰੈਕਸ਼ਨ
1: ਲਾਸਟ ਕੁਐਸਚਨ ਬਿਲਕੁਲ ਲਾਸਟ ਕੁਐਸਚਨ ਇਹ ਪੁੱਛਣਾ ਚਾਹੁੰਦਾ ਭਾਜੀ ਕਿ ਇੱਕ ਅੱਜ ਹੀ ਮੈਂ ਨਿਊਜ਼ ਪੜ੍ਹ ਰਿਹਾ ਸੀਗਾ ਬਹੁਤ ਸਾਰੀਆਂ ਕੰਪਨੀਜ਼ ਵਿਦਆਊਟ ਨੇਮਿੰਗ ਐਨੀ ਵਨ ਸਿਡਨੀ ਤੋਂ ਬੰਦ ਹੋ ਰਹੀਆਂ ਨੇ ਮੈਲਬਨ ਤੋਂ ਬੰਦ ਹੋ ਰਹੀਆਂ ਨੇ ਔਰ ਪਿੱਛੇ ਜੇ ਅਸੀਂ ਦੇਖਿਆ ਵੀ ਹੈ ਕਿ ਥਾਊਜ਼ੈਂਡਸ ਆਫ ਕੰਪਨੀਜ਼ ਜਿਹੜੇ ਬਿਲਡਰ ਸੀਗੇ ਵਿਕਟੋਰੀਆ 'ਚ ਆਫਟਰ ਕੋਵਿਡ ਵਾਲੰਟਰੀ ਐਡਮਿਨਿਸਟ੍ਰੇਸ਼ਨ 'ਚ ਜਾ ਚੁੱਕੇ ਨੇ
0: ਹਾਂਜੀ
1: ਇਹ ਕੰਪਨੀਆਂ ਦੀ ਗਲਤੀ ਹੈ ਜਾਂ ਸਿਸਟਮ ਦੀ ਕਮੀ ਹੈ ਜਾਂ ਉਹ ਬਚਾਅ ਹੋ ਸਕਦਾ ਸੀ ਕੀ ਤਰੀਕਾ ਹੈਗਾ ਹੈ ਕਿ ਵੱਡੇ ਵੱਡੇ ਬਿਲਡਰਸ ਜਿਹੜੇ
0: ਦੇਖੋ ਮੇਰੇ ਕੋਲ ਡਾਟਾ ਤੁਸੀਂ ਬੜਾ ਸਹੀ ਫੜ ਲਿਆ ਮੈਂ ਨਾ ਇੱਕ ਇਹਦੀ ਆਪਣੀ ਵੀਡੀਓ ਰਿਕਾਰਡ ਕਰਨ ਵਾਲਾ ਇਸ ਹਫਤੇ ਇਹਦੇ 'ਤੇ ਮੈਂ ਤੁਹਾਨੂੰ ਡਾਟਾ ਦੱਸਦਾ 2021-22 ਦੇ ਵਿੱਚ 1200 ਕੰਸਟਰਕਸ਼ਨ ਕੰਪਨੀਜ਼ ਲਿਕੁਇਡੇਸ਼ਨ 'ਚ ਗਈਆਂ ਜਦੋਂ ਕੋਲੀਸ਼ਨ ਦਾ ਲਾਸਟ ਡੇਜ਼ ਸੀਗੇ ਹੁਣ ਪਿਛਲੇ 12 ਮਹੀਨੇ 2025-26 'ਚ 3472 ਲਿਕੁਇਡੇਸ਼ਨ 'ਚ ਜਾ ਚੁੱਕੀਆਂ ਆ
1: ਮੋਰ ਦੈਨ ਡਬਲ
0: 171% ਗਰੋਥ ਆ ਟ੍ਰਿਪਲ ਹੀ ਹੋਣ ਵਾਲਾ ਆਲਮੋਸਟ ਅਕੋਮੋਡੇਸ਼ਨ ਐਂਡ ਫੂਡ ਸਰਵਿਸਿਸ 750 ਲਿਕੁਇਡੇਸ਼ਨ 'ਚ ਗਈਆਂ ਸੀਗੀਆਂ ਹੁਣ 2000 ਜਾ ਚੁੱਕੀਆਂ ਆ ਇਟਸ ਅ ਬੈਡ ਮੈਨੇਜਮੈਂਟ ਆਫ ਦਾ ਇਕੋਨਮੀ ਹਾਂ ਉਦੋਂ ਪੋਸਟ ਕੋਵਿਡ ਕੈਸ਼ ਇਨਫਲਕਸ ਸੀਗਾ ਇਕੋਨਮੀ ਦੇ ਵਿੱਚ ਤੇ ਹਰ ਇੱਕ ਬਿਜ਼ਨਸ ਬੂਮ ਕਰ ਰਿਹਾ ਸੀ ਪਰ ਹੁਣ ਇੰਨਾ ਮਾੜਾ ਵੀ ਨਹੀਂ ਆ ਇੰਟਰਨੈਸ਼ਨਲ ਇਕੋਨਮੀ ਵਧੀਆ ਕਰ ਰਹੀ ਆ OECD ਕੰਟਰੀਜ਼ ਦੀ ਗਰੋਥ ਹੋ ਰਹੀ ਆ ਪਰ ਕੈਪੀਟਲ ਇਨਕਮ ਦੀ ਸਾਡੀ ਡਿਕਲਾਈਨ ਜਾ ਰਹੀ ਆ ਅਸੀਂ ਬਾਕੀ ਦੇਸ਼ਾਂ ਤੋਂ ਇੰਨੇ ਪੁੱਠੇ ਕਿੱਦਾਂ ਜਾ ਸਕਦੇ ਜਦਕਿ ਸਾਡੇ ਕੋਲ ਰਿਸੋਰਸਿਸ ਵੀ ਆ ਹੁਣ ਉਹਨਾਂ ਲੋਕਾਂ ਨੇ ਵੀ ਤਾਂ ਆਪਣੀ ਗਰੋਥ ਨੂੰ ਫਿਊਲ ਕਰਨ ਲਈ ਚਾਈਨਾ ਨੇ ਸਾਰੇ ਸਾਡੇ ਤੋਂ ਇੰਨੇ ਸਾਰੇ ਰਿਸੋਰਸਿਸ ਮੰਗੇ ਇਨਫੈਕਟ ਜਦੋਂ ਆਹ ਵਾਰ ਲੱਗੀ ਸੀਗੀ ਯੂਕਰੇਨ ਦੀ ਰਸ਼ੀਆ ਦੀ ਪੋਸਟ ਕੋਵਿਡ ਪੋਸਟ ਕੋਵਿਡ ਦੇ ਵਿੱਚ ਅਸੀਂ ਫੋਰ ਅ ਸ਼ਾਰਟ ਪੀਰੀਅਡ ਆਫ ਟਾਈਮ ਵੀ ਬਿਕੇਮ ਵਰਲਡਸ ਨੰਬਰ 1 LNG ਐਕਸਪੋਰਟਰ ਅਹੈਡ ਆਫ ਕਤਾਰ ਕਿੰਨਾ ਉੱਚਾ ਟੈਕਸ ਰੈਵਨਿਊ ਆਇਆ ਹੋਊਗਾ ਪਰ ਕਿਹੜੀ ਸਹੀ ਜਗ੍ਹਾ ਦੇ ਉੱਤੇ ਯੂਜ਼ ਕੀਤਾ ਨਹੀਂ ਕੀਤਾ ਸਾਨੂੰ ਨਹੀਂ ਪਤਾ ਸੋ ਦੇਰ ਆਰ ਪੋਟੈਂਸ਼ੀਅਲਸ ਵੀ ਦੈਟ ਆਰ ਕੰਟਰੀ ਹੈਜ਼ ਦੈਟ ਵੀ ਕੈਨ ਅਚੀਵ ਬਟ ਇਟਸ ਨਾਟ ਵਰਕਿੰਗ ਤਾਂ ਹੀ ਜਿਹੜੇ ਬਿਜ਼ਨਸਿਸ ਆ ਹੁਣ ਉਹ ਸਟਰਗਲ ਕਰ ਰਹੇ ਆ
1: ਰਾਈਟ
0: ਕਿਉਂਕਿ ਉਹਦਾ ਸਾਡੇ ਰਿਸੋਰਸਿਸ ਦਾ ਬੈਡ ਮੈਨੇਜਮੈਂਟ ਹੋ ਚੁੱਕਿਆ ਆ
1: ਓਕੇ ਠੀਕ ਹੈ ਲਾਸਟ ਦੇ ਵਿੱਚ ਕੁਇਕ ਰੈਪਿਡ ਫਾਇਰ ਕਰਨਾ ਚਾਹੁੰਦਾ ਤੁਹਾਡੇ ਨਾਲ
0: ਐਂਡ ਸੌਰੀ ਮੈਂ ਉਹ ਪੁਰਾਣੇ ਉੱਤੇ ਟੌਪਿਕ ਤੇ ਕਹਿਣਾ ਚਾਹੁੰਗਾ ਹਾਂ ਕੁਝ ਬਿਲਡਰਸ ਔਰ ਡਿਵੈਲਪਰ ਸੀਗੇ ਜਿਹੜੇ ਆਲਰੇਡੀ ਥਿਨਲੀ ਸਪਰੈਡ ਆਊਟ ਸੀਗੇ ਉਹਨਾਂ ਨੇ ਬਹੁਤ ਜ਼ਿਆਦਾ ਆਪਣੀਆਂ ਲੱਤਾਂ ਫਸਾ ਲਈਆਂ ਸੀ ਪ੍ਰੋਜੈਕਟਸ ਬਹੁਤ ਜ਼ਿਆਦਾ ਸਟਾਰਟ ਕਰ ਲਏ ਸੀਗੇ ਫਿਨਿਸ਼ ਪ੍ਰੋਡਕਟ ਉਹਨਾਂ ਵੇਚ ਨਹੀਂ ਸਕੇ ਤਾਂ ਆਪਣੀ ਬੁੱਕਸ ਤੇ ਬਹੁਤ ਜ਼ਿਆਦਾ ਪ੍ਰੋਡਕਟ ਕੈਰੀ ਕਰ ਰਹੇ ਸੀਗੇ
1: ਰਾਈਟ
0: ਤੇ ਉਹਨਾਂ ਕੋਲ ਕੈਸ਼ ਫਲੋ ਨਹੀਂ ਆਇਆ ਤੇ ਉਹਦੇ ਕਰਕੇ ਉਹਨਾਂ ਨੇ ਜਿਹੜੇ ਡਿਫੀਕਲਟ ਟਾਈਮ ਸੀਗੇ ਉਹਨੂੰ ਫੇਸ ਨਹੀਂ ਕਰ ਸਕੇ ਜੇ ਕੈਸ਼ ਆ ਚੁੱਕਿਆ ਹੁੰਦਾ ਤਾਂ ਔਖਾ ਟਾਈਮ ਲੰਘਾ ਸਕਦੇ ਸੀਗੇ
1: ਰਾਈਟ
0: ਹਾਂਜੀ
1: ਤੁਸੀਂ ਰੈਂਡਮਲੀ ਰੈਂਕ ਕਰ ਸਕਦੇ ਹੋ ਬਟ ਮੈਂ ਇਹ ਚਾਹੁੰਦਾ ਕਿ ਜੇ ਤੁਸੀਂ ਨੰਬਰ 1 ਤੋਂ ਨੰਬਰ ਜੋ ਵੀ ਨੰਬਰਸ ਹੋਣਗੇ ਜੇ ਆਪਾਂ ਰੈਂਕਿੰਗ ਕਰਨਾ ਚਾਹੋ ਸਿਟੀਜ਼ ਦੇ ਵਿੱਚ ਇਨਵੈਸਟਮੈਂਟ ਦੀ ਜਦੋਂ ਗੱਲ ਆਉਂਦੀ ਹੈ ਮੈਲਬਨ ਸਿਡਨੀ ਬ੍ਰਿਸਬੇਨ ਪਰਥ ਤੇ ਜੀਲੋਂਗ ਗੋਲਡ ਕੋਸਟ ਤੇ ਨਿਊਕਾਸਲ ਕਿੱਥੇ ਰੈਂਕ ਕਰਦੇ ਹੋ
0: ਰਾਈਟ ਨਾਓ ਜਿੱਥੇ ਆਸਟ੍ਰੇਲੀਆ ਦੀ ਪ੍ਰੋਪਰਟੀ ਕਲੌਕ ਹੈਗੀ ਆ ਆਈ ਵੁੱਡ ਸੇ ਏਰੀਆਜ਼ ਅਰਾਊਂਡ ਨਿਊਕਾਸਲ
1: ओके नंबर वन.
0: हाँ जी दैट्स नंबर वन. नंबर टू साउथ ऑफ सिडनी फॉर द साउथ डेढ़ तो दो कैंट वुलंगोंग जड़ा एरिया है ओह नंबर टू होना चाहिए क्योंकि वो इस टाइम न्यू साउथ वेल्स का सेकंड बेस्ट प्लेस टू लिव या
1: करेक्ट
0: और बहुत सारी माइग्रेशन हो रही है लोगों की उत्थे अपनी मॉर्गेज कट कर ली जा रहे हैं
1: करेक्ट
0: ते ए रीजन से उत्थे जान दे. नंबर थ्री मैं कहूंगा कुछ एरियाज ऑफ ब्रिस्बेन बिकॉज क्वींसलैंड स्टिल हैव गुड इकोनमी
1: एंड
0: लोग उत्थे मूव होना चाहते हैं माइग्रेट करना चाहते हैं गान ओलंपिक्स वगैरह आने हैं कुछ बिजनेस ने हजे बूम करना भी है उत्थे सो दैट्स अ गुड एरिया. पर्थ ने बहुत ही ज्यादा स्पीड ना ग्रो किया है और बहुत लंबे टाइम लिए ग्रो किया है तो मैं थोड़ा जा कॉशियस होऊंगा पर्थ नू उस चीज नू लैके बट जे कि भी इनवैसट करना है मेक श्योर तुसी अज की ही मार्केट वैल्यू तो बिलो करो जे उत्थे कोई चीज मिलियन की अज डेट च बिक रही है तुसी किद्दां उहनू 8 तो 8.5 की बना सकते हैं तो उत्थे जाओ अदरवाइज तुसी अगले 3 महीने नहीं भी बाय करोगे तुसी बहुत ज्यादा गवाओगे नहीं. यह मार्केट वेट एंड वॉच करती है बिकॉज नोबडी वॉन्ट्स टू कैच अ फॉलिंग नाइफ राइट नाउ
1: करेक्ट. एंड सिडनी मेलबर्न जीलोंग
0: मेलबर्न आई वुड रैंक ऑन वन ऑफ द लोवेस्ट बिकॉज मेलबर्न के बहुत सारिया चीजा जड़िया चेंज होनी चाहिए है सिर्फ इकोनमी नहीं इतनी गवर्नमेंट भी चेंज होनी चाहिए है उत्थे बहुत सारे टेनेंसी लॉज है जिहड़े इन्ने साल की एक कम्यूनिस्ट पार्टी के लेबर नूं कम्यूनिस्ट कहोगे कि उन्हें यह पुश करते एजेंडा नूं क्योंकि जिहड़ी लेबर गवर्नमेंट है उन्होंने बहुत चिर दे यह लॉज पास करके ਉੱਥੇ ਦੀ ਟੈਨੈਂਸੀ ਨੂੰ ਪ੍ਰੋ ਟੈਨੈਂਟ ਬਣਾ ਦਿੱਤਾ ਆ ਤੁਸੀਂ ਆਪਣੇ ਟੈਨੈਂਟ ਨੂੰ ਜਿਹੜੇ ਰੈਂਟ ਨਹੀਂ ਦੇ ਰਹੇ ਉਹਨੂੰ ਕੱਢ ਨਹੀਂ ਸਕਦੇ ਉਹਨੂੰ ਤੁਸੀਂ ਕਿੰਨਾ ਨੋਟਿਸ ਦੇਣਾ ਹੈ ਵੇਚਣਾ ਕਿੱਦਾਂ ਆ ਕਦੋਂ ਦੇਣਾ ਟੈਕਸਿਸ ਬਹੁਤ ਦਾਤੇ ਆ ਲੈਂਡ ਟੈਕਸ ਵਨ ਆਫ ਦਾ ਹਾਈਐਸਟ ਹੋ ਗਏ ਆ ਇਹ ਬਹੁਤ ਸਾਰੀਆਂ ਚੀਜ਼ਾਂ ਦਾ ਰਿਵਰਸਲ ਜਾਂ ਚੇਂਜਿਸ ਹੋਊਗਾ ਫਿਰ ਇਕੋਨਮੀ ਬੈਟਰ ਹੋਊਗੀ ਫਿਰ ਪ੍ਰੋਪਰਟੀ ਮਾਰਕੀਟ ਗਰੋ ਕਰੂਗੀ
1: ਓਕੇ
0: ਤਾਂ ਦੇ ਹੈਵ ਟੂ ਫਿਕਸ ਅ ਕਪਲ ਆਫ ਪ੍ਰੋਬਲਮਸ ਟੂ ਗਰੋ
1: ਓਕੇ
0: ਰੈਦਰ ਦੈਨ ਸਿਡਨੀ ਐਂਡ ਨਿਊ ਕਾਸਲ ਵੁਲੰਗੋਂਗ ਦੇ ਹੈਵ ਲੈਸ ਟੂ ਫਿਕਸ
1: ਓਕੇ ठीक है. सेम मैं लीडर्स दे मामले दे विच भी जानना चाहूंगा जे रैंकिंग करनी होवे लीडर्स दी एंथनी अल्बनीज लरीजा वाटर्स ग्रीन्स तो पॉलिन हैंसन वन नेशन पार्टी तो क्लाइव पालमर या एंगस टेलर कोएलिशन
0: भाई ए जड़ी रैंकिंग है ना ए सानू ना पुठे पासों करनी पैनी है क्योंकि राइट नाउ साडे को लीडरशिप होया जिन्नू कह सकदे हैं कि वी हैव टू चूज आवर पॉइजन. इस टाइम कोई एह जिहा स्ट्रोंग लीडर है नहीं जिहड़ा सानू इस स्टॉर्म चो बाहर कढ़ सके पर इस टाइम मैं वह चूज करूंगा जिहड़ा होर स्टॉर्म च फसा ना दे. ਹੁਣ ਐਂਥਨੀ ਐਲਬਨੀਜ਼ੀ ਤਾਂ ਦੇਖ ਲਿਆ ਤਾਂ ਸਟੋਮ ਵੱਲ ਨੂੰ ਜਾ ਰਹੇ ਆ
1: ਰਾਈਟ
0: ਜਿਨ੍ਹਾਂ ਦਾ ਫਸਟ ਕੰਮ ਹੀ ਇਹ ਸੀਗਾ ਕਿ ਅਸੀਂ ਹੋਮ ਓਨਰਸ਼ਿਪ ਵਧਾਉਣੀ ਆ ਤਾਂ ਆਪਣੀ ਪਾਲਿਸੀਜ਼ ਲਿਆਂਦੀਆਂ ਕੋਈ ਘਰ ਹੀ ਨਹੀਂ ਬਾਏ ਕਰ ਰਿਹਾ ਫਸਟ ਹੋਮ ਬਾਇਰ ਦੇ ਵੀ ਲੋਨ ਡਰੋਪ ਹੋ ਚੁੱਕੇ ਆ ਤਾਂ ਇਹ ਤਾਂ ਜਾਣ ਬੁੱਝ ਕੇ ਸਟੋਮ ਵੱਲ ਨੂੰ ਜਾ ਰਹੇ ਆ ਸੋ ਆਈ ਵੁਡਨਟ ਚੂਜ਼ ਦੈਮ ਸੋ ਰਾਈਟ ਐਟ ਦਾ ਬੋਟਮ ਵੁੱਡ ਬੀ ਐਂਥਨੀ ਐਲਬਨੀਜ਼ੀ ਠੀਕ ਹੈ ਉਹਨਾਂ ਦੇ ਨਾਲ ਹੀ ਉਹਨਾਂ ਤੋਂ ਥੱਲੇ ਪ੍ਰੋਬਲੀ ਗ੍ਰੀਨਸ ਹੋਊਗੇ
1: ਓਕੇ
0: ਫਿਰ ਐਂਥਨੀ ਐਲਬਨੀਜ਼ੀ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਐਂਗਸ ਟੇਲਰ ਹੋ ਗਏ ਜਾਂ ਪੌਲੀਨ ਹੈਂਸਨ ਇਹ ਦੋਨਾਂ ਦੇ ਵਿੱਚ ਟਾਈ ਆ
1: ਰਾਈਟ
0: ਹੁਣ ਆਪਣੇ ਮੈਜੋਰਟੀ ਸਰੋਤੇ ਜਿਹੜੇ ਆ ਉਹ ਮਾਈਗ੍ਰੈਂਟਸ ਆ ਉਹ ਕਹੂਗੇ ਮੈਂ ਪੌਲੀਨ ਹੈਂਸਨ ਨੂੰ ਕਾਹਤੋਂ ਬਰਾਬਰ ਕਰ ਰਿਹਾ ਆ ਉਹਦੇ ਉਹ ਤਾਂ ਮਾੜੀ ਆ ਉਹ ਇਮੀਗ੍ਰੇਸ਼ਨ ਨੂੰ ਇਮੀਗ੍ਰੈਂਟਸ ਨੂੰ ਗਲਤ ਕਹਿੰਦੀ ਆ ਸਭ ਕੁਛ ਆ ਦੇਖੋ ਗੁਰਦੁਆਰੇ ਵੀ ਜਾਂਦੀ ਆ ਸਿਰ ਤੇ ਪਟਕਾ ਬੰਨ ਕੇ ਉਹਦੇ ਸਿੱਖਾਂ ਨਾਲ ਵੀ ਬਥੇਰੀਆਂ ਫੋਟੋਆਂ ਆ ਉਹਦੇ ਕਈ ਸਿੱਖ ਉਹ ਵੀ ਬਣੇ ਆ ਕੀ ਕਹਿੰਦੇ ਆ ਦੋਸਤ ਵੀ ਬਣੇ ਆ ਤੇ ਉਹਦੇ ਕਈ ਕੈਂਡੀਡੇਟ ਵੀ ਬਣੇ ਆ ਆਹ ਕੈਂਡੀਡੇਟ ਵੀ ਬਣੇ ਕੱਢ ਵੀ ਦਿੱਤੇ ਇਹਨਾਂ ਨੂੰ ਬੋਲਣਾ ਪੈਂਦਾ ਵੋਟਾਂ ਲੈਣ ਲਈ
1: ਰਾਈਟ
0: ਠੀਕ ਆ ਐਟ ਦੀ ਐਂਡ ਆਫ ਦਾ ਡੇ ਇਹਨਾਂ ਨੇ ਕਰਨਾ ਕੀ ਇਹਨਾਂ ਦੀ ਉੱਠਣੀ ਪੈਣੀ ਹੈ ਬਿਜ਼ਨਸ ਓਨਰਸ ਦੇ ਨਾਲ ਇਹਨਾਂ ਨੇ ਬਿਜ਼ਨਸ ਨੂੰ ਗਰੋ ਕਰਨਾ ਆ ਹੁਣ ਇਹ ਪਰਫੈਕਟ ਨਹੀਂ ਹੈਗੀ ਮੈਂ ਕਹਿੰਦਾ ਸਾਨੂੰ ਆਪਣਾ ਜ਼ਹਿਰ ਚੂਜ਼ ਕਰਨਾ ਆ ਹੁਣ ਇਹ ਉਹ ਜ਼ਹਿਰ ਆ ਜਿਹਦੇ ਨਾਲ ਅਸੀਂ ਮਰਾਂਗੇ ਨਹੀਂ ਐਟਲੀਸਟ ਬਚ ਜਾਵਾਂਗੇ ਉਦਾਂ ਦੇ ਐਂਗਸ ਟੇਲਰ ਆ ਉਹ ਗਲਤ ਨਹੀਂ ਹੈਗੇ ਹਾਂ ਉਹ ਵੀ ਮਾਈਗ੍ਰੈਂਟ ਐਂਟੀ ਮਾਈਗ੍ਰੈਂਟ ਰਿਟੋਰਿਕ ਯੂਜ਼ ਕਰ ਰਹੇ ਆ ਵੋਟਾਂ ਲੈਣ ਲਈ ਬਟ ਐਟਲੀਸਟ ਉਹਦੀ ਲੀਡਰਸ਼ਿਪ ਥੋੜੀ ਵੀਕ ਹੈ ਬਟ ਐਟਲੀਸਟ ਉਹ ਇੰਨੇ ਨੈਗੇਟਿਵ ਨਹੀਂ ਹੈਗੇ ਬਿਜ਼ਨਸ ਨੂੰ ਤੇ ਇਕੋਨਮੀ ਨੂੰ ਲੈ ਕੇ
1: ਕਰੈਕਟ
0: ਠੀਕ ਹੈ ਤੇ ਉਹਨਾਂ ਦੇ ਅੰਡਰ ਆਸਟ੍ਰੇਲੀਆ ਫਿਰ ਵੀ ਇੱਕ ਬੈਟਰ ਡਾਇਰੈਕਸ਼ਨ 'ਚ ਜਾ ਸਕਦਾ ਸਾਨੂੰ ਇੱਕ ਸਟਰੋਂਗ ਆਪਣੀ ਬੈਕਬੋਨ ਚਾਹੀਦੀ ਜਿਹੜਾ ਕਿ ਅਸੀਂ ਇੰਟਰਨੈਸ਼ਨਲ ਕੰਪਨੀਜ਼ ਨੂੰ ਕਹਿ ਸਕੀਏ ਕਿ ਤੁਸੀਂ ਆਪਣਾ ਇੱਥੇ ਫੇਅਰ ਸ਼ੇਅਰ ਆਫ ਟੈਕਸ ਦੇ ਕੇ ਜਾਣਾ ਆ ਜਿੱਦਾਂ ਕਿ ਬਹੁਤ ਸਾਰੀਆਂ ਟੈਕਸ ਇਵੇਸ਼ਨ ਕਰ ਰਹੀਆਂ ਆ
1: ਰਾਈਟ
0: ਤੇ ਯੂਨੀਅਨ ਬਾਜੀ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੀਏ ਵੇਸਟੇਜ ਘੱਟ ਕਰੀਏ ਬਿਊਰੋਕਰੈਟਸ ਘੱਟ ਕਰੀਏ ਗਵਰਨਮੈਂਟ ਸਪੈਂਡਿੰਗ ਘੱਟ ਕਰੀਏ ਜਿਹੜਾ ਕਿ ਇਕਨੋਮੀ ਵਾਪਸ ਬਾਹਰ ਆ ਸਕੇ ਤਾਂ ਉਹਦੇ ਲਈ ਮੇਰੇ ਹਿਸਾਬ ਨਾਲ ਤਾਂ ਐਂਗਸ ਟੇਲਰ ਹੀ ਸੂਟੇਬਲ ਆ ਰਾਈਟ ਨਾਓ ਤੇ ਕਲੋਜ਼ਲੀ ਬਾਏ ਪੌਲੀਨ ਹੈਂਸਨ
1: ਰਾਈਟ ਵੈਰੀ ਵੈਲ ਜਿਹੜਾ ਤੁਸੀਂ ਐਂਡ ਦੇ ਉੱਤੇ ਜਿਹੜਾ ਕੰਕਲੂਜਨ ਕੀਤਾ ਹੈਗਾ ਬਹੁਤ ਸ਼ੁਕਰੀਆ ਨਿੰਦਰ ਭਾਜੀ ਥੈਂਕ ਯੂ ਸੋ ਮਚ ਤੁਸੀਂ ਟਾਈਮ ਕੱਢਿਆ ਹੈਗਾ ਆਪਣਾ
0: ਥੈਂਕ ਯੂ
1: ਤੇ ਬੜੀ ਵਧੀਆ ਜਰਨੀ ਵੀ ਸ਼ੇਅਰ ਕੀਤੀ ਆਪਣੀ ਨਾਲ ਨਾਲ ਤੇ ਨਾਲ ਨਾਲ ਤੁਸੀਂ ਬਹੁਤ ਅੱਛੀਆਂ ਐਡਵਾਈਸ ਵੀ ਦਿੱਤੀਆਂ ਹੈਗੀਆਂ ਨੇ ਆਈ ਹੋਪ ਕਿ ਇਹਦੇ ਤੇ ਜੋ ਵੀ ਸਾਨੂੰ ਫੀਡਬੈਕ ਆਏਗੀ ਕੰਸਟਰਕਟਿਵ ਫੀਡਬੈਕ ਜੋ ਵੀ ਹੋਏਗੀ ਚੰਗੀ ਮਾੜੀ ਹਰ ਇੱਕ ਦਾ ਆਪਣਾ ਨਜ਼ਰੀਆ ਹੁੰਦਾ ਮੈਨੂੰ ਇਹ ਲੱਗਦਾ ਹਰ ਇੱਕ ਇੰਡੀਪੈਂਡੈਂਟ ਹੈਗਾ ਆਪਣੇ ਨਜ਼ਰੀਏ ਦੇ ਨਾਲ ਸੋਚਣ ਦੇ ਲਈ ਭੰਡਣ ਦੇ ਲਈ ਔਰ ਕੰਸਟਰਕਟਿਵ ਫੀਡਬੈਕ ਸ਼ੇਅਰ ਕਰਨ ਦੇ ਲਈ ਬਟ ਉਹਦੇ ਵਿੱਚੋਂ ਜੋ ਵੀ ਨਿਕਲ ਕੇ ਸਾਹਮਣੇ ਆਏਗਾ ਆਪਾਂ ਅੱਗੇ ਨੂੰ ਫੇਰ ਜ਼ਰੂਰ ਇੱਕ ਵਾਰ ਫੇਰ ਤੁਹਾਡਾ ਟਾਈਮ ਲੈ ਕੇ ਫੇਰ ਤੋਂ ਇੱਕ ਵਾਰ ਗੱਲਬਾਤ ਕਰਾਂਗੇ
0: ਜ਼ਰੂਰ
1: ਥੈਂਕ ਯੂ ਸੋ ਮਚ ਹੋਪਫੁਲੀ ਤੁਸੀਂ ਵੀ ਚੰਗੀ ਗੱਲਬਾਤ ਇੰਜੋਏ ਕੀਤੀ
0: ਥੈਂਕ ਯੂ ਫੋਰ ਹੈਵਿੰਗ ਮੀ
1: ਥੈਂਕ ਯੂ ਸੋ ਮਚ ਸੋ ਇਹ ਸੀਗੇ ਨਿੰਦਰ ਸਿੱਧੂ ਭਾਜੀ ਸਾਡੇ ਨਾਲ ਔਰ ਸਿਡਨੀ ਦੇ ਵਿੱਚ ਬੜੇ ਐਕਟਿਵਲੀ ਜਿਹੜੇ ਨੇ ਇਸ ਮਾਰਕੀਟ ਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਇੱਕ ਜਾਣਿਆ ਪਛਾਣਿਆ ਚਿਹਰਾ ਕਿੱਦਾਂ ਦਾ ਲੱਗਿਆ ਇੱਕ ਵਾਰ ਫਿਰ ਤੋਂ ਉਹੀ ਗੱਲ ਕਹਿਣਾ ਚਾਹਾਂਗੇ ਕਿ ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਭੇਜਿਓ ਜੋ ਵੀ ਤੁਹਾਡੇ ਮਨਾਂ ਦੇ ਵਿੱਚ ਵਿਚਾਰ ਹੋਣ ਅਤੇ ਹੋਰ ਵੀ ਇਸ ਕਿਸਮ ਦੇ ਜਿਹੜੀਆਂ ਖਾਸ ਮੁਲਾਕਾਤਾਂ ਨੇ ਉਹ ਤੁਸੀਂ ਚਾਹੁੰਦੇ ਹੋ ਕਿਸ ਸੈਕਟਰ ਦੇ ਨਾਲ ਕਿਸ ਸੈਗਮੈਂਟ ਦੇ ਨਾਲ ਜੁੜੀਆਂ ਹੋਈਆਂ ਕਰੀਏ ਉਹਦੇ ਬਾਰੇ ਵੀ ਦੱਸਿਓ ਫਿਲਹਾਲ ਦਿਓ ਇਜਾਜ਼ਤ ਸੁਣਦੇ ਰਹੋ ਰੇਡੀਓ ਹਾਂਜੀ 1674 ਐਮ ਧੰਨਵਾਦ
2: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
3: ਜੋ ਹੁਕਮ ਮੇਰੀ ਸਰਕਾਰ
2: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮ ਪੂਜਾ ਆਈਟਮ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
3: ਆਹੋ ਜੀ ਆਹੋ
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼ ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-190-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ ਕੀ ਜੁਗਾੜ ਲਾਇਆ ਹੈ
6: ਜੁਗਾੜ ਨਹੀਂ ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ ਇੰਨਾ ਹੀ ਨਹੀਂ ਇਹ ਸਟੂਡੈਂਟ ਵੀਜ਼ਾ AAT ਅਪੀਲਸ ਸਕਿਲਡ ਵੀਜ਼ਾ PR US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ
6: ਹਾਂਜੀ ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au
5: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ IME ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186-180-482-491 ਸਕਿੱਲ ਅਸੈਸਮੈਂਟ ਪਾਰਟਨਰ ਵੀਜ਼ਾ ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ ਕਾਲ 0290631618 ਹੁਣ ਪੈਰਾਮੈਟਾ ਸਿਡਨੀ ਅਤੇ ਨਿਊ ਦਿੱਲੀ ਵਿੱਚ ਵੀ IME ਐਡਵਾਈਜ਼ਰ
7: ਸਤਿ ਸ਼੍ਰੀ ਅਕਾਲ ਮੈਂ ਹਾਂ ਦਿਨੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਮੁਸਕਰਾਹਟ ਹੋਵੇਗੀ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ, ਆਪਾਂ ਖੁਸ਼ ਹਾਂ ਉਹਦੀਆਂ ਦਿੱਤੀਆਂ ਦਾਤਾਂ ਦੇ। ਇਸੇ ਖੁਸ਼ੀ ਨੂੰ ਚਿਹਰੇ 'ਤੇ ਸਜਾ ਕੇ ਆਓ, ਵੱਧਦੇ ਹਾਂ ਅੱਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਤਾਰਵੀਂ ਸਦੀ ਦੀ ਠੰਡੀ ਜੀ ਸਵੇਰ, ਇੰਗਲੈਂਡ ਦੇ ਵਿੱਚ ਅੱਜ ਦੀ ਸਵੇਰ ਕਾਫੀ ਉਦਾਸ ਸੀ। ਉਦਾਸ ਇਸ ਕਰਕੇ ਕਿਉਂਕਿ ਅੱਜ ਤਿੰਨ ਲੋਕਾਂ ਦੀ ਜ਼ਿੰਦਗੀ ਮੌਤ ਦਾ ਫੈਸਲਾ ਹੋਣਾ ਸੀ। ਅਸਲ ਵਿੱਚ ਫੌਜ ਦੇ ਵਿੱਚ ਕਾਨੂੰਨ ਬੜੇ ਸਖਤ ਹੋਣ ਦੇ ਕਰਕੇ ਤਿੰਨ ਲੋਕ ਜਿਨ੍ਹਾਂ ਨੇ ਕਿ ਵੱਡੇ ਅਫਸਰ ਦਾ ਹੁਕਮ ਨਹੀਂ ਮੰਨਿਆ, ਉਹਨਾਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ। ਕਾਰਵਾਈ ਵੀ ਇੱਦਾਂ ਦੀ ਕਿ ਆਮ ਲੋਕਾਂ ਦੇ ਵਿੱਚ ਚਰਚੇ ਕਿ ਫੌਜੀਆਂ ਦੇ ਕਾਨੂੰਨ ਬੜੇ ਸਖਤ ਹੁੰਦੇ ਨੇ, ਬੜੇ ਬੇਰਹਿਮ ਹੁੰਦੇ ਨੇ, ਜਦੋਂ ਗੱਲ ਅਨੁਸ਼ਾਸਨ ਦੀ ਆ ਜਾਵੇ ਤਾਂ ਫਿਰ ਹੋਰ ਕੁਛ ਨਹੀਂ ਵੇਖਿਆ ਜਾਂਦਾ। ਸੋਚ ਵਿਚਾਰ ਇਸ ਕਰਕੇ ਜ਼ਿਆਦਾ ਚੱਲ ਰਿਹਾ ਸੀ ਕਿਉਂਕਿ ਇਹ ਜਿਹੜੇ ਤਿੰਨ ਜਵਾਨ ਸੀ, ਇਹਨਾਂ ਨੇ ਬੜੀ ਦਲੇਰੀ ਦੇ ਨਾਲ ਕਹਿੰਦੇ ਨੇ ਕਿ ਬੜੀਆਂ ਜੰਗਾਂ ਦੇ ਵਿੱਚ ਆਪਣੇ ਦੇਸ਼ ਦੇ ਲਈ ਲੜਿਆ ਸੀ, ਇਸ ਕਰਕੇ ਇਹਨਾਂ ਦੇ ਲਈ ਮੌਤ ਦੀ ਸਜ਼ਾ ਤੈਅ ਕਰਨੀ ਥੋੜ੍ਹੀ ਔਖੀ ਲੱਗ ਰਹੀ ਸੀ। ਪਰ ਜੇ ਕਾਨੂੰਨ ਦੇ ਹਿਸਾਬ ਦੇ ਨਾਲ ਚੱਲੀਏ ਤਾਂ ਫਿਰ ਇਹਨਾਂ ਨੂੰ ਮਾਫ਼ ਨਹੀਂ ਸੀ ਕੀਤਾ ਜਾ ਸਕਦਾ। ਸਮੱਸਿਆ ਇਹ ਆਈ ਕਿ ਇਹਨਾਂ ਨੇ ਕਿਸੇ ਆਪਣੇ ਵੱਡੇ ਅਫਸਰ ਦੀ ਹੁਕਮ ਅਧੂਲੀ ਕੀਤੀ ਸੀ। ਇਸੇ ਵਜ੍ਹਾ ਦੇ ਕਰਕੇ ਇਹਨਾਂ ਨੂੰ ਕਾਫ਼ੀ ਦਿਨਾਂ ਤੋਂ ਜੇਲ੍ਹ ਦੀ ਇੱਕ ਹਨੇਰੀ ਕੋਠੜੀ ਦੇ ਵਿੱਚ ਬੰਦ ਕਰਕੇ ਰੱਖਿਆ ਗਿਆ ਸੀ ਅਤੇ ਬਾਹਰ ਸੋਚ ਵਿਚਾਰਾਂ ਚੱਲ ਰਹੀਆਂ ਸੀ ਕਿ ਆਖਿਰਕਾਰ ਇਹਨਾਂ ਤਿੰਨਾਂ ਦਾ ਕੀ ਕੀਤਾ ਜਾਵੇ। ਅਤੇ ਉਹ ਇਹਨਾਂ ਹਨੇਰੀਆਂ ਕੋਠੜੀਆਂ ਦੇ ਵਿੱਚ ਬੈਠੇ ਆਪਣੀ ਮੌਤ ਦਾ ਇੰਤਜ਼ਾਰ ਕਰ ਰਹੇ ਸੀ ਅਤੇ ਨਾਲ ਮਨ ਦੇ ਵਿੱਚ ਵਿਚਾਰ ਆਉਂਦਾ, ਆਪਾਂ ਤਾਂ ਦੇਸ਼ ਦੇ ਲਈ ਬੜੀਆਂ ਜੰਗਾਂ ਜਿੱਤੀਆਂ ਨੇ, ਆਪਾਂ ਤਾਂ ਆਪਣੀ ਜਾਨ ਤੱਕ ਵਾਰਨ ਦੀ ਸਹੁੰ ਖਾਧੀ ਸੀ ਅਤੇ ਬੜੀਆਂ ਥਾਵਾਂ ਦੇ ਉੱਤੋਂ ਬਚ ਕੇ ਨਿਕਲ ਆਏ। ਉਹ ਪਤਾ ਨਹੀਂ ਕੀ ਰੱਬ ਦੀ ਕੁਦਰਤ, ਪਰ ਫਿਰ ਵੀ ਸਾਡੀ ਸੇਵਾ ਭਾਵਨਾ ਦੇ ਵਿੱਚ ਤਾਂ ਕੋਈ ਕਿਸੇ ਕਿਸਮ ਦੀ ਕਮੀ ਪੇਸ਼ੀ ਨਹੀਂ ਸੀ। ਜੇ ਹੁਕਮਾਂ ਦੀ ਉਲੰਘਣਾ ਵੀ ਕੀਤੀ ਗਈ ਤਾਂ ਉਹਦੇ ਪਿੱਛੇ ਵੀ ਕਾਰਨ ਕਈ ਠੋਸ ਸੀ। ਪਰ ਇੱਧਰ ਜੇਕਰ ਕਰਨਲ ਸਾਹਿਬ ਦੀ ਗੱਲ ਕਰੀਏ, ਜਿਨ੍ਹਾਂ ਦੇ ਹਿੱਸੇ ਜ਼ਿੰਮੇਵਾਰੀ ਲੱਗੀ ਸੀ ਅਤੇ ਉਹਨਾਂ ਦਾ ਵਿਚਾਰ ਸੀ ਕਿ ਇਹਨਾਂ ਨੂੰ ਸਬਕ ਸਿਖਾਉਣਾ ਬਹੁਤ ਜ਼ਰੂਰੀ ਹੈ, ਜੇਕਰ ਅੱਜ ਇਹਨਾਂ ਨੂੰ ਸਬਕ ਨਾ ਸਿਖਾਇਆ ਗਿਆ ਤਾਂ ਬਾਕੀ ਫੌਜੀ ਵੀ ਬਗਾਵਤ ਕਰਨਗੇ, ਅਨੁਸ਼ਾਸਨ ਦਾ ਕੀ ਬਣੇਗਾ। ਡਿਸਿਪਲਿਨ ਬਹੁਤ ਜ਼ਰੂਰੀ ਹੈ। ਸਮੱਸਿਆ ਇਹ ਸੀ ਕਿ ਕਰਨਲ ਸਾਹਿਬ ਇਹ ਭਲੀ ਭਾਂਤ ਜਾਣਦੇ ਸੀ। ਇਹ ਤਿੰਨੇ ਜਵਾਨ ਜਿਨ੍ਹਾਂ ਦੀ ਕਿ ਉਮਰ ਵੀ ਹਲੇ ਕੁਝ ਖਾਸ ਨਹੀਂ ਹੈ, ਪਹਿਲੀ ਗੱਲ ਤਾਂ ਇਹਨਾਂ ਨੇ ਦੇਸ਼ ਦੇ ਲਈ ਬਹੁਤ ਕੁਛ ਕੀਤਾ, ਦੂਸਰੀ ਗੱਲ ਜੇਕਰ ਇਹਨਾਂ ਤਿੰਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਫੌਜ ਦੇ ਲਈ ਇੱਕ ਵੱਡਾ ਘਾਟਾ ਹੋਵੇਗਾ। ਪਿਛਲੀਆਂ ਕਈ ਲੜੀਆਂ ਗਈਆਂ ਜੰਗਾਂ ਦੇ ਵਿੱਚ ਜੇਕਰ ਉਹਨਾਂ ਦੀ ਕਾਰਗੁਜ਼ਾਰੀ ਵੇਖੀਏ ਤਾਂ ਇੱਦਾਂ ਦੇ ਤਿੰਨ ਜਵਾਨ ਗਵਾ ਦੇਣੇ ਇਹ ਫੌਜ ਦੇ ਲਈ ਕੋਈ ਬਹੁਤੀ ਵਾਜਬ ਗੱਲ ਨਹੀਂ। ਸੋ ਇਸ ਕਰਕੇ ਉਹ ਫੈਸਲਾ ਨਹੀਂ ਸੀ ਲੈ ਪਾ ਰਹੇ। ਪਰ ਆਖਿਰਕਾਰ ਅੱਜ ਦੇ ਦਿਨ ਉਹਨਾਂ ਨੇ ਇਹ ਫੈਸਲਾ ਲਿਆ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਫਾਂਸੀ ਦੇ ਦਿੱਤੀ ਜਾਵੇ, ਬਾਕੀ ਦੋ ਨੂੰ ਬਚਾ ਲਿਆ ਜਾਵੇ। ਉਹਦੇ ਨਾਲ ਅਨੁਸ਼ਾਸਨ ਵੀ ਬਚਿਆ ਰਹੂਗਾ, ਲੋਕਾਂ ਦੇ ਵਿੱਚ ਡਰ ਵੀ ਪੈਦਾ ਰਹੂਗਾ ਅਤੇ ਬਣਦੀ ਸਜ਼ਾ ਵੀ ਮਿਲ ਜਾਊਗੀ। ਪਰ ਹੁਣ ਇਹ ਫੈਸਲਾ ਕੀਤਾ ਕਿੱਦਾਂ ਜਾਵੇ, ਤਿੰਨਾਂ ਦੇ ਵਿੱਚੋਂ ਕਿਹੜਾ ਐਸਾ, ਕਿਉਂਕਿ ਸਾਰਿਆਂ ਦੀ ਸਜ਼ਾ ਇੱਕੋ ਜਿਹੀ ਹੋਣੀ ਚਾਹੀਦੀ ਹੈ, ਕਿਉਂਕਿ ਸਾਰਿਆਂ ਨੇ ਜ਼ੁਲਮ ਇੱਕੋ ਜਿਹਾ ਕੀਤਾ। ਸੋ ਆਖਿਰਕਾਰ ਹੁਣ ਫੈਸਲਾ ਕਿਸਮਤ ਦੇ ਹੱਥਾਂ ਦੇ ਵਿੱਚ ਦੇਣ ਦਾ ਵਿਚਾਰ ਬਣਾਇਆ ਗਿਆ। ਕਰਨਲ ਸਾਹਿਬ ਨੇ ਇਹ ਡਿਸਾਈਡ ਕੀਤਾ ਕਿ ਆਪਾਂ ਤਿੰਨ ਮੋਹਰਾਂ ਲੈ ਆਵਾਂਗੇ, ਤਿੰਨਾਂ ਦੇ ਵਿੱਚੋਂ ਦੋ ਚਿੱਟੀਆਂ ਅਤੇ ਇੱਕ ਲਾਲ,
ਇਹ ਮੋਹਰ ਜਿਹੜੇ ਫੌਜੀ ਦੇ ਹਿੱਸੇ ਆ ਗਈ ਉਹਨੂੰ ਤੰਬੂ ਦੇ ਪਿੱਛੇ ਖੜ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ, ਯਾਨੀ ਕਿ ਉਹਦੇ ਲਈ ਮੌਤ ਦੀ ਸਜ਼ਾ, ਅਤੇ ਦੂਸਰੇ ਦੋ ਬਚਾਲੇ ਜਾਣਗੇ। ਅੱਜ ਇਸੇ ਕਾਰਜ ਦੇ ਲਈ ਇਹਨਾਂ ਤਿੰਨਾਂ ਨੂੰ ਆਪਣੇ ਆਫਿਸ ਦੇ ਵਿੱਚ ਸੱਦਿਆ। ਹਾਲੇ ਸੋਚ ਵਿਚਾਰ ਚੱਲ ਹੀ ਰਹੇ ਨੇ। ਕੇਸੇ ਦੇ ਦਰਮਿਆਨ ਇੱਕ ਛੋਟੀ ਜਿਹੀ ਬੱਚੀ, ਉਮਰ ਹੋਊਗੀ ਕੋਈ 8-9 ਸਾਲ, ਉਹ ਭੱਜੀ ਭੱਜੀ ਕਰਨਲ ਸਾਹਿਬ ਦੇ ਦਫ਼ਤਰ ਦੇ ਵਿੱਚ ਦਾਖਲ ਹੋਈ। ਬੇਹੱਦ ਮਾਸੂਮ ਜੀ ਬੱਚੀ, ਜਿਹਦਾ ਚਿਹਰਾ ਵੇਖ ਕੇ ਹੀ ਬੰਦੇ ਦੇ ਸਾਰੇ ਦੁੱਖ ਦੂਰ ਹੋ ਜਾਣ, ਜਿਹਨੂੰ ਝਿੜਕਣ ਨੂੰ ਵੀ ਜੀ ਨਾ ਕਰੇ ਤੂੰ ਕਿੱਧਰ ਆ ਗਈ, ਇੱਦਾਂ ਦਾ ਇੱਕ ਮਾਸੂਮ ਚਿਹਰਾ। ਅਤੇ ਵੈਸੇ ਇਹ ਚਿਹਰਾ ਕਰਨਲ ਸਾਹਿਬ ਦੇ ਲਈ ਕੋਈ ਓਪਰਾ ਨਹੀਂ ਸੀ, ਇਸੇ ਵਜ੍ਹਾ ਕਰਕੇ